0: ਔਰ ਉਸ ਤੋਂ ਬਾਅਦ ਅਸੀਂ ਈਸੋਫੇਗਸ ਦੀ ਗੱਲ ਕਰੀ ਸੀ, ਮੈਂ ਸ਼ਾਇਦ ਤੁਹਾਡੇ ਪ੍ਰੋਗਰਾਮ ਚ ਮੈਂ ਕੰਪਲੀਟ ਕਰ ਚੁੱਕਿਆ ਕਿ ਨਹੀਂ ਕਰ ਚੁੱਕਿਆ, ਨਹੀਂ ਤੇ ਮੈਂ ਥੋੜਾ ਰਿਵਾਈਜ਼ ਕਰ ਦਿਆਂ।
1: ਫੇਰ ਕਰਦੇ ਹੋ ਡਾਕਟਰ ਸਾਹਿਬ, ਤੁਸੀਂ ਉਹ ਚੱਲੀ ਜਾਣ ਦਿਆ ਕਰੋ, ਕੋਈ ਇਦਾਂ ਦਾ ਫਿਕਰ ਨਾ ਕਰਿਆ ਕਰੋ, ਕਿਉਂਕਿ ਉਹ ਮੈਂ ਇੱਥੇ ਨਿੱਕੇ ਨਿੱਕੇ ਕਈ ਕੋਰਸ ਪਾਸ ਕੀਤੇ ਆ, ਜਿੱਦਾਂ ਟੈਸਟ ਹੁੰਦੇ ਆ ਉਹ ਕਈ ਤਰ੍ਹਾਂ ਦੇ ਛੋਟੇ ਛੋਟੇ ਨਿੱਕੇ ਮੋਟੇ, ਉਹਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਬੰਦਾ ਆ ਨਾ, ਜੋ ਤੁਸੀਂ ਉਹਨੂੰ ਕੋਈ ਕੰਮ ਦੀ ਟ੍ਰੇਨਿੰਗ ਦੇਣੀ ਆ, ਸਿਖਾਲਣਾ ਆ ਨਾ, ਉਹਨੂੰ ਇੱਕ ਵਾਰੀ ਸਿਖਾਲ ਦਿਓ, ਸਿਖਾ ਕੇ ਫੇਰ ਉਹਨੂੰ ਖੁੱਲਾ ਛੱਡ ਦਿਓ, ਕਰ ਲੈਂਦੇ ਹੋ ਆਪ, ਫਿਰ ਦੁਬਾਰਾ ਆ ਕੇ ਫੇਰ ਸਿਖਾਓ, ਫੇਰ ਤੀਜੀ ਵਾਰੀ, ਫੇਰ ਚੌਥੀ ਵਾਰੀ ਜਦੋਂ ਸਿਖਾਓਗੇ ਉਹਦੇ ਉਹ ਖਾਣੇ ਪੈਣੀਆਂ। ਤੇ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਤਾਂ ਬਹੁਤ ਗੁੰਝਲਦਾਰ ਆ, ਇਹ ਤਾਂ 7-8 ਵਾਰੀ ਦੱਸੀ ਤੇ ਤਾਂ ਪਤਾ ਲੱਗਣਾ ਸਾਨੂੰ।
0: ਚਲੋ ਠੀਕ ਆ, ਸੋ ਮੈਂ ਉਸ ਨੂੰ ਫਿਰ ਦੁਬਾਰਾ ਰਿਪੀਟ ਕਰ ਦੇ, ਕਿਉਂਕਿ ਅੱਜ ਵੈਸੇ ਪ੍ਰੋਗਰਾਮ ਤੇ ਅੰਗਰੇਜ਼ੀ ਦਾ ਸੀਗਾ, ਪਰ ਕਿਉਂਕਿ ਤੁਹਾਡੇ ਨਾਲ ਸਾਹਮਣੇ, ਕੱਲ ਨੂੰ ਮੈਂ ਅੰਗਰੇਜ਼ੀ ਬਾਰੇ ਤੋਂ ਥੋੜੀ ਜਿਹੀ ਮੁਆਫੀ ਮੰਗ ਲੈਣਾ ਤੇ ਕੱਲ ਨੂੰ ਇਸੇ ਗੱਲ ਨੂੰ ਉਸ ਵਿੱਚ ਰਿਪੀਟ ਕਰਾਂਗਾ। ਅੱਜ ਫਿਰ ਮੈਂ ਇਸ ਨੂੰ ਸ਼ੁਰੂ ਕਰ ਲੈਣਾ ਵੀ ਅਸੀਂ ਚੈਸਟ ਦੇ ਵਿੱਚ ਫੇਫੜੇ ਤੇ ਹਾਰਟ ਤੇ ਇਹ ਮੀਡੀਆ ਸਟਾਈਨਮ ਦੀ ਗੱਲ ਕੀਤੀ ਸੀ, ਤੇ ਮੀਡੀਆ ਸਟਾਈਨਮ ਦੇ ਅੰਗਾਂ ਦੀ ਗੱਲ ਅਸੀਂ ਕਰ ਰਹੇ ਹਾਂ। ਫੇਫੜੇ ਅਜੇ ਸਾਡੇ ਰਹਿੰਦੇ ਨੇ, ਲੰਗਸ ਜਿਹੜੇ ਨੇ ਰਹਿੰਦੇ ਸਾਡੇ, ਡਿਸਕ੍ਰਾਈਬ ਕਰਨ ਤੋਂ ਵੀ ਕੀ ਸਿੰਪਟਮ ਉਹਦੇ ਹੋਣਗੇ ਤੇ ਕਿਸ ਤਰ੍ਹਾਂ ਹੋਏਗਾ। ਈਸੋਫੇਗਸ ਦੇ ਸੰਬੰਧ ਦੇ ਵਿੱਚ ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਇਸ ਗੱਲ ਦੀ ਵੀ ਈਸੋਫੇਗਸ ਹੈ ਕੀ, ਪਹਿਲੀ ਗੱਲ ਤੇ ਇਹ ਸੀ ਵੀ ਇਹ ਕੀ ਹੈਗਾ, ਤੇ ਮੈਂ ਇਹ ਦੱਸਿਆ ਸੀ ਭਾਈ ਈਸੋਫੇਗਸ ਇੱਕ ਫੂਡ ਪਾਈਪ ਹੈ, ਫਲੈਕਸੀਬਲ ਪਾਈਪ ਹੈਗੀ ਹੈ, ਮਸਕੁਲਰ ਟਾਈਪ ਦੀ ਟਿਊਬ ਹੈਗੀ ਹੈ, 25 ਸੈਂਟੀਮੀਟਰ ਇਹਦੀ ਲੰਬਾਈ ਹੈਗੀ ਹੈ, ਸ਼ੁਰੂ ਕਿੱਥੇ ਹੁੰਦੀ ਹੈ ਉੱਪਰ ਵਾਲੇ ਪਾਸਿਓ, ਜੇ ਅਸੀਂ ਪਿੱਛੋਂ ਵੇਖਣਾ ਹੋਵੇ ਤੇ ਫੇਰ ਸਾਨੂੰ ਵੇਖਦੇ 7th ਜਿਹੜੀ 6th ਸਰਵਾਈਕਲ ਵਰਟੇਬਰਾ ਹੈਗਾ ਆ ਉੱਥੇ ਇਹਦਾ ਪਿੰਨ ਪੁਆਇੰਟ, ਜੇ ਬਾਹਰੋਂ ਕਿਸੇ ਨੂੰ ਖੋਜਣਾ ਹੋਵੇ ਵੀ ਭਾਈ ਤੇਲ ਕਿੱਥੇ ਮਿਲੂਗਾ, ਤੇ ਫਿਰ ਬਾਹਰੋਂ ਵੇਖ ਕੇ ਮਸ਼ੀਨ ਨਾਲ ਕਹਿੰਦੇ ਨੀ ਇਸ ਥਾਂ ਤੇ ਪੁੱਟੋਗੇ ਤੇ ਹੇਠਾਂ ਤੇਲ ਨਿਕਲ ਆਊਗਾ।
1: ਹਾਂਜੀ ਹਾਂਜੀ,
0: ਸੋ ਉਸ ਤਰ੍ਹਾਂ ਹੀ ਇਹ ਈਸੋਫੇਗਸ ਪਿਛਲੇ ਪਾਸੇ ਤੋਂ ਅਗਰ ਅਸੀਂ ਰੀੜ੍ਹ ਦੀ ਹੱਡੀ ਵਾਲੇ ਪਾਸਿਓਂ ਵੇਖਦੇ ਹਾਂ ਤੇ ਇਹਦੀ ਸ਼ੁਰੂਆਤ ਹੁੰਦੀ ਹੈ ਜਿੱਥੇ 6th ਸਰਵਾਈਕਲ ਵਰਟੀਬਰਾ ਹੈ
1: ਜੀ,
0: ਅਗਲੇ ਪਾਸੇ ਉਹਨੂੰ ਅਸੀਂ ਕਰੀਕੋਇਡ ਕਾਰਟੀਲੇਜ ਕਹਿੰਦੇ ਹਾਂ, ਤੁਸੀਂ ਸਿਰਫ ਇੰਨਾ ਸਮਝ ਲਓ ਵੀ ਅਗਲੇ ਪਾਸੇ ਜਿਹੜਾ ਆ ਸਾਡੇ ਸਾਹਮਣੇ ਹਸਲੀ ਦੀਆਂ ਹੱਡੀਆਂ ਜੁੜਦੀਆਂ ਨੇ ਦੋ, ਤੇ ਇਹਦੇ ਵਿੱਚ ਵਿਚਕਾਰ ਇੱਕ ਜਿਹੜਾ ਹਿੱਸਾ ਹੈਗਾ ਜਿੱਥੇ ਇਹ ਦੋਵੇਂ ਆਪਸ ਜੁੜ ਰਹੀਆਂ ਨੇ, ਉਸ ਹੱਡੀ ਦਾ ਨਾਮ ਮੈਨੂੰ ਵੈਰੀਅਮ ਸਟਰਨਾਈ ਸੀ, ਔਰ ਉਹਦੇ ਉੱਪਰ ਇੱਕ ਖੁਰਚਿਆ ਜਿਹਾ ਹਿੱਸਾ ਬਣ ਜਾਂਦਾ, ਉਹਨੂੰ ਅਸੀਂ ਨੌਰਚ ਕਹਿੰਦੇ ਹਾਂ
1: ਜੀ,
0: ਔਰ ਉਸ ਨੌਚ ਉਸ ਜਿਹੜਾ ਖੁਰਚਿਆ ਹੋਇਆ ਹਿੱਸਾ ਹੈ, ਅਗਰ ਉਹਦੀ ਥਾਂ ਤੇ ਉਂਗਲੀ ਰੱਖੀਏ ਪਿੱਛੇ ਨੂੰ ਪ੍ਰੈਸ ਕਰੀਏ ਤੇ ਇਹ ਉਹ ਏਰੀਆ ਹੁੰਦਾ ਆ ਜਿੱਥੋਂ ਇਹ ਈਸੋਫੇਗਸ ਸ਼ੁਰੂ ਹੁੰਦਾ ਆ
1: ਜੀ,
0: ਮਸਕੂਲਰ ਟਿਊਬ ਹੈ ਇਹ ਆਪਾਂ ਦੱਸ ਦਿੱਤੀ ਹੈ, ਉਪਰੋਂ ਇਸ ਥਾਂ ਤੋਂ ਸ਼ੁਰੂ ਹੁੰਦੀ ਹੈ ਤੇ ਹੇਠਾਂ ਇਹਦਾ ਜਿਹੜਾ ਅੰਤ ਹੈ ਉਹ ਇਹ ਜਾ ਕੇ ਸਟੋਮਕ ਦੇ ਨਾਲ ਰਲਦਾ ਹੈਗਾ
1: ਜੀ।
0: ਇਹ ਬੇਸਿਕਲੀ 3 ਹਿੱਸਿਆਂ ਨੂੰ ਕਵਰ ਕਰ ਰਹੀ ਹੈ, ਇੱਕ ਤਾਂ ਗਰਦਨ ਦੇ ਹਿੱਸੇ ਵਿੱਚ ਥੋੜਾ ਜਿਹਾ ਇਹਦਾ ਹਿੱਸਾ ਹੈਗਾ ਆ, ਅਸੀਂ 2 ਸੈਂਟੀਮੀਟਰ ਕਹਿ ਸਕਦੇ ਹਾਂ, 3 ਸੈਂਟੀਮੀਟਰ ਕਹਿ ਸਕਦੇ ਹਾਂ, ਇੱਕ ਹਿੱਸਾ ਜਿਹੜਾ ਆ ਛਾਤੀ ਦਾ ਹਿੱਸਾ ਲੰਘ ਕੇ ਤੇ ਉਹਦੇ ਹੇਠਾਂ ਸਟੋਮਿਕ ਹੈਗਾ ਆ ਉਹਦੇ ਨਾਲ ਮਿਲਦਾ ਤੇ ਉਹ ਇੱਕ ਛੋਟਾ ਜਿਹਾ ਹਿੱਸਾ ਹੈਗਾ ਆ, ਉਹ 2 ਸੈਂਟੀਮੀਟਰ ਉਹਨੂੰ ਕਹਿ ਲਓ, ਉੱਪਰ ਵਾਲਾ 3 ਸੈਂਟੀਮੀਟਰ, ਹੇਠਾਂ ਵਾਲਾ 2 ਸੈਂਟੀਮੀਟਰ, 5 ਸੈਂਟੀਮੀਟਰ ਇਹ ਹੋ ਗਿਆ, ਤੇ ਵਿਚਕਾਰ ਦਾ ਹਿੱਸਾ ਜਿਹੜਾ ਅਸਲ ਚੈਸਟ ਦਾ ਹਿੱਸਾ ਹੈ, ਛਾਤੀ ਦਾ ਜਿਹੜਾ ਹਿੱਸਾ ਆ ਉਹ ਇਹਦਾ 20 ਸੈਂਟੀਮੀਟਰ ਦਾ ਹਿੱਸਾ ਰਹਿ ਜਾਂਦਾ, ਇਨ ਟੋਟਲ ਅਸੀਂ ਇੰਚਾਂ ਚ ਗਿਣੀਏ ਤੇ 10 ਇੰਚ ਕਹਿੰਦੇ ਹਾਂ
1: ਜੀ,
0: ਠੀਕ ਆ, ਇੰਨੀ ਲੰਬੀ ਇਹ ਟਿਊਬ ਹੈਗੀ ਹੈ ਤੇ ਕੱਦ ਦੇ ਹਿਸਾਬ ਤੇ ਕਿਸੇ ਦੀ ਵੱਧ ਘੱਟ ਵੀ ਥੋੜੀ ਬਹੁਤ ਹੋ ਸਕਦੀ ਹੈ, ਇਹ ਇੱਕ ਐਵਰੇਜ ਸਟੈਂਡਰਡ ਦੀ ਗੱਲ ਹੈਗਾ। ਹੁਣ ਕੰਮ ਤੇ ਇਸ ਜਿਹੜੀ ਨਾਲੀ ਹੈ ਇਹਦਾ ਕੰਮ ਇਹ ਆ ਵੀ ਫੂਡ ਨੂੰ ਟਰਾਂਸਪੋਰਟ ਕਰਨਾ
1: ਜੀ,
0: ਮੂੰਹ ਵੱਲੋਂ ਫੂਡ ਆਇਆ, ਫੈਰਿੰਗਸ ਗਿਆ, ਫੈਰਿੰਗਸ ਤੋਂ ਅੱਗੇ ਫੂਡ ਆਇਆ ਤੇ ਉਸ ਤੋਂ ਬਾਅਦ ਈਸੋਫੇਗਸ ਚ ਗਿਆ, ਔਰ ਫਿਰ ਇਹਨੇ ਸਟੋਮਕ ਦੇ ਵਿੱਚ ਇਸ ਨੂੰ ਪਹੁੰਚਾਉਣਾ ਹੈ, ਕੰਮ ਇਹਦਾ ਇੰਨਾ ਹੀ ਹੈ। ਇਹਦਾ ਜਿਹੜਾ ਸਟਰਕਚਰ ਬਣਿਆ ਹੋਇਆ ਹੈਗਾ, ਇਹਦੀ ਸਟਰਕਚਰ ਇਸ ਟਾਈਪ ਦਾ ਬਣਿਆ ਹੋਇਆ ਹੈ ਵੀ ਇਹਦੇ 4 ਲੇਅਰ ਨੇ, ਬੜਾ ਸਖਤ ਕੀਤਾ ਗਿਆ, ਸਾਰੀ ਖੁਰਾਕ ਇਹਦੇ ਰਾਹੀ ਜਾਣੀ। ਅੰਦਰ ਵਾਲੇ ਪਾਸਿਓਂ ਜੇ ਅਗਰ ਅਸੀਂ ਇਹਨੂੰ ਖੋਜਣਾ ਸ਼ੁਰੂ ਕਰੀਏ ਤਾਂ ਅੰਦਰ ਵਾਲੇ ਪਾਸੇ ਸਭ ਤੋਂ ਪਹਿਲਾਂ ਇੱਕ ਬਹੁਤ ਪਤਲੀ ਜੀ ਮਿਊਕਸ ਦੀ ਝਿੱਲੀ ਹੈ, ਜਿਵੇਂ ਪਤਲੀ ਜੀ ਹੁੰਦੀ ਆ, ਕਈ ਵੇਰਾਂ ਸਖਤ ਖੁਰਾਕ ਖਾਓ ਜਾਂ ਬਹੁਤੀ ਬਹੁਤੀ ਗਰਮ ਚੀਜ਼ ਕੋਈ ਅੰਦਰ ਤੁਸੀਂ ਨਿਗਾਲੀ, ਗਰਮ ਗਰਮ ਚਾਹੀ ਪੀ ਲਈ ਆ, ਤੇ ਕਈ ਵੇਰਾਂ ਲੋਕਾਂ ਨੂੰ ਉਹ ਜਿਹੜਾ ਅੰਦਰ ਵਾਲਾ ਹਿੱਸਾ ਹੈ ਉਹ ਛਿੱਲਿਆ ਵੀ ਜਾਂਦਾ ਆ, ਤਕਲੀਫ ਵੀ ਹੁੰਦੀ ਹੈ, ਕਈ ਵਾਰਾਂ ਬਹੁਤ ਜ਼ਿਆਦਾ ਬੁਰਗੀ ਵੱਡੀ ਪਾ ਲਈ ਤੇ ਉਹਦੇ ਨਾਲ ਵੀ ਇੱਥੇ ਨਿਗਾਉਣ ਤੋਂ ਉਹ ਤਕਲੀਫ ਹੁੰਦੀ ਹੈ, ਕਿਉਂਕਿ ਉਹ ਅੰਦਰ ਦਾ ਹਿੱਸਾ ਜਿਹੜਾ ਉਹ ਝਾਲਰ ਵਰਗਾ ਆ, ਜਿਵੇਂ ਪਰਦਾ ਲਟਕਾਇਆ ਹੁੰਦਾ ਸਾਡੇ ਦਰਵਾਜੇ ਦੇ ਉੱਤੇ ਨਾ, ਇਹ ਟਾਈਪ ਦੀ ਉਹਦੀ ਬਣਤਰ ਹੈਗੀ ਆ, ਜਿਸ ਕਰਕੇ ਉਹ ਥੁਲਥਲਾ ਹੋਇਆ ਸਮਝ ਲਓ, ਤੇ ਉਪਰੋਂ ਕੋਈ ਚੀਜ਼ ਆਈ ਤੇ ਉਹ ਸਲਿਪਰੀ ਹੈਗਾ ਆ, ਸਲਿਪਰੀ ਹੋਣ ਕਰਕੇ ਉਹ ਖੁਰਾਕ ਹੇਠਾਂ ਹੌਲੀ ਹੌਲੀ ਹੌਲੀ ਹੌਲੀ ਜਾਂਦੀ, ਪਰ ਜਿੰਨੀਆਂ ਵੀ ਅੰਗ ਇਸ ਤਰ੍ਹਾਂ ਦੇ ਹੈਗੇ ਨੇ ਉਹ ਆਮ ਤੌਰ ਤੇ ਭਾਵੇਂ ਆਂਤਲੀ ਹੀ ਹੈ, ਉਹ ਆਮ ਤੌਰ ਤੇ ਬੰਦ ਰਹਿੰਦੇ ਨੇ, ਜਿਵੇਂ ਜਿਵੇਂ ਪਿਛਲੇ ਪਾਸੋਂ ਕਿਸੇ ਚੀਜ਼ ਦਾ ਪ੍ਰੈਸ਼ਰ ਪੈਂਦਾ ਆ ਉਵੇਂ ਉਵੇਂ ਅਗਲਾ ਹਿੱਸਾ ਖੁੱਲਦਾ ਜਾਂਦਾ ਹੈ ਤੇ ਚੀਜ਼ ਜਿਹੜੀ ਖੁਰਾਕ ਜਿਹੜੀ ਹੈ ਉਹ ਅੱਗੇ ਅੱਗੇ ਤੁਰਦੀ ਜਾਂਦੀ ਹੈ। ਇਹ ਨਹੀਂ ਵੀ ਜੇ ਪਾਈਪ ਖੁੱਲੀ ਹੈਗੀ ਆਂਤਲੀ ਦੀ ਹੈਗੀ ਤੇ ਪੂਰੀ ਪਾਈਪ ਖੁੱਲੀ ਹੋਊਗੀ ਹਮੇਸ਼ਾ, ਨਹੀਂ ਖੁੱਲੀ ਨਹੀਂ ਰਹਿੰਦੀ, ਹਰ ਚੀਜ਼ ਜਿਹੜੀ ਹੈ ਉਹ ਫਲੈਕਸ ਪੋਜੀਸ਼ਨ ਦੇ ਵਿੱਚ ਹੁੰਦੀ ਹੈ, ਇਹ ਕੁਦਰਤ ਦਾ ਨਿਯਮ ਹੈਗਾ ਆ, ਉਸ ਦੇ ਮੁਤਾਬਕ ਹੀ ਇਹ ਈਸੋਫੇਗਸ ਵੀ ਜਿਹੜਾ ਆ ਇਹ ਆਮ ਤੌਰ ਤੇ ਫਲੈਕਸ ਪੋਜੀਸ਼ਨ ਚ ਰਹਿੰਦਾ ਹੈ, ਜਦੋਂ ਉਪਰੋਂ ਕੋਈ ਖੁਰਾਕ ਆਉਂਦੀ ਹੈ ਲਿਕੁਇਡ ਜਾਂ ਸੋਲਿਡ ਤੇ ਉਵੇਂ ਉਵੇਂ ਉਹਦੇ ਪ੍ਰੈਸ਼ਰ ਨਾਲ ਹੇਠਾਂ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਆਂਤਲੀਆਂ ਦੀਆਂ ਪੈਰੀਸਟਾਲਟਿਕ ਮੋਸ਼ਨਸ ਅਸੀਂ ਕਹਿੰਦੇ ਆ ਨਾ ਕਿ ਆਂਤਲੀਆਂ ਦੇ ਵਿੱਚ ਖੁਰਾਕ ਜੰਪ ਕਰ ਕਰਕੇ ਗਡੋਏ ਵਾਂਗੂ ਅੱਗੇ ਜਾਂਦੀ ਹੈ, ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਖੁਰਾਕ ਇਸੇ ਤਰ੍ਹਾਂ ਹੌਲੀ ਹੌਲੀ ਹੌਲੀ ਹੌਲੀ ਅੱਗੇ ਸ਼ੁਰੂ ਜਾਂਦੀ ਹੈਗੀ ਆ। ਸੋ ਅਸੀਂ ਇਹ ਗੱਲ ਕਹੀ ਆ ਵੀ ਉੱਪਰ ਵਾਲੇ ਪਾਸਾ ਜਿਹੜਾ ਪਿਛਲੇ ਤੋਂ ਅਸੀਂ ਕਹਿ ਦਿੱਤਾ ਸਿਕਸ ਸਰਵਾਈਕਲ ਜਿਹੜੀ ਵਰਤੇਬਰਾ ਹੈਗਾ ਉਸ ਤੋਂ ਹੈਗਾ, ਸਾਹਮਣੇ ਪਾਸੇ ਆ ਘੰਡੀ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਟੇਕੀਆ, ਅੰਗਰੇਜ਼ੀ ਜਿਹਨੂੰ ਕਹਿੰਦੇ ਨੇ ਟੇਕੀਆ ਔਰ ਪੰਜਾਬੀ ਚ ਕਹਿੰਦੇ ਆ ਘੰਡੀ, ਇਸ ਘੰਡੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਭਾਵੇਂ ਹੁਣ ਛਾਤੀ ਦਾ ਹਿੱਸਾ ਤਾਂ ਨੀ ਨਾ ਹੈਗਾ, ਘੰਡੀ ਹੇਠਾਂ ਜਿਹੜਾ ਇਹਦਾ ਹਿੱਸਾ ਆ ਉਹ 3 ਸੈਂਟੀਮੀਟਰ ਦੇ ਕਰੀਬ ਹੈਗਾ ਆ ਔਰ ਹੇਠਾਂ ਤੱਕ ਜਾਂਦਾ, ਉਹਦੀ ਆਪੀ ਮਿਣਤੀ ਗਿਣਤੀ ਤੁਹਾਨੂੰ ਮੈਂ ਦੱਸ ਦਿੱਤੀ ਹੈ। ਹੁਣ ਉੱਪਰ ਵਾਲੇ ਪਾਸੇ ਮੈਂ ਇਹ ਕਿਹਾ ਵੀ ਜਿੰਨੀਆਂ ਵੀ ਟਿਊਬਾਂ ਹਨ ਉਹ ਸਾਰੀਆਂ ਬੰਦ ਹੁੰਦੀਆਂ ਨੇ, ਜਦੋਂ ਉਹਨਾਂ ਵਿੱਚ ਕੋਈ ਚੀਜ਼ ਪੈਂਦੀ ਜਿਵੇਂ ਬੋਰੀ ਹੈਗੀ ਹੈ, ਜਦੋਂ ਪਾਓਗੇ ਕਣਕ ਜਾਂ ਝੋਨਾ ਚੌਲ ਤੇ ਤਾਂ ਹੀ ਉਹ ਫੈਲੂਗੀ, ਇਹ ਕਿਸ ਮਿਹਨਤ ਦੀ ਹੈਗੀ ਹੈ। ਸੋ ਉਸ ਮੁਤਾਬਕ ਜਦੋਂ ਖੁਰਾਕ ਆਉਂਦੀ ਹੈ ਤੇ ਫਿਰ ਇਹ ਖੁੱਲਦੀ ਹੈ, ਪਰ ਉੱਪਰ ਵਾਲਾ ਜਿਹੜਾ ਹਿੱਸਾ ਹੈ ਕਿਉਂਕਿ ਉਸ ਜੰਕਸ਼ਨ ਦੇ ਵਿੱਚ ਸਾਹ ਨਾਲੀ ਇੱਕ ਪਾਸੇ ਨੂੰ ਜਾਂਦੀ ਹੈ, ਉਸ ਹਿੱਸੇ ਵਿੱਚੋਂ ਇਹ ਨਿਕਲ ਕੇ ਆਉਂਦੀ ਹੈ ਤੇ ਕੁਦਰਤ ਨੇ ਇਹਨੂੰ ਬੰਦ ਕਰਕੇ ਰੱਖਿਆ ਹੋਇਆ, ਉਹਨੂੰ ਅਸੀਂ ਕਹਿੰਦੇ ਹਾਂ ਸਟ੍ਰਿਕਚਰ। ਉਹ ਉੱਪਰ ਵਾਲੇ ਪਾਸੇ ਜਿੱਥੇ ਸ਼ੁਰੂ ਹੁੰਦੀ ਹੈ ਉਸ ਵਾਲੇ ਇੱਕ ਤਰ੍ਹਾਂ ਦੀ ਪੰਜਾਬੀ ਚ ਕਹਿ ਲੋ ਵੀ ਘੁੱਟਣ ਬਣੀ ਹੋਈ ਹੈ, ਠੀਕ ਹੈ, ਔਰ ਉਸ ਕੰਸਟ੍ਰਿਕਸ਼ਨ ਦੇ ਉਸ ਘੁੱਟਣ ਦੇ ਨਾਲ ਹਰੇਕ ਚੀਜ਼ ਸਿੱਧੀ ਇਹਦੇ ਵਿੱਚ ਨਹੀਂ ਜਾਂਦੀ,
2: ਬਿਲਕੁਲ
0: ਉਦੋਂ ਜਾਂਦੀ ਹੈ ਜਦੋਂ ਸਾਹ ਨਾਲੀ ਵਾਲਾ ਪੀਸਾ ਬੰਦ ਹੁੰਦਾ ਤੇ ਖੁਰਾਕ ਵਾਲੇ ਪਾਸੋਂ ਕੋਈ ਚੀਜ਼ ਆ ਰਹੀ ਹੈ ਤੇ ਉਸ ਵੇਲੇ ਇੱਕ ਆਟੋਮੈਟਿਕ ਕੁਦਰਤ ਦਾ ਨਿਯਮ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਬਾਹਰੋਂ ਲੱਗਿਆ ਹੋਇਆ ਔਰ ਇਹ ਖੁੱਲ ਜਾਂਦਾ ਤੇ ਉਹਦੇ ਮੁਤਾਬਕ ਇਹ ਫਿਰ ਅੰਦਰ ਜਾਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਉੱਪਰ ਵਾਲੀ ਜਿਹੜੀ ਸਟ੍ਰਿਕਚਰ ਹੈਗੀ ਹੈ ਕੰਸਟ੍ਰਿਕਸ਼ਨ ਹੈਗੀ ਹੈ ਤੇ ਹੇਠਾਂ ਵਾਲੀ ਜਿਹੜੀ ਕੰਸਟ੍ਰਿਕਸ਼ਨ ਹੈਗੀ ਜਿਹੜੀ ਸਟੋਮਕ ਦੇ ਨਾਲ ਜੁੜਦੀ ਹੈ, ਇਹਨਾਂ ਦੋਹਾਂ ਦੇ ਵਿੱਚ ਬਣਤਰ ਦਾ ਇਹ ਅੰਤਰ ਹੈਗਾ ਆ ਕਿ ਉੱਪਰ ਵਾਲੀ ਜਿਹੜੀ ਹੈ ਉਹ ਸਖਤ ਆ, ਹੇਠਾਂ ਵਾਲੀ ਜਿਹੜੀ ਹੈ ਉਹ ਫਲੈਕਸੀਬਲ ਆ, ਹੇਠਾਂ ਵਾਲੀ ਫਲੈਕਸੀਬਲ ਹੈ ਲੇਕਿਨ ਬੰਦ ਉਹ ਵੀ ਹੈਗੀ, ਉਹਦਾ ਮਤਲਬ ਇਹ ਆ ਕਿ ਜਿਹੜੀ ਵੀ ਹੇਠਾਂ ਵਾਲੇ ਪਾਸਿਓਂ ਗੈਸ ਵਗੈਰਾ ਬਣੇ ਉਹ ਛੇਤੀ ਕੀਤੇ ਆਸਾਨੀ ਨਾਲ ਉੱਪਰ ਨਾ ਚਲੀ ਜਾਵੇ
2: ਜੀ,
0: ਔਰ ਉੱਪਰ ਵਾਲਾ ਜਿਹੜਾ ਹਿੱਸਾ ਆ ਉਹਦੇ ਵਿੱਚ ਪੂਰਾ ਪ੍ਰੈਸ਼ਰ ਪਏ ਹੀ ਖੁਰਾਕ ਦਾ ਤੇ ਤਾਂ ਹੀ ਉਹਦੇ ਵਿੱਚ ਜਾਵੇ, ਨਹੀਂ ਤਾਂ ਐਵੇਂ ਨਾ ਹੋਵੇ ਵੀ ਸਾਹ ਵੀ ਉਧਰ ਨੂੰ ਤੁਰਿਆ ਜਾਵੇ ਤੇ ਖੁਰਾਕ ਵੀ ਉਧਰ ਤੁਰੀ ਜਾਵੇ, ਇਸ ਤਰ੍ਹਾਂ ਕਰਕੇ ਉੱਪਰ ਵਾਲੀ ਜਿਹੜੀ ਉਹ ਸਖਤ ਬਣੀ ਹੋਈ ਹੈ। ਦੂਸਰੀ ਆਪਾਂ ਇਹ ਗੱਲ ਕਹੀ ਸੀ ਕਿ ਜੇ ਇਹਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਸਫਿੰਕਟਰ ਆਣੇ ਆ, ਠੀਕ ਹੈ, ਕੰਸਟ੍ਰਕਸ਼ਨ ਜਿਹੜੀਆਂ ਨੇ ਉਹਨੂੰ ਸਫਿੰਕਟਰ ਆਣੇ ਆ ਤੇ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਬੋਰੀ ਨੂੰ ਸੇਬਿਆਂ ਨਾਲ ਬੰਨਦੇ ਆ ਨਾ, ਸ਼ਕਲ ਉਸ ਥਾਂ ਤੇ ਅਸੀਂ ਇਹਨੂੰ ਕਹਿੰਦੇ ਆ ਵੀ ਇਹ ਹੈਗੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹਦਾ ਜਿਹੜਾ ਮੈਂ ਦੱਸ ਰਿਹਾ ਸੀਗਾ ਵੀ ਸਟ੍ਰਕਚਰ ਬਣੀ ਕਿਵੇਂ ਹੋਈ ਹੈ, ਸੋ ਅੰਦਰ ਦੀ ਸਟ੍ਰਕਚਰ ਤੋਂ ਅੰਦਰ ਤੋਂ ਅਗਰ ਅਸੀਂ ਸ਼ੁਰੂ ਕਰਦੇ ਹਾਂ ਤੇ ਅੰਦਰ ਵਾਲੇ ਪਾਸੇ ਇਹ ਮਿਊਕਸ ਲੇਅਰ ਹੈਗਾ ਆ ਔਰ ਇਸ ਤੋਂ ਉੱਪਰ ਇਹਨੇ ਨੂੰ ਕਹਿੰਦੇ ਸਬ ਮਿਊਕਸ ਆ, ਇਸ ਦੇ ਪਿਛਲੇ ਪਾਸੇ ਥੋੜਾ ਜਿਹਾ ਇਹਦੇ ਨਾਲੋਂ ਸਖਤ ਮਿਊਕਸ ਦਾ ਲੇਅਰ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਕਨੈਕਟਿਵ ਟਿਸ਼ੂ ਦਾ ਬਣਿਆ ਹੁੰਦਾ ਹੈਗਾ। ਉਸ ਤੋਂ ਪਿਛਲੇ ਪਾਸੇ ਜਿਹੜੇ ਮਾਸਪੇਸ਼ੀ ਹੈਗੀ ਹੈ ਔਰ ਉਹ ਜਿਹੜੀ ਮਾਸਪੇਸ਼ੀ ਹੈ ਨਾ ਬਣੀ ਹੋਈ ਮਸਕੁਲਰ ਲੇਅਰ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਵੀ ਦੋ ਤਰ੍ਹਾਂ ਦੇ ਮਾਸਪੇਸ਼ੀਆਂ ਦਾ ਬਣਿਆ ਹੋਇਆ, ਇੱਕ ਤਾਂ ਜਿਹੜੀਆਂ ਅੰਦਰ ਵਾਲੀਆਂ ਜਿਹੜੀ ਮਿਊਕਸ ਲੇਅਰ ਦੇ ਨਾਲ ਜੁੜਦੀਆਂ ਨੇ ਉਹ ਗੋਲ ਹੈਗੀਆਂ ਨੇ ਰਿੰਗ ਵਰਗੀਆਂ, ਗੋਲ ਗੋਲ ਸਪਰਿੰਗ ਹੈ, ਸਮਝ ਕਰ ਲਓ ਵੀ ਸਪਰਿੰਗ ਹੈਗਾ ਔਰ ਉਸ ਸਪਰਿੰਗ ਦੇ ਵਾਂਗੂ ਅੰਦਰ ਵਾਲੇ ਮਾਸ ਦੀਆਂ ਜਿਹੜੀਆਂ ਤੰਦਾਂ ਹਨ ਜਾਂ ਧਾਗੇ ਹਨ ਉਹ ਹਨ, ਇਹਨਾਂ ਗੋਲ ਗੋਲ ਤੰਦਾਂ ਦੇ ਉੱਪਰ ਵਾਲੇ ਪਾਸੇ ਇੱਕ ਸਟੇਟ ਟਾਈਪ ਦੇ ਸਟੇਟੀਫਾਈਡ ਐਪੀਥੀਲੀਅਮ ਜਿਹੜੇ ਮਸਲ ਦੀਆਂ ਮਾਸਪੇਸ਼ੀਆਂ ਜਿਹੜੀਆਂ ਤੰਦਾਂ ਹੈਗੀਆਂ ਨੇ, ਇਹਨਾਂ ਸਾਰਿਆਂ ਦੇ ਉੱਪਰ ਹੁਣ ਤਿੰਨ ਲੇਅਰ ਮੈਂ ਦੱਸ ਦਿੱਤੇ, ਬਲਕਿ ਤਿੰਨ ਨੀ ਮੈਂ ਚਾਰ ਦੱਸ ਦਿੱਤੇ, ਕਿਉਂਕਿ ਜੇ ਮਸਲ ਲੇਅਰ ਨੂੰ ਅਸੀਂ ਦੋ ਹਿੱਸਿਆਂ ਚ ਵੰਡ ਦਿੱਤਾ ਨਾ, ਇੱਕ ਪਹਿਲਾਂ ਤਾਂ ਸਬ ਮਿਊਕੋਸਾ, ਫਿਰ ਮਿਊਕੋਸਾ ਹੋ ਗਿਆ, ਫਿਰ ਮਸਲ ਲੇਅਰ ਦੀ ਮੈਂ ਗੱਲ ਕਰ ਦਿੱਤੀ ਆ, ਮਸਲ ਲੇਅਰ ਦੇ ਦੋ ਹਿੱਸੇ ਹੋ ਗਏ, ਅੰਦਰ ਵਾਲਾ ਸਰਕੂਲਰ ਹੈਗਾ, ਗੋਲ ਹੈਗਾ ਸਪਰਿੰਗ ਵਰਗਾ, ਔਰ ਬਾਹਰ ਵਾਲਾ ਜਿਹੜਾ ਆ ਉਹ ਸਿੱਧੇ ਲੰਬੇ ਹੈਗੇ ਨੇ, ਉੱਪਰ ਤੋਂ ਹੇਠਾਂ ਨੂੰ ਜਾਣ ਵਾਲੇ ਰੇਸ਼ੇ ਧਾਗੇ ਹੈਗੇ ਨੇ ਦੇ ਬਣਨ ਵਾਲੇ, ਇਹਨਾਂ ਸਾਰਿਆਂ ਦੇ ਉੱਪਰ ਇੱਕ ਪਤਲਾ ਲੇਅਰ ਹੈ, ਉਹ ਕਨੈਕਟਿਵ ਟਿਸ਼ੂ ਦਾ ਲੇਅਰ ਹੈਗਾ। ਕਨੈਕਟਿਵ ਟਿਸ਼ੂ ਨੂੰ ਅਸੀਂ ਆਮ ਤੌਰ ਤੇ ਬਾਡੀ ਦੇ ਵਿੱਚ ਸਭ ਤੋਂ ਜ਼ਿਆਦਾ ਸਖ਼ਤ ਲੇਅਰ ਸਮਝਦੇ ਹਾਂ, ਭਾਈ ਇਥੋਂ ਆਵਾਜਾਈ ਬੰਦ ਹੈ, ਬਾਹਰ ਦੀ ਚਾਰ ਦੀਵਾਰੀ ਹੈ ਤੇਰੀ, ਭਾਈ ਤੂੰ ਇੱਥੇ ਇੱਥੇ ਰਹਿਣਾ ਆ, ਅੰਦਰ ਅੰਦਰ ਤੇਰੀ ਕਾਰਵਾਈ ਹੈ, ਇਹ ਸਖ਼ਤ ਹੁੰਦਾ। ਗੋਡਿਆਂ ਵਿੱਚ, ਜੋੜਾਂ ਵਿੱਚ ਆਮ ਤੌਰ ਤੇ ਕਨੈਕਟਿਵ ਟਿਸ਼ੂ ਲੱਗਿਆ ਹੁੰਦਾ, ਇੱਕ ਚੀਜ਼ ਨੂੰ ਦੂਜੀ ਨੂੰ ਜੋੜਨ ਨਾਲ ਵਾਸਤੇ ਜਿਹੜੇ ਟਿਸ਼ੂ ਲੱਗਦੇ ਨੇ ਉਹਨਾਂ ਨੂੰ ਅਸੀਂ ਕਨੈਕਟਿਵ ਟਿਸ਼ੂ ਕਹਿੰਦੇ ਹਾਂ, ਕਨੈਕਟ ਕਰਦੇ ਹੈਗੇ, ਔਰ ਉਹ ਸਖ਼ਤ ਹੁੰਦੇ ਨੇ, ਜੋੜ ਬੰਨਣ ਵਾਲੀਆਂ ਗੱਲਾਂ। ਸੋ ਇਸ ਤਰ੍ਹਾਂ ਇਹ ਇਸ ਦੀ ਬਣਤਰ ਹੁੰਦੀ ਹੈਗੀ, ਔਰ ਇਹਦੀ ਬਣਤਰ ਦਾ ਇਹ ਨੀ ਹੈਗਾ ਵੀ ਸਿੱਧੀ ਉੱਤੋਂ ਟਿਊਬ ਹੈਗੀ ਹੈ, ਉਪਰੋਂ ਖੁਰਾਕ ਡਿੱਗੀ ਤੇ ਸਿੱਧੀ ਹੇਠਾਂ ਚਲੇਗੀ, ਐ ਨੀ ਹੈਗਾ। ਇਹ ਫਰਕ ਬੰਦ ਪਈ ਹੋਈ ਹੈ, ਜਿਵੇਂ ਜਿਵੇਂ ਖੁਰਾਕ ਇਹਦੇ ਵਿੱਚ ਆਉਂਦੀ ਹੈ ਤੇ ਫੇਰ ਵੀ ਪੈਰੀਸਟਾਲਟਿਕ ਮੋਸ਼ਨ ਵਰਗੀਆਂ ਮੋਸ਼ਨ ਇਹਦੇ ਵਿੱਚ ਹੁੰਦੀਆਂ ਨੇ, ਜਿਹਦੇ ਰਾਹੀਂ ਖੁਰਾਕ ਹੇਠਾਂ ਜਾਂਦੀ ਰਹਿੰਦੀ ਹੈ, ਪਰ ਇੱਕ ਹੋਰ ਪ੍ਰੋਬਲਮ ਇਹਦੇ ਵਾਸਤੇ ਹੈਗੀ, ਕਿਉਂਕਿ ਇਹ ਫਲੈਕਸੀਬਲ ਹੈਗੀ ਹੈ, ਚੀਜ਼ਾਂ ਜ਼ੋਰ ਬਹੁਤ ਜ਼ਿਆਦਾ, ਪ੍ਰੈਸ਼ਰ ਬਹੁਤ ਜ਼ਿਆਦਾ ਹੈਗਾ। ਚਾਰ ਥਾਵਾਂ ਤੇ ਇਹਨੇ ਸਾਰੇ 20 ਸੈਂਟੀਮੀਟਰ ਦਾ ਏਰੀਆ ਹੈਗਾ, 20 ਸੈਂਟੀਮੀਟਰ ਦੇ ਵਿਚਕਾਰ ਦੇ ਏਰੀਏ ਦੇ ਵਿੱਚ ਚਾਰ ਥਾਵਾਂ ਤੇ ਜਿਵੇਂ ਇਹਦੇ ਲੱਕ ਨੂੰ ਵਲ ਪੈਂਦਾ ਆ, ਹਾਂਜੀ, ਲੱਕ ਨੂੰ ਵਲ ਪੈਣ ਦਾ ਮਤਲਬ ਇਹ ਹੋਇਆ ਵੀ ਕੁਝ ਇੱਕ ਹੋਰ ਇਸ ਮੀਡੀਆ ਸਟਾਈਨਮ ਦੇ ਨਾਲ ਲੱਗਦੇ ਅੰਗ ਜਿਹੜੇ ਨੇ ਆਪਣਾ ਜ਼ੋਰ ਪਾਉਂਦੇ ਨੇ ਭਾਈ ਯਾਰ ਮੈਂ ਇਸ ਆਪਣਾ ਟ੍ਰੈਕਟ ਲੰਘਾਉਣਾ ਹੈ ਤੇ ਮੈਂ ਲੰਘਾ ਹੀ ਲੈਣਾ ਹੈ ਜੀ, ਤੇਰੀ ਗਲੀ ਚੋਂ ਭਾਵੇਂ ਲੰਘਣਾ ਪਵੇ, ਤੈਨੂੰ ਪ੍ਰੈਸ ਕਰਨਾ ਪਵੇ ਤੇ ਮੈਂ ਆਪਣਾ ਸਮਾਨ ਲੰਘਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਇਹਦੇ ਵਿੱਚੋਂ ਇੱਕ ਤਾਂ ਬ੍ਰੌਂਕਸ ਲੰਘਦੀਆਂ ਨੇ, ਜਿਹੜੀਆਂ ਸਾਹ ਵਾਲੀ ਨਾਲੀ ਦੀਆਂ ਟਿਊਬਾਂ ਨੇ ਜਿੱਥੋਂ ਉਹ ਲੰਘਦੀਆਂ ਨੇ, ਉਸ ਵੇਲੇ ਇਹਨੂੰ ਕਹਿੰਦੀਆਂ ਥੋੜਾ ਜਿਹਾ ਪਾਸੇ ਹੋ ਜਾ ਮੈਨੂੰ ਲੰਘ ਲੈਂਦੇ, ਇੱਕ ਇਹਦੇ ਵਿੱਚ ਵਲ ਪੈ ਜਾਂਦਾ ਹੈਗਾ ਇਸ ਥਾਂ ਤੇ। ਦੂਸਰੀ ਕਈ ਵਾਰ ਲੋਕਾਂ ਦੇ ਨਾ ਯਾਰ ਮੇਰੀ ਬੁਰਕੀ ਨੇ ਗਲੇ ਚ ਅੜ ਗਈ ਆ,
2: ਹਾਂਜੀ,
0: ਇਹ ਗਲੇ ਚੜਨ ਦਾ ਮਤਲਬ ਕੀ ਹੁੰਦਾ ਆ, ਉਹ ਜਿਹੜਾ ਐਪੀਗਲੋਟਿਸ ਵਾਲਾ ਏਰੀਆ ਹੈ ਨਾ, ਜਿਸ ਥਾਂ ਤੇ ਅੱਗੇ ਜਾ ਕੇ ਬ੍ਰੌਂਕਸ ਹੈ ਤੇ ਸਾਹ ਦਾ ਲਗਾਤਾਰ ਆ ਰਿਹਾ ਹੈਗਾ, ਕਈ ਵਾਰ ਤੁਸੀਂ ਵੇਖਣਾ ਜੇ ਬੁਰਕੀ ਫਸ ਗਈ ਹੋਵੇ ਤੇ ਸਾਹ ਲੈਣਾ ਔਖਾ ਹੋ ਜਾਂਦਾ
2: ਜੀ,
0: ਭਾਵ ਈਸੋਫੇਗਸ ਜਿਹੜਾ ਆ ਉਹ ਇਸ ਨੂੰ ਜਗ੍ਹਾ ਨੀ ਦੇ ਰਿਹਾ ਸਾਹ ਨੂੰ, ਸਾਹ ਲੈਣਾ ਔਖਾ ਹੋ ਗਿਆ, ਕਹਿੰਦਾ ਨਹੀਂ ਜੀ ਮੈਂ ਨੀ ਤੈਨੂੰ ਰਸਤਾ ਦੇਣਾ। ਪਰ ਜੇ ਮਾਸਪੇਸ਼ੀਆਂ ਫਲੈਕਸੀਬਲ ਹੈਗੀਆਂ ਨੇ, ਜੇ ਇਹਨਾਂ ਚ ਕੋਈ ਨੁਕਸ ਨੀ ਹੈਗਾ ਜਾਂ ਇਹਦੇ ਅੰਦਰ ਗੈਸ ਨਹੀਂ ਭਰੀ, ਇਹਨੂੰ ਉਹਨੇ ਪੂਰਾ ਨਹੀਂ ਫਲਾਇਆ ਹੋਇਆ, ਤੇ ਉਸ ਵੇਲੇ ਸਾਧਾਰਨ ਤੌਰ ਤੇ ਬ੍ਰੌਂਕਸ ਨੂੰ ਇਹ ਜਗ੍ਹਾ ਦੇ ਦੂਗਾ, ਸਾਹ ਕਰੀ ਜਾ ਵੀ ਤੂੰ ਸਾਹ ਲੰਘ ਜਾ, ਕੋਈ ਗੱਲ ਨੀ ਹੈਗੀ, ਜਦੋਂ ਚੰਗੀ ਬਣਦੀ ਤੇ ਕੋਈ ਮਤਲਬ ਨੀ। ਤੇ ਜੇ ਇਹਦੇ ਅੰਦਰ ਆਪਦੀ ਹੀ ਗੈਸ ਭਰ ਗਈ, ਕਹਿੰਦਾ ਮੇਰਾ ਤੇ ਆਪਣਾ ਹੀ ਸਮਾਨ ਪੂਰਾ ਨੀ ਆਉਂਦਾ, ਮੈਂ ਤੈਨੂੰ ਜਗ੍ਹਾ ਕਿੱਥੋਂ ਦੇਵਾਂ, ਉਸ ਵੇਲੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਆ। ਉਸ ਵੇਲੇ ਹਾਲਾਤ ਇਹ ਹੁੰਦੇ ਨੇ ਕਿ ਲੋਕ ਕਹਿੰਦੇ ਨੇ ਯਾਰ ਮੇਰੀ ਬੁਰਕੀ ਤਾਂ ਇੱਥੇ ਹੀ ਫਸ ਗਈ ਤੇ ਜਾ ਹੀ ਨੀ ਸੰਗ ਧੋਏ ਨਾ,
1: ਹਾਂਜੀ, ਉਹ ਕਈ ਵਾਰੀ ਜਿਹੜੀਆਂ ਪਿੱਛੇ ਧੋਣ ਤੇ ਜਾਏ ਮੁੱਕਾ ਜਾਏ, ਕਈ ਵਾਰੀ ਮਾਰਦੇ ਹੁੰਦੇ ਆ ਉਹ
0: ਹੁੰਦੇ ਆ। ਹੁਣ ਵੇਖੋ ਨਾ ਕੁਦਰਤੀ ਪਤਾ ਨੀ ਕਿਵੇਂ ਲੋਕਾਂ ਨੂੰ ਉਹ ਸਮਝ ਆ ਗਈ ਵੀ ਸਾਨੂੰ ਆਹ ਕੁਛ ਕਰਨਾ ਚਾਹੀਦਾ। ਹੁਣ ਵੇਖੋ ਨਾ ਮੈਂ ਤੁਹਾਨੂੰ ਦੱਸਿਆ ਭਾਈ ਈਸੋਫੇਗਸ ਦੀ ਓਰੀਜਨ ਜਿੱਥੋਂ ਸ਼ੁਰੂ ਹੁੰਦਾ ਆ, ਫੈਰਿਕਸ ਦੇ ਨਾਲ ਜੁੜਦਾ ਆ, ਜੇ ਪਿਛਲੇ ਪਾਸੋਂ ਵੇਖੀਏ ਤੇ ਫੇਰ ਇਹ ਭਾਈ 6th ਵਰਟੇਬਰੇ ਦੇ ਲੈਵਲ ਤੋਂ ਸ਼ੁਰੂ ਹੁੰਦਾ ਆ।
2: ਜੀ
0: ਦੇ ਵਿੱਚ ਪਹਿਲਾ ਵਰਟੇਬਰਾ ਹੁੰਦਾ ਜਿਹਨੂੰ ਅਸੀਂ ਐਟਲਸ ਵਰਟੇਬਰਾ ਕਹਿੰਦੇ ਆ, ਫੋਰਾਮਨ ਮੈਗਨਮ ਇੱਕ ਸੁਰਾਗ ਹੈਗਾ ਜਿਹੜੀ ਸਕਲ ਦੀ ਹੱਡੀ ਦੇ ਵਿੱਚ ਗੁੱਤੀ ਦੇ ਵਿੱਚ, ਉਹਨੂੰ ਕਹਿੰਦੇ ਫੋਰਾਮਨ ਮੈਗਨਮ। ਉਹਦੇ ਵਿੱਚ ਗੁਲੇ ਵਾਂਗੂ ਫਸਦਾ ਆ, ਜਿਵੇਂ ਟਰੈਕਟਰ ਟਰਾਲੀ ਨੂੰ ਆਪਸ ਅਸੀਂ ਫਿੱਟ ਕਰਦੇ ਹਾਂ, ਉਹ ਗੁਲੇ ਵਾਂਗੂ ਫਸ ਜਾਂਦਾ ਆ, ਔਰ ਉਹਨੂੰ ਅਸੀਂ ਐਟਲਸ ਵਰਟੇਬਰਾ ਕਹਿੰਦੇ ਹਾਂ। ਦੂਜੇ ਵਰਟੇਬਰਿਆਂ ਨਾਲੋਂ ਇਹਦੀ ਸ਼ਕਲ ਡਿਫਰੈਂਟ ਹੈਗੀ ਆ, ਔਰ ਇਹਨੂੰ ਇੱਕ ਗਿਣੋ ਤੇ ਉਸ ਤੋਂ ਬਾਅਦ ਇਹਦਾ 5 ਹੋਰ ਗਿਣੋ, 6ਵੇਂ ਵਰਟੇਬਰੇ ਦੇ ਲੈਵਲ ਤੇ ਆ। ਇਹਦਾ ਮਤਲਬ ਕੀ ਹੈ ਵੀ ਇੱਕ ਵਾਰ ਫੈਸਿਲਿਟੀਟੇਟ ਦੇਣ ਵਾਸਤੇ ਪੁਲਿਸ ਆ ਗਈ ਤੇ ਉਹਨੇ ਆਖਿਆ ਵੀ ਅਜਕਰਮ ਸਟੇਟਸ ਕੋ ਬਹਾਲ ਕਰੋ, ਆ ਜਾਓ ਥਾਣੇ ਉੱਤੇ, ਤੁਹਾਡਾ ਫੈਸਲਾ ਕਰਨੇ ਆ, ਤੇ ਲੋਕ ਮੁੱਕੀ ਮਾਰਦੇ ਆ ਪਿੱਛੇ, ਹਾਂਜੀ, ਮੁੱਕੀ ਮਾਰਦੇ ਆ, ਜਾਂ ਬੱਚੇ ਦੇ ਆਮ ਤੌਰ ਤੇ ਪਲਚ ਜਾਂਦਾ ਕੁਝ ਐਸਾ, ਉਹ ਪਲਚ ਜਾਣਾ ਅਸੀਂ ਇਹਨੂੰ ਕਹਿੰਦੇ ਆ, ਜਾਂ ਅੰਗਰੇਜ਼ੀ ਚ ਚੌਕਿੰਗ ਕਹਿੰਦੇ ਆ, ਪਲਟ ਜਾਣਾ ਜਾਂ ਚੌਕਿੰਗ ਜਿਹੜਾ ਹੁੰਦਾ ਉਹ ਇਸ ਕਰਕੇ ਹੁੰਦਾ ਆ ਬਈ ਈਸੋਫੇਗਸ ਅੜ ਗਿਆ ਆਪਣੀ ਜਿੱਦ ਤੇ ਵੀ ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ, ਹਾਂਜੀ, ਮੈਂ ਨੀ ਤੁਹਾਨੂੰ ਜਗ੍ਹਾ ਦਿੰਦਾ। ਜਿਹੜੀ ਕਿ ਅੱਗੇ ਆਮ ਤੌਰ ਤੇ ਉਹ ਜਗ੍ਹਾ ਵਰਤਦੇ ਸੀਗੇ, ਇਹ ਫਲੈਕਸੀਬਲ ਸੀ, ਇਹਦੇ ਵਿਚ ਜਲਦੀ ਮੋੜ ਪੈ ਜਾਂਦਾ ਹੈਗਾ। ਇੱਕ ਤਾਂ ਇਹਦੇ ਵਿਚ ਐਪੀਗਲੋਟਿਸ ਵਾਲੇ ਏਰੀਏ ਦੇ ਵਿਚ ਮੋੜ ਪੈਂਦਾ ਹੈਗਾ। ਉਸ ਤੋਂ ਹੇਠਾਂ ਜਿਹੜੀਆਂ ਇਹ ਬ੍ਰੌਂਕਸ ਲੰਘਦੀਆਂ ਨੇ, ਸਾਹ ਨਾਲੀਆਂ ਲੰਘਦੀਆਂ ਨੇ, ਉਹਦਾ ਮੋੜ ਹੋ ਗਿਆ। ਉਸ ਤੋਂ ਬਾਅਦ ਜਿਹੜੀ ਸਾਡੀ ਐਓਰਟਾ ਹੈ ਨਾ
2: ਜੀ,
0: ਸਾਡੀ ਖੂਨ ਦੀ ਨਾਲੀ ਜਿਹੜੀ ਹਾਰਟ ਵਿਚੋਂ ਨਿਕਲ ਕੇ ਇਹਦੇ ਵਿਚੋਂ ਪਹਿਲੀਆਂ ਦੋ ਨਾਲੀਆਂ ਨਿਕਲਦੀਆਂ ਨੇ ਜਿਹਨਾਂ ਨੂੰ ਅਸੀਂ ਕੈਰੋਟਿਡ ਆਰਟਰੀਜ਼ ਕਹਿੰਦੇ ਹਾਂ, ਜਿਹੜੀਆਂ ਬ੍ਰੇਨ ਨੂੰ ਸਪਲਾਈ ਕਰਦੀਆਂ ਨੇ। ਹੁਣ ਇਹ ਜਦੋਂ ਉਹਦੇ ਚ ਮੋੜ ਪੈਂਦਾ ਹੈ ਨਾ, ਤੇ ਇਹ ਇਸ ਈਸੋਫੇਗਸ ਨੂੰ ਬਹੁਤਾ ਪਰੇ ਪ੍ਰੈਸ ਕਰ ਦਿੰਦੇ ਵੀ ਮੈਨੂੰ ਲੰਘਣਾ ਦੇ
2: ਜੀ।
0: ਈਸੋਫੇਗਸ ਬੈਕਵਰਡ ਵਾਲੇ ਪਾਸੇ ਧੱਕਿਆ ਜਾਂਦਾ, ਪਿਛਲੇ ਪਾਸੇ ਨੂੰ ਧੱਕਿਆ ਜਾਂਦਾ ਹੈਗਾ। ਔਰ ਉਥੋਂ ਵੀ ਇਹੀ ਕੰਡੀਸ਼ਨ ਆਉਣੀ ਸ਼ੁਰੂ ਹੋ ਜਾਂਦੀ ਹੈ, ਲੋਕ ਛਾਤੀ ਤੇ ਹੱਥ ਰੱਖ ਲੈਂਦੇ ਤੇ ਬਾਹਰ ਹੋ ਗਏ, ਪਿਛਲੇ ਪਾਸੋਂ ਛਾਤੀ ਮਲਦੀ ਹੈ ਤੇ ਫਿਰ ਕਈ ਵਾਰ ਠੀਕ ਹੋ ਜਾਂਦਾ
2: ਜੀ। ਬਿਲਕੁਲ
0: ਸਮਝ ਦਿੰਦੀ ਉਸ ਗੱਲ ਤੇ, ਵਿਆਹ ਕਰੋ ਛਾਤੀ ਨੂੰ ਮਲੋ ਜਾਂ ਪਿਛਲੇ ਪਾਸੇ ਮਲੋ, ਉਹ ਫਿਰ ਸੈੱਟ ਹੋ ਜਾਂਦਾ। ਕਾਰਨ ਕੀ ਹੁੰਦਾ ਆ ਬਈ, ਈਸੋਫੇਗਸ ਕੋਲ ਆਪਦੀ ਪ੍ਰੋਬਲਮ ਬਣੀ ਹੋਈ ਹੈ, ਇਹਦੇ ਵਿਚ ਗੈਸ ਏਸਿਡ ਵਗੈਰਾ ਜਿਹੜਾ ਹੇਠਾਂ ਤੋਂ ਆ ਰਿਹਾ ਆ, ਇਹਦੀ ਇਲਾਸਟੀਸਿਟੀ ਖਤਮ ਹੋ ਰਹੀ ਹੈ, ਲਚਕ ਖਤਮ ਹੋ ਰਹੀ ਹੈ ਕਿ ਇਹ ਦੂਜੇ ਨੂੰ ਲੰਘਣ ਦਾ ਦੇ ਦੇਵੇ ਤਾਂ ਸੁਭਾਅ ਹੁਣ ਗਰਮ ਹੋ ਗਿਆ ਕਰਦਾ ਨਾ ਵੀ ਮੇਰਾ ਤਾਂ ਆਪਣਾ ਹੀ ਨੀ ਸਰਦਾ। ਉਸ ਹਾਲਾਤ ਦੇ ਵਿਚ ਇਹ ਜਿਹੜਾ ਸਾਡਾ ਖੂਨ ਦਾ ਫਲੋ ਹੈ ਉਹਨੂੰ ਵੀ ਰੁਕਾਵਟ ਪੈਂਦੀ ਹੈ, ਜਿਸ ਕਰਕੇ ਕਈ ਵਾਰ ਲੋਕ ਛਾਤੀ ਮਲਦੇ ਆ, ਕਈ ਵਾਰ ਲੋਕ ਪਿੱਠ ਮਲਦੇ ਆ, ਤਾਂ ਕਿ ਸਾਹ ਆਉਣਾ ਸੌਖਾ ਹੋ ਜਾਵੇ। ਹੇਠਾਂ ਵਾਲੇ ਪਾਸੇ ਨਾਲ ਬ੍ਰੌਂਕਸ ਹੈਗੀ, ਸਾਹ ਵਾਲੀ ਨਾਲੀ ਹੈਗੀ ਹੈ, ਤੋ ਇੱਕ ਇਹ ਹੋ ਗਿਆ। ਉਸ ਤੋਂ ਬਾਅਦ ਜਦੋਂ ਇਹ ਈਸੋਫੇਗਸ ਹੇਠਾਂ ਵਾਲੇ ਪਾਸੇ ਜਾਂਦਾ ਹੈ ਨਾ, ਤੇ ਇਹਦੇ 23 ਇੰਚ ਪੂਰੇ ਹੋ ਗਏ, ਤੇ 23 ਸੈਂਟੀਮੀਟਰ ਪੂਰੇ, ਸੈਂਟੀਮੀਟਰ 23 ਸੈਂਟੀਮੀਟਰ ਪੂਰੇ ਹੋ ਗਏ, ਤੇ ਉੱਥੇ ਜਾ ਕੇ ਇਹਨੂੰ ਇੱਕ ਬਾਰਡਰ ਲੰਘਣਾ ਪੈਂਦਾ, ਕਸਟਮ ਡਿਪਾਰਟਮੈਂਟ ਦਾ ਬਾਰਡਰ ਲੰਘਣਾ ਪੈਂਦਾ ਡਾਇਆਫਰਾਮ ਦਾ। ਉਹ ਡਾਇਆਫਰਾਮ ਜਿਹੜਾ ਆ ਛਾਤੀ ਤੇ ਪੇਟ ਨੂੰ ਵੱਖਰਾ ਕਰਨ ਵਾਸਤੇ ਇੱਕ ਦੀਵਾਰ ਕੁਦਰਤ ਨੇ ਬਣਾਈ ਹੋਈ ਹੈ, ਵੀ ਤੁਹਾਡਾ ਆਪਣਾ ਡਿਪਾਰਟਮੈਂਟ ਹੈ, ਇਹਨਾਂ ਦਾ ਆਪਣਾ ਡਿਪਾਰਟਮੈਂਟ ਹੈਗਾ ਆ, ਪਰ ਫਿਰ ਵੀ ਇੱਕ ਐਸੀ ਸਾਂਝ ਹੈਗੀ ਹੈ, ਕੁਝ ਬਹੁਤ ਸਾਰੇ ਡਿਪਾਰਟਮੈਂਟ ਸਾਂਝੇ ਨੇ, ਉਹਨਾਂ ਦੀ ਆਵਾਜਾਈ ਹੁੰਦੀ ਰਹਿੰਦੀ ਹੈ। ਜਿਵੇਂ ਉੱਪਰ ਤੋਂ ਏਓਰਟਾ ਆਈ ਤੇ ਜਿਨ੍ਹਾਂ ਦੇ ਛਾਤੀ ਚ ਰਹਿੰਦੀ ਹੈ ਉਹਦਾ ਨਾਮ ਥੋਰੈਸਿਕ ਏਓਰਟਾ ਹੁੰਦਾ ਆ, ਜਦੋਂ ਉਹ ਇਸ ਬਾਰਡਰ ਨੂੰ ਲੰਘਦੀ ਹੈ ਤੇ ਉਹਦਾ ਨਾਮ ਡਿਸੈਂਡਿੰਗ ਐਬਡੋਮੀਨਲ ਏਓਰਟਾ ਹੋ ਜਾਂਦਾ ਹੈਗਾ ਆ। ਇਸੇ ਤਰ੍ਹਾਂ ਹੀ ਜਦੋਂ ਹੇਠੋਂ ਖੂਨ ਉੱਪਰ ਨੂੰ ਵਾਪਸ ਆ ਰਿਹਾ ਹੈ ਖੂਨ, ਉਸੇ ਤਰ੍ਹਾਂ ਉਹਦਾ ਨਾਂ ਵੇਨਾ ਕੈਵਾ ਹੋ ਜਾਂਦਾ ਹੈਗਾ ਆ, ਔਰ ਇਸੇ ਤਰ੍ਹਾਂ ਹੀ ਉਹ ਵੀ ਇਸ ਡਾਇਫਰਾਮ ਦੇ ਵਿੱਚੋਂ ਲੰਘਦੀ ਹੈਗੀ। ਤੋ ਇਸ ਤਰ੍ਹਾਂ ਕਰਕੇ ਤਕਰੀਬਨ 7 ਡਿਫਰੈਂਟ ਇੰਪੋਰਟੈਂਟ ਗੱਲਾਂ ਉੱਪਰ ਵਾਲੇ ਪਾਸੇ ਤੋਂ ਹੇਠਾਂ ਜਾ ਰਹੀਆਂ ਨੇ, ਹੇਠਾਂ ਤੋਂ ਉੱਪਰ ਜਾ ਰਹੀਆਂ ਨੇ, ਤੋ ਦੇਰ ਆਰ 7 ਓਪਨਿੰਗਸ, 7 ਓਪਨਿੰਗਸ ਨੇ, ਸੁਰਾਗ ਨੇ ਇਸ ਡਾਇਫਰਾਮ ਦੇ ਵਿੱਚੋਂ, ਤੇ ਉਹਦੇ ਵਿੱਚ ਹੀ ਇਹ ਈਸੋਫੇਗਸ ਦਾ ਵੀ ਇੱਕ ਓਪਨਿੰਗ ਹੈਗਾ। ਹੁਣ ਉਸ ਈਸੋਫੇਗਸ ਦੇ ਓਪਨਿੰਗ ਦੇ ਵਿੱਚ ਵੀ ਕਈ ਵਾਰਾਂ ਪੇਟ ਚ ਗੈਸ ਬਹੁਤ ਜ਼ਿਆਦਾ ਬਣੀ ਹੋਈ ਹੈ, ਜਾਂ ਕਈ ਵਾਰਾਂ ਹਾਰਟ ਦੀ ਕੋਈ ਪ੍ਰੋਬਲਮ ਹੈ, ਕਈ ਵਾਰਾਂ ਫੇਫੜਿਆਂ ਦੀ ਕੋਈ ਪ੍ਰੋਬਲਮ ਹੈ। ਜੇ ਤੇ ਸਹਿਯੋਗ ਇੱਕ ਦੂਜੇ ਨਾਲ ਚੱਲਦਾ ਹੈ ਤੇ ਫਿਰ ਤਾਂ ਠੀਕ ਹੈ, ਕੋਈ ਗੱਲ ਨਹੀਂ। ਆਮ ਤੌਰ ਤੇ ਕਈ ਲੋਕ ਇੱਥੇ ਹੱਥ ਲਾ ਕੇ ਵੇਖਦੇ ਹੁੰਦੇ ਨੇ ਵੀ ਮੇਰੇ ਨਾ ਇੱਥੇ ਕੁਛ ਅਟਕ ਗਿਆ ਆ, ਐਪੀਗੈਸਟ੍ਰਿਕ ਏਰੀਆ ਨੂੰ ਕਹਿੰਦੇ ਆ, ਜਿੱਥੇ ਸਾਡੀਆਂ ਛਾਤੀ ਦੀਆਂ ਪੱਸਲੀਆਂ ਦੋਵੇਂ ਪਾਸੇ ਅਲੱਗ ਅਲੱਗ ਹੋ ਜਾਂਦੀਆਂ ਨੇ, ਉਹ ਏਰੀਏ ਨੂੰ ਐਪੀਗੈਸਟ੍ਰਿਕ ਏਰੀਆ ਅਸੀਂ ਕਹਿੰਦੇ ਆ। ਔਰ ਇਹਦੇ ਪਿਛਲੇ ਪਾਸੇ ਉਹ ਜੰਕਸ਼ਨ ਹੈਗਾ ਆ ਜਿੱਥੇ ਇਹ ਡਾਇਆਫਰਾਮ ਜਿਹੜਾ ਹੈ ਜੁੜਿਆ ਹੋਇਆ ਹੈ, ਔਰ ਇਹਦੇ ਵਿੱਚੋਂ ਉਹ ਲੰਘ ਕੇ ਜਾ ਰਿਹਾ ਇਹ ਸਾਡਾ ਈਸੋਫੇਗਸ, ਤੇ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜੇ ਤਾਂ ਸਹਿਯੋਗ ਕਰਦੀਆਂ ਪਈਆਂ ਨੇ ਤੇ ਫਿਰ ਉਹ ਹਮਾਸ ਜਿਹੜੀ ਉਹਦੇ ਵਿੱਚੋਂ ਸਾਰਿਆਂ ਦੇ ਜਹਾਜ਼ ਲੰਘੀ ਜਾਣੇ ਤੇ ਗੈਸ ਜਾਈ ਜਾਣੀ, ਤੇ ਜੇ ਲੱਗ ਗਿਆ ਇਰਾਨ ਤੇ ਫਿਰ ਨਹੀਂ ਜਾਣੀ, ਹਾਂਜੀ। ਸੋ ਫਿਰ ਮੁਸ਼ਕਲ ਹੋ ਜਾਂਦੀ ਹੈ ਇਸ ਦੇ ਲੰਘੇ ਵਾਸਤੇ ਕਿ ਸਾਰੀਆਂ ਚੀਜ਼ਾਂ ਨਾਰਮਲ ਨਹੀਂ ਲੰਘਦੀਆਂ ਤੇ ਪ੍ਰੋਬਲਮ ਸਾਰਿਆਂ ਦੀ ਹੋ ਜਾਂਦੀ ਹੈ। ਸੋ ਇਹ ਇੱਕ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ ਕਿ ਇਹਦੇ 4 ਵਿੰਗ 4 ਵਾਲ ਇਹਨੂੰ ਬਾਡੀ ਦੇ ਵਿੱਚ ਪੈਂਦੇ ਨੇ, ਐਡਜਸਟ ਕਰਨਾ ਪੈਂਦਾ ਗੁਆਂਢੀਆਂ ਨਾਲ, ਹਾਂਜੀ। ਤੇ ਜੇ ਇਹਦੀ ਆਪਦੀ ਪ੍ਰੋਬਲਮ ਆ ਜਾਵੇ, ਇਹਦੇ ਵਿੱਚ ਐਸਿਡਿਟੀ ਗੈਸ ਵਗੈਰਾ ਹੋ ਜਾਵੇ, ਤੇ ਫਿਰ ਇਹ ਗੁਆਂਢੀਆਂ ਨਾਲ ਕੋਆਪਰੇਟ ਨਹੀਂ ਕਰ ਸਕਦਾ, ਨਾ ਤਾਂ ਉਹ ਖੂਨ ਦੀ ਨਾਲੀ ਜਿਹੜੀ ਡਿਸੈਂਡਿੰਗ ਥੋਰੈਸਿਕ ਏਓਰਟਾ ਜਿਹਨੂੰ ਮੈਂ ਕਿਹਾ ਹੈਗਾ, ਨਾ ਜਾਣ ਵਾਲੀ ਖੂਨ ਦੀ ਜਿਹੜੀ ਵੱਡੀ ਨਾਲੀ ਹੈਗੀ ਹੈ ਦਿਲ ਚੋਂ ਨਿਕਲਦੀ ਹੈ, ਇੱਕ ਤੇ ਉਹ ਹੋ ਗਈ, ਇੱਕ ਬ੍ਰੌਂਕਸ ਸਾਡੀਆਂ ਸਾਹ ਵਾਲੀਆਂ ਨਾਲੀਆਂ ਹੋ ਗਈਆਂ। ਸੋ ਇਹ ਜਦੋਂ ਵੀ ਨਾਰਮਲ ਉਥੋਂ ਪਾਸ ਨਹੀਂ ਕਰ ਸਕਦੀਆਂ, ਤੇ ਇਹਦਾ ਮਤਲਬ ਇਹ ਹੈ ਵੀ ਇਹ ਸਾਨੂੰ ਰਸਤਾ ਨਹੀਂ ਦੇ ਰਿਹਾ, ਈਸੋਫੇਗਸ ਦੀ ਤਾਂ ਆਪਦੀ ਪ੍ਰੋਬਲਮ ਬਣੀ ਹੋਈ ਹੈ
1: ਜੀ। ਡਾਕਟਰ ਸਾਹਿਬ ਮੈਂ ਦੇਖਦਾ ਸੀਗਾ ਇਹ ਤੁਹਾਡੀਆਂ ਗੱਲਾਂ ਸੁਣ ਸੁਣ ਕੇ, ਇਹ ਜਿਹੜੀ ਆਇਓਟਾ ਦੀ ਤੁਸੀਂ ਗੱਲ ਕਰਦੇ ਆ ਇਹਦਾ ਖਾਤਾ ਡਾਕਟਰ ਸਾਹਿਬ ਬਹੁਤ ਮੋਟੀ ਇੱਕ ਪੂਰਾ ਇੰਚ ਡਾਇਆਮੀਟਰ ਇਹਦਾ ਦੱਸਦੇ ਆ, ਪੂਰਾ ਇੰਚ ਡਾਇਆਮੀਟਰ ਇਹਦਾ।
0: ਵੇਖੋ ਇਹ ਡਿਪੈਂਡ ਕਰਦਾ ਹੈ ਹਾਲਾਤ ਦੇ ਉੱਪਰ, ਹਾਰਡ ਐਂਡ ਫਾਸਟ ਇਸ ਤਰ੍ਹਾਂ ਦਾ ਕੁਛ ਨਹੀਂ, ਕਿਉਂਕਿ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਡਾਇਆਮੀਟਰ ਜ਼ਿਆਦਾ ਹੈ, ਜਿਵੇਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਹਦਾ ਡਾਇਆਮੀਟਰ ਘਟਦਾ ਜਾਂਦਾ ਹੈਗਾ। ਇਸੇ ਤਰ੍ਹਾਂ ਮਿਹਨੇ ਕੇਵਾ ਜਿਹੜੀ ਹੈ ਜਿੱਥੋਂ ਸ਼ੁਰੂ ਹੁੰਦੀ ਹੈ ਸਮਾਲ ਆਰਟਰੀ ਓਲਸ ਤੋਂ ਸ਼ੁਰੂ ਹੁੰਦੀ ਹੈ, ਉਦੋਂ ਡਾਇਆਮੀਟਰ ਬਹੁਤ ਘੱਟ ਹੈਗਾ ਵਾਲ ਵਰਗਾ, ਜਿਵੇਂ ਇਹ ਉੱਪਰ ਆਉਂਦੀ ਜਾਂਦੀ ਹੈ ਉਵੇਂ ਇਹਦਾ ਡਾਇਆਮੀਟਰ ਵੱਧਦਾ ਜਾਂਦਾ, ਤੇ ਇਸ ਕਰਕੇ ਅਸੀਂ ਇਹਦਾ ਫਿਕਸ ਕੋਈ ਡਾਇਆਮੀਟਰ ਨਹੀਂ ਕਹਿ ਸਕਦੇ ਵੀ ਇਹ ਇੰਨਾ ਹੈਗਾ ਹੀ ਹੈ। ਠੀਕ ਹੈ, ਜਿਹੜੀ ਚੀਜ਼ ਸਲੋਪ ਵਰਗੀ ਹੈ ਬੈਂਸਰੀ ਹੈਗੀ ਹੈ, ਇੱਕ ਪਾਸੋਂ ਜਿੰਨੀ ਹੈ ਉਨੀ ਦੂਜੇ ਪਾਸੇ ਹੈਗੀ ਨਾ ਪ੍ਰੋਬਲਮ, ਉਹ ਡਾਇਆਮੀਟਰ ਤੁਸੀਂ ਦੱਸ ਸਕਦੇ ਹੋ, ਪਰ ਜਿਹੜੀ ਚੀਜ਼ ਤੋਂ ਸ਼ੁਰੂ ਹੁੰਦੀ ਹੈ ਉੱਥੇ ਚੌੜੀ ਅੱਗੋਂ ਪਤਲੀ ਹੁੰਦੀ ਗਈ ਹੈ, ਤੇ ਫਿਰ ਤੁਸੀਂ ਇੱਕ ਤਰ੍ਹਾਂ ਦਾ ਡਾਇਆਮੀਟਰ ਤੁਸੀਂ ਫਿਕਸ ਨਹੀਂ ਕਰ ਸਕਦੇ ਵੀ ਇਹ ਇੰਨਾ ਹੈਗਾ
1: ਜੀ।
0: ਸੋ ਇਹ ਆਮ ਤੌਰ ਤੇ ਇਸ ਜਿਹੜਾ ਏਓਲਟਾ ਹੈ ਇਹਦੀ ਮੇਨ ਪ੍ਰੋਬਲਮ ਹੈਗੀ। ਹੁਣ ਇਸ ਏਓਲਟਾ ਦੇ ਵਿਚ ਜੇ ਤਾਂ ਉੱਪਰ ਵਾਲੇ ਪਾਸਿਓਂ ਖੁਰਾਕ ਨਾਰਮਲ ਆ ਰਹੀ ਹੈ, ਇਹਦੇ ਵਿਚ ਫਲੈਕਸੀਬਿਲਿਟੀ ਨਾਰਮਲ ਹੈਗੀ ਆ, ਤੇ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਖੁਰਾਕ ਹੇਠਾਂ ਜਾਂਦੀ ਰਹੇਗੀ, ਕੋਈ ਪ੍ਰੋਬਲਮ ਨਹੀਂ। ਆਹ ਜਿਹੜੇ ਰਸਤੇ ਨੇ ਜਿੱਥੇ ਏਓਲਟਾ ਕੋਲੋਂ ਲੰਘਦੀ ਹੈ ਜਾਂ ਜਿੱਥੇ ਬ੍ਰੌਂਕਸ ਵਾਲੀ ਟਿਊਬ ਲੰਘ ਰਹੀ ਹੈਗੀ ਹੈ, ਇਹ ਇਸ ਨੂੰ ਰਸਤਾ ਦੇ ਦਿੰਦੀਆਂ ਨੇ ਤੇ ਅੱਗੇ ਇਹ ਚੱਲੀ ਜਾ ਰਿਹਾ ਹੈ, ਜਾਂ ਇਹ ਆਮ ਦੂਜਿਆਂ ਨੂੰ ਰਸਤਾ ਦੇ ਹੀ ਰੱਖਦਾ ਤੇ ਜਦੋਂ ਇਹਦੀ ਵਾਰੀ ਹੈ ਉਦੋਂ ਇਹ ਰਸਤਾ ਉਹਨੂੰ ਮਿਲ ਜਾਂਦਾ, ਤੇ ਇੱਥੇ ਕੋਈ ਦਿੱਕਤ ਨੀ ਹੁੰਦੀ, ਤੇ ਜੀ ਹੁੰਦੀ ਹੈ ਤੇ ਫਿਰ ਲੋਕਾਂ ਨੇ ਮੇਰੀ ਬੁਰਕੀ ਇੱਥੇ ਅੜ ਗਈ ਹੈ ਜਾਂ ਮੇਰਾ ਇੱਥੇ ਰੁਕ ਗਿਆ ਕੋਈ। ਉੱਪਰ ਵਾਲੇ ਪਾਸੇ ਹੋਵੇ ਤੇ ਉਹਨੂੰ ਕਹਿੰਦੇ ਨੇ ਚੌਕਿੰਗ ਹੈ ਜੀ, ਹੇਠਾਂ ਵਾਲੇ ਪਾਸੇ ਆਉਂਦੇ ਆ ਤੇ ਸਮਝਦੇ ਆ, ਤੁਸੀਂ ਸਮਝੋ ਵੀ ਜਿੱਥੇ ਏਓਲਟਾ ਲੰਘਦੀ ਹੈ ਇਹਦੇ ਕੋਲੋਂ, ਉਸ ਵੇਲੇ ਉਹ ਕਹਿੰਦੇ ਨੇ ਵੀ ਭਾਈ ਆ ਛਾਤੀ ਭਾਰੀ ਹੋ ਗਈ ਮੇਰੀ, ਖਾਣ ਤੋਂ ਬਾਅਦ ਛਾਤੀ ਭਾਰੀ ਹੋ ਗਈ, ਅਜੇ ਪੇਟ ਚ ਨਹੀਂ ਪਹੁੰਚੀ ਖੁਰਾਕ ਉਹਦੀ। ਠੀਕ ਹੈ
1: ਜੀ, ਉੱਪਰੇ ਹੀ
0: ਹਾਂ, ਇਹਦਾ ਕਾਰਨ ਹੈਗਾ ਆ। ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ, ਮੈਂ ਕੱਲ ਹੋਰ ਵੀ ਗੱਲ ਦੱਸੀ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ, ਵੀ ਆਮ ਤੌਰ ਤੇ ਲੋਕ ਸੁੱਤੇ ਪਏ ਸਵੇਰੇ ਸੁੱਤੇ ਪਏ ਸੌਣ ਦੇ ਸਮੇਂ ਸਾਡੇ ਮਸਲ ਸਾਰੇ ਰਿਲੈਕਸ ਹੁੰਦੇ ਆ, ਮਸਲ ਰਿਲੈਕਸ ਹੁੰਦੇ ਆ, ਤੇ ਆਹ ਜਿਹੜੀਆਂ ਸਫਿੰਕਟਰ ਮੈਂ ਦੱਸੀਆਂ ਨੇ ਇਹਦੀਆਂ, ਇਹ ਸਾਰੀਆਂ ਦੀਆਂ ਸਾਰੀਆਂ ਸਫਿੰਕਟਰ ਲੂਜ਼ ਹੋ ਜਾਂਦੀਆਂ, ਔਰ ਹੇਠਾਂ ਵਾਲੇ ਪਾਸੋਂ ਗੈਸ ਜਿਹੜੀ ਬਣ ਰਹੀ ਹੈ ਉਹਨੂੰ ਉੱਪਰ ਜਾਣਾ ਆਸਾਨ ਹੋ ਜਾਂਦਾ ਆ। ਇਸ ਕਰਕੇ ਬਹੁਤ ਹੀ ਗੈਸ ਆਮ ਤੌਰ ਤੇ ਇਸ ਵੇਲੇ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ, ਔਰ ਉਹਦੇ ਵਿਚ ਜਦੋਂ ਸਵੇਰੇ ਉੱਠਦੇ ਆ ਤੇ ਕਈ ਲੋਕਾਂ ਨੇ ਮੇਰੀ ਤੇ ਧੌਣ ਨੀ ਹਿਲਦੀ, ਮੇਰੀ ਧੌਣ ਆਕੜ ਗਈ, ਖਰੇ ਸਰਾਣਾ ਵਿੰਗਾ ਜਿਹੜਾ ਰੱਖਿਆ ਗਿਆ ਆ ਕੋਈ ਸਰਾਣਾ ਮੇਰਾ ਸਹੀ ਨੀ ਸੀ, ਜਾਂ ਕਿਸੇ ਨੂੰ ਕੋਈ ਆਮ ਆਰਥਰਾਈਟਿਸ ਦੀ ਪ੍ਰੋਬਲਮ ਹੋਵੇ ਜਾਂ ਡਾਕਟਰ ਲੋਕ ਇਸ ਤਰ੍ਹਾਂ ਦੇ ਡਾਇਗਨੋਸਿਸ ਕਰਨੇ ਸ਼ੁਰੂ ਕਰ ਦਿੰਦੇ ਨੇ, ਪਰ ਅਸਲ ਦੇ ਵਿਚ ਉਹਦਾ ਬੇਸਿਕ ਕਾਰਨ ਇਹ ਆ ਕਿ ਅੰਦਰ ਗੈਸ ਬਣ ਰਹੀ ਸੀ ਤੇ ਜਿੱਥੇ ਉਹਦਾ ਆਖਰੀ ਐਂਡ ਸੀ ਉਸ ਥਾਂ ਤੇ ਦੀਵਾਰ ਹੋ ਰਹੀ ਹੈ। ਜਿਵੇਂ ਸ਼ਾਇਦ ਯਾਦ ਹੋਵੇ ਵੀ ਇਹ ਜਿਹੜੀ ਖੁਰਾਕ ਵਾਲੀ ਨਾਲੀ ਹੈਗੀ ਆ ਇਹਦਾ ਐਂਡ ਕਿੱਥੇ ਹੈਗਾ ਜੀ, ਮੂੰਹ ਨਾਲ ਨੀ ਹੈਗਾ, ਅਸੀਂ ਕਹੀ ਵੀ ਮੂੰਹ ਤੇ ਆ ਗਈ ਹੈ ਇਥੋਂ ਤੱਕ ਖੁਰਾਕ ਦੀ ਨਾਲੀ, ਨਾ ਨਾ ਨਾ, ਇਹ ਜਿਹੜੀ ਖੁਰਾਕ ਦੀ ਨਾਲੀ ਦਾ ਉੱਪਰ ਵਾਲਾ ਹਿੱਸਾ ਹੋਵੇ, ਉਸ ਤੋਂ ਉੱਪਰ ਵਾਲਾ ਹਿੱਸਾ ਉਹਦਾ ਨਾਂ ਫੈਰਿੰਗਸ, ਫੈਰਿੰਗਸ ਦਾ ਜਿਹੜਾ ਉੱਪਰ ਵਾਲਾ ਹਿੱਸਾ ਹੈ ਜਿੱਥੇ ਜਾ ਕੇ ਖਤਮ ਹੁੰਦੀ ਹੈ ਉਹ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਆ ਅੰਦਰ। ਜਿਵੇਂ ਮੈਂ ਉਹਦੀ ਵੀ ਐਗਜ਼ਾਮਪਲ ਦਿੱਤੀ ਸੀ ਵੀ ਸਾਡੇ ਜਿਹੜੀਆਂ ਰਸੋਈ ਦੀਆਂ ਚਿਮਨੀਆਂ ਹੁੰਦੀਆਂ ਨੇ ਉਹ ਬਹੁਤ ਉੱਚੀਆਂ ਹੁੰਦੀਆਂ ਨੇ, ਕਿਉਂਕਿ ਇੱਥੇ ਗੈਸ ਜਾਣੀ

0: ਰੀਸਾਂ ਜੰਮ ਗਈ, ਤੁਹਾਡੇ ਗਲੇ ਤੇ ਆ ਗਈ, ਤੁਹਾਡੇ ਮਸੂੜਿਆਂ ਚ ਆ ਗਈ, ਮੂੰਹ ਬੰਦ ਸੀਗਾ, ਉਸ ਹਾਲਾਤ ਦੇ ਵਿਚ ਇਹਨੇ ਤੁਹਾਡੇ ਮਸੂੜਿਆਂ ਨੂੰ, ਕਿਉਂਕਿ ਐਸਿਡਿਕ ਹੈਗੀ ਹੈ, ਮਸੂੜਿਆਂ ਨੂੰ ਗਾਲ ਦੇਣਾ ਹੈ ਤੇ ਅਲਟੀਮੇਟ ਤੁਹਾਨੂੰ ਮਸੂੜਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਗਮਸ ਦੀ, ਉਹ ਹੋਣੀ ਸ਼ੁਰੂ ਹੋ ਜਾਣੀ ਹੈ। ਔਰ ਫਿਰ ਜਦੋਂ ਤੁਸੀਂ ਬਰਸ਼ ਕਰੋਗੇ ਜਾਂ ਲਾਗੇ ਕਮਰਤਾਂ ਦੇ ਉੱਪਰ ਰਿਪੀਟ ਕਰਦੇ ਨੇ ਜਾਂ ਮਸੂੜੇ ਲੀਕ ਹੋ ਗਏ ਨੇ, ਇਹ ਸਾਰੀਆਂ ਗੱਲਾਂ ਤੁਹਾਡੇ ਗੈਸ ਦੇ ਨਾਲ ਸੰਬੰਧਿਤ ਨੇ। ਜਦ ਤੱਕ ਤੁਸੀਂ ਇਹਦਾ ਪ੍ਰਬੰਧ ਨਹੀਂ ਕਰਦੇ, ਕਹਿੰਦੇ ਨਾ ਸਾਰੀਆਂ ਬਿਮਾਰੀਆਂ ਪੇਟ ਤੋਂ ਹੋ ਕੇ ਸ਼ੁਰੂ ਹੁੰਦੀਆਂ ਨੇ। ਹਾਂਜੀ, ਬਹੁਤਾ ਕਰਕੇ ਐਸਾ ਇਹਦਾ ਕਾਰਨ ਹੁੰਦਾ, ਜੇ ਅਸੀਂ ਉਹਦੇ ਬੇਸਿਕ ਕਾਰਨ ਤੇ ਪਹੁੰਚ ਗਏ, ਉਹਨੂੰ ਜਾਣ ਲਿਆ, ਤੇ ਫਿਰ ਡੈਫੀਨੇਟਲੀ ਅਸੀਂ ਉਹਦਾ ਪੱਕਾ ਹੱਲ ਕਰ ਸਕਾਂਗੇ। ਪਰ ਜੇ ਅਸੀਂ ਦੰਦਾਂ ਦੀ ਕਲੀਨਿੰਗ ਹੀ ਕਰਾਉਂਦੇ ਰਹਿ ਗਏ ਜਾਂ ਇਹੋ ਜਿਹੀਆਂ ਚੀਜ਼ਾਂ ਨੱਕ ਹੀ ਕੋਟਰਾਈਜ਼ ਕਰਵਾਉਂਦੇ ਰਹਿ ਗਏ ਤੇ ਫਿਰ ਅਸੀਂ ਹੱਲ ਨਹੀਂ ਕਰ ਰਹੇ, ਫਿਰ ਅਸੀਂ ਇੱਕ ਕੰਡੀਸ਼ਨ ਜਿਹੜੀ ਮੈਂ ਦੱਸੀ ਹੈ ਵੀ ਗੰਦਾ ਪਾਣੀ ਨਾਲੀ ਚ ਆਉਂਦਾ ਹੋਵੇ ਤੇ ਤੁਸੀਂ ਅੱਗੋਂ ਸਾਫ਼ ਕਰੀ ਜਾਓ, ਅੱਗੋਂ ਸਾਫ਼ ਕਰੀ ਜਾਓ, ਕਿੰਨੀ ਕੁ ਦੇਰ ਕਰੀ ਜਾਓਗੇ ਭਾਈ, ਜਦ ਤੱਕ ਪਿੱਛੋਂ ਬੰਦ ਨਹੀਂ ਹੁੰਦਾ। ਸੋ ਇਸ ਪਿੱਛੋਂ ਬੰਦ ਦਾ ਲਿੰਕ ਇਸ ਸਾਡੇ ਈਸੋਫੇਗਸ ਦੇ ਨਾਲ ਹੈਗਾ, ਇਸ ਕਰਕੇ ਇਹਦੀ ਇੰਪੋਰਟੈਂਸ ਇਸ ਕਰਕੇ ਬਹੁਤ ਹੈਗੀ ਹੈ ਕਿਉਂਕਿ ਰਸਤੇ ਚ ਰੁਕਾਵਟਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ। ਜਦੋਂ ਈਸੋਫੇਗਸ ਤੱਕ ਦਾ ਪਹੁੰਚੀ ਹੈ ਨਾ, ਉਦੋਂ ਤੁਸੀਂ ਸਮਝੋ ਵੀ ਕਹਾਣੀ ਬਹੁਤ ਵੱਡੀ ਹੋ ਗਈ ਹੈ। ਮੈਂ ਇਹਦੀ ਡਿਟੇਲ ਫਿਰ ਇੱਕ ਵਾਰ ਤੁਹਾਡੇ ਸਾਹਮਣੇ ਦੱਸ ਦੇਵਾਂ ਕਿ ਖੁਰਾਕ ਮੂੰਹ ਰਾਹੀਂ ਜਾਂਦੀ ਹੈ, ਐਪੀਗਲੋਟਸ ਏਰੀਏ ਦੇ ਵਿੱਚ ਜਾ ਕੇ ਸਾਹ ਦੇ ਨਾਲੀ ਦੇ ਨਾਲ ਇਹ ਆਪਣਾ ਐਕਸਚੇਂਜ ਕਰ ਦਿੰਦੀਆਂ ਨੇ ਰਸਤਾ, ਸਾਹ ਵਾਲੀ ਨਾਲੀ ਜਿਹੜੀ ਅੱਗੇ ਆ ਜਾਂਦੀ ਹੈ ਔਰ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਆਪਣੇ ਵਾਲ ਵਿੰਗ ਕੱਢਦਿਆਂ ਹੋਇਆਂ ਈਸੋਫੇਗਸ ਇਸ ਡਾਇਫਰਾਮ ਦੇ ਵਿੱਚੋਂ ਦੀ ਲੰਘਦਾ ਹੈਗਾ ਆ, ਡਾਇਫਰਾਮ ਤੋਂ ਲੰਘ ਕੇ ਅੱਗੇ 2 ਸੈਂਟੀਮੀਟਰ ਦਾ ਏਰੀਆ ਹੈਗਾ ਆ, ਉਹ ਸਟੋਮਕ ਚ ਪਹੁੰਚ ਜਾਂਦਾ ਹੈਗਾ ਆ। ਔਰ ਉਸ ਤੋਂ ਬਾਅਦ ਸਟੋਮਕ ਤੋਂ ਜਦੋਂ ਖੁਰਾਕ ਬਾਹਰ ਨਿਕਲਣੀ ਸ਼ੁਰੂ ਹੁੰਦੀ ਹੈ, ਉਦੋਂ ਇਹਦੇ ਚ ਐਸਿਡ ਰਲ ਗਿਆ, ਪੈਪਸਿਨ ਰਲ ਗਈ ਜਿਹਨੂੰ ਅਸੀਂ ਗੈਸਟ੍ਰਿਕ ਜੂਸਸ ਕਹਿੰਦੇ, ਇਹ ਰਲ ਗਏ ਤੇ ਫਿਰ ਇਹ ਛੋਟੀ ਅੰਤਰੀ ਜਾਣੀ ਸ਼ੁਰੂ ਹੋ ਗਈ, ਇੱਥੇ ਇਨਸੁਲਿਨ ਸਾਡੀ ਪੈਂਕਰੀਆਸ ਦੇ ਵਿੱਚੋਂ ਨਿਕਲਦੀ ਹੈ, ਉਹ ਰਲ ਗਈ ਹੈ, ਇਧਰ ਆ ਕੇ ਬਾਇਲ ਸਾਡਾ ਲੀਵਰ ਦਾ ਰਲ ਗਿਆ, ਬਹੁਤ ਸਾਰੇ ਹੋਰ ਐਨਜ਼ਾਈਮ ਇੰਟਰੋਕਾਈਨੇਜ਼ ਵਗੈਰਾ ਇਥੇ ਰਲ ਗਏ ਤੇ ਖੁਰਾਕ ਸਾਡੀ ਫਿਰ ਹਜਮ ਹੋਣੀ ਸ਼ੁਰੂ ਹੋ ਜਾਂਦੀ, ਭਾਵ ਰਿੱਝਣ ਲੱਗ ਪੈਂਦੀ ਹੈ। ਜੇ ਰਿੱਝੂਗੀ, ਇਹ ਅੱਗ ਨਾਲ ਨੀ ਰਿੱਝਦੀ, ਐਸੇ ਨਾਲ ਰਿੱਝਦੀ ਹੈ, ਉਸ ਹਾਲਾਤ ਦੇ ਵਿੱਚ ਗੈਸ ਬਣੇਗੀ ਹੀ। ਗੈਸ ਦਾ ਇੱਕ ਰੂਟੀਨ ਹੈ ਕਿ ਉਹਨੇ ਹੇਠਾਂ ਵਾਲੇ ਪਾਸੇ ਨੂੰ ਨਿਕਲਣਾ ਚਾਹੀਦਾ ਹੈ, ਕੁਦਰਤ ਨੇ ਉੱਪਰ ਰਸਤਾ ਇਹਦੇ ਵਾਸਤੇ ਬੰਦ ਕੀਤਾ, ਨਾ ਬਈ ਹੁਣ ਤੂੰ ਵਾਪਸ ਨਹੀਂ ਜਾ ਸਕਦਾ, ਇਧਰ ਹੀ ਜਾ ਸਕਦਾ। ਪਰ ਹੌਲੀ ਹੌਲੀ ਹੌਲੀ ਹੌਲੀ ਪ੍ਰੈਸ਼ਰ ਬਣਦਿਆਂ ਬਣਦਿਆਂ ਕਰਦਿਆਂ ਕਰਦਿਆਂ ਇਹ ਜਿਹੜਾ ਹਿੱਸਾ ਉੱਪਰ ਵਾਲੇ ਹਿੱਸੇ ਦੇ ਦਰਵਾਜੇ ਹਨ, ਪਹਿਲਾ ਦਰਵਾਜਾ ਸਟੋਮਿਕ ਤੋਂ ਅੰਤੜੀਆਂ ਦੇ ਵਿੱਚ ਆ, ਜਿਹਦਾ ਨਾਮ ਮੈਂ ਦੱਸਿਆ ਸੀਗਾ ਪਾਇਲੋਰਿਕ ਓਪਨਿੰਗ। ਪਾਇਲੋਰਿਕ ਓਪਨਿੰਗ ਵੀ ਉਸੇ ਤਰ੍ਹਾਂ ਦੀ ਕੰਸਟ੍ਰਿਕਸ਼ਨ ਹੈਗੀ ਆ, ਜਿਹਦੇ ਵਿੱਚੋਂ ਉੱਪਰੋਂ ਪ੍ਰੈਸ਼ਰ ਪਿਆ ਤੇ ਫੇਰ ਖੁਰਾਕ ਬਾਹਰ ਅੰਤੜੀਆਂ ਚ ਪਹੁੰਚ ਗਈ। ਹੁਣ ਹੇਠੋਂ ਪ੍ਰੈਸ਼ਰ ਪੈ ਰਿਹਾ ਆ ਤੇ ਅਲਟੀਮੇਟ ਇਹ ਜਿਹੜਾ ਕੰਸਟ੍ਰਿਕਸ਼ਨ ਹੈਗੀ ਹੈ ਇਹ ਖੁੱਲ ਗਈ ਹੈ ਔਰ ਗੈਸ ਸਟੋਮਕ ਚ ਆ ਗਈ ਹੈ। ਔਰ ਉਸ ਤੋਂ ਬਾਅਦ ਆਮ ਤੌਰ ਤੇ ਲੋਕ ਵੇਖਦੇ ਨੇ, ਨਹੀਂ ਮੇਰੀ ਤਾਂ ਰੋਟੀ ਨਹੀਂ ਜੀ ਹਜਮ ਹੁੰਦੀ, ਮੇਰਾ ਤਾਂ ਹਰ ਵੇਲੇ ਪੇਟ ਭਾਰਾ ਹੀ ਰਹਿੰਦਾ ਹੈਗਾ ਜੀ। ਉਹਦਾ ਕਾਰਨ ਇਹ ਆ ਕਿ ਉਹ ਇਸ ਥਾਂ ਤੇ ਆ ਕੇ ਗੈਸ ਰੁਕਣੀ ਸ਼ੁਰੂ ਹੋ ਗਈ ਹੈ। ਫੇਰ ਉਸ ਤੋਂ ਬਾਅਦ ਸਟੋਮਕ ਦੇ ਵਿੱਚੋਂ ਵੀ ਉੱਪਰ ਵਾਲੇ ਪਾਸੇ ਜਿਹੜਾ ਕੰਸਟ੍ਰਿਕਸ਼ਨ ਹੈਗੀ ਦਰਵਾਜਾ ਇਸ ਦਾ ਸਟੋਮਿਕ ਦਾ, ਉਹਦਾ ਨਾਂ ਹੈਗਾ ਕਾਰਡਿਕ ਓਰੀਫਿਸ। ਇਸ ਕਾਰਡਿਕ ਓਰੀਫਿਸ ਦੇ ਵਿੱਚੋਂ ਵੀ ਹੌਲੀ ਹੌਲੀ, ਕਾਰਡਿਕ ਦਾ ਨਾਂ ਤਾਂ ਰੱਖਿਆ ਕਿਉਂਕਿ ਹਾਰਟ ਦੇ ਨੇੜੇ ਆ, ਆਮ ਪਿੰਡ ਪਿੱਪਲ ਵਾਲੀ ਗਲੀ ਹੈ ਜਿੱਥੇ ਪਿੱਪਲ ਹੈਗਾ ਉੱਥੇ ਮੁੜ ਜੇ ਜੇ, ਤੇ ਹਾਰਟ ਦੇ ਨੇੜੇ ਹੋਣ ਕਰਕੇ ਇਹਦਾ ਨਾਂ ਰੱਖ ਦਿੱਤਾ ਕਾਰਡਿਕ ਓਰੀਫਿਸ। ਓਰੀਫਿਸ ਦਾ ਮਤਲਬ ਹੁੰਦਾ ਸੁਰਾਗ
1: ਜੀ।
0: ਸੋ ਸਟੋਮਿਕ ਦੇ ਉੱਪਰ ਕਾਰਡਿਕ ਓਰੀਫਿਸ ਨੂੰ ਵੀ ਇਹ ਖੋਲ ਦਿੰਦੀ ਹੈ ਤੇ ਫੇਰ ਇਹ ਗੈਸ ਹੋਰ ਉੱਪਰ ਚਲੇਗੀ। ਉਸ ਤੋਂ ਬਾਅਦ ਅਸੀਂ ਦੱਸਿਆ ਵੀ 2 ਸੈਂਟੀਮੀਟਰ ਦਾ ਏਰੀਆ ਉਹ ਏਰੀਆ ਹੈ ਸਟੋਮਿਕ ਦੇ ਵਿਚਕਾਰ ਤੇ ਡਾਇਫਰਾਮ ਦੇ ਵਿਚਕਾਰ, ਉਹ ਡਾਇਫਰਾਮ ਵੀ ਉੱਥੇ ਘੁੱਟਣ ਲੱਗੀ ਹੋਈ ਹੈ। ਅਲਟੀਮੇਟ ਇਹ ਸਾਰਾ ਕੁਝ ਇਹਨਾਂ ਗੁਲਦਾ ਗੁਲਦਾ ਐਪੀਗਲੋਟਿਸ ਤੱਕ ਪਹੁੰਚ ਗਿਆ। ਐਪੀਗਲੋਟਿਸ ਤੋਂ ਪਹੁੰਚਣ ਤੋਂ ਬਾਅਦ ਜਦੋਂ ਇਹ ਤੁਹਾਡੀ ਜੀਭ ਤੇ ਮੈਲ ਦੇ ਤੌਰ ਤੇ ਜੰਮਣ ਲੱਗ ਗਈ, ਜਦੋਂ ਤੁਸੀਂ ਰਾਤ ਨੂੰ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਜਦੋਂ ਤੁਹਾਨੂੰ ਸਨੋਰਿੰਗ ਹੋਣੀ ਸ਼ੁਰੂ ਹੋ ਗਈ, ਜਦੋਂ ਤੁਸੀਂ ਸਵੇਰੇ ਸਵੇਰੇ ਉੱਠ ਕੇ ਖੰਘਾਰ ਕੱਢਣੇ ਸ਼ੁਰੂ ਕਰ ਦਿੱਤੇ, ਮਤ ਸਮਝੋ ਕਿ ਕੱਲੀ ਫੇਫੜਿਆਂ ਦੀ ਪ੍ਰੋਬਲਮ ਹੈਗੀ ਹੈ, ਸਮਝੋ ਇਹ ਕਿ ਤੁਹਾਡੇ ਪੇਟ ਦੇ ਵਿੱਚੋਂ ਜਿਹੜੀ ਗੈਸ ਆ ਰਹੀ ਹੈ ਉਹ ਸੋਲਿਡ ਹੋ ਕੇ ਜੰਮ ਕੇ ਬ੍ਰੇਨ ਤੇ ਉੱਪਰੋਂ ਠੰਡੀ ਹੋ ਕੇ ਮੀਂਹ ਵਾਂਗੂ ਵਸਣ ਲੱਗੀ ਗੱਲ ਆ, ਉਹ ਇੱਥੇ ਵਸ ਗਈ ਆ ਤੇ ਉਹਦੇ ਇਹ ਕਾਰਨ ਨੇ। ਜਦ ਤੱਕ ਤੁਸੀਂ ਉਹਨਾਂ ਨੂੰ ਠੀਕ ਨਹੀਂ ਕਰਦੇ, ਨਾ ਤੁਹਾਡਾ ਨੱਕ ਠੀਕ ਹੋਣਾ ਆ ਤੇ ਨਾ ਤੁਹਾਡੇ ਆ ਮਸੂੜਿਆਂ ਦੀ ਪ੍ਰੋਬਲਮ ਠੀਕ ਹੋਣੀ ਹੈ, ਇਸ ਕਰਕੇ ਜਰੂਰੀ ਇਹ ਆ ਵੀ ਅਸੀਂ ਬੇਸ ਚੀਜ਼ ਨੂੰ ਸਮਝੀਏ। ਨਿਸ਼ਾਨੀਆਂ ਮੈਂ ਆਪਾਂ ਦੱਸ ਹੀ ਦਿੱਤੀਆਂ ਸੀ ਵੀ ਕਈ ਲੋਕ ਜੇ ਪਿਛਲੇ ਪਾਸੇ ਸਰਾਣਾ ਆਉਂਦੇ ਨੇ ਸ਼ਾਇਦ ਗਲਤ ਰੱਖਿਆ ਗਿਆ। ਸਰਾਣਾ ਨਹੀਂ ਹੁੰਦਾ, ਹੁੰਦਾ ਇਹ ਆ ਕਿ ਅੰਦਰ ਦੀ ਗੈਸ ਹੈਗੀ ਹੈ ਔਰ ਉਹ ਇੱਕ ਇਸ ਤਰ੍ਹਾਂ ਦੀ ਆਪਣੀ ਮਰਜ਼ੀ ਨਾਲ ਇਸ ਨੂੰ ਅੱਗੇ ਪਿੱਛੇ ਕਰ ਰਹੀ ਹੈ। ਜੇ ਤੁਸੀਂ ਟੈਂਪਰੇਰੀ ਤੌਰ ਤੇ ਮਾਲਿਸ਼ ਕਰਕੇ ਇਧਰ ਉਧਰ ਕਰਕੇ ਕਰਦੇ ਹੋ ਤੇ ਠੀਕ ਹੋ ਗਿਆ, ਲੇਕਿਨ ਇਹ ਵਾਰ ਵਾਰ ਹੁੰਦਾ ਰਹਿਣਾ। ਉਹਦੇ ਪਿੱਛੇ ਕਿ ਜਦ ਤੱਕ ਤੁਸੀਂ ਪੇਟ ਦੇ ਅੰਦਰ ਬਣਦੀ ਗੈਸ ਨੂੰ ਠੀਕ ਨਹੀਂ ਕਰਦੇ ਤਦ ਤੱਕ ਇਹ ਪੱਕੇ ਤੌਰ ਤੇ ਠੀਕ ਨਹੀਂ ਹੋਣੀ, ਠੀਕ ਹੈ। ਸੋ ਇਸ ਕਰਕੇ ਮੁੱਢਲੇ ਰੋਗ ਨੂੰ ਜਾਣਨ ਤੋਂ ਪਹਿਲਾਂ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਹੀ ਅਸੀਂ ਇਸ ਗੱਲ ਤੋਂ ਨਜਾਤ ਪਾ ਸਕਦੇ ਹਾਂ, ਇਹ ਸਾਨੂੰ ਜਾਣਨ ਦੀ ਲੋੜ ਹੈ। ਹੁਣ ਸਧਾਰਨ ਤੌਰ ਤੇ ਇਸ ਈਸੋਫੇਗਸ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੀ ਜ਼ਿਆਦਾਤਰ ਤਾਂ ਇਹ ਅਲਸਰੇਸ਼ਨ ਆ ਕਿ ਬਹੁਤ ਗਰਮ ਗਰਮ ਕੋਈ ਚੀਜ਼, ਕਈ ਲੋਕਾਂ ਨੇ ਵੀ ਪਹਿਲੇ ਤੌਰ ਦੀ ਭੱਠੀ ਤੇ ਬੈਠ ਕੇ ਕੀਤੀ ਹੈ। ਉਹਨਾਂ ਲੋਕਾਂ ਨੂੰ ਇਹੋ ਜਿਹੀ ਪ੍ਰੋਬਲਮ, ਕਈ ਗਰਮ ਗਰਮ ਚਾਹ ਬਹੁਤ ਪੀਣ ਦੇ ਆਦੀ ਨੇ ਤੇ ਗਰਮ ਗਰਮ ਚਾਹ ਪੀ ਲਈ ਹੈ ਪਰ ਅੰਦਰ ਦਾ ਤਾਂ ਤੁਹਾਨੂੰ ਦੱਸਿਆ ਜਿਹੜੀ ਬੜੀ ਸੋਫਟ ਜਿਹੀ ਹੈ, ਬਹੁਤ ਸਾਫ਼ ਚਿੱਲੀ ਹੈਗੀ ਹੈ ਔਰ ਉਹ ਛਿੱਲੀ ਜਾਊਗੀ, ਠੀਕ ਆ। ਉਹ ਜੇ ਤੁਹਾਡੀ ਰਿਪੇਅਰਿੰਗ ਪਾਵਰ ਠੀਕ ਹੈਗੀ ਤੇ ਜਲਦੀ ਠੀਕ ਵੀ ਹੋ ਜਾਵੇਗੀ। ਐਵੇਂ ਮੂੰਹ ਦੇ ਜਿਹੜੇ ਛਾਲੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਐਪੀਥੀਲੀਅਲ ਸੈੱਲ ਲੱਗਿਆ ਹੋਇਆ ਔਰ ਉਹਨਾਂ ਦੀ ਰਿਪੇਅਰ ਦਾ ਟਾਈਮ 3 ਤੋਂ 7 ਦਿਨ ਦਾ ਹੈਗਾ ਆ, ਵਿਦ ਇਨ ਦੈਟ ਪੀਰੀਅਡ ਇਸ ਨੂੰ ਠੀਕ ਹੋ ਜਾਣਾ ਚਾਹੀਦਾ ਆ। ਪਰ ਜੇ ਇਹ ਨਹੀਂ ਹੋਇਆ ਠੀਕ ਤੇ ਇਹਦਾ ਮਤਲਬ ਵੀ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਤੇ ਆਹ ਕਹਾਣੀ ਗੈਸ ਵਾਲੀ ਵੀ ਹੋ ਸਕਦੀ ਹੈ, ਆਹ ਕਹਾਣੀ ਏਸਿਡ ਵਾਲੀ ਵੀ ਹੋ ਸਕਦੀ ਹੈ, ਹੋਰ ਵੀ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਦੇ ਕਰਕੇ ਪੇਟ ਦੇ ਛਾਲੇ ਜਿਹੜੇ ਨੇ ਪੇਟ ਦੇ ਵਿੱਚ ਸੋਰੀ ਮੂੰਹ ਦੇ ਛਾਲੇ ਨੇ ਜਾਂ ਮੂੰਹ ਦੇ ਵਿੱਚ ਹੋਣ ਵਾਲੀਆਂ ਹੋਰ ਪ੍ਰੋਬਲਮਸ ਨੇ ਜਾਂ ਗਮ ਦੀਆਂ ਪ੍ਰੋਬਲਮਸ ਨੇ ਉਹ ਠੀਕ ਨਹੀਂ ਹੁੰਦੀਆਂ। ਅਲੱਗ ਅਲੱਗ ਕਾਰਨਾਂ ਨੂੰ ਜਾਣਨ ਦੀ ਲੋੜ ਹੈ ਤੇ ਮੁੱਢਲਾ ਕਾਰਨ ਸਾਡਾ ਪੇਟ ਦਾ ਹੈਗਾ ਆ। ਜੇ ਅਸੀਂ ਇਹਨੂੰ ਠੀਕ ਕਰ ਲਿਆ ਤੇ ਸਾਡੇ ਉੱਪਰ ਵਾਲੇ ਜਿਹੜੇ ENT IENOSE ਹਾਂਜੀ ਥਰੋਟ ਇਹ ਸਾਰੀਆਂ ਪ੍ਰੋਬਲਮ ਬਹੁਤ ਸਾਰੀਆਂ ਹੱਲ ਹੋ ਜਾਣਗੀਆਂ। ਟੌਨਸਲ ਗਲੇ ਜਿਨ੍ਹਾਂ ਦੇ ਆਮ ਤੌਰ ਤੇ ਖਰਾਬ ਹੋਏ ਰਹਿੰਦੇ ਨੇ ਉਹ ਆਮ ਤੌਰ ਤੇ ਜਾਂ ਤਾਂ ਡਾਕਟਰ ਕਹਿੰਦੇ ਚੰਗਾ ਜੀ ਟੌਨਸਲ ਕੱਢ ਦਿੰਦੇ ਆ ਜੀ। ਹਾਲਾਂਕਿ ਜੇ ਇਹ ਸੋਚਿਆ ਜਾਵੇ ਵੀ ਟੌਨਸਲ ਕੁਦਰਤ ਨੇ ਇੱਥੇ ਲਾਏ ਕਿਉਂ ਹੈ, ਇਹ ਸਾਡੇ ਪਹਿਰੇਦਾਰ ਨੇ ਨੱਕ ਰਾਹੀਂ ਮੂੰਹ ਰਾਹੀਂ ਬਾਹਰ ਤੋਂ ਪਤਾ ਨੀ ਕਿੰਨੇ ਜਰਾਸੀਮ ਸਾਡੇ ਅੰਦਰ ਜਾਂਦੇ ਨੇ ਔਰ ਉਹਨਾਂ ਨੂੰ ਰੋਕਣ ਵਾਲਾ ਇਹ ਪਹਿਰੇਦਾਰ ਆ ਸਾਡਾ ਗਾ। ਇਹ ਲਿੰਫਾਇਡ ਆਰਗਨ, ਲਿੰਫਾਇਡ ਆਰਗਨ ਦਾ ਮੈਂ ਕੱਲ ਵੀ ਦੱਸਿਆ ਸੀ ਅੱਜ ਫਿਰ ਦੱਸਦਾ ਕਿ ਜਿੰਨੇ ਵੀ ਸਰੀਰ ਦੇ ਵਿੱਚ ਲਿੰਫ ਚੈਨਲਸ ਨੇ ਉਹਨਾਂ ਨੇ ਆਪਣਾ ਅਲੱਗ ਅਲੱਗ ਥਾਵਾਂ ਤੇ ਜੇਲਾਂ ਬਣਾਈਆਂ ਹੋਈਆਂ ਨੇ। ਜੇ ਸਾਡੇ ਕੋਲ ਕੋਈ ਆ ਗਿਆ ਇਸ ਤਰ੍ਹਾਂ ਦਾ ਤੇ ਉਹਨੂੰ ਅਸੀਂ ਜੇਲਾਂ ਵਿੱਚ ਕੈਦ ਕਰ ਦੇਣਾ ਆ, ਉਸ ਥਾਂ ਤੇ ਉਹਨਾਂ ਦੀ ਸਫਾਈ ਕਰਨੀ ਹੈ ਔਰ ਸੁਧਾਰ ਕਰਨਾ ਆ ਤੇ ਜੇ ਨਾ ਹੋਵੇ ਤੇ ਫਿਰ ਉੱਥੇ ਉਹਨਾਂ ਨੂੰ ਖਤਮ ਕਰਨਾ ਹੈਗਾ। ਫੇਗੋਸਾਈਟਿਕ ਫੰਕਸ਼ਨ ਇਹਨਾਂ ਦਾ ਹੁੰਦਾ ਲਿੰਫ ਦਾ, ਫੇਗੋਸਾਈਟਿਕ ਦਾ ਮਤਲਬ ਹੁੰਦਾ ਹਜਮ ਕਰ ਦੇਣਾ ਖਾ ਜਾਣਾ ਹਾਂਜੀ। ਇਹ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਹਜਮ ਕਰਨ ਵਾਸਤੇ ਖਤਮ ਕਰਨ ਵਾਸਤੇ ਜਿਹੜਾ ਨੱਕ ਰਾਹੀਂ ਜਾ ਰਿਹਾ ਹੈ ਜਿਹੜਾ ਮੂੰਹ ਰਾਹੀਂ ਖੁਰਾਕ ਰਾਹੀਂ ਜਾ ਰਿਹਾ ਹੈ ਉਹਨੂੰ ਸਭ ਤੋਂ ਪਹਿਲਾਂ ਟੈਕਲ ਕਰਨ ਵਾਲਾ ਕਸਟਮ ਡਿਪਾਰਟਮੈਂਟ ਸਾਡੇ ਟੌਨਸਲਸ ਨੇ ਔਰ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫਿਰ ਉਹਨਾਂ ਦਾ ਕੰਮ ਕੌਣ ਕਰੇਗਾ। ਅਲਟੀਮੇਟ ਬਹੁਤ ਸਾਰੇ ਕਿਸੇ ਥਾਂ ਤੇ ਥਾਣਾ ਬਣਿਆ ਸੀਗਾ ਤੁਸੀਂ ਉਹ ਥਾਣਾ ਉਠਾ ਦਿਓ ਤੇ ਆਟੋਮੈਟਿਕਲੀ ਕ੍ਰਾਈਮ ਰੇਟ ਉੱਤੇ ਵਧਣ ਦੀ ਸੰਭਾਵਨਾ ਹੁੰਦੀ ਹੈ। ਇਹ ਗੱਲ ਟੌਨਸਲ ਨੂੰ ਕੱਢ ਦੇਣ ਤੋਂ ਬਾਅਦ ਆਮ ਤੌਰ ਤੇ ਹੁੰਦਾ ਹੈ ਪਰ ਹੁਣ ਟੌਨਸਲ ਦੇ ਵਿੱਚ ਬੇਸਿਕ ਕਾਰਨ ਕੀ ਹੈ ਕਿਉਂਕਿ ਸਭ ਤੋਂ ਪਹਿਲਾਂ ਦੁਸ਼ਮਣ ਨਾਲ ਇਨਫੈਕਸ਼ਨ ਨਾਲ ਬੈਕਟੀਰੀਆ ਜਰਾਸੀਮ ਬਾਹਰੋਂ ਆਉਂਦਿਆਂ ਨਾਲ ਨੱਕ ਤੋਂ ਜਾਂ ਮੂੰਹ ਤੋਂ ਆਉਂਦਿਆਂ ਨਾਲ ਸਭ ਤੋਂ ਪਹਿਲਾਂ ਇਹਨਾਂ ਨੇ ਨਜਿੱਠਣਾ ਹੈ ਔਰ ਇਹਨਾਂ ਤੋਂ ਬਾਅਦ ਫੇਰ ਕੋਈ ਚੀਜ਼ ਜਿਹੜੀ ਹੈ ਉਹ ਅੱਗੇ ਜਾਣੀ ਹੈ ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਹਾਂ ਤੇ ਫੇਰ ਬਹੁਤ ਮੁਸ਼ਕਿਲ ਹੋ ਜਾਏਗੀ ਨਾ। ਸੋ ਇਸ ਕਰਕੇ ਇਹਨਾਂ ਦੀ ਵੀ ਇੰਪੋਰਟੈਂਸ ਜਿਹੜੀ ਹੈ ਸਾਡੇ ਇਸ ਸਟੋਮਕ ਦੇ ਨਾਲ ਇਸ ਫੂਡ ਪਾਈਪ ਦੇ ਨਾਲ ਜੁੜੀ ਹੋਈ ਹੈ। ਸਾਨੂੰ ਬੇਸਿਕ ਤੌਰ ਤੇ ਪਹਿਲਾਂ ਪੇਟ ਨੂੰ ਹੀ ਸਾਫ਼ ਰੱਖਣ ਦੀ ਲੋੜ ਹੈਗੀ ਆ ਔਰ ਜੇ ਪੇਟ ਨੂੰ ਅਸੀਂ ਠੀਕ ਰੱਖ ਸਕਦੇ ਹਾਂ ਤੇ ਆਹ ਜਿਹੜੀਆਂ ਪ੍ਰੋਬਲਮ ਜਿਹਨਾਂ ਦਾ ਮੈਂ ਨਾਂ ਲਿਆ ਆ ਇਹ ਸਾਡੇ ਇਸ ਤਰ੍ਹਾਂ ਦੀਆਂ ਨਹੀਂ ਹੋਣਗੀਆਂ। ਹੁਣ ਆਮ ਤੌਰ ਤੇ ਜਦੋਂ ਅਸੀਂ ਇਹਨਾਂ ਗੱਲਾਂ ਦੀ ਕੋਈ ਬਹੁਤੀ ਪਰਵਾਹ ਨਹੀਂ ਕਰਦੇ ਤਾਂ ਸਭ ਤੋਂ ਪਹਿਲਾਂ ਤਾਂ ਸਧਾਰਨ ਤੌਰ ਤੇ ਇਨਫਲਾਮੇਸ਼ਨ ਹਰੇਕ ਥਾਂ ਤੇ ਹੋ ਸਕਦਾ ਹੈ। ਬਾਡੀ ਦੇ ਵਿੱਚ ਹਰੇਕ ਅੰਗ ਦਾ ਇੱਕ ਆਪਣਾ ਚਲਨ ਹੈ, ਇੱਕ ਆਪਣਾ ਰੂਟੀਨ ਹੈ ਔਰ ਉਹ ਰੂਟੀਨ ਨੂੰ ਤੋੜ ਕੇ ਕਿਸੇ ਕਾਰਨ ਟੁੱਟ ਗਿਆ, ਕਿਸੇ ਵੱਧ ਪਰਹੇਜ਼ੀ ਕਰਕੇ, ਕਿਸੇ ਇਨਵਾਇਰਮੈਂਟ ਕਰਕੇ, ਕਿਸੇ ਖਾਦ ਖੁਰਾਕ ਦੇ ਕਰਕੇ ਅਗਰ ਟੁੱਟ ਗਿਆ ਤੇ ਉਸ ਤੋਂ ਬਾਅਦ ਉਸ ਤੇ ਪਹਿਲੀ ਜਿਹੜੀ ਕੰਡੀਸ਼ਨ ਹੋਣੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਇਨਫਲਾਮੇਸ਼ਨ ਔਰ ਇਨਫਲਾਮੇਸ਼ਨ ਪੇਨ ਹੈਗੀ ਹੈ, ਸੋਜ ਹੈਗੀ ਹੈ, ਰੈਡਨੈਸ ਹੈਗੀ ਹੈ, ਹੀਟ ਹੈਗੀ ਹੈ ਔਰ ਉਹਦਾ ਫੰਕਸ਼ਨਲ ਕੰਮ ਜਿਹੜਾ ਉਹ ਕਰ ਦੇਗਾ। ਜਿਹੜਾ ਕੰਮ ਉਹਨੇ ਕਰਨਾ ਉਹ ਨਹੀਂ ਕਰ ਸਕੇਗਾ। ਸੋ ਇਹ ਨਾਰਮਲ ਨਿਸ਼ਾਨੀਆਂ ਜਿਹੜੀਆਂ ਪਹਿਲੇ ਹਾਲਾਤ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਔਰ ਇਹਨੂੰ ਅਸੀਂ ਇਨਫਲਾਮੇਟਰੀ ਕੰਡੀਸ਼ਨ ਕਹਿੰਦੇ ਹਾਂ। ਰਿਕਵਰ ਹੋ ਸਕਦੀ ਹੈ, ਪਹਿਲੀ ਸਟੇਜ ਹੈ, ਜੇ ਮੁੰਡਾ ਸ਼ਰਾਬ ਪੀਣ ਲੱਗ ਗਿਆ ਤਾਂ ਇਹਨੂੰ ਸਮਝਾਓ ਵੀ ਸਮਝ ਜਾਵੇ। ਪਰ ਜਦੋਂ ਉਹ ਇਸ ਗੱਲ ਤੇ ਪਹੁੰਚ ਗਿਆ ਵੀ ਘਰੋਂ ਚੋਰੀ ਕਰਕੇ ਭਾਂਡੇ ਲਿਜਾਣ ਲੱਗ ਗਿਆ ਤੇ ਚੋਰੀ ਕਰਕੇ ਤੇ ਸ਼ਰਾਬ ਪੀਣ ਲੱਗ ਗਿਆ ਜਾਂ ਨਸ਼ਾ ਖਾਣ ਲੱਗ ਗਿਆ, ਸਟੇਜ ਦੂਜੀ ਹੋ ਗਈ ਜਿਹਨੂੰ ਅਸੀਂ ਕਿਹਾ ਸੀਗਾ ਡੀਜਨਰੇਸ਼ਨ ਹੋ ਗਈ। ਤੇ ਹੁਣ ਡੀਜਨਰੇਸ਼ਨ ਹੋ ਗਈ ਤੇ ਫਿਰ ਅਸੀਂ ਕਹਿੰਦੇ ਬਈ ਨਾ ਇਹ ਮੁੰਡੇ ਨੂੰ ਅਲੱਗ ਕੱਢ ਦਿਓ, ਜਾਂ ਇਹਨੂੰ ਜੇਲ ਚ ਜਾਣ ਸਿੱਟੋ ਨੂੰ ਪਾਸੇ ਚ ਬਚ ਜਾਵੇ ਤਾਂ, ਜਾਂ ਇਹਨੂੰ ਕਿਸੇ ਫੈਸਿਲਿਟੀ ਸਿੱਟੋ ਜਿੱਥੇ ਇਹਦਾ ਨਾ ਡਰੱਗ ਚਲਾਇਆ ਜਾਵੇ ਤਾਂ। ਤੇ ਫਿਰ ਅਸੀਂ ਕੀ ਕਰਦੇ ਹਾਂ, ਫੋੜਾ ਜਦੋਂ ਪੱਕ ਜਾਂਦਾ ਆ ਉਸ ਵੇਲੇ ਰੇਸ਼ਾ ਕੱਢਦੇ ਆ ਬਾਹਰ, ਡਾਕਟਰ ਸਰਜਰੀ ਕਰਦੇ ਨੇ ਜਾਂ ਉਹ ਆਪਣੇ ਆਪ ਫਟਦਾ ਆ। ਔਰ ਇਹ ਕੰਡੀਸ਼ਨ ਜਿਹੜੀ ਹੈ ਇਹ ਇਸ ਈਸੋਫੇਗਸ ਦੇ ਵਿੱਚ ਵੀ ਹੋ ਸਕਦੀ ਹੈ, ਇਨਫਲਾਮੇਟਰੀ ਜਾਂ ਡੀਜਨਰੇਟਿਵ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕੰਟਰੋਲ ਕਰ ਲਿਆ ਤੇ ਠੀਕ ਆ, ਤੇ ਨਹੀਂ ਤਾਂ ਕਈ ਜਣਾ ਕੁਝ ਹਿੱਸੇ ਉੱਥੇ ਪੈਰਾਲਾਈਜ਼ ਹੋ ਜਾਂਦੇ ਆ, ਜਿਹਨੂੰ ਅਸੀਂ ਨਿਕਰੋਸਿਸ ਕਹਿੰਦੇ ਆ, ਗੈਂਗਰੀਨ ਕਹਿੰਦੇ ਆ। ਸੋ ਇਹ ਪਰਿਭਾਸ਼ਾਵਾਂ ਨੇ, ਔਰ ਇਹਨਾਂ ਹੀ ਸੈੱਲ ਦੀ ਚੇਂਜ ਨੂੰ, ਸੈੱਲ ਦੀ ਇੱਕ ਡਿਫਰੈਂਟ ਟਾਈਪ ਦੀ ਚੇਂਜ ਜਿਹੜੀ ਹੈ ਉਹਨੂੰ ਅਸੀਂ ਕੈਂਸਰ ਕਹਿੰਦੇ ਆ। ਸੋ ਇਸੇ ਤਰ੍ਹਾਂ ਹੀ ਸਟੋਮਕ ਦੇ ਵਿੱਚ ਇਹ ਵੱਧਦੀਆਂ ਹੋਈਆਂ ਜਿਹੜੀਆਂ ਕੰਡੀਸ਼ਨਾਂ ਹਨ ਕਾਕ ਸਾਹਿਬ ਚੀਮਾ ਸਾਹਿਬ, ਉਹ ਕੈਂਸਰ ਬਣਾ ਦਿੰਦੀਆਂ ਨੇ। ਤੇ ਈਸੋਫੇਗਸ ਦਾ ਕੈਂਸਰ ਜਿਹੜਾ ਹੈ ਉਸ ਨੂੰ ਸਭ ਤੋਂ ਸੀਰੀਅਸ ਕੈਂਸਰ ਸਮਝਿਆ ਜਾਂਦਾ। ਬਾਕੀ ਥਾਵਾਂ ਦਾ ਕੈਂਸਰ ਵੀ ਸੀਰੀਅਸ ਹੈ ਕਿ ਜਦੋਂ ਕੈਂਸਰ ਦਾ ਨਾਂ ਲੈ ਗਿਆ ਬੰਦਾ ਦੇ ਵਿਚਾਰਾ ਦਰਦ ਤੋਂ ਹੀ ਮਰ ਜਾਂਦਾ। ਬੇਸ਼ੱਕ ਅੱਜ ਟੈਕਨਾਲੋਜੀ ਨੇ ਬਹੁਤ ਐਡਵਾਂਸਮੈਂਟ ਕੀਤੀ ਤੇ ਬਹੁਤ ਸਾਰੇ ਟ੍ਰੀਟਮੈਂਟ ਹੋ ਗਏ, ਔਰ ਅਸੀਂ ਉਮਰ ਨੂੰ ਲਮਕਾ ਤਾਂ ਨਹੀਂ ਕਹਿ ਸਕਦੇ, ਇਹ ਕਹਿ ਸਕਦੇ ਵੀ ਜਦ ਤੱਕ ਉਹਨੇ ਜਿਉਣਾ ਪੇਨਲੈਸ ਜਿਉਣ ਜੀ ਲੈਂਦਾ। ਇਹ ਅਸੀਂ ਹੁਣ ਤੱਕ ਇਸ ਚੀਜ਼ ਦਾ ਹਾਲਾਤ ਕਰ ਲਿਆ ਹੈਗਾ, ਪਰ ਫੇਰ ਵੀ ਇਹ ਜਿਹੜੀਆਂ ਕੈਂਸਰ ਦੀਆਂ ਕੰਡੀਸ਼ਨਾਂ ਹਨ ਸਟੋਮਕ, ਜਿਹੜੇ ਬਾਕੀ ਥਾਵਾਂ ਦੇ ਕੈਂਸਰ ਹੈਗੇ ਨੇ ਉਹਨਾਂ ਦੇ ਵਿੱਚ ਮੈਨੇਜ ਕਰਨਾ ਕਈ ਵੇਰ ਆਸਾਨ ਹੁੰਦਾ ਆ। ਔਰ ਈਸੋਫੇਗਸ ਦਾ ਕੈਂਸਰ ਜਿਹੜਾ ਹੈਗਾ ਆ ਉਹਨੂੰ ਮੇਨਟੇਨ ਕਰਨਾ ਆਸਾਨ ਨਹੀਂ ਹੈ, ਕਿਉਂਕਿ ਫੂਡ ਪਾਈਪ ਖੁਰਾਕ ਨਹੀਂ ਜਾਏਗੀ ਤੇ ਅਲਟੀਮੇਟ ਹੱਲ ਕੀ ਹੋਏਗਾ। ਮੈਂ ਐਸੇ ਲੋਕ ਵੀ ਵੇਖੇ ਨੇ ਜਿਹਨਾਂ ਨੂੰ ਈਸੋਫੇਗਸ ਦਾ ਕੈਂਸਰ ਸੀ, ਔਰ ਉਹਨਾਂ ਲੋਕਾਂ ਨੂੰ ਸਟੋਮਕ ਦੇ ਵਿੱਚ ਪਾਈਪ ਪਾ ਕੇ ਜਦ ਤੱਕ ਜਿੰਦਾ ਨੇ ਯਾਰ ਜਦ ਤੱਕ ਸਾਸ ਤਦ ਤੱਕ ਆਸ, ਉਹਨਾਂ ਨੂੰ ਸਟੋਮਕ ਦੇ ਵਿੱਚ ਸਿੱਧੇ ਟਿਊਬ ਪਾ ਕੇ ਤੇ ਉੱਥੋਂ ਖੁਰਾਕ ਦਿੱਤੀ ਜਾ ਰਹੀ ਹੈ। ਪਤਾ ਆ ਕਿ ਸਾਡੇ ਕੋਈ ਹੱਲ ਨਹੀਂ ਹੈਗਾ, ਈਸੋਫੇਗਸ ਕੈਂਸਰ ਹੋ ਗਿਆ ਆ, ਖੁਰਾਕ ਮੂੰਹ ਰਹੀ ਖਾ ਨਹੀਂ ਸਕਦਾ, ਅਸੀਂ ਸਿੱਧੀ ਮੇਦੇ ਵਿੱਚ ਦੇਣੀ ਸ਼ੁਰੂ ਕਰ ਦਿੱਤੀ
1: ਜੀ।
0: ਔਰ ਆਪਾਂ ਤੇ ਕਈ ਵਾਰ ਦੁਹਰਾ ਚੁੱਕੇ ਆ ਕਿ ਸਾਡੇ ਮੂੰਹ ਦੇ ਵਿੱਚ ਪੈਦਾ ਹੋਣ ਵਾਲੀ ਟਾਈਲਿਨ ਇੱਕ ਐਸਾ ਤੱਤ ਆ ਜਿਹੜੇ ਸਾਡੇ ਦੰਦਾਂ ਨੂੰ ਵੀ ਸਾਫ਼ ਰੱਖਦਾ ਹੈਗਾ, ਤੇ ਜਿੰਨੇ ਵੀ ਕਾਰਬੋਹਾਈਡ੍ਰੇਟਸ ਅਸੀਂ ਖਾਂਦੇ ਆ ਨਾ, ਉਹ ਕਾਰਬੋਹਾਈਡ੍ਰੇਟਸ ਨੂੰ ਹਾਜ਼ਮਾ ਇੱਥੋਂ ਹੀ ਸ਼ੁਰੂ ਹੋ ਜਾਂਦਾ, ਮੂੰਹ ਦੇ ਵਿੱਚੋਂ ਹੀ ਹਾਜ਼ਮਾ ਉਹਨਾਂ ਦਾ, ਬ੍ਰੈਡ ਵਗੈਰਾ ਖਾਈ, ਆਲੂ ਵਗੈਰਾ ਖਾਏ, ਕਾਰਬੋਹਾਈਡ੍ਰੇਟਸ ਨੇ ਸਾਰੇ ਇਹ ਇੱਥੇ ਸ਼ੁਰੂ ਹੋ ਜਾਂਦੇ। ਔਰ ਇਹਦਾ ਮਤਲਬ ਉਹ ਫੰਕਸ਼ਨ ਹੋਇਆ ਹੀ ਨੀ ਗਾ, ਤੁਸੀਂ ਤੇ ਖੁਰਾਕ ਸਿੱਧੀ ਮੇਦੇ ਚ ਦੇਣੀ ਸ਼ੁਰੂ ਕਰ ਦਿੱਤੀ, ਪਾਈਪਲਾਈਨ ਦੇਣੀ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਫੰਕਸ਼ਨ ਰਹਿ ਜਾਂਦੇ ਨੇ, ਬਹੁਤ ਸਾਰੀਆਂ ਚੀਜ਼ਾਂ ਹਜਮ ਹੋਣ ਤੋਂ ਰਹਿ ਜਾਂਦੀਆਂ ਨੇ। ਇਹ ਇੱਕ ਪ੍ਰਬੰਧ ਹੈ, ਉਪਰਾਲਾ ਹੈ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦੇ ਹਾਂ ਵੀ ਜੇ ਤਾਂ ਇਹ ਟੈਂਪਰੇਰੀ ਤੌਰ ਤੇ ਆ, ਜੇ ਤਾਂ ਉੱਪਰ ENT ਵਾਲੇ ਪੋਰਸ਼ਨ ਦੇ ਵਿੱਚ ਕੋਈ ਐਸੀ ਚੀਜ਼ ਹੈਗੀ ਜਿਹਨੂੰ ਅਸੀਂ ਰਿਕਵਰ ਕਰ ਸਕਦੇ ਹਾਂ, ਰਿਪੇਅਰ ਕਰ ਸਕਦੇ ਹਾਂ, ਤੇ ਸਾਨੂੰ ਪਤਾ ਹੈ ਵੀ ਅਸੀਂ ਠੀਕ ਕਰ ਲਵਾਂਗੇ, ਗੁੱਡ ਐਂਡ ਵੈਲ, ਠੀਕ ਹੈ ਇਹ ਅਸੀਂ ਕਰ ਲਿਆ। ਪਰ ਜਦੋਂ ਸਾਨੂੰ ਪਤਾ ਹੈ ਕਿ ਸਾਡੇ ਕੋਲ ਇਹਦਾ ਕੋਈ ਉਪਰਾਲਾ ਹੀ ਨਹੀਂ ਹੈਗਾ, ਤੇ ਉਸ ਹਾਲਾਤ ਵਿੱਚ ਤਾਂ ਇਹ ਇੱਕ ਤਰ੍ਹਾਂ ਨਾਲ ਜਾਨ ਨੂੰ ਜੋਖਮ ਚ ਪਾਉਣ ਵਾਲੀ ਗੱਲ ਆ, ਹੋਰ ਦੁਖੀ ਕਰਨ ਵਾਲੀ ਗੱਲ ਹੈਗੀ ਆ
1: ਜੀ।
0: ਪਰ ਮੈਂ ਕੇਸ ਵੇਖੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਸਟੋਮਿਕ ਟਿਊਬ ਪਾ ਕੇ, ਔਰ ਉਹ ਡਾਇਰੈਕਟ ਪਾਈ ਹੁੰਦੀ ਹੈ, ਆਮ ਤੌਰ ਤੇ ਰਾਜ ਟਿਊਬ ਵਗੈਰਾ ਜਿਹੜੀ ਪਾਉਂਦੇ ਨੇ ਉਹ ਤਾਂ ਨੱਕ ਨਹੀਂ ਪਾਉਂਦੇ ਨੇ ਨਾ, ਪਰ ਸਿਸਟਮ ਹੀ ਖਰਾਬ ਹੋ ਗਿਆ। ਇਹ ਤਾਂ ਈਸੋਫੇਗਸ ਜਿਹੜਾ ਕੈਂਸਰ ਹੈਗਾ ਆ ਉਹਦੀ ਤਾਂ ਸਟੇਜ ਇਹ ਹੋ ਗਈ। ਉਸ ਤੋਂ ਬਾਅਦ ਆਮ ਤੌਰ ਤੇ ਜਿਹੜਾ ਵੀ ਕੋਈ ਵੀ ਕੈਂਸਰ ਹੈ ਜੀ, ਅਸੀਂ ਈਸੋਫੇਗਸ ਦੀ ਗੱਲ ਕਰ ਰਹੇ ਹਾਂ, ਕੋਈ ਵੀ ਕੈਂਸਰ ਹੈਗਾ ਆ ਉਹਦਾ ਐਕਸਪਲੇਨੇਸ਼ਨ ਮੈਂ ਦਿੱਤਾ ਇਹ ਸੀਗਾ ਭਈ ਹਰੇਕ ਅੰਗ ਤੋਂ ਜਿਹੜਾ ਵਾਪਸੀ ਵਾਲਾ ਖੂਨ ਜਾਂਦਾ ਆ ਨਾ, ਉਹਦੇ ਵਿੱਚ ਉਸ ਅੰਗ ਦੇ ਵਿੱਚ ਬਣਿਆ ਹੋਇਆ ਗਾਰਬੇਜ ਲੈ ਕੇ ਵਾਪਸ ਜਾਂਦਾ ਆ
1: ਜੀ।
0: ਆਕਸੀਜਨ ਤੇ ਖੁਰਾਕ ਰੱਖ ਲੈਂਦਾ ਆ ਸੈੱਲ, ਬਾਕੀ ਆਪਣਾ ਗਾਰਬੇਜ ਉਹਦੇ ਚ ਦੇਣਾ ਸ਼ੁਰੂ ਕਰ ਦਿੰਦਾ। ਤੇ ਹੁਣ ਕੈਂਸਰ ਹੈ ਹੀ ਕੰਡੀਸ਼ਨ ਇਸ ਟਾਈਪ ਦੀ ਭਾਈ ਉੱਥੇ ਹਰੇਕ ਚੀਜ਼ ਬੜੀ ਤੇਜ਼ ਚੱਲਦੀ, ਸੈੱਲਾਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਬੜੀ ਤੇਜ਼ੀ ਨਾਲ ਚੱਲ ਰਹੀ, ਮਲਟੀਪਲਾਈ ਹੋ ਰਹੀ, ਹਰ ਅੰਗ ਦੀ ਹਰ ਸੈੱਲ ਦੀ ਇੱਕ ਆਪਣੀ ਨਾਰਮਲ ਸਪੀਡ ਹੈਗੀ ਹੈ ਡਿਵੈਲਪਮੈਂਟ ਦੀ ਹਾਂਜੀ। ਪਰ ਜਿੱਥੇ ਅਸੀਂ ਇਸ ਤਰ੍ਹਾਂ ਦੀ ਕੰਡੀਸ਼ਨ ਸਮਝਦੇ ਹਾਂ ਵੀ ਕੈਂਸਰਸ ਹੋ ਗਈ ਹੈ, ਉਹਨਾਂ ਸੈੱਲਾਂ ਦੀ ਜਿਹੜਾ ਕੰਟਰੋਲ ਹੈ ਉਹ ਲਾਸਟ ਹੋ ਜਾਂਦਾ ਹੈ, ਉਹਨਾਂ ਦੇ ਵਧਣ ਫੁੱਲਣ ਦਾ ਕੰਟਰੋਲ ਉਹਨਾਂ ਦੀ ਸਮਿਤਲੀ ਲਾਸਟ ਹੋ ਜਾਂਦੀ ਹੈ। ਇਸੇ ਕਰਕੇ ਜਿੱਥੇ ਵੀ ਕੈਂਸਰ ਹੋਏਗਾ, ਟਿਊਮਰ ਕੈਂਸਰ ਦਾ ਹੋਏਗਾ, ਉਹਦੀ ਬਾਹਰੋਂ ਇਰੈਗੂਲੈਰਿਟੀ ਹੋਏਗੀ। ਜਦ ਤੁਸੀਂ ਇਹਨੂੰ ਹੱਥ ਲਾ ਕੇ ਵੇਖਦੇ ਹੋ ਨਾ, ਉਹ ਇਰੈਗੂਲਰ ਦਿਖਾਈ ਦੇਗਾ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਧੌਣ ਦੇ ਵਿੱਚੋਂ ਹੱਥ ਲਾ ਕੇ ਇਸ ਨੂੰ ਵੇਖੋਗੇ ਨਾ, ਤੇ ਜੇ ਉਹ ਟਿਊਮਰ ਹੋ ਗਿਆ ਤਾਂ ਬਹੁਤ ਵੱਡੀ ਗੱਲ ਹੋ ਜਾਣੀ ਹੈ ਨਾ। ਤੇ ਉਸ ਹਾਲਾਤ ਦੇ ਵਿੱਚ ਇਹਦੀ ਮੂਵਮੈਂਟ ਨਹੀਂ ਹੋ ਸਕਦੀ। ਕੋਈ ਟਿਊਮਰ ਕਿਸੇ ਥਾਂ ਤੇ ਗਿਲਟੀ ਹੋ ਜਾਵੇ ਨਾ, ਤੇ ਤੁਸੀਂ ਉਹਨੂੰ ਹੱਥ ਚ ਫੜ ਕੇ ਵੇਖੋ ਤੇ ਤੁਹਾਨੂੰ ਲੱਗੂਗਾ ਵੀ ਤੁਸੀਂ ਹੱਥ ਨੂੰ ਮੂਵ ਕਰ ਸਕਦੇ ਹੋ। ਜਿੰਨੇ ਵੀ ਕੈਂਸਰਸ ਟਿਊਮਰ ਹੁੰਦੇ ਨੇ ਨਾ ਸਾਹਿਬ, ਉਹ ਮੂਵ ਨਹੀਂ ਕਰ ਸਕਦੇ। ਉਹ ਸਾਰਾ ਸਰੀਰ, ਸਾਰਾ ਹਿੱਸੇ ਨੂੰ ਮੂਵ ਕਰਨਾ ਪੈਂਦਾ ਤੇ ਤਾਂ ਕਰਦੇ ਨੇ। ਦੂਸਰੀ, ਜਦੋਂ ਉਂਗਲੀ ਉਹਦੇ ਚਾਰੋਂ ਓਰ ਤੁਸੀਂ ਘੁਮਾਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਉਹਦੀ ਜਿਹੜੀ ਸਿਮਿਟਰੀ ਹੈਗੀ ਹੈ ਚਾਰੋਂ ਓਰ ਹੈਗਾ ਆ, ਉਹ ਸਾਰਾ ਗੋਲ ਨਹੀਂ ਹੁੰਦਾ। ਇਰੈਗੂਲਰ ਹੁੰਦਾ, ਕਦੇ ਇਧਰ ਨੂੰ ਹੋ ਗਿਆ, ਕਦੇ ਇਧਰ ਨੂੰ ਹੋ ਗਿਆ, ਕਦੇ ਉਧਰ ਨੂੰ ਹੋ ਗਿਆ। ਇਸ ਤਰ੍ਹਾਂ ਇਰੈਗੂਲਰ ਸਿਮਿਟਰੀ ਉਹਦੀ ਹੁੰਦੀ ਹੈ। ਦੂਸਰੀ ਗੱਲ ਇਹ ਹੁੰਦੀ ਆ ਕਿ ਪੇਨ, ਜਿੰਨੀਆਂ ਵੀ ਕੈਂਸਰ ਦੀਆਂ ਪੇਨ ਹੁੰਦੀਆਂ ਨੇ, ਉਹ ਰੇਡੀਏਟਿੰਗ ਪੇਨ ਹੁੰਦੀਆਂ ਨੇ। ਰੇਡੀਏਟਿੰਗ ਤੇ ਮਾਈਗ੍ਰੇਟਿੰਗ, ਇਹਨਾਂ ਦੋਹਾਂ ਦੇ ਵਿੱਚ ਮੈਂ ਲਫ਼ਜ਼ ਤੁਹਾਨੂੰ ਦੱਸਿਆ ਸੀ ਡਿਫਰੈਂਸ ਕੀ ਹੁੰਦਾ ਆ। ਮਾਈਗ੍ਰੇਸ਼ਨ ਦਾ ਮਤਲਬ ਹੈ ਵੀ ਇੰਡੀਆ ਤੋਂ ਅਸੀਂ ਆ ਗਏ ਤੇ ਮਾਈਗ੍ਰੇਟ ਇੱਥੇ ਹੋ ਗਏ, ਹੁਣ ਇੰਡੀਆ ਚ ਸਾਡਾ ਘਰ ਨੀ, ਸਾਡਾ ਇੱਥੇ ਹੀ ਘਰ ਆ। ਦਰਦ ਕਿਸੇ ਇੱਕ ਥਾਂ ਤੋਂ ਚੱਲੀ ਸੀ, ਹੁਣ ਉੱਥੇ ਨਹੀਂ ਹੈਗੀ, ਹੁਣ ਕਿਸੇ ਦੂਜੀ ਥਾਂ ਤੇ ਆ, ਹੁਣ ਉੱਥੇ ਹੋ ਗਈ ਹੈ। ਰੇਡੀਏਸ਼ਨ ਦਾ ਮਤਲਬ ਇਹ ਹੋਇਆ ਸੀ ਕਿ ਜਿਸ ਥਾਂ ਤੇ ਦਰਦ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ, ਪਰ ਇੱਥੋਂ ਦੂਜੀ ਥਾਂ ਤੇ ਵੀ ਹੋ ਰਹੀ ਹੈ।
1: ਜੀ,
0: ਕੈਂਸਰ ਦੀਆਂ ਜਿੰਨੀਆਂ ਵੀ ਪੇਨਸ ਹੁੰਦੀਆਂ ਨੇ, ਉਹ ਸਾਰੀਆਂ ਰੇਡੀਏਟਿੰਗ ਪੇਨਸ ਹੁੰਦੀਆਂ ਨੇ। ਔਰ ਗਲੇ ਦੇ ਵਿੱਚ ਹੋਈ ਤੇ ਆਟੋਮੈਟਿਕਲੀ ਉਹਦੇ ਨਾਲ ਲੱਗਦੇ ਅੰਗਾਂ ਦੇ ਵਿੱਚ ਵੀ ਸਾਨੂੰ ਦਰਦ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ। ਕੈਂਸਰ ਦੇ ਜਿਹੜੇ ਆਪਣੇ ਸਿਮਟਮ ਹੈ ਨੇ, ਸਭ ਤੋਂ ਪਹਿਲੀ ਗੱਲ ਕਿ ਬਲੱਡ ਲਾਸ ਹੋਣਾ, ਹੀਮੋਗਲੋਬਿਨ ਦਾ ਘਟਣਾ, ਚਿਹਰੇ ਦਾ ਪੀਲਾ ਪੈਣਾ, ਪੇਨਸ, ਅਨਕੰਟਰੋਲਡ ਪੇਨਸ ਹੋਣੀਆਂ। ਹਾਂਜੀ, ਸੋ ਚਿਹਰਾ ਪੀਲਾ, ਹੀਮੋਗਲੋਬਿਨ ਘੱਟ, ਵੇਟ ਦਾ ਅਨਕੰਟਰੋਲਡ ਘੱਟ ਹੋ ਜਾਣਾ। ਹਾਂਜੀ, ਸੋ ਇਹ ਸਾਰੇ ਇੰਪੋਰਟੈਂਟ ਜਿਹੜੇ 5 ਕਾਰਡੀਨਲ ਸਾਈਨਸ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕੈਂਸਰ ਦੇ, ਉਹ ਕੈਂਸਰ ਚੈੱਕ ਕਿਤੋਂ ਦਾ ਵੀ ਹੋਵੇ, ਈਸੋਫੇਗਸ ਦਾ ਹੈ, ਚਾਹੇ ਲੱਤ ਬਾਂਹ ਦਾ ਹੈ, ਚਾਹੇ ਪੇਟ ਦਾ ਹੈ, ਜਾਂ ਕਿਸੇ ਵੀ ਥਾਂ ਦਾ ਹੈਗਾ, ਇਹ ਕਾਰਡੀਨਲ ਸਾਈਨਸ ਜਿਹੜੇ ਨੇ ਉਹਦੇ ਚ ਹੁੰਦੇ ਹੀ ਹੁੰਦੇ ਨੇ। ਭਾਰ ਦਾ ਬਿਨਾ, ਅਜੇ ਤੁਹਾਨੂੰ ਨੀ ਪਤਾ ਵੀ ਕੈਂਸਰ ਹੋ ਗਿਆ, ਅਜੇ ਨੀ ਤੁਸੀਂ ਜਾਣਦੇ ਇਸ ਗੱਲ ਬਾਰੇ, ਲੇਕਿਨ ਭਾਰ ਦਾ ਅਨਸੈਸਰੀ ਘਟੇ ਜਾਣਾ ਯਾਰ, ਪਤਾ ਨੀ ਗੱਲ, ਮੈਂ ਖਾ ਤਾਂ ਰਿਹਾ ਹਾਂ ਪਰ ਭਾਰ ਘੱਟ ਰਿਹਾ ਹੈਗਾ ਯਾਰ। ਹੈਮੋਗਲੋਬਿਨ ਦਾ ਘੱਟ ਹੋ ਜਾਣਾ ਔਰ ਚਿਹਰੇ ਦਾ ਪੀਲਾ ਪੈ ਜਾਣਾ, ਜਨਰਲ ਵੀਕਨੈਸ, ਆਮ ਤੌਰ ਤੇ ਫਟੀਕ ਨਾਰਮਲ ਨਾਲੋਂ ਜ਼ਿਆਦਾ ਹੋਣੀ, ਔਰ ਪੇਨ ਦੀ ਗੱਲ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਪੇਨ ਰੇਡੀਏਟਿੰਗ ਹੁੰਦੀ ਹੈ। ਠੀਕ ਹੈ, ਸੋ ਇਹ ਗੱਲਾਂ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ, ਤੇ ਜੇ ਇਹੋ ਜਿਹੀਆਂ ਗੱਲਾਂ ਹੋਣ ਕਿਸੇ ਵੀ ਪੇਸ਼ੈਂਟ ਦੇ ਵਿੱਚ, ਅਸੀਂ ਉਸੇ ਵੇਲੇ ਉਸਨੂੰ ਸੀਰੀਅਸ ਸਮਝਦੇ ਹਾਂ। ਇੱਕ ਹੋਰ ਗੱਲ ਮੈਂ ਕੈਂਸਰ ਦੇ ਸੰਬੰਧ ਵਿੱਚ ਇਹ ਕਹੀ ਸੀ, ਸਾਰੇ ਅੰਗ ਨਾਰਮਲ ਹੋਣ, ਸਾਰਾ ਕੁਛ ਨਾਰਮਲ ਹੋਵੇ। ਕਈਆਂ ਦੇ ਆਮ ਤੌਰ ਤੇ ਛੋਟੇ ਮੋਟੇ ਮੌਕੇ, ਫਿੰਸੀਆਂ ਵਗੈਰਾ ਸਰੀਰ ਤੇ ਨਿਕਲ ਹੀ ਆਉਂਦੀਆਂ ਨੇ, ਸਧਾਰਨ ਗੱਲ ਹੈਗੀ ਹੈ। ਕਈ ਅਸੀਂ ਪੈਪੀਲੋਮਾ ਵਗੈਰਾ ਅਸੀਂ ਕਹਿੰਦੇ ਹਾਂ, ਲਿੰਫੋਮਾ ਵਗੈਰਾ ਕਹਿੰਦੇ ਹਾਂ, ਵੈਸੇ ਲਿੰਫੋਮਾ ਇੰਟਸਟਾਈਨਸ ਹੁੰਦਾ ਆ। ਸੋ ਸਧਾਰਨ ਤੌਰ ਤੇ ਕੋਈ ਵੀ ਬਾਡੀ ਦੀ ਡਿਵੈਲਪਮੈਂਟ ਸਾਡੇ ਸਰੀਰ ਦੇ ਵਿੱਚ ਲੰਬੇ ਸਮੇਂ ਤੱਕ ਸਾਡੇ ਨਾਲ ਰਹਿ ਸਕਦੀ ਹੈ, ਕੋਈ ਪ੍ਰੋਬਲਮ ਨਹੀਂ, ਭਾਵੇਂ ਜ਼ਿੰਦਗੀ ਭਰ ਹੀ ਜਾਵੇ। ਪਰ ਜੇ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ, ਕੋਈ ਟਿਊਮਰ, ਕੋਈ ਮੌਕਾ, ਕੋਈ ਆਊਟਵਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਸੀ ਕਦੇ ਨਹੀਂ ਸੀ ਹੋਇਆ, ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ, ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਆਮ ਤੌਰ ਤੇ ਅਸੀਂ ਨੋਟ ਕਰਦੇ ਹਾਂ।

0: ਮੌਕਾ ਕੋਈ ਆਊਟਵਰਡ ਡਿਵੈਲਪਮੈਂਟ ਜਿਹੜੀ ਹੈ ਉਹ ਪੇਨ ਕਰਨ ਲੱਗ ਜਾਵੇ, ਉਹਦੇ ਵਿੱਚੋਂ ਬਲੀਡਿੰਗ ਇਸ ਤਰ੍ਹਾਂ ਹੋਣ ਲੱਗ ਗਈ ਜਿਹੜੀ 10 ਸਾਲ ਤੋਂ ਪਹਿਲਾਂ ਅਸੀਂ ਕਦੇ ਨਹੀਂ ਸੀ ਹੁਣ ਹੋਣ ਲੱਗ ਗਈ ਆ, ਤਾਂ ਇਹਨੂੰ ਸਾਨੂੰ ਸੀਰੀਅਸ ਲੈਣਾ ਚਾਹੀਦਾ ਹੈਗਾ ਆ, ਇਹ ਨਾਰਮਲ ਕੰਡੀਸ਼ਨ ਨਹੀਂ ਹੈਗੀ। ਸੋ ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਨੇ ਕੈਂਸਰ ਦੀਆਂ ਨੇ, ਔਰ ਈਸੋਫੇਗਸ ਕੈਂਸਰ ਆ ਗਿਆ ਤੇ ਆਟੋਮੈਟਿਕਲੀ ਜਦੋਂ ਰੇਡੀਏਟਿੰਗ ਪੇਨ ਹੋ ਰਹੀ ਤੇ ਗੁਆਂਢੀਆਂ ਨੂੰ ਤਕਲੀਫ ਹੋਏਗੀ, ਸਾਹ ਲੈਣ ਦੇ ਵਿੱਚ ਦਿੱਕਤ ਹੋਏਗੀ, ਹਾਰਟ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਚ ਆਣੀ ਸ਼ੁਰੂ ਹੋ ਜਾਏਗੀ, ਕਿਉਂਕਿ ਨਾਲ ਗੁਆਂਢੀ ਨੇ ਇਹ ਪ੍ਰੋਬਲਮ ਆਣੀ ਸ਼ੁਰੂ ਹੋਏਗੀ। ਜਿਹੜੀਆਂ ਇਨੀਸ਼ੀਅਲ ਸਟੇਜ ਦੇ ਵਿੱਚ ਸਾਨੂੰ ਸਿਮਟਮਸ ਮਿਲਦੇ ਨੇ ਉਹ ਸਾਰੇ ਦੇ ਸਾਰੇ ਚੀਮਾ ਸਾਹਿਬ ਗੈਸਟ੍ਰਿਕ ਦੇ ਨੇ, ਐਸਿਡਿਟੀ ਦੇ ਨੇ, ਉਹ ਹਿਸਟਰੀ ਜ਼ਰੂਰ ਦੱਸੇਗਾ ਇਕਦਮ ਨਹੀਂ, ਕਿਉਂਕਿ ਮੈਂ ਕੱਲ ਵੀ ਇਹ ਗੱਲ ਕਹੀ ਸੀਗੀ ਭਾਈ, ਜੇ ਤੁਸੀਂ ਜਦੋਂ ਹਾਰਟ ਦੀ ਪ੍ਰੋਬਲਮ ਦੀ ਗੱਲ ਮੈਂ ਕਹੀ ਸੀ, ਉਹ ਮੈਂ ਕਿਹਾ ਭਾਈ ਲੋਕ ਆਂਦੇ ਨੇ ਹੁਣ ਤਾਂ ਸਡਨ ਹਾਰਟ ਅਟੈਕ ਹੋ ਗਿਆ ਜੀ, ਸਡਨ ਕੁਛ ਨਹੀਂ ਵਾਪਰਦਾ,
1: ਸਡਨ ਨਹੀਂ ਕੁਛ ਵੀ ਹੁੰਦਾ ਜੀ,
0: ਸਡਨ ਨਹੀਂ ਕੁਛ ਵੀ ਹੁੰਦਾ, ਫਰਕ ਸਿਰਫ ਇਹ ਹੁੰਦਾ ਹੈ ਕਿ ਅਗਾਊਂ ਨਿਸ਼ਾਨੀਆਂ ਜਿਹੜੀਆਂ ਆ ਰਹੀਆਂ ਹਨ ਅਸੀਂ ਉਹਨਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਹੁੰਦਾ,
1: ਬਿਲਕੁਲ
0: ਨਿਵਾਰਨ ਨਹੀਂ ਕੀਤਾ ਹੁੰਦਾ। ਚੱਲ ਯਾਰ ਇਹਦੀ ਕੀ ਪਰਵਾਹ ਕਰਦੇ ਆ, ਹਾਂਜੀ, ਤੇ ਕਈ ਵਾਰ ਐਸਾ ਹੁੰਦਾ ਕਿਸੇ ਨੂੰ ਕਮਜ਼ੋਰ ਸਮਝ ਕੇ ਉਹਦੀ ਪਰਵਾਹ ਨਹੀਂ ਕਰਦੇ ਤੇ ਅਲਟੀਮੇਟ ਉਹ ਸਾਡੇ ਤੋਂ ਤਕੜਾ ਹੋ ਕੇ ਜਦੋਂ ਆਉਂਦਾ ਤੇ ਸਾਡਾ ਨੁਕਸਾਨ ਕਰ ਦਿੰਦਾ,
1: ਬਿਲਕੁਲ।
0: ਸੋ ਇਸ ਤਰ੍ਹਾਂ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਸ਼ੁਰੂਆਤੀ ਦੌਰ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਮੈਂ ਕਿਹਾ ਸੀ ਹਾਰਟ ਦੇ ਵਾਸਤੇ ਤਾਂ ਜਿਹੜਾ ਕੋਲੈਸਟ੍ਰੋਲ ਵਗੈਰਾ ਹੈਗਾ ਆ, ਲੇਪਰਸ ਦਾ ਐਕਸੈਸ ਹੋ ਜਾਣਾ, ਜਾਂ ਸ਼ੂਗਰ ਕਿਸੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਆਟੋਮੈਟਿਕਲੀ ਐਕਸੈਸ ਕੋਈ ਵੀ ਚੀਜ਼ ਬਲੱਡ ਚ ਆਏਗੀ ਤੇ ਉਹ ਸੈਡੀਮੈਂਟੇਡ ਹੋਏਗੀ, ਉਹ ਹੇਠਾਂ ਬੈਠੇਗੀ, ਔਰ ਹੇਠਾਂ ਬੈਠੇਗੀ ਤੇ ਜਿਹੜੀਆਂ ਨਾੜੀਆਂ ਨੇ ਸਾਡੀਆਂ ਖੂਨ ਦੀਆਂ ਉਹਨਾਂ ਦਾ ਲਿਊਮਨ ਘਟੇਗਾ ਹੀ, ਲਿਊਮਨ ਘਟੇਗਾ ਹੀ ਸਪਲਾਈ ਘੱਟ ਹੋ ਜਾਏਗੀ, ਸਪਲਾਈ ਘੱਟ ਹੋ ਜਾਏਗੀ ਫੰਕਸ਼ਨ ਘੱਟ ਹੋ ਜਾਏਗਾ। ਸੋ ਇਹ ਆਮ ਰੂਟੀਨ ਦੀਆਂ ਗੱਲਾਂ ਨੇ ਜਿਹਨੂੰ ਆਮ ਆਦਮੀ ਸਧਾਰਨ ਤੌਰ ਤੇ ਸਮਝ ਸਕਦਾ ਜੇ ਸਮਝਣਾ ਚਾਹੇ ਤਾਂ। ਇਸੇ ਤਰ੍ਹਾਂ ਹੀ ਹਾਰਟ ਦੀ ਗੱਲ ਕਹੀ ਸੀਗੀ ਵੀ ਸਡਨ ਕੁਛ ਨਹੀਂ ਹੁੰਦਾ, ਪਹਿਲਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਅਸੀਂ ਉਹਨਾਂ ਨੂੰ ਇਗਨੋਰ ਕੀਤਾ ਹੁੰਦਾ, ਔਰ ਜੇ ਅਸੀਂ ਇਗਨੋਰ ਨਾ ਕਰਦੇ ਤੇ ਫਿਰ ਅਸੀਂ ਉਹਦਾ ਉਪਰਾਲਾ ਉਹਨੂੰ ਕੀਤਾ ਹੁੰਦਾ ਤੇ ਫਿਰ ਇਹੋ ਜਿਹੀਆਂ ਚੀਜ਼ਾਂ ਸਾਡੇ ਸਾਹਮਣੇ ਆਉਣੀਆਂ ਨਹੀਂ ਸੀ। ਸੋ ਮੈਂ ਇਹ ਸਮਝਦਾ ਵੀ ਇਹ ਜਿਹੜਾ ਈਸੋਫੇਗਸ ਆ ਇਹ ਸਭ ਤੋਂ ਸੀਰੀਅਸ ਗੱਲ ਹੈ, ਕਿਉਂਕਿ ਇਥੋਂ ਤੇ ਸਾਡਾ ਅੱਗੇ ਜੀਵਨ ਦੀ ਕਾਰਵਾਈ ਸ਼ੁਰੂ ਹੋਣੀ ਹੈ। ਮਟੀਰੀਅਲ ਰਾ ਮਟੀਰੀਅਲ ਤੇ ਇਥੋਂ ਹੀ ਸਾਨੂੰ ਮਿਲਦਾ ਹੈਗਾ ਨਾ, ਸੋ ਜੇ ਰਾ ਮਟੀਰੀਅਲ ਜਾਣਾ ਬੰਦ ਹੋ ਗਿਆ ਤੇ ਫਿਰ ਅੱਗੇ ਹਰੇਕ ਮਸ਼ੀਨਰੀ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ। ਫਿਰ ਮੈਂ ਜਿਹੜੇ ਕੁਛ ਮਿੰਟਾਂ ਦੇ ਵਿੱਚ ਦੁਹਰਾ ਰਿਹਾ ਵੀ ਇੱਕ ਤਾਂ ਮੈਂ ਇਹ ਦੱਸਿਆ ਵੀ ਈਸੋਫੇਗਸ ਸਾਡੀ ਤਕਰੀਬਨ 25 ਸੈਂਟੀਮੀਟਰ ਦੀ ਲੰਬੀ ਟਿਊਬ ਹੈ, ਫਲੈਕਸੀਬਲ ਟਿਊਬ ਹੈਗੀ ਹੈ, ਸੁੰਗੜਦੀ ਹੈ ਫੈਲਦੀ ਹੈ, ਸੁੰਗੜਦੀ ਹੈ ਫੈਲਦੀ ਹੈ ਖੁਰਾਕ ਦੇ ਫੈਲਣ ਦੇ ਨਾਲ, ਔਰ ਇਹਦੀ ਇੱਕ ਆਪਣਾ ਮੋਸ਼ਨ ਹੈਗਾ, ਉਸ ਮੋਸ਼ਨ ਦੇ ਮੁਤਾਬਕ ਉੱਪਰੋਂ ਪਾਈ ਚੀਜ਼ ਹੇਠਾਂ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ, ਇਕਦਮ ਥੱਲੇ ਨਹੀਂ ਡਿੱਗਦੀ, ਔਰ ਇਹਦੇ ਵਿੱਚ ਉੱਪਰ ਤੋਂ ਤੇ ਹੇਠਾਂ ਤੱਕ ਪਹਿਲੀਆਂ 2 ਕੰਸਟ੍ਰਿਕਸ਼ਨ ਨੇ, ਦੋਵੇਂ ਪਾਸੋਂ ਜਿਵੇਂ ਕੋਈ ਬੰਨੀ ਹੁੰਦੀ ਹੈ ਬੋਰੀ, ਔਰ ਹੇਠ ਵਾਲੀ ਚੀਜ਼ ਉੱਪਰ ਨਾ ਜਾਵੇ, ਉੱਪਰ ਵਾਲੀ ਚੀਜ਼ ਹੇਠਾਂ ਨੂੰ ਨਾ ਜਾਵੇ, ਪਰ ਜੇ ਬਹੁਤਾ ਪ੍ਰੈਸ਼ਰ ਪਵੇ, ਜੇ ਖੁਰਾਕ ਅਸੀਂ ਵਾਰੀ ਵਾਰੀ ਬੁਰਕੀ ਚ ਪਾਈ ਜਾਂਦੇ, ਆਟੋਮੈਟਿਕਲੀ ਖੁੱਲਦੀ ਹੈ, ਇਹ ਆਟੋਮੈਟਿਕ ਖੁੱਲਦੀ ਹੈ ਤੇ ਫਿਰ ਹੇਠਾਂ ਜਾਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਹੜਾ ਹੇਠ ਤਾਂ ਉੱਪਰ ਨੂੰ ਆਉਣਾ ਗੈਸ ਵਾਲਾ, ਉਹ ਬੜੇ ਜ਼ੋਰ ਦੀ ਗੱਲ ਹੈ, ਜਦੋਂ ਬਹੁਤ ਹੀ ਗੱਲ ਹੋ ਜਾਏ ਤਾਂ ਹੀ ਰਿਵਰਸ ਕੰਡੀਸ਼ਨਾਂ ਹੁੰਦੀਆਂ ਨੇ ਜੀ। ਸੋ ਉਹ ਗੈਸ ਅਗਰ ਬਹੁਤ ਜ਼ਿਆਦਾ ਬਣਨੀ ਸ਼ੁਰੂ ਹੋ ਜਾਂਦੀ, ਫਿਰ ਹੌਲੀ ਹੌਲੀ ਐਸਿਡ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ, ਤੋ ਸਾਰੀਆਂ ਗੱਲਾਂ ਫਿਰ ਤੁਹਾਨੂੰ ਜਾਣੀਆਂ ਸ਼ੁਰੂ ਹੁੰਦੀਆਂ ਨੇ। ਜੇ ਅਸੀਂ ਇਨੀਸ਼ੀਅਲ ਦੌਰ ਦੇ ਵਿੱਚ ਇਹਦਾ ਕੋਈ ਪ੍ਰਬੰਧ ਕੀਤਾ ਹੁੰਦਾ ਤੇ ਇਸ ਸਟੇਜ ਤੱਕ ਜਿਹੜੀ ਵੱਧਦੀ ਕੈਂਸਰ ਤੱਕ ਪਹੁੰਚਦੀ ਹੈ, ਨਹੀਂ ਪਹੁੰਚਦੀ ਸੀਗੀ। ਪਰ ਜੇ ਅਸੀਂ ਉਹਨਾਂ ਗੱਲਾਂ ਦਾ ਧਿਆਨ ਨਹੀਂ ਕੀਤਾ ਤੇ ਫਿਰ ਆਟੋਮੈਟਿਕਲੀ ਆਉਣ ਵਾਲੇ ਸਮੇਂ ਦੇ ਵਿੱਚ ਅਲਸਰੇਸ਼ਨ ਵੀ ਹੋਏਗੀ, ਇਨਫਲਾਮੇਸ਼ਨ ਵੀ ਹੋਏਗਾ, ਔਰ ਅਲਟੀਮੇਟ ਜਿਹੜਾ ਕੈਂਸਰ ਵੀ ਹੋਣਾ ਸ਼ੁਰੂ ਹੋ ਜਾਂਦਾ। ਇੱਕ ਕਹਿੰਦੇ ਨੇ ਹੀਏਟਿਸ ਹਰਨੀਆ, ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਕਿ ਨਾਲ ਦੇ ਅੰਗਾਂ ਨੂੰ ਕੋਈ ਐਸੀ ਪ੍ਰੋਬਲਮ ਹੋਈ ਤੇ ਜ਼ਬਰਦਸਤੀ ਕਰਕੇ, ਹਰਨੀਆ ਦਾ ਮਤਲਬ ਹੀ ਹੁੰਦਾ ਆ ਡਿਸਪਲੇਸਮੈਂਟ ਆਫ ਆਰਗਨ
1: ਜੀ,
0: ਉਸੇ ਅੰਗ ਦਾ ਆਪਣੀ ਪੋਜੀਸ਼ਨ ਤੋਂ ਡਿਸਪਲੇਸ ਹੋ ਜਾਣਾ, ਉਹਨੂੰ ਅਸੀਂ ਹਰਨੀਆ ਕਹਿੰਦੇ ਹਾਂ, ਠੀਕ ਹੈ। ਸੋ ਈਸੋਫੇਗਸ ਦੇ ਵਿੱਚ ਨਾਲ ਲੱਗਦੇ ਅੰਗਾਂ ਨੂੰ ਅਗਰ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਵੇ ਤੇ ਇਹਦੇ ਵਿੱਚ ਇਹ ਪ੍ਰੋਬਲਮ ਵੀ ਆ ਸਕਦੀ ਹੈ ਕੈਂਸਰ ਦੇ ਨਾਲ ਨਾਲ। ਦੂਸਰੀ ਜਿਹੜੇ ਇਹਦੀਆਂ ਮਾਸਪੇਸ਼ੀਆਂ ਨੇ, ਪ੍ਰੋਟੈਕਸ਼ਨ ਤਾਂ ਵੈਸੇ ਕੁਦਰਤ ਨੇ ਬਹੁਤ ਕੀਤੀ ਹੋਈ ਹੈ ਨਾ, ਆਮ ਚੀਜ਼ਾਂ ਦੇ 3-3 ਲੇਅਰ ਨੇ, ਜਿਵੇਂ ਸਕਿਨ ਦੀ ਆਪਾਂ ਗੱਲ ਕਰਦੇ ਹਾਂ ਤੇ ਐਪੀਡਰਮਸ ਹੈ, ਡਰਮਸ ਹੈ ਤੇ ਹਾਈਪੋਡਰਮਸ ਹੈ, ਹਾਂਜੀ, ਔਰ ਇਹਦੇ ਵਿੱਚ ਅਸੀਂ ਦੱਸੇ ਆ 4 ਲੇਅਰ ਅੰਦਰ ਤੋਂ, ਸਭ ਮਿਊਕੋਸਾ ਲੇਅਰ, ਫਿਰ ਮਿਊਕਸ ਦਾ ਲੇਅਰ, ਫਿਰ ਮਸਲ ਦਾ ਲੇਅਰ। ਮਸਲ ਦਾ ਲੇਅਰ ਵੀ 2 ਤਰ੍ਹਾਂ ਦਾ, ਇੱਕ ਅੰਦਰ ਵਾਲਾ ਗੋਲ, ਬਾਹਰ ਵਾਲਾ ਸਿੱਧੇ ਲੰਬੇ ਮਸਲ, ਹਾਂਜੀ, ਔਰ ਫਿਰ ਉਹਦੇ ਉੱਪਰ ਇੱਕ ਜਿਹੜੀ ਹੈ ਕੋਨੈਕਟਿਵ

0: ਟਿਸ਼ੂ ਦੀ ਝਿੱਲੀ ਇੰਨਾ ਮਜ਼ਬੂਤ ਬਣਾਇਆ ਇਹਨੂੰ, ਕਿਉਂਕਿ ਇੰਨਾ ਜ਼ਰੂਰੀ ਹੈ ਕਿ ਜੇ ਰਸ ਵੀ ਨਾ ਆਈ ਤੇ ਕੰਮ ਕਿਵੇਂ ਚੱਲਣਾ। ਹਮਾਸ ਦੀ ਲੜਾਈ ਤੇ ਇਸੇ ਕਰਨ ਦੀ ਹੋ ਰਹੀ ਹੈ ਨਾ।
1: ਹਾਂਜੀ,
0: ਸੋ ਇਹ ਮੇਨ ਇੰਪੋਰਟੈਂਟ ਅੰਗ ਹੈ ਜਿਹਦੇ ਵਾਸਤੇ ਮੈਂ ਵਾਰ ਵਾਰ ਜ਼ੋਰ ਦੇ ਰਿਹਾ ਹਾਂ ਕਿ ਸਾਨੂੰ ਇਸ ਨੂੰ ਠੀਕ ਰੱਖਣਾ ਚਾਹੀਦਾ। ਤੇ ਠੀਕ ਰੱਖਣ ਦਾ ਮਤਲਬ ਇਹ ਨਹੀਂ ਵੀ ਇਹਨੂੰ ਇਕੱਲਾ ਦੇਖਣਾ ਆ, ਇਹਦੀ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ ਉਸ ਗੱਲ ਨੂੰ ਸਾਨੂੰ ਵੇਖਣ ਦੀ ਜ਼ਰੂਰਤ ਹੈਗੀ ਹੈ, ਜਿਹੜੀ ਕਿ ਸਾਡੀ ਆਮ ਤੌਰ ਤੇ ਪੇਟ ਤੋਂ ਸ਼ੁਰੂ ਹੁੰਦੀ ਹੈ, ਗੱਲ ਸੜਨ ਤੋਂ ਸ਼ੁਰੂ ਹੁੰਦੀ ਹੈ, ਇਸ਼ਟ ਬਣਨ ਤੋਂ ਸ਼ੁਰੂ ਹੁੰਦੀ ਹੈ। ਤੇ ਜੇ ਅਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਤੇ ਫਿਰ ਈਸੋਫੇਗਸ ਵਰਗੀ ਸੀਰੀਅਸ ਬਿਮਾਰੀ, ਸੀਰੀਅਸ ਇਸੇ ਕਰਕੇ ਕਿਉਂਕਿ ਇਸ ਦੇ ਕੈਂਸਰ ਦਾ ਬਾਅਦ ਚ ਕੋਈ ਹੱਲ ਨਹੀਂ ਸਾਨੂੰ ਦਿਸਦਾ। ਰੇਡੀਏਸ਼ਨ ਵਗੈਰਾ ਬਹੁਤ ਕੁਛ ਕਰਵਾਉਂਦੇ ਆ, ਬੜਾ ਕੁਛ ਹੁੰਦਾ ਆ, ਪਰ ਕਿਉਂਕਿ ਖੁਰਾਕ ਨਹੀਂ ਜਾ ਰਹੀ, ਹੌਲੀ ਹੌਲੀ ਰਿਟਾਇਰਡੇਸ਼ਨ ਹੋ ਰਹੀ, ਹੌਲੀ ਹੌਲੀ ਸਰੀਰ ਘੱਟ ਰਿਹਾ ਹੈਗਾ ਆ, ਔਰ ਸਰੀਰ ਘੱਟਦਿਆਂ ਘੱਟਦਿਆਂ ਕੰਡੀਸ਼ਨ ਐਸੀ ਆ ਜਾਂਦੀ ਹੈ ਕਿ ਉਹ ਆਪਣੇ ਆਪ ਨੂੰ ਮੇਨਟੇਨ ਨਹੀਂ ਕਰ ਸਕਦਾ ਤੇ ਅਲਟੀਮੇਟ ਉਹਦੀ ਡੈਥ ਹੋਣੀ ਲਾਜ਼ਮੀ ਹੋ ਜਾਂਦੀ ਹੈ। ਸੋ ਇਹ ਸਾਰੇ ਈਸੋਫੇਗਸ ਦੀਆਂ ਗੱਲਾਂ ਨੇ। ਇਸ ਤੋਂ ਬਾਅਦ ਫੇਰ ਆਪਾਂ ਅਜੇ ਚੈਸਟ ਦੇ ਵਿੱਚ ਹੀ ਆ, ਜਿਹੜੇ ਇਸ ਮੀਡੀਆਸਟਾਈਨਮ ਦੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚੋਂ ਲੰਘਦੀਆਂ ਨੇ, ਮੈਂ ਉਹਦੀ ਗੱਲ ਵੀ ਕਰਨੀ ਹੈਗੀ ਹੈ। ਪਰ ਹੁਣ ਇੱਕ ਮੇਨ ਇੰਪੋਰਟੈਂਟ ਅੰਗ ਰਹਿ ਗਿਆ ਸਾਡਾ, ਲੰਗਸ ਦਾ। ਲੰਗਸ ਤੁਸੀਂ ਸਾਰੇ ਹੀ ਸਮਝਦੇ ਹੋ, ਜੇ ਸਾਹ ਹੀ ਨਹੀਂ ਆਇਆ ਹਾਂਜੀ ਤੇ ਫਿਰ ਬਾਕੀ ਕੀ ਰਿਹਾ। ਇਸ ਕਰਕੇ ਅਗਲੇ ਸਾਡੇ ਪ੍ਰੋਗਰਾਮ ਦੇ ਵਿੱਚ ਲੰਗਸ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਆਂਗਾ ਵੀ ਲੰਗਸ ਦੀ ਐਨਾਟਮੀ ਕੀ ਹੈ, ਇਹਦਾ ਸਟਰਕਚਰ ਬਣਿਆ ਹੋਇਆ ਕੀ ਹੈਗਾ ਆ, ਔਰ ਇਹਨੂੰ ਕਿਵੇਂ ਇੱਥੇ ਸੈਟਅਪ ਕੀਤਾ ਹੋਇਆ ਕੁਦਰਤ ਨੇ, ਔਰ ਉਸ ਤੋਂ ਬਾਅਦ ਇਹਦੇ ਚ ਪ੍ਰੋਬਲਮ ਕੀ ਕੀ ਆ ਸਕਦੀਆਂ ਹੈਗੀਆਂ ਨੇ, ਉਹ ਸਾਰੀ ਗੱਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਦੇ ਨਾਲ ਸਾਂਝੀ ਕਰਾਂਗੇ। ਪਰ ਜਿਹੜੇ ਵੀ ਸੱਜਣ ਮਿੱਤਰ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਰਹੇ ਨੇ, ਜੇ ਉਹਨਾਂ ਨੂੰ ਇਹਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੇ ਮਿੱਤਰੋ ਇਹ ਇੰਨਾ ਕੁ ਸਹਿਯੋਗ ਜ਼ਰੂਰ ਕਰੋ ਭਾਈ, ਇਹ ਹੋਰ ਲੋਕਾਂ ਤੱਕ ਵੀ ਪਹੁੰਚੇ, ਹੋਰ ਲੋਕਾਂ ਨੂੰ ਇਹਦੇ ਨਾਲ ਜੋੜੋ ਤਾਂ ਕਿ ਉਹ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਤੇ ਜਾਣਕਾਰੀ, ਕਿਉਂਕਿ ਮੈਂ ਤਾਂ ਸਧਾਰਨ ਲੈਂਗੁਏਜ ਚ ਮੈਂ ਟੈਕਨੀਕਲ ਲੈਂਗੁਏਜ ਬਹੁਤ ਘੱਟ ਬੋਲ ਰਿਹਾ ਹਾਂ, ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਟੈਕਨੀਕਲ ਵਰਡ ਨਾ ਬੋਲਾਂ, ਉਹਨੂੰ ਪੰਜਾਬੀ ਚ ਕਿਵੇਂ ਐਕਸਪਲੇਨ ਕਰ ਸਕਦਾ ਹਾਂ ਜਾਂ ਹਿੰਦੀ ਚ ਕਿਵੇਂ ਐਕਸਪਲੇਨ ਕਰ ਸਕਦਾ, ਮੈਂ ਉਹ ਮੇਰੀ ਉਹ ਕੋਸ਼ਿਸ਼ ਹੁੰਦੀ ਹੈ ਤਾਂ ਕਿ ਉਹ ਬੋਲੀ ਬੋਲਾਂ, ਤੁਹਾਨੂੰ ਇਹ ਲੱਗੇ ਵੀ ਤੁਹਾਡੇ ਵੀ ਚਲਾ ਇੱਕ ਬੰਦਾ ਬੋਲ ਰਿਹਾ, ਕੋਈ ਹੋਰ ਸਪੈਸ਼ਲ ਡਾਕਟਰ ਨਹੀਂ ਬੋਲ ਰਿਹਾ, ਇੱਕ ਆਮ ਸਧਾਰਨ ਬੰਦਾ ਹੀ ਬੋਲ ਰਿਹਾ ਹੈਗਾ ਤੇ ਉਹ ਬੋਲੀ ਤੁਸੀਂ ਸਮਝਦੇ ਹੋ ਤੇ ਤੁਹਾਡੇ ਐਨ ਅੰਦਰ ਤੱਕ ਤੋਰ ਅੰਦਰ ਤੱਕ ਗੱਲ ਜਾਏ ਕਿ ਮੈਂ ਕਹਿ ਕੀ ਰਿਹਾ। ਸੋ ਇਹਨਾਂ ਦਾ ਜੇ ਫਾਇਦਾ ਤੁਹਾਨੂੰ ਹੋ ਰਿਹਾ ਹੈ ਤੇ ਜ਼ਰੂਰ ਕੋਸ਼ਿਸ਼ ਕਰੋ ਵੀ ਹੋਰ ਸੱਜਣ ਮਿੱਤਰ ਵੀ ਜਿਹੜੇ ਨੇ ਉਹ ਇਹਨਾਂ ਨੂੰ ਪ੍ਰੋਗਰਾਮ ਨੂੰ ਸੁਣ ਲੈਣ, ਔਰ ਇਹਦੇ ਤੋਂ ਲਾਭ ਉਠਾ ਸਕਣ। ਸੋ ਕਿਸੇ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਵੀ ਸਾਡੀ ਇੰਪਰੂਵਮੈਂਟ ਨਹੀਂ ਹੋ ਰਹੀ, ਇਲਾਜ ਤਾਂ ਕਰਵਾ ਰਹੇ ਹਾਂ, ਇਸ ਗੱਲ ਨੂੰ ਸਮਝਣ ਵਾਸਤੇ ਕਿ ਅਸਲ ਕੁਦਰਤ ਦਾ ਸਿਧਾਂਤ ਕੀ ਹੈਗਾ ਆ। ਕੁਦਰਤ ਪਹਿਲਾਂ ਜਦੋਂ ਮੈਡੀਕਲ ਸਾਇੰਸ ਨਹੀਂ ਸੀ, ਕੁਦਰਤ ਉਦੋਂ ਵੀ ਤਾਂ ਬਿਮਾਰੀਆਂ ਠੀਕ ਕਰਦੀ ਸੀ ਨਾ, ਉਦੋਂ ਸੀਗਾ ਕਿਸ ਤਰ੍ਹਾਂ ਇਹ ਸਰੀਰ ਠੀਕ ਹੁੰਦਾ ਸੀਗਾ, ਅਸੀਂ ਉਹੀ ਸਟੱਡੀ ਕੀਤਾ ਹੋਇਆ ਹੈ ਡਾਕਟਰਾਂ ਨੇ, ਉਹਦੇ ਮੁਤਾਬਕ ਅਸਲ ਰਸਤਾ ਤਾਂ ਉਹ ਹੈ। ਪਰ ਕੀ ਹੈ, ਜਦੋਂ ਅਸੀਂ ਕੁਦਰਤ ਨੂੰ ਲੰਘ ਕੇ ਸਹਿਸ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ, ਅਸੀਂ ਜਦੋਂ ਆਪਣੀਆਂ ਸਿਆਣਪਾਂ ਵਰਤਣੀਆਂ ਸ਼ੁਰੂ ਕਰ ਦੇਣਾ ਆਪਣੀ ਲੋੜ ਮੁਤਾਬਕ, ਮੈਨੂੰ ਤਾਂ ਮੈਂ ਇੱਕ ਨਾ ਪ੍ਰੋਗਰਾਮ ਚ ਗੱਲ ਕਰਦੇ ਕਰਦੀ ਸੀ, ਹੁਣ ਤਾਂ ਹਾਲਾਤ ਇਹ ਹੋ ਗਏ ਨੇ ਕਿ ਬੀਬੀਆਂ ਕਹਿੰਦੀਆਂ ਨੇ ਮੈਂ ਤੇ ਜਾਣਾ ਪਾਰਟੀ ਤੇ, ਸਾਡੀ ਵਿਆਹ ਦੀ ਪਾਰਟੀ ਹੈ ਤੇ ਮੇਰੀ ਮੈਂਸਿਸ ਦੀ ਤਰੀਕ ਆ ਹੈ, ਮੈਂ ਚਾਹੁੰਦੀ ਹਾਂ ਕਿ ਜਾਂ ਤਾਂ ਪਹਿਲਾਂ ਆ ਜਾਣ ਤੇ ਜਾਂ ਇਸ ਤੋਂ ਬਾਅਦ ਜਾਣ। ਹਾਂਜੀ, ਇਸ ਤਰ੍ਹਾਂ ਦਾ ਸਿਲਸਿਲਾ ਸਾਡਾ ਚੱਲਣਾ ਸ਼ੁਰੂ ਹੋ ਗਿਆ। ਨਾ ਮੈਂ ਤੇ ਇਹ ਕਹਿੰਦੀ ਹਾਂ ਵੀ ਨਹੀਂ ਵੀ ਭਾਈ ਮੈਂ ਬੱਚਾ ਹੋਣਾ ਚਾਹੀਦਾ, ਟੀਕਾ ਐਸਾ ਲਵਾਓ ਜਿਹਦੇ ਨਾਲ ਓਵੂਲੇਸ਼ਨ ਹੋਵੇ ਹੀ ਨਾ, ਕਿਉਂਕਿ ਤੁਹਾਨੂੰ ਆਮ ਹੀ ਚੱਲ ਰਹੀਆਂ ਗੱਲਾਂ ਨੇ, ਆਮ ਹੀ ਐਸਾ ਕੁਛ ਹੋ ਰਿਹਾ ਹੈਗਾ। ਪਰ ਤੁਸੀਂ ਕੀ ਸਮਝਦੇ ਹੋ, ਜਦੋਂ ਤੁਸੀਂ ਕੁਦਰਤ ਦੇ ਨਿਯਮ ਨੂੰ ਇਸ ਤਰ੍ਹਾਂ ਰੋਕ ਦਿੰਦੇ ਹੋ ਉਹਦਾ ਤੁਹਾਡੇ ਸਰੀਰ ਤੇ ਕੋਈ ਇਫੈਕਟ ਨਹੀਂ ਹੋਏਗਾ, ਲਾਜ਼ਮੀ ਹੋਏਗਾ। ਪਰ ਅਫਸੋਸ ਇਹ ਆ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਕੰਮ ਅਸੀਂ ਆਪਣੀ ਸਿਆਣਪ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ, ਕੁਦਰਤ ਦੇ ਨਿਯਮ ਤੋਂ ਉਲਟ ਕਰਦੇ ਆ ਨਾ, ਔਰ ਉਹਦੇ ਨਾਲ ਜਦੋਂ ਸਾਈਡ ਇਫੈਕਟ ਪੈਦਾ ਹੁੰਦੇ ਨੇ ਤੇ ਅਸੀਂ ਇਹਨੂੰ ਉਹਦੇ ਨਾਲ ਕੋਰਲੇਟ ਨਹੀਂ ਕਰਦੇ, ਇਹ ਇਹਦੇ ਕਰਕੇ ਹੋਇਆ ਹੋਊਗਾ, ਨਹੀਂ ਜੀ ਇਹ ਤਾਂ ਨਵੀਂ ਬਿਮਾਰੀ, ਡਾਕਟਰ ਵੀ ਇਹ ਕਹਿੰਦੇ ਇਹ ਤਾਂ ਇੱਕ ਨਵੀਂ ਬਿਮਾਰੀ ਹੈ, ਇਹਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਔਰ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਹੈ ਜੋ ਆਮ ਤੌਰ ਤੇ ਸਾਡੇ ਮੈਡੀਕਲ ਕਾਲਜ ਪੜ੍ਹਾਈ ਜਾਂਦੀ ਹੈ, ਉਹ ਇਹ ਸਾਨੂੰ ਦੱਸਦੀ ਹੈ ਕਿ ਕਿਸ ਕਿਸ ਚੀਜ਼ ਦਾ ਕਿਸ ਕਿਸ ਨਾਲ ਸੰਬੰਧ ਹੈਗਾ ਆ, ਕਿ ਜਿਹੜੀ ਚੀਜ਼ ਨੂੰ ਅਸੀਂ ਰਸਤਾ ਰੋਕ ਦਿੱਤਾ ਕੁਦਰਤ ਦਾ, ਉਸ ਦੇ ਰਿਜ਼ਲਟ ਦੇ ਵਿੱਚ, ਉਸ ਦੇ ਇਫਸ ਦੇ ਵਿੱਚ ਤੁਹਾਡੇ ਸਰੀਰ ਵਿੱਚ ਕਿੱਥੇ ਕਿੱਥੇ ਕੀ ਕੀ ਨੁਕਸ ਪੈਦਾ ਹੋ ਸਕਦੇ ਨੇ ਸਾਨੂੰ ਇਹ ਜਾਣਨ ਦੀ, ਜਿਵੇਂ ਗੋਡਿਆਂ ਦੇ ਪ੍ਰੋਬਲਮ ਹੁੰਦੀ ਹੈ ਤੇ ਅਲਟੀਮੇਟ ਦੀ ਆਰਥਰਾਈਟਿਸ ਦੀ ਕੋਈ ਗੱਲ ਹੁੰਦੀ ਹੈ, ਉਹਨੂੰ ਜ਼ਬਰਦਸਤੀ ਤੁਸੀਂ ਜਦੋਂ ਬਾਹਰੋਂ ਠੀਕ ਕਰਦੇ ਹੋ ਤੇ ਹਾਰਟ ਦੀਆਂ ਪ੍ਰੋਬਲਮ ਹੁੰਦੀਆਂ ਹੀ ਨੇ, ਰਸਤਾ ਉਹੀ ਹੈ। ਇਸੇ ਤਰ੍ਹਾਂ ਸਕਿਨ ਦੀਆਂ ਪ੍ਰੋਬਲਮ ਨੇ, ਤੁਸੀਂ ਜ਼ਬਰਦਸਤੀ ਲਾ ਲਾ ਕੇ ਕਰੀਮਾਂ ਉਸਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਵਿਨ ਨਹੀਂ ਕਰਦੇ, ਵਿਨ ਨਹੀਂ ਕਰਦੇ, ਸਟੀਰੋਇਡ ਵਗੈਰਾ ਦੇ ਦੇ ਕੇ ਤੁਸੀਂ ਹੋਰ ਤੇ ਜਿਹੜਾ ਨੁਕਸਾਨ ਕਰਦੇ ਹੀ ਕਰਦੇ ਹੋ, ਅਲਟੀਮੇਟ ਓਹਦੇ ਨਾਲ ਤੁਹਾਡੇ ਫੇਫੜਿਆਂ ਦਾ ਵੀ ਨੁਕਸਾਨ ਹੋ ਰਿਹਾ ਕਿਉਂਕਿ ਉਹਦਾ ਲਿੰਕ ਸਕਿਨ ਨਾਲ ਹੈਗਾ। ਸੋ ਕ੍ਰੋਨਿਕ ਡਿਜ਼ੀਜ਼ ਦੀ ਫਿਲਾਸਫੀ ਸਾਨੂੰ ਇਹ ਦੱਸਦੀ ਆ ਕਿ ਬੇਸ਼ੱਕ ਤੁਸੀਂ ਜਾਣੋ ਜਾਂ ਨਾ ਜਾਣੋ, ਕੁਦਰਤ ਨੇ ਤੁਹਾਡੇ ਮੁਤਾਬਕ ਆਪਣੇ ਅਸੂਲ ਨਹੀਂ ਬਦਲਦੇ ਨੇ,
1: ਨਹੀਂ ਬਦਲਦੇ, ਬਿਲਕੁਲ
0: ਨਹੀਂ ਬਦਲਦੇ। ਇਸ ਲਈ ਜ਼ਰੂਰੀ ਇਹ ਹੈਗਾ ਆ ਕਿ ਉਸ ਨੂੰ ਫਾਲੋ ਕਰਕੇ ਸਮਝੋ। ਮੈਂ ਇਹ ਗੱਲ ਕਹਿ ਰਿਹਾ ਵੀ ਅਗਰ ਕਿਸੇ ਥਾਂ ਤੇ ਰੁਕ ਗਏ ਹੋ, ਟ੍ਰੀਟਮੈਂਟ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਇਹਨੂੰ ਸਮਝਣ ਵਾਸਤੇ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 4086871899। ਵੈਸੇ ਵੀ ਅਗਰ ਸੈਂਟੀਫਿਕ ਤਰੀਕਾ ਕਿਸੇ ਚੀਜ਼ ਦਾ ਸਮਝਣਾ ਚਾਹੁੰਦੇ ਹੋ, ਕਿਸੇ ਬਿਮਾਰੀ ਬਾਰੇ ਸਲਾਹ ਲੈਣਾ ਚਾਹੁੰਦੇ ਹੋ, ਤਾਂ ਵੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸੋ ਅਗਲੇ ਪ੍ਰੋਗਰਾਮ ਦੇ ਵਿਚ ਫਿਰ ਮਿਲਾਂਗੇ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਲੰਗਸ ਦੇ ਸੰਬੰਧ ਚ ਗੱਲ ਕਰਾਂਗੇ, ਔਰ ਜ਼ਰੂਰ ਸੁਣਨਾ ਕਿਉਂਕਿ ਲੰਗਸ ਬੜਾ ਜ਼ਰੂਰੀ ਅੰਗ ਹੈ ਤੁਹਾਡਾ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ ਸੋ ਸੋ ਮਚ।

0: Me sa un audio. Hello.
1: Hello.

ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ। CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ, ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ। ਇਸ ਨੂੰ ਕੌਣ ਨਹੀਂ ਜਾਣਦਾ? ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਿਤ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ। ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਿਵਸਥਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਾਚਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਗੱਲ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ

0: ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UN ਅਤੇ ਨੇਟੋ ਦੇ ਬਰਖਿਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਢ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਤਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਹਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨੋ ਹਟ ਜਾਣ, ਕਹਿਣ ਦਾ ਮਤਲਬ ਖਾਤਸਾ ਜੀ ਇਹ ਆ। ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। UK ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖੱਖ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖੱਖ ਸਾਹਿਬ ਜੀ, ਉੱਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖੱਖ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਚੱਲ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਹੈ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ਼ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।

ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ ਲੋ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

ਨਮਸਤੇ, ਅਸਲਾਮ ਅਲੈਕਮ। ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿੰਨਾ ਬਾਅਦ ਚ ਵੀ ਜੁੜਨਾ, ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ। ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊ ਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ। ਤੇ ਲਓ ਜੀ, ਸੁਬਹ ਦਾ ਆਪਾਂ ਕਰਦੇ ਆ ਜੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਮਲਵਾਲ ਦਾ ਹੀ, ਬੋਲ ਮਿੱਟੀ ਦੇ ਬਾਬਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ ਤੁਹਾਡੇ

ਸਤਿਕਾਰ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮੈਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ। ਦਿਲ ਦੀ ਆਵਾਜ਼ ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ, ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮੁਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਹਾਂ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਸਕਦੇ।

0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹੈਲੋ ਦੋਸਤੋ, ਨਮਸਤੇ, ਸਲਾਮ, ਸਤਿ ਸ੍ਰੀ ਅਕਾਲ। ਮੈਂ ਜਗਵੰਤ ਖੇੜਾ, ਤੁਹਾਡਾ ਹੋਸਟ ਤੇ ਤੁਹਾਡਾ ਦੋਸਤ, ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਟੋਰੰਟੋ ਜੀ। ਦੋਸਤੋ, ਆ ਤੁਸੀਂ ਸੁਣ ਰਹੇ ਹੋ www.parwazradio.com ਖੇੜਾ ਲਾਈਵ ਸ਼ੋ, ਜਾਣਕਾਰੀਆਂ ਭਰਪੂਰ। ਦੋਸਤੋ, ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀਏ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲ ਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਤੁਹਾਡੀ ਸੇਵਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖ਼ਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲਓ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕ ਹੀ ਸੁਣਦੇ ਆ ਜੀ ਆਪਣਾ ਇੱਕ ਲੋਕ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਜੀ। ਸੋ ਕੁਛ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਛ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: خاص پروگرام جڑا تھڈے تک اسی پہنچارے ہو جی ڈاکٹر صاحب سی کال جی ہے نو جی مسا
1: ہاں جی سچ کال جی خالص صاحب جی مسا تے سنن والے سارے ہی سروتیاں نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ ਮਿਸਰ ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ।
1: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ

0: Okay.
1: तू गया था, तू

0: ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਜਗਵੰਤ ਖੇੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੁਰਮ ਤੋਂ ਜੀ ਦੋਸਤੋ ਆ ਤੁਸੀਂ ਸੁਣ ਰਹੇ ਹੋ www.parwazradio.com ਖੇੜਾ ਲਾਈਵ ਸ਼ੋ ਜਾਣਕਾਰੀਆਂ ਭਰਪੂਰ ਦੋਸਤੋ ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ ਜੋ ਕਿ ਬਹੁਤ ਐਸੇ ਇਕੱਠ ਸਿੰਗਰ ਹਨ ਗਾਇਕ ਹਨ ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਤੇ ਅੱਜ ਅਸੀਂ ਉਹਨਾਂ ਦੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ ਸਾਡੇ ਨਾਲ ਜੁੜ ਚੁੱਕੇ ਹਨ
1: ਨਮਸਤੇ ਆਦਾਬ ਦੋਸਤੋ ਤੁਸੀਂ ਹੈਲੋ
2: ਹੈਲੋ
1: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ ਲੋ ਜੀ ਪੇਸ਼ ਹੈ ਪਹਿਲਾ ਗੀਤ

ਪ੍ਰਵਾਜ਼ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 8553-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ

0: पवन करे शोर,
1: पवन करे शोर।
0: अरे बाबा शोर नहीं।

0: ਗੁਰੂ ਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ,
1: ਵਾਹਿਗੁਰੂ
0: ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਣ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ ਹੈ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦੇ ਆ, ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ, ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੀ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਭਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ। ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ। ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ। ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ, ਜਿਹਦੇ ਵਿੱਚ ਕੁਛ ਗੀਤ, ਫਿਰ ਅਸੀਂ ਕੁਛ ਅਮਰੀਕਾ ਦੀਆਂ, ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ, ਭਰਪੂਰ ਜਾਣਕਾਰੀਆਂ ਇੱਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ, ਜਿਹਦੇ ਵਿੱਚ ਬਹੁਤ ਸਰੋਤੇ ਉਹਨਾਂ ਨੂੰ ਸੁਣਦੇ ਆ, ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ। ਬਹੁਤ ਵੱਡੀ ਮਿਹਨਤ ਕਰ ਰਿਹਾ, ਕੋਈ ਮਫਾਦ ਨਹੀਂ ਹੈ। ਹਿੰਦੀ ਚ ਵੀ ਕਰਦੇ, ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿੱਚ ਕਰਦੇ ਆ। ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਹਨਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ। ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ, ਕਲਚਰ ਗੀਤ ਜਿਹੜੇ ਜਿਹਦੇ ਵਿੱਚ ਵਾਗਲਰ ਨਾ ਹੋਵੇ, ਜਿਹਦੇ ਵਿੱਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ, ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ। ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਕਿਰਪਾ ਹੋ ਗਈ ਤੇਰੀ ਮਾਲਕਾ, ਇਹ ਬਾਬਾ ਗੁਲਾਬ ਸਿੰਘ ਜੀ
1: ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੋੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ। ਦੋਸਤੋ, ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲਓ ਜੀ।

ਗੁਰੂ ਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਡਾ ਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ।

0: ਇਸ ਪਿੱਛੋਂ ਤਾਂ ਲਾਸਾਨੀ
1: ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਹਿਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ।
0: ਸ਼ਾਇਦ ਇਸੇ ਲਈ ਇਸ ਧਰਤੀ ਦਾ ਦਸਮ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੇ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ ਪੰਜ ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਉਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

ਗੁਰਸਵਾਰੇ ਸਤਿਕਾਰਯੋਗ ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ 22 ਨਵੰਬਰ 1998 ਦਾ ਦਿਨ ਗੁਰੂ ਨਾਨਕ ਨਾਮਦੇਵ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦੇ ਨਮਰਤ ਦੇ ਦਾਅਵੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਦੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀ ਦੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ 10ਵੇਂ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦੇ ਆ, ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਵਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦੇ ਆ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਵਾਲੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੇ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ

0: پاس پروگرام جڑا تھڈے تک اسی پہنچا رہے ہیں. جی ڈاکٹر صاحب سستی کال جی ہے نو جی مسا
1: ہاں جی سستی کال جی خالص صاحب جی مسا تے سنن والے سارے ہی سروتیاں نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ. ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ.
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ.
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ.
2: ਜੀ
1: ਸੱਜਣ ਨੇ ਇਤਿਹਾਸ ਦੇ ਵਿਚ ਇਹ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ. ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ ਦੇ ਵਿਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ. ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ. ਇਹਦਾ ਮਤਲਬ ਇਹ ਆ ਬਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ.
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ
0: ਵੇਖਣਾ ਪਏਗਾ.
3: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ. ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ. ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿਚ ਕੁਛ ਗੀਤ ਫਿਰ ਅਸੀਂ ਕੁਛ ਅਮਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ. ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ. ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀ ਆ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵੈਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀਆਂ ਸ਼ਬਦ ਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਆ ਤੁਹਾਡੇ ਤੱਕ ਪਹੁੰਚਾਉਣ ਦੀ. ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ. ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ
0: ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ

ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਆਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ, ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੀ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ। ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ, ਦਿਲ ਦੀ ਆਵਾਜ਼। ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਜ਼ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਤੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ। ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾਤਾ ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ, ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ ਦੋ ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉਪਰ ਰੂਬਰੂ ਹੋ ਰਹੇ ਜੀ। ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ, ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਹਾਂ ਜੀ। ਜੇ ਦੋਸਤੋ ਆਓ, ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਆਓ ਸੁਣੋ, ਜੇ ਨਹੀਂ ਕੀਤਾ ਤੇ ਕਰ ਲਓ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ। ਥੈਂਕ ਯੂ ਸੋ ਮਚ, ਸੁਣਦੇ ਰਹੋ ਜੀ।

0: ਵੀ ਮਾਨਕ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਾ ਰੱਬ ਰਾਖਾ ਉਹ ਤੋਂ ਬੁਰਾ ਜੁਦਾਈ ਦਾ ਦੁਖੀ।

0: दोस्तों बहुत तेरा तोलन वाला डोलन नहीं दिंदा बाबा नानक, कोई शक नहीं दे विच। रब दा नां लईए, बाबे नानक दा, गुरु ग्रंथ साहिब दा ध्यान रखिए, उन्हां दे शब्द सुनिए, कुछ उन्हां ते गौर करिए। जी दोस्तों, तुसी सुन रहे सी प्यारे प्यारे गीत भी, और बड़ा जवंदा ने बड़ा धार्मिक गीत भी तुहाडे नाल पेश कीता। लो आपां हुण चलदे आं खबरां वल। लाल सिंह चीमा साहब साडे सीनियर साडा जुड़ गए ने, ते उन्हां दे कोलों पुछदे आं जी की होया। चीमा साहब आओ जी, सत श्री अकाल, वेलकम जी। आ
1: जी खालसा जी, तुहानू मेरे वलों निघी ते प्यारे सत श्री अकाल, ते तुहाडा बहुत धन्नवाद है। ਤੇ ਖੱਖ ਸਾਹਿਬ ਜੀ, ਗੱਲਾਂ ਬਾਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ।
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫੇਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫੇਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਸ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਵੇ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੇ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਇੰਟਰੀ ਕਰ ਰੈਡੀਓ, ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ
0: ਹੋ। ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਨ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁੰਨੀ ਸਾਹਿਬ ਦਾ ਵੀ ਮੈਸੇਜ ਸੀ, ਸਭ ਸਵੇਰੇ ਸਭ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ। ਮਨਮੋਹਨ ਪੁੰਨੀ ਸਾਹਿਬ ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ ਮਹਿਕ ਪੰਜਾਬ ਦੀ, ਬਹੁਤ ਸੋਹਣਾ ਇਹਨਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ, ਤੇ ਉਹਨਾਂ ਦਾ ਵੀ ਧੰਨਵਾਦ। ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਲਓ ਜੀ ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ
1: ਜੀ। ਖੱਖ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਅੱਜ ਦਾ ਵਿਸ਼ਾ ਖੱਖ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ,
1: ਮੇਰੇ ਵੀ ਬਹੁਤ ਨਜ਼ਦੀਕ ਦੀ ਹੈ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ।
0: ਅੱਛਾ ਜੀ।
1: ਤੇ ਇਹਦੇ ਬਾਰੇ ਦੇ ਵਿੱਚ ਖੱਖ ਸਾਹਿਬ ਜੀ ਇੱਕ ਲੇਖ ਆ, ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ
0: ਜੀ,
1: ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਲ, ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ, ਬਹੁਤ ਸਾਲ ਹੋ ਗਏ, ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ। ਜੀ
1: ਜੀ ਖੱਖ ਸਾਹਿਬ ਜੀ, ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ।
1: ਪਰਮਿੰਦਰ ਸਿੰਘ ਸੋਲ ਸਾਹਿਬ ਲਿਖਦੇ ਆ, ਉਹ ਕਹਿੰਦੇ ਲਾਲ ਗੋਦਰੀਆਂ ਵਿੱਚ ਹੀ ਪਹਿਚਾਣੇ ਜਾਂਦੇ ਹਨ। ਜਗਪ੍ਰੀਤ ਸਿੰਘ ਦੇ ਸਿਰ ਉੱਤੇ ਮੇਅਰ ਮਮਦਾਨੀ ਵਜੋਂ ਸਜੀ ਜੁੰਮੇਵਾਰੀਆਂ ਦੀ ਦਸਤਾਰ
0: ਜੀ।
1: ਕਿਆ ਬਾਤ ਹੈ ਖੱਖ ਸਾਹਿਬ ਜੀ, ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ, ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ, ਸਾਰੇ ਬੱਚੇ ਹੀ ਆਪਣੇ ਆਪ ਵਿਚ ਇਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ, ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ। ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿਚੋਂ ਇਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ, ਪਰ ਉਹ ਸਿੱਖ ਕੌਮ ਦਾ ਵੀ ਇਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ। ਕੱਦਦਾਰ ਮਾਣ ਵਾਲਾ ਖਾਲਸਾ ਵੀ ਕਿਹਾ ਸਭ ਲਿਖੇ ਉਹਨਾਂ ਨੇ। ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ੂ ਸਿੰਘ ਖੱਖ, ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿਚ ਆਪਣੀ ਇਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਦਾ ਵੱਡਾ ਸਪੁੱਤਰ ਹੈ
0: ਜੀ।
1: ਸਰਦਾਰ ਦਰਸ਼ਨ ਸਿੰਘ ਖੱਖ ਨਿਊਜਰਸੀ ਤੋਂ ਜਰਮਨੀ ਵਿਚ ਸਥਾਪਿਤ ਹੋਏ ਪ੍ਰਵਾਦ ਰੇਡੀਓ ਨਾਲ ਜੁੜੇ ਹੋਏ ਹਨ ਅਤੇ ਉਹ ਉਨ੍ਹਾਂ ਦੇ ਖਾਸ ਪ੍ਰੋਗਰਾਮ ਦਿਲ ਦੀ ਆਵਾਜ਼ ਦੇ ਮੇਜ਼ਬਾਨ ਹਨ। ਸਰਦਾਰ ਜਗਪ੍ਰੀਤ ਸਿੰਘ ਨਿਊਯਾਰਕ ਦੇ ਬਰੁਕਲਿਨ ਇਲਾਕੇ ਦਾ ਜੰਮਪਲ ਗਵਰੂ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਕੁਈਨਜ਼ ਵਿਚ ਹੀ ਬਿਤਾਇਆ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਆਪਣੀ ਮੁੱਢਲੀ ਪੜ੍ਹਾਈ ਵੁੱਡਬ੍ਰਿਜ ਨਿਊ ਜਰਸੀ ਤੋਂ ਕੀਤੀ ਅਤੇ ਬਾਅਦ ਵਿਚ ਰਟਗਰਡ ਯੂਨੀਵਰਸਿਟੀ ਵਿਚ 2009 ਤੋਂ ਲੈ ਕੇ 2013 ਤੱਕ ਪੋਲੀਟੀਕਲ ਸਾਇੰਸ ਵਿਚ ਡਿਗਰੀ ਹਾਸਲ ਕੀਤੀ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਮੁੱਢਲੇ ਬਚਪਨ ਤੋਂ ਹੀ ਆਪਣੇ ਹਾਣੀਆਂ ਵਿਚ ਬੇਹੱਦ ਹਰਮਨ ਪਿਆਰਾ ਸੀ, ਇਥੋਂ ਤੱਕ ਕਿ ਉਹ ਯੂਨੀਵਰਸਿਟੀ ਕੈਂਪਸ ਵਿਚ ਵੀ ਵਿਦਿਆਰਥੀਆਂ ਦੀ ਯੂਨੀਅਨ ਵਿਚ ਵੱਧ ਚੜ ਕੇ ਹਿੱਸਾ ਲੈਂਦਾ ਰਿਹਾ। ਜਿਉਂ ਜਿਉਂ ਉਹ ਉਮਰ ਦੇ ਪੜਾਵਾਂ ਵਿਚ ਵੱਡਾ ਹੁੰਦਾ ਗਿਆ ਤਿਉਂ ਤਿਉਂ ਉਸ ਦੀਆਂ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੀਆਂ ਗਤੀਆਂ ਵਿਚ ਵੀ ਵਾਧਾ ਹੁੰਦਾ ਰਿਹਾ। ਹੌਲੀ ਹੌਲੀ ਉਸ ਦੀ ਆਪਣੇ ਆਲੇ ਦੁਆਲੇ ਵਿਚ ਇਕ ਆਜ਼ਾਦਾਨਾ ਪਰਿਵਾਰ ਬਣ ਗਈ। ਆਜ਼ਾਦਾਨਾ, ਆਜ਼ਾਦਾਨਾ ਜਿਹਨੂੰ ਕਹਿੰਦੇ ਆ, ਆਜ਼ਾਦੀ ਦੇ ਤੋਂ ਇਹ ਸ਼ਬਦ ਬਣਿਆ ਆ, ਪਹਿਚਾਣ ਬਣ ਗਈ। ਜਿਹੋ ਜਿਹਾ ਉਹ ਦਰਸ਼ਨੀ ਸਿੱਖ ਹੈ, ਉਹੋ ਜਿਹੀਆਂ ਹੀ ਉਸ ਦੀਆਂ ਕੌਮ ਪ੍ਰਤੀ ਦਰਸ਼ਨੀ ਸੇਵਾਵਾਂ ਵੀ ਹਨ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਗਪ੍ਰੀਤ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਖੱਖ ਅਕਸਰ ਕਿਹਾ ਕਰਦੇ ਸੀ ਕਿ ਜੇ ਕਿਸੇ ਨੂੰ ਵੀ ਨਿਊਯਾਰਕ ਜਾਂ ਨਿਊ ਜਰਸੀ ਵਿਚ ਕੋਈ ਸਿਆਣੀ ਚੋਣ ਲੜਨੀ ਪਵੇ ਤਾਂ ਉਨ੍ਹਾਂ ਦੇ ਫਰਜੰਦ ਜਗਪ੍ਰੀਤ ਸਿੰਘ ਦੀ ਹਰ ਹਾਲਤ ਵਿਚ ਮਦਦ ਲੈਣੀ ਪਵੇਗੀ। ਮੈਂ ਭਾਵੇਂ ਸਰਦਾਰ ਦਰਸ਼ਨ ਸਿੰਘ ਖੱਖ ਦੇ ਕਿਸੇ ਬੇਟੇ ਨੂੰ ਨਿੱਜੀ ਤੌਰ ਉਤੇ ਅੱਜ ਤੱਕ ਨਹੀਂ ਮਿਲਿਆ, ਪਰ ਜਗਪ੍ਰੀਤ ਦੀਆਂ ਸੋਸ਼ਲ ਮੀਡੀਏ ਉਤੇ ਕੁਝ ਵੀਡੀਓ ਕਲਿਪ ਜ਼ਰੂਰ ਵੇਖਣ ਨੂੰ ਮਿਲੀਆਂ, ਜਿਸ ਵਿਚ ਮੈਂ ਉਸ ਨੂੰ ਸੋਸ਼ਲ ਮੀਡੀਏ ਉਤੇ ਨਿਊਯਾਰਕ ਦੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਆਪਣੀ ਉਮਰ ਤੋਂ ਵਡੇਰੇ ਪ੍ਰਬੰਧਕਾਂ ਨਾਲ ਬਹੁਤ ਸੁਚੱਜੀਆਂ ਅਤੇ ਦਾਨੀਆਂ ਗੱਲਾਂ ਕਰਦਾ ਸੁਣਿਆ। ਮੈਂ ਹਮੇਸ਼ਾ ਉਸਦੇ ਗੱਲਬਾਤ ਕਰਨ ਦੇ ਅੰਦਾਜ਼ ਤੋਂ ਪ੍ਰਭਾਵਿਤ ਹੁੰਦਾ ਰਿਹਾ। ਉਸ ਦੀਆਂ ਗੱਲਾਂ ਬਾਤਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਹ ਆਪਣੀ ਕੌਮ ਦੇ ਚੰਗੇਰੇ ਅਤੇ ਉਜਲੇ ਭਵਿੱਖ ਲਈ ਦੂਰ ਦ੍ਰਿਸ਼ਟੀ ਰੱਖਦਾ ਹੈ। ਉਸ ਦੇ ਵਜ਼ਨਦਾਰ ਸੁਝਾਵਾਂ ਨੂੰ ਲੋਕ ਨਜ਼ਰ ਅੰਦਾਜ਼ ਨਹੀਂ ਕਰਦੇ, ਸਗੋਂ ਉਸ ਦੇ ਹਰ ਇਕ ਮਸ਼ਵਰੇ ਨੂੰ ਗੌਹ ਨਾਲ ਸੁਣਦੇ ਅਤੇ ਉਸ ਉਪਰ ਅਮਲ ਦਰਾਮਦ ਵੀ ਕਰਦੇ ਹਨ। ਹੁਣ ਪਿੱਛੇ ਜਿਹੇ ਜਦੋਂ ਨਿਊਯਾਰਕ ਦੇ ਮੇਅਰ ਦੀ ਬੇਹੱਦ ਅਹਿਮ ਅਤੇ ਵਕਾਰੀ ਚੋਣ ਸਿਰ ਉਤੇ ਆ ਗਈ ਅਤੇ ਉਸ ਦੇ ਨਾਲ ਜਗਪ੍ਰੀਤ ਸਿੰਘ ਲਈ ਵੀ ਢੁਕਵਾਂ ਵਕਤ ਆ ਗਿਆ ਕਿ ਉਹ ਆਪਣੀ ਜਾਣ ਪਛਾਣ ਨੂੰ, ਆਪਣੇ ਰਸੂਖ ਨੂੰ, ਆਪਣੀ ਹਿੰਮਤ ਨੂੰ, ਆਪਣੇ ਵਕਾਰ ਨੂੰ ਅਤੇ ਆਪਣੇ ਕੌਮ ਨਾਲ ਕੀਤੇ ਵਾਅਦਿਆਂ ਨੂੰ ਉਗਾ ਸਕੇ। ਸੋ ਉਹ ਮੈਦਾਨ ਵਿਚ ਕੁੱਦ ਪਿਆ। ਇਸ ਚੋਣ ਵਿਚ ਵੱਡੇ ਵੱਡੇ ਕੱਦ ਵਾਲੇ ਸਿਆਸੀ ਉਮੀਦਵਾਰ ਮੈਦਾਨ ਵਿਚ ਉਤਰੇ ਹੋਏ ਸਨ। ਮੇਅਰ ਦੀ ਵਕਾਰੀ ਚੋਣ ਵਿਚ ਸਿਰ ਕੱਢ ਉਮੀਦਵਾਰਾਂ ਦਰਮਿਆਨ ਦੌੜ ਲੱਗੀ ਹੋਈ ਸੀ, ਜਿਸ ਵਿਚ ਖਾਸ ਕਰਕੇ ਨਿਊਯਾਰਕ ਦੇ ਸੂਬੇ ਦਾ ਸਾਬਕਾ ਡੈਮੋਕਰੇਟ ਗਵਰਨਰ ਐਂਡਰਿਊ ਕੋਮੋ ਸੀ। ਸਰਸਾ ਜੀ, ਐਂਡਰਿਊ ਕੋਮੋ ਵੀ ਤੁਹਾਨੂੰ ਪਤਾ ਵੀ ਮਾੜਾ ਮੋਟਾ ਬੰਦਾ ਸੀ,
0: ਟਰੰਪ ਪਿੱਛੇ ਖੜਾ ਸੀ ਜੀ।
1: ਬਿਲਕੁਲ, ਟਰੰਪ ਸਾਹਿਬ ਵੀ ਉਹਦੇ ਮਗਰ ਸੀਗੇ ਤੇ ਜੋ ਬਤੌਰ ਆਜ਼ਾਦ ਉਮੀਦਵਾਰ ਦੇ ਚੋਣ ਤੇ ਲੜ ਰਿਹਾ ਸੀ ਅਤੇ ਰਿਪਬਲਿਕਨ ਪਾਰਟੀ ਵਜੋਂ ਨਾਮਜ਼ਦ ਕੀਤੀ ਗਈ ਉਮੀਦਵਾਰ ਕਰਟਿਸ ਸਲੀਬਾ ਜੀ ਅਤੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਜੋਰਨ ਮਾਮਦਾਨੀ ਸੀ। ਇਸ ਤਿਕੋਣੀ ਚੋਣ ਵਿਚ ਸਾਰੇ ਉਮੀਦਵਾਰਾਂ ਵੱਲੋਂ ਸਿਰ ਧੜਦੀ ਬਾਜ਼ੀ ਲੱਗੀ ਹੋਈ ਸੀ। ਜਗਪ੍ਰੀਤ ਸਿੰਘ ਨੇ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਦੀ ਹਮਾਇਤ ਵੱਲ ਹੱਥ ਵਧਾਇਆ ਅਤੇ ਤੋੜ ਬਣਾਇਆ। ਉਹ ਮਾਮਦਾਨੀ ਨੂੰ ਨਿਊਯਾਰਕ ਦੇ ਸਭ ਤੋਂ ਪੁਰਾਣੇ ਅਤੇ ਇਤਿਹਾਸਕ ਗੁਰਦੁਆਰੇ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਿਲ ਲੈ ਕੇ ਗਿਆ ਅਤੇ ਸੰਗਤ ਨੂੰ ਮਾਮਦਾਨੀ ਲਈ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਉਸ ਨੇ ਆਪਣੇ ਲੋਕਾਂ ਨੂੰ ਵੀ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਹਰ ਜਾਇਜ਼ ਮੰਗ ਲਈ ਪੁਰ ਜ਼ੋਰ ਯਤਨ ਕਰਦਾ ਰਹੇਗਾ ਅਤੇ ਕਦੇ ਵੀ ਪਿੱਛੇ ਨਹੀਂ ਹਟੇਗਾ। ਨਿਊਯਾਰਕ ਦੇ ਲੋਕਾਂ ਨੇ ਜਗਪ੍ਰੀਤ ਸਿੰਘ ਉਤੇ ਪੂਰਾ ਭਰੋਸਾ ਰੱਖਿਆ ਅਤੇ ਉਸ ਦੇ ਨਾਲ ਖੜੇ ਹੋਣ ਦਾ ਯਕੀਨ ਦਵਾਇਆ। ਜਗਪ੍ਰੀਤ ਸਿੰਘ ਨੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਜੋਹਰਾਨ ਮਾਮਦਾਨੀ ਲਈ ਵੋਟਾਂ ਮੰਗੀਆਂ। ਵੋਟਰਾਂ ਨੇ ਆਪਣੇ ਕੀਤੇ ਕੌਲ ਨਿਭਾਏ ਅਤੇ ਇਮਾਨਦਾਰੀ ਨੂੰ ਇੰਨੀਆਂ ਵੋਟਾਂ ਪਾਈਆਂ ਕਿ ਸਾਲ 1969 ਤੋਂ ਅੱਛਾ ਜੀ ਦੇਖੋ ਕਿਆ ਬਾਤ ਆ 1969 ਤੋਂ ਬਾਅਦ ਪਹਿਲੀ ਵਾਰੀ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਪਈਆਂ ਸਨ। ਇਮਾਨਦਾਰੀ ਨੂੰ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11 ਲੱਖ ਵੋਟਾਂ ਸੋ ਦੇਖੋ ਗਿਆ ਬਹੁਤ ਵੋਟਾਂ
0: ਕੁਛ ਲੋਕ ਵੋਟਾਂ ਪਾਉਂਦੇ ਵੀ ਨਹੀਂ ਨਾ ਪਰ ਮੋਸਟਲੀ ਜਿਹੜਾ ਹੈਗਾ ਉਹ ਵੋਟ ਪਈ ਹੈ ਪਰ ਕੁਛ ਸਾਡੀ ਇੱਕ ਸਟੇਟ ਹੈਗੀ ਆ ਸਾਡਾ ਇੱਕ ਬੋਰੋ ਹੈਗੀ ਸਟੇਟਨ ਆਈਲੈਂਡ ਜਿੱਥੇ ਉਹ ਜ਼ਿਆਦਾ ਰਿਪਬਲਿਕਨ ਲੋਕ ਵੱਸਦੇ ਆ ਉਹਨਾਂ ਨੇ ਵਿਰੋਧ ਵੀ ਕੀਤਾ ਉੱਥੇ ਗਿਆ ਵੀ ਸੀ ਔਰ ਇਹਨੂੰ ਵੱਧ ਘੱਟ ਵੀ ਬੋਲੇ ਕੁਛ ਲੋਕ ਪਰ ਫੇਰ ਵੀ ਉੱਥੇ ਮੈਨੂੰ ਮੈਂ 20% ਵੋਟ ਜਿਹੜੀ ਆ ਲੋਕਾਂ ਦੀ ਉਹ ਪਈ ਆ ਜੀ
1: ਜੀ ਤੇ ਮਤਦਾਨੀ ਲਗਭਗ 21 ਲੱਖ ਵੋਟਾਂ ਵਿਚੋਂ ਇਕੱਲੇ ਨੂੰ 11,14,184 ਤੋਂ ਵੱਧ ਵੋਟਾਂ ਪਈਆਂ। ਜਗਪ੍ਰੀਤ ਸਿੰਘ ਡਰੰਮ ਜਿਹਦਾ ਪੂਰੀ ਫੁੱਲ ਫਾਰਮ ਹੈਗੀ ਹੈ ਡਰੰਮ ਨੂੰ ਮੈਂ ਵੀ ਨਹੀਂ ਪਹਿਲਾਂ ਸਮਝਦਾ ਸੀਗਾ ਕਿ ਡਰੰਮ ਦਾ ਸ਼ਬਦ ਇੱਥੇ ਕਿੱਥੋਂ ਆ ਗਿਆ ਪਰ ਇਹ ਜਿਹੜਾ ਡਰੰਮ ਆ ਇਹ ਜਿਹੜੀ ਛੋਟੀ ਫਾਰਮ ਬਣਾ ਕੇ ਦੱਸਿਆ ਹੋਇਆ ਉਹਨੂੰ ਕਹਿੰਦੇ ਆ ਡੇਸੀਜ ਰਾਈਜ਼ਿੰਗ ਅਪ ਮੂਵਿੰਗ ਇਹ ਜਿਹੜੀ ਆ ਡਰੰਮ ਦੀ ਪੂਰੀ ਡੈਫੀਨੇਸ਼ਨ ਹੈਗੀ ਆ ਤੇ ਉਹਦੇ ਡਾਇਰੈਕਟਰ ਹੈ ਅਤੇ ਇਸੇ ਤਰ੍ਹਾਂ ਉਹ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਜਕਾਰਾ ਮੂਵਮੈਂਟ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦਾ ਵੀ ਲੀਡਰ ਹੈ ਜਿਸ ਨਾਲ ਉਹ ਆਮ ਲੋਕਾਂ ਦੀਆਂ ਆਰਥਿਕ ਅਤੇ ਵਿਦਿਆਰਥਿਕ ਲੋੜਾਂ ਦਾ ਖਿਆਲ ਰੱਖਦਾ ਹੈ। ਇਹ ਜਗਪ੍ਰੀਤ ਹੀ ਹੈ ਜਿਹੜਾ ਮਾਨਦਾਨੀ ਦਾ ਪਿਛਲੇ ਕਈ ਸਾਲਾਂ ਤੋਂ ਦੋਸਤ ਹੈ ਅਤੇ ਵਕਤਨ ਵਕਤਨ ਸਿਆਸੀ ਖੇਤਰਾਂ ਵਿਚ ਮਦਦ ਕਰਦਾ ਰਿਹਾ ਹੈ। ਜਗਪ੍ਰੀਤ ਦੀ ਅਣਥੱਕ ਮਿਹਨਤ ਅਤੇ ਕੁਈਨ ਦੇ ਲੋਕਾਂ ਦੀ ਮਦਦ ਕਰਨ ਦੇ ਇਰਜ ਵਜੋਂ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਾਨਦਾਨੀ ਨੇ ਜਗਪ੍ਰੀਤ ਸਿੰਘ ਨੂੰ ਆਪਣੀ ਟੀਮ ਵਿਚ ਆਪਣੀ ਟਰਾਂਜੀਸ਼ਨ ਕਮੇਟੀ ਦਾ ਸਲਾਹਕਾਰ ਬਣਾਇਆ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜਗਪ੍ਰੀਤ ਆਉਣ ਵਾਲੇ ਭਵਿੱਖ ਵਿਚ ਵੀ ਭਾਰਤੀਆਂ ਵਿਚ ਅਤੇ ਖਾਸ ਕਰਕੇ ਸਰਦਾਰੀ ਰੁਤਬੇ ਨੂੰ ਇਸੇ ਤਰ੍ਹਾਂ ਕਾਇਮ ਰੱਖੇਗਾ। ਖੱਟ ਸਾਹਿਬ ਜੀ ਕਿਆ ਬਾਤ ਆ ਦੇਖੋ ਖੱਟ ਸਾਹਿਬ ਜੀ ਚੰਗੀ ਇਲਾਜ ਆ ਜਿਹੜੀ ਨਾ ਉਹ ਤੁਹਾਡੀਆਂ ਸਾਰੀਆਂ ਕਮਾਈਆਂ ਜਿਹੜੀਆਂ ਖੱਟ ਸਾਹਿਬ ਜੀ ਉਹ ਚਲੋ ਕੋਈ ਕਾਮਯਾਬ ਹੋ ਜਾਂਦੀਆਂ ਤੇ ਜਿਹੜੀ ਮਾੜੀ ਇਲਾਜ ਆ ਉਹ ਸਾਰਾ ਕੁਛ ਗੁਆ ਦਿੰਦੀ ਆ ਤੇ ਇਸ ਲਈ ਖੱਟ ਸਾਹਿਬ ਜੀ ਤੁਹਾਡਾ ਜਿਹੜਾ ਵੱਡਾ ਬੇਟਾ ਆ ਉਹਦੀਆਂ ਕਰਾਮਾਤਾਂ ਦਾ ਜਿਹੜਾ ਸਿੱਟਾ ਸੀਗਾ ਤੇ ਹੁਣ ਆਪਾਂ ਖੱਟ ਸਾਹਿਬ ਜੀ ਥੋੜਾ ਜਿਹਾ ਆਪਣੇ ਕੋਲ ਸਮਾਂ ਰੱਖਿਆ ਤੇ ਇਹਦੇ ਚ ਆਪਾਂ ਛੋਟੀਆਂ ਛੋਟੀਆਂ ਖਬਰਾਂ ਕਰਦੇ ਹਾਂ ਤੇ ਜਿਹਦੇ ਵਿਚ ਖੱਟ ਸਾਹਿਬ ਜੀ ਇੱਕ ਗੱਲ ਤਾਂ ਇਹ ਆ ਕਿ 2 ਸਾਲ ਤੋਂ ਵੀ ਉੱਪਰ ਮੇਰਾ ਖਿਆਲ ਹੈ ਸਮਾਂ ਹੋ ਗਿਆ ਜਦੋਂ ਇਜ਼ਰਾਇਲ ਨੇ ਉਹ ਗਾਜ਼ਾ ਪੱਟੀ ਉੱਤੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ ਖੱਟ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਜਿਹੜਾ ਉੱਥੇ ਨੂੰ ਰਾਸ਼ਨ ਜਾਂਦਾ ਸੀਗਾ ਖੱਟ ਸਾਹਿਬ ਜੀ ਉਹ ਬੰਦ ਕਰ ਦਿੱਤਾ ਸੀਗਾ ਤੇ ਜਿਹਦੇ ਵਿਚ ਹਾਲਾਤ ਜਿਹੜੇ ਬਹੁਤ ਭੈੜੇ ਹੋਏ ਸੀਗੇ ਜਿਨ੍ਹਾਂ ਦਾ ਮਸਲਾ ਇਹ ਆ ਕਿ ਜਿਹੜਾ ਸੀਗਾ ਆਪਣੇ ਇੱਕ ਖਤਰ ਦੀ ਹੋਰ ਖਬਰ ਆ ਇਹ ਆਪਾਂ ਕਰਨੀ ਸੀ ਪਹਿਲਾਂ ਆਪਾਂ ਬਾਕੀਆਂ ਛੱਡ ਲੈਣੇ ਇਹਨੂੰ ਕਰ ਲੈਣੇ ਆ ਪਹਿਲਾਂ ਇਸ ਖਬਰ ਨੂੰ ਇਹ ਵੀ ਬੜੀ ਜ਼ਰੂਰੀ ਆ ਖਤਰ ਸਾਹਿਬ ਜੀ ਜਿਹੜਾ ਪਾਕਿਸਤਾਨ ਆ ਨਾ ਪਾਕਿਸਤਾਨ ਦੇ ਵਿਚ ਇੱਕ ਇਲਾਕਾ ਆ ਜਿਹਨੂੰ ਬਲੋਚਿਸਤਾਨ ਕਹਿੰਦੇ
0: ਆ ਜੀ ਬਿਲਕੁਲ
1: ਹੁਣ ਖਤਰ ਸਾਹਿਬ ਜੀ ਗੱਲ ਕੀ ਆ ਕਿ ਜਿਹੜਾ ਬਲੋਚਿਸਤਾਨ ਆ ਉੱਥੇ ਪਾਕਿਸਤਾਨ ਦੇ ਵਿਚ ਤੇ ਉਹਦੇ ਬਲੋਚਿਸਤਾਨ ਦੇ ਵਿਚ ਇੱਕ ਤਰ੍ਹਾਂ ਦੀ ਸਮਝ ਜੰਗ ਸ਼ੁਰੂ ਹੋ ਗਈ ਆ
0: ਬਿਲਕੁਲ ਜੀ ਕਾਫੀ ਚਿਰ ਤੋਂ ਹੋ ਰਹੀ ਹੈ ਜੀ
1: ਹਾਂਜੀ ਹੁਣ ਖਤਰ ਸਾਹਿਬ ਜੀ ਇਹ ਜਿਹੜੀ ਜਗ੍ਹਾ ਆ ਬਲੋਚਿਸਤਾਨ ਦੀ ਇਹ 43% ਤੋਂ ਲੈ ਕੇ 44% ਜਿਹੜੀ ਪਾਕਿਸਤਾਨ ਦੀ ਸਾਰੀ ਧਰਤੀ ਆ ਉਹ ਬਲੋਚਿਸਤਾਨ ਸਟੇਟ ਦੇ ਥੱਲੇ ਆ।
0: ਅੱਛਾ ਜੀ ਵੱਡੀ ਸਟੇਟ ਆ।
1: ਹਾਂਜੀ ਵੱਡੀ ਬਹੁਤ ਵੱਡੀ ਸਟੇਟ ਆ ਤੇ ਇਹ ਸਮਝ ਲਓ ਅੱਧਾ ਹੋ ਗਿਆ ਅੱਧਾ ਪਾਕਿਸਤਾਨ ਬਲੋਚਿਸਤਾਨ ਚ ਆ ਜਾਂਦਾ ਆ ਅੱਧੇ ਤੋਂ ਘੱਟ ਲਾ ਲਓ 43% ਹੋ ਗਿਆ ਨਾ। ਹੁਣ ਅਗਲੀ ਖਾਸ ਗੱਲ ਹੈ ਜਿਹੜੀ ਖਾਤਰ ਸਾਹਿਬ ਜੀ ਇੱਥੇ ਜਿਹੜੀ ਪਾਕਿਸਤਾਨ ਦੀ ਟੋਟਲ ਆਬਾਦੀ ਆ ਨਾ ਪੂਰੀ ਕੁੱਲ ਆਬਾਦੀ ਆ ਜਿਹੜੀ ਉਹਦੇ ਸਿਰਫ 5% ਲੋਕ ਆ ਜਿਹੜੇ ਇਸ ਅੱਧੇ ਪਾਕਿਸਤਾਨ ਦੇ ਇਲਾਕੇ ਦੇ ਵਿਚ ਰਹਿ ਰਹੇ ਆ।
0: ਅੱਛਾ ਜੀ ਬਹੁਤ ਥੋੜੇ ਆ
1: ਬਹੁਤ ਥੋੜੇ ਲੋਕ ਆ ਤੇ ਹੁਣ ਖਾਤਰ ਸਾਹਿਬ ਜੀ ਉਹਨਾਂ ਦੇ ਵਿਚ ਜੰਗ ਸ਼ੁਰੂ ਹੋ ਗਈ ਆ ਪਾਕਿਸਤਾਨ ਦੇ ਖਿਲਾਫ਼ ਤੇ ਇਹਦੇ ਨਾਲ ਖਾਤਰ ਸਾਹਿਬ ਜੀ ਜਿਹੜੀ ਇੱਥੇ ਹੁਣ ਇੱਕ ਗੁੰਝਲਦਾਰ ਹੋਰ ਗੱਲ ਆ ਜਿਹੜਾ ਅਫਗਾਨਿਸਤਾਨ ਹੈ ਸਾਥ ਸਾਹਿਬ ਜੀ, ਤੁਹਾਨੂੰ ਪਤਾ ਵੀ ਅਮਰੀਕਾ ਉੱਥੇ 20 ਸਾਲ ਰਹਿ ਕੇ ਆਇਆ ਤੇ ਉੱਥੇ ਦਾ ਜਿਹੜਾ ਬਾਗਰਾਮ ਏਅਰਬੇਸ ਸੀਗਾ ਅਮਰੀਕਾ ਦਾ, ਉਹ ਤੁਹਾਨੂੰ ਪਤਾ ਵੀ ਉਹ ਫਿਰ ਛੱਡ ਕੇ ਜਦੋਂ ਆਇਆ ਅਮਰੀਕਾ ਤੇ ਉੱਥੇ ਹਾਲਾਤ ਕੀ ਬਣੇ ਸੀਗੇ।
0: ਬਿਲਕੁਲ।
1: ਤੇ ਉਹ ਜਿਹੜਾ ਏਅਰਬੇਸ ਆ ਸਾਥ ਸਾਹਿਬ ਜੀ, ਉਹ ਇੰਡੀਆ ਨੇ ਜਾ ਕੇ ਪਤਾ ਨੀ ਉਹਨਾਂ ਨੇ ਖਰੀਦਿਆ, ਪਤਾ ਨੀ ਕੀ ਕੀਤਾ, ਪਰ ਇੰਡੀਆ ਦੀ ਫੌਜ ਆ ਜਿਹੜੀ ਉੱਥੇ ਚਲੇ ਗਈ ਆ, ਇੰਡੀਆ ਨੇ ਉਹ ਉਹਨਾਂ ਨਾਲ ਸੰਧੀ ਸੁੰਧੀ ਕੋਈ ਕਰ ਲਈ ਆ। ਤੇ ਹੁਣ ਕੀ ਆ, ਜਿਹੜਾ ਇਹ ਬਲੋਚਿਸਤਾਨ ਦੇ ਵਿਚ ਤੇ ਪਾਕਿਸਤਾਨ ਦੀ ਜਿਹੜੀ ਫੈਡਰਲ ਗੌਰਮੈਂਟ ਆ ਉਹਦੇ ਵਿਚ ਲੜਾਈ ਆ, ਉਹ ਮੈਨੂੰ ਜੋ ਜਿੱਥੋਂ ਤੱਕ ਲੱਗ ਰਿਹਾ ਕਿ ਇੰਡੀਆ ਪਾਕਿਸਤਾਨ ਨੂੰ ਤੋੜਨ ਦੇ ਵਿਚ ਮਦਦ ਕਰੇਗਾ।
0: ਕਰ ਰਿਹਾ ਜੀ, ਕਰ ਰਿਹਾ।
1: ਹਾਂਜੀ, ਕਰ ਰਿਹਾ। ਤੇ ਹੁਣ ਕੀ ਆ, ਜੇ ਉੱਥੇ ਲੜਾਈ ਹੁੰਦੀ ਆ ਤੇ ਪਾਕਿਸਤਾਨ ਦੀ, ਪਾਕਿਸਤਾਨ ਕੋਲ ਤਾਂ ਕੁਛ ਰਹਿਣਾ ਨਹੀਂ।
0: ਬਿਲਕੁਲ।
1: ਜੇ ਉਹ ਵੱਖਰੀ ਸਟੇਟ ਬਣਦਾ ਆ, ਉਹ ਬਣ ਜਾਣਾ ਆ, ਕਿਉਂਕਿ ਜਿਹੜੀਆਂ ਬਾਹਰੀਆਂ ਕੰਟਰੀਆਂ, ਤੁਹਾਨੂੰ ਪਤਾ ਵੀ ਯੂਰੋਪੀਅਨ ਸਾਰੇ ਆ, ਇਹ ਵੀ ਕਿਸੇ ਕੰਟਰੀ ਨੂੰ ਜਦੋਂ ਕੋਈ ਦੇਖ ਲਿਆ ਪਿਆ ਕੰਟਰੀ ਹੁਣ ਇੰਨਾ ਜਿਹੜਾ ਪੈ ਗਿਆ, ਹੁਣ ਅਸੀਂ ਇੱਥੇ ਹੱਲਾ ਚੇਰੀ ਦੇਈਏ ਤਾਂ ਇਹ ਵੰਡ ਹੋ ਜਾਣਾ, ਇਹ ਸਾਰਾ ਜ਼ੋਰ ਲਾ ਦਿੰਦੇ ਆ ਸਾਰੇ ਕੰਟਰੀ ਆ ਜਿਹੜੇ। ਸੋ ਇਸ ਕਾਰਨ ਜਿਹੜਾ ਆ ਉੱਥੇ ਮਾਮਲਾ ਜਿਹੜਾ ਪਾਕਿਸਤਾਨ ਦੇ ਵਿਚ, ਪਾਕਿਸਤਾਨ ਨੂੰ ਆਪਾਂ ਇਹ ਬੇਨਤੀ ਕਰ ਸਕਦੇ ਆ ਵੀ ਭਾਈ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਵੀ ਜੇ ਟੁੱਟਣ ਤੋਂ ਬਚਾ ਸਕਦੇ ਆ ਤਾਂ ਤੁਸੀਂ ਬਚਾ ਲਓ, ਨਹੀਂ ਤਾਂ ਤੁਹਾਡੇ ਕੋਲ ਰਹਿਣਾ ਕੁਛ ਨਹੀਂ।
0: ਚੀਮਾ ਸਾਹਿਬ, ਚੱਕਰ ਇਹ ਆ ਕਿ ਦੇਖੋ ਉੱਥੇ ਨਾ ਹਮੇਸ਼ਾ ਆਰਮੀ ਜਿਹੜੀ ਨਾ ਉਹ ਮੋਹਰੀ ਰਹੀ ਆ, ਆਰਮੀ ਦਾ ਰਾਜ ਰਿਹਾ ਵਾ, ਔਰ ਕਿੰਨੀ ਵਾਰੀ ਸਰਕਾਰਾਂ ਬਣਦੀਆਂ, ਕਦੀ ਵੀ 5 ਸਾਲ ਸਰਕਾਰ ਨਹੀਂ ਚੱਲਣ ਦਿੱਤੀ ਗਈ ਉੱਥੇ ਆਰਮੀ। ਆਰਮੀ ਦਾ ਆਪਣਾ ਐਸਾ ਇੱਕ ਸਿਸਟਮ ਬਣਿਆ ਹੋਇਆ ਕਿ ਉਹ ਹਰ ਕੰਮ ਉਹ ਕਰਦੇ ਆ, ਪੈਸਾ ਕਮਾ ਰਹੇ ਆ, ਉਹ ਜਦੋਂ ਰਿਟਾਇਰ ਹੁੰਦੇ ਆ, ਜਿਹੜਾ ਉਹ ਕੋਈ ਬਾਹਰ ਨੂੰ ਭੱਜ ਜਾਂਦਾ, ਪੈਸਾ ਉਨ੍ਹਾਂ ਦੇ ਕੋਲ ਬਹੁਤ ਹੁੰਦਾ ਜਿੰਨੇ ਵੀ ਜਨਰਲ ਹੁੰਦੇ ਆ, ਤੇ ਇਹੋ ਕੁਛ ਹੋਣ ਦੀ ਵਜ੍ਹਾ ਨਾਲ ਲੋਕ ਜਿਹੜੇ ਨਾ ਉਹ ਮਾਰੇ ਜਾ ਰਹੇ ਆ ਉਹ ਪਾਕਿਸਤਾਨ ਦੇ ਵਿਚ। ਉਨ੍ਹਾਂ ਦੀ ਹਾਲਾਤ ਬਹੁਤ ਜ਼ਿਆਦਾ ਮਾੜੀ ਆ, ਲੋਕਾਂ ਦੀ ਉੱਥੇ ਮਹਿੰਗਾਈ ਇੰਨਾ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਜੀਣਾ ਜਿਹੜਾ ਨਾ ਉਹ
1: ਹੋ
0: ਗਿਆ। ਬਿਲਕੁਲ।
1: ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਾਂ ਪਹਿਲਾਂ ਮੈਂ ਸ਼ੁਰੂ ਕਰਨ ਲੱਗਾ ਸੀਗਾ ਉਹ ਹੈਗੀ ਗਾਜ਼ਾ ਪੱਟੀ ਦੀ। ਉੱਥੇ ਖਾਕ ਸਾਹਿਬ ਜੀ ਦੇਖ ਲਓ ਵੀ 2 ਸਾਲ ਹੋ ਗਏ ਆ, ਤੇ ਜਿਹੜੀ ਇਜ਼ਰਾਇਲ ਦੀ ਮਿਲਟਰੀ ਆ, ਤੁਹਾਨੂੰ ਪਤਾ ਵੀ ਇਜ਼ਰਾਇਲ ਦੀ ਮਿਲਟਰੀ ਦੇ ਪਿੱਛੇ ਸਾਰਾ ਯੂਰਪ ਉਹਨੂੰ ਹਥਿਆਰ ਦਿੰਦਾ, ਅਮਰੀਕਾ ਦਿੰਦਾ, ਤੇ ਉਹਨਾਂ ਨੂੰ ਹਥਿਆਰਾਂ ਦਾ ਕੋਈ ਹੈ ਨੀ। ਉਹਨਾਂ ਨੇ ਜਿਹੜੀ ਉੱਥੇ ਤਬਾਹੀ ਮਚਾਈ ਆ ਖਾਕ ਸਾਹਿਬ ਜੀ, ਇੰਨੀ ਤਬਾਹੀ ਆ ਮੈਂ ਕਦੇ ਇਮੇਜਿਨ ਵੀ ਨੀ ਕਰ ਸਕਦੇ ਕਿ ਇੰਨੀ ਤਬਾਹੀ। ਅੱਗੇ ਵੀ ਕਿਸੇ ਦੇਸ਼ ਦੇ ਲੜਾਈਆਂ ਹੁੰਦੀਆਂ ਦੇਖੀਆਂ ਫੇਰ ਰਹਿਣੀਆਂ, ਪਰ ਆਹ ਕੁਛ ਪਹਿਲੀ ਵਾਰੀ ਹੁੰਦਾ ਦੇਖਿਆ ਜਿੱਥੇ ਉੱਥੇ ਦੇ ਬੱਚਿਆਂ ਨੂੰ ਜਿਹੜੀ ਆ ਉਹ ਭੁੱਖ ਦੇ ਦੁੱਖੋ ਹੀ ਦੇਖੋ ਉਹਨਾਂ ਦੇ ਕੀ ਹਾਲਾਤ ਕੀਤੇ ਗਏ ਖਾਕ ਸਾਹਿਬ ਜੀ। ਘਰ ਸਾਰਿਆਂ ਦੇ ਘਰ ਤੇ ਆ, ਕੋਈ ਉਹਨਾਂ ਕੋਲ ਚੀਜ਼ ਨੀ ਹੈਗੀ, ਤੇ ਬਾਰਡਰ ਸਾਰਿਆਂ ਪਾਸੇ ਤੋਂ ਬੰਦ ਸੀ, ਅੰਦਰ ਜਿਹੜਾ ਖਾਣਾ ਦਾਣਾ ਜਾਣਾ ਉਹ ਬੰਦ ਕਰ ਦਿੱਤਾ ਗਿਆ ਸੀਗਾ, ਤੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਪਾਕਿਸਤਾਨੀ ਲੋਕ ਆ ਜਿਹੜੇ ਉਹ ਭੁੱਖਮਰੀ ਨਾਲ ਜਿਹੜੇ ਆ ਉਹ ਮਾਰੇ ਗਏ, ਖਾਸ ਕਰਕੇ ਛੋਟੇ ਬੱਚੇ ਜਿਨ੍ਹਾਂ ਨੇ ਨਾ ਕੋਈ ਪਾਪ ਨਾ ਜੁਰਮ ਨਾ ਠੱਗੀ ਨਾ ਧੋਖਾ ਕੀਤੀ ਸੀ, ਵਿਚਾਰੇ ਦੁਨੀਆਦਾਰੀ ਦੇਖਣ ਤੋਂ ਅਤੇ ਆਨੰਦ ਮਾਨਣ ਤੋਂ ਬਗੈਰ ਹੀ ਇਸ ਦੁਨੀਆਂ ਤੋਂ ਚਲੇ ਗਏ, ਪਰ ਪਾਪੀਆਂ ਨੂੰ ਕੋਈ ਸਜ਼ਾ ਨਹੀਂ ਮਿਲੀ ਨਾ ਹੀ ਮਿਲ ਰਹੀ ਹੈ। ਹਮੇਸ਼ਾ ਰੱਬ ਵੀ ਪਾਪੀਆਂ ਦੀ ਹਾਮੀ ਭਰ ਰਿਹਾ ਲੱਗਦਾ, ਜਾਂ ਸ਼ਾਇਦ ਰੱਬ ਪੈਸੇ ਵਾਲੇ ਜਾਂ ਠੱਗੀ ਧੋਖੇ ਵਾਲਿਆਂ ਦਾ ਹੀ ਹੁੰਦਾ ਹੈ। ਇਹ ਮੇਰੀ ਆਪਣੀ ਲਾਈਨ ਸੀਗੀ, ਇਹ ਸੀਗੀ ਖ਼ਬਰ। ਤੇ ਇਹਦੇ ਨਾਲ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਪ੍ਰੈਜੀਡੈਂਟ ਸਾਹਿਬ ਜਿਹੜੇ ਹੈਗੇ ਆ, ਰੋਜ਼ਾਨਾ ਹੀ ਖਾਕ ਸਾਹਿਬ ਜੀ ਦਿਹਾੜੀ ਦੇ ਵਿਚ ਕਈ ਵਾਰੀ 3-4 ਵਾਰੀ ਏਦਾਂ ਦੀ ਗੱਲ ਹੁੰਦੀ ਆ ਕਿ ਉਹ ਨਵੇਂ ਸੋਸ਼ੇ ਰੋਜ਼ਾਨਾ ਛੱਡਦੇ ਆ। ਤੇ ਅੱਜ ਜਿਹੜਾ ਨਵਾਂ ਸੋਸ਼ਾ ਸਾਹਮਣੇ ਆਇਆ ਉਹ ਕਹਿੰਦੇ ਆ ਵੀ ਅਮਰੀਕਨ ਪ੍ਰੈਜੀਡੈਂਟ ਆ ਜਿਹੜੇ ਵੋਟਾਂ ਦੇ ਸਿਸਟਮ ਨੂੰ ਕੌਮਾਂਤਰੀ ਕਰਨਾ ਚਾਹੁੰਦੇ ਹਨ।
0: ਬਿਲਕੁਲ।
1: ਜਿਹੜੇ ਕੌਮਾਂਤਰੀ ਕਰਨ ਦਾ ਮਤਲਬ ਇਹ ਆ ਕਿ ਜਿਹੜੇ ਚਲੋ ਆਪਾਂ ਆਹੀ ਨਿਊਜ਼ ਦੇ ਹਿਸਾਬ ਨਾਲ ਚੱਲ ਲੈਂਦੇ ਆ, ਜਿਹਦੇ ਨਾਲ ਅਮਰੀਕੀ ਸੂਬਿਆਂ ਤੋਂ ਵੋਟਿੰਗ ਪਾਵਰ ਆ ਜਿਹੜੀ ਉਹ ਖੋਹ ਲਈ ਜਾਵੇਗੀ, ਹਾਲਾਂਕਿ ਅਮਰੀਕਨ ਸੰਵਿਧਾਨ ਵੱਲੋਂ ਸੂਬਿਆਂ ਨੂੰ ਵੋਟਾਂ ਦਾ ਪ੍ਰਬੰਧ ਕਰਨ ਦਾ ਹੱਕ ਆ ਜਿਹੜਾ ਉਹ ਸਾਰਾ ਸੂਬਿਆਂ ਨੂੰ ਕੋਲ ਹੈਗਾ।
0: ਇਹ ਗੱਲਾਂ ਹੀ ਹੈਗੀਆਂ ਵਾ, ਇਹ ਉੱਤੇ ਜੱਜ ਬੈਠੇ ਆ, ਉੱਪਰ ਸਾਰਾ ਬੈਠੇ ਆ, ਕਾਂਗਰਸਮੈਨ ਬੈਠੇ ਆ, ਸੈਨੇਟਰ ਬੈਠੇ ਹੈਗਾ, ਕਰ ਲੈਣਾ। ਪਰ ਉਹ ਕੀ ਟਰੰਪ ਸਾਹਿਬ ਦੇਖਦੇ ਆ ਕਿ ਹਵਾ ਛੱਡ ਕੇ ਦੇਖਿਆ ਕੀ
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਉਹ ਬਹੁਤ ਸ਼ਾਤਰ ਇਨਸਾਨ ਆ, ਉਹ ਦੇਖਦੇ ਆ ਕਿ ਜੇ ਮੈਂ ਕਹਾਂ ਤਾਂ ਦੇਖੀ ਮੁਰੇ ਜਵਾਬ ਕੀ ਆਉਂਦਾ। ਇਸ ਵਾਸਤੇ ਖਾਕ ਸਾਹਿਬ ਜੀ ਅੱਜ ਕੱਲ ਜਿਹੜਾ ਅਮਰੀਕਾ ਦਾ ਸਿਸਟਮ ਆ, ਜਦੋਂ ਤੋਂ ਇਹ ਦੇਸ਼ ਬਣਿਆ ਖਾਕ ਸਾਹਿਬ ਜੀ, ਇੱਥੇ 10,000 ਲੋਕਲ ਯੂਰੀਡਿਕਸ਼ਨ ਆ ਜਿਨ੍ਹਾਂ ਦਾ ਜਿਹੜੇ ਸਿਸਟਮ ਨੂੰ ਚਲਾ ਰਹੇ ਆ। ਤੇ ਅਜੇ ਤੱਕ ਟਰੰਪ 220 ਵਾਲੀਆਂ ਚੋਣਾਂ ਆ ਜਿਹੜੀਆਂ ਉਹਨਾਂ ਦੇ ਵਿਚ ਅਜੇ ਤੀਕਰ ਵੀ ਟਰੰਪ ਸਾਹਿਬ ਉਹਨਾਂ ਦਾ ਖਹਿੜਾ ਨਹੀਂ ਛੱਡ ਰਹੇ, ਕਹਿੰਦੇ ਹਾਂ ਹਾਂ ਜੇ ਇਲੈਕਸ਼ਨ ਮੈਂ ਜਿੱਤਿਆ ਸੀਗਾ ਤੇ ਮੇਰੇ ਨਾਲ ਠਗੀ ਕੀਤੀ ਹੋਈ ਕੀਤੀ ਗਈ ਆ। 20 ਤੋਂ 20 ਦੀਆਂ ਗੱਲਾਂ ਇਹ ਕਰ ਰਹੇ ਆ ਅਜੇ ਤਿੱਕਰ ਵੀ ਕਿ ਉਦੋਂ ਮੇਰੇ ਨਾਲ ਠਗੀ ਕੀਤੀ ਗਈ ਸੀ ਤੇ ਜਿਹਦੇ ਵਿਚ ਨਜ਼ਰ ਕੁਛ ਨੀ ਆਇਆ। ਅਗਰ ਟਰੰਪ ਇਸ ਮਾਮਲੇ ਵਿਚ ਕਾਮਯਾਬ ਹੋ ਗਏ ਤਾਂ ਵੋਟਾਂ ਦਾ ਸਾਰਾ ਪ੍ਰਬੰਧ ਆ ਜਿਹੜਾ ਕੌਮਾਂਤਰੀ ਹੋ ਜਾਵੇਗਾ ਅਤੇ ਜਿਹੜਾ ਹੈਗਾ ਪ੍ਰੈਜੀਡੈਂਟ ਦੇ ਹੱਥ ਜਿਹੜਾ ਉਹ ਫਿਰ ਕੰਟਰੋਲ ਆ ਜਾਏਗਾ। ਤੇ ਅਗਲੀ ਖ਼ਬਰ ਹੱਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਇਹੀ ਆ, ਟ੍ਰੈਵਰ ਨੋਆ ਤਾਂ ਤੁਸੀਂ ਸੁਣਿਆ ਹੋਣਾ
0: ਜੀ ਜੀ।
1: ਟ੍ਰੈਵਰ ਨੋਆ ਤੋਂ ਉਹ ਅਫਰੀਕਾ ਦਾ ਬੋਰਨ ਆ, ਉਹ ਬੜਾ ਤੇਜ਼ ਬੰਦਾ ਆ, ਉਹ ਖ਼ਬਰਾਂ ਜਿਹੜੀਆਂ ਕਾਮੇਡੀ ਆ,
0: ਕਾਮੇਡੀਅਨ
1: ਹਾਂ ਕਾਮੇਡੀਅਨ ਆ। ਤੇ ਉਹਨੇ ਹੱਕ ਸਾਹਿਬ ਦੀ ਅੱਜ ਜਿਹੜਾ ਇੱਕ ਹੋਰ ਤੁਹਾਨੂੰ ਪਤਾ ਪਏ ਕਮੇਡੀ ਦਾ ਤੁਹਾਨੂੰ ਪਤਾ ਹੁੰਦਾ ਉਹਦੀ ਤਾਂ ਹਰੇਕ ਗੱਲ
0: ਨਹੀਂ,
1: ਅਜੇ ਨੀ ਹੋਇਆ, ਉਹ ਨੀ ਅਰੈਸਟ ਹੋਇਆ, ਉਹ ਇੱਕ ਹੋਰ ਆ ਜਿਹੜਾ ਅਰੈਸਟ ਹੋਇਆ। ਇਹਦੇ ਬਾਰੇ ਜਿਹੜਾ ਟ੍ਰੈਵਰ ਨੋਵਾ ਆ ਖਾਕ ਸਾਹਿਬ ਜੀ, ਇਹਨੇ ਟਰੰਪ ਸਾਹਿਬ ਦੇ ਬਾਰੇ ਚੁਟਕਲਾ ਛੱਡ ਦਿੱਤਾ। ਉਹ ਜਿਹੜਾ ਚੁਟਕਲਾ ਛੱਡਿਆ ਸੀਗਾ ਉਹਦੇ ਵਿਚ ਉਹਨੇ ਕਿਹਾ ਕਿ ਟਰੰਪ ਆ ਜਿਹੜਾ ਉਹ ਗ੍ਰੀਨਲੈਂਡ ਇੰਨੀ ਬੁਰੀ ਤਰ੍ਹਾਂ ਕਿਉਂ ਚਾਹੁੰਦਾ ਆ, ਕਾਹਦੇ ਵਾਸਤੇ। ਤੇ ਅੱਗੇ ਜਾ ਕੇ ਉਹ ਕਹਿੰਦਾ ਇਹਦੇ ਪਿੱਛੇ ਤੇ ਇੱਕੋ ਕਾਰਨ ਆ, ਐਕਸਟ੍ਰੀਮ ਸੀ ਜਿਹੜਾ ਉਹ ਤਾਂ ਮਰ ਗਿਆ, ਉਹਦੀ ਜਿਹੜੀ ਆਈਲੈਂਡ ਸੀਗੀ ਜਿੱਥੇ ਤਕਰੀਬਨ 7 ਸਾਲ ਦੀ, ਜੇ ਇਹਦੀ ਨਾ ਮਤਲਬ ਪੂਰੀ ਛਾਣਬੀਨ ਹੋ ਗਈ ਤੇ ਜਿੰਨੇ ਦੁਨੀਆਂ ਦੇ ਵੱਡੇ ਵੱਡੇ ਅਮੀਰ ਆ ਔਰ ਪੋਲੀਟੀਸ਼ਨ ਆ ਸਾਰਿਆਂ ਨੇ ਇਹਦੇ ਵਿਚ ਰਿਪੀਟ ਹੋਣਾ, ਤੁਸੀਂ ਦੇਖਦੇ ਜਾਓ। ਤੇ ਉਹਦੇ ਬਾਰੇ ਚ ਖਾਕ ਸਾਹਿਬ ਵੀ ਉਹਨੇ ਫਿਰ ਟਰੰਪ ਸਾਹਿਬ ਦੇ ਉੱਤੇ ਤਵਾ ਰੱਖ ਦਿੱਤਾ ਤੇ ਕਹਿੰਦਾ ਉਹ ਤਾਂ ਹੀ ਇਹ ਜਿਹੜੀ ਆ ਗ੍ਰੀਨਲੈਂਡ ਚਾਹੁੰਦਾ ਕਿਉਂਕਿ ਐਪਸਟੀਨ ਮਰ ਗਿਆ ਤੇ ਉਹ ਜਿਹੜੀ ਆਈਲੈਂਡ ਟਾਪੂ ਸੀਗਾ ਜਿੱਥੇ ਜਾ ਕੇ ਇਹ ਰੰਗ ਰਲੀਆਂ ਮਨਾਉਂਦੇ ਸੀਗੇ ਉਹ ਵੀ ਖੁੱਸ ਗਿਆ। ਤੇ ਇਸ ਕਰਕੇ ਟਰੰਪ ਹੁਣ ਕੋਈ ਟਿਕਾਣਾ ਜਿਹੜਾ ਆ ਉਹਨੂੰ ਚਾਹੀਦਾ, ਤਾਂ ਹੀ ਉਹ ਜਿਹੜਾ ਆ ਉਹਦੇ ਮਗਰ ਜਿਹੜੀ ਆ ਗ੍ਰੀਨਲੈਂਡ ਦੇ ਲੈਣ ਦੇ ਮਗਰ ਪਿਆ ਹੋਇਆ ਆ। ਤੇ ਇਹ ਹੁਣ ਡਾਕਟਰ ਸਾਹਿਬ ਜੀ ਟਰੰਪ ਸਾਹਿਬ ਤੁਹਾਨੂੰ ਪਤਾ ਪਿਆ ਉਹਨਾਂ ਨੇ ਪਿੱਛੇ ਜਿਹੇ ਜਿਹੜੀ IRS ਆ ਨਾ
0: ਇਹਨੂੰ ਘਟਾ ਲਓ, ਇੱਕ ਅੱਧਾ ਮਿੰਟ ਰਹਿ ਗਿਆ ਡਾਕਟਰ ਸਾਹਿਬ,
1: ਬਸ ਇਹੀ ਹੋ ਜਾਣੀ ਆ ਆਪਣੇ ਕੋਲ ਪੂਰਾ ਸਮਾਂ ਹੈਗਾ। ਤੇ ਜਿਹੜਾ IRS ਆ ਡਾਕਟਰ ਸਾਹਿਬ ਜੀ, ਜਿਹੜੇ ਅਮਰੀਕਾ ਦੇ ਲੋਕ ਆ ਜੇ IRS ਦਾ ਨਾਂ ਲੈ ਦਿਓ ਤਾਂ ਉਹ ਇੱਕਦਮ ਚਕੰਨੇ ਹੋ ਜਾਂਦੇ, ਹੈ ਮੇਰੇ ਮਗਰ ਕਿਵੇਂ ਆ ਚੱਲੀ ਇਹ, ਇੰਨਾ ਜਾਣੀ ਕਿ ਉਹਦਾ ਡਰ ਆ IRS ਦਾ ਲੋਕਾਂ ਨੂੰ।
0: ਬਿਲਕੁਲ ਏਦਾਂ ਹੀ।
1: ਪਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ IRS ਉੱਪਰ $10 billion ਦੀ ਜਿਹੜੀ ਆ ਉਹ ਕੇਸ ਕਰ ਦਿੱਤਾ, ਇਹਨਾਂ ਨੇ ਮੇਰੀ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਪਰਜਾ ਦੇ ਵਿਚ ਕਿਉਂ ਜਾਣ ਦਿੱਤੀ, ਮੈਨੂੰ ਵੋਟਾਂ ਦੇ ਵਿਚ ਕਰਦੇ ਘਰੀਦੇ ਜੋ ਮਰਜ਼ੀ, ਮੈਂ ਪਰਜਾ ਨੂੰ ਸ਼ਕਤੀ ਆ, ਇਸ ਕਰਕੇ ਮੇਰੀ ਜਿਹੜੀ ਆ ਸਰਦਾਰੀ ਆ ਉਹਨੂੰ ਖੇਸ ਵੱਜੀ ਆ ਤੇ ਮੈਨੂੰ ਹੁਣ ਤੁਸੀਂ $10 billion ਆ ਜਿਹੜਾ
0: ਉਹ ਡਾਕਟਰ ਸਾਹਿਬ ਆ ਗਏ ਜੀ। ਬਹੁਤ ਵਧੀਆ ਚੀਮਾ ਸਾਹਿਬ, ਹੋਲਡ ਕਰੋ ਹੋਲਡ ਕਰੋ ਜੀ ਹੋਲਡ ਕਰੋ ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਐਨੋ
2: ਸਤਿ ਸ੍ਰੀ ਅਕਾਲ ਜੀ,
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਆ ਤੁਹਾਡਾ।
0: ਡਾਕਟਰ ਸਾਹਿਬ ਮੈਂ ਇੱਕ ਅਨਾਊਂਸ ਕਰਦੇ ਡਾਕਟਰ ਸਾਹਿਬ ਇੱਕ ਅਨਾਊਂਸ ਕਰਦੇ ਆ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ 77 ਸਾਲ ਦੇ ਹੋ ਗਏ ਤੇ 3-3 ਸ਼ੋ ਰੋਜ਼ ਕਰਦੇ ਆ, ਬੇਨਤੀ ਇਹ ਹੈ ਕਿ ਉਨ੍ਹਾਂ ਦੇ ਪ੍ਰੋਗਰਾਮ ਨੂੰ ਸੁਣੋ ਔਰ ਇਹਦਾ ਫਾਇਦਾ ਇਹਦਾ ਲਾਭ ਉਠਾਓ, ਕਿਉਂਕਿ ਬੜਾ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਸਿਹਤ ਦੇ ਮੁਤਾਬਕ ਤੁਹਾਨੂੰ ਦੱਸਦੇ ਆ। ਕਿੱਥੋਂ ਅਸੀਂ ਤੁਰੇ ਸੀ ਜੀਵਨ ਤੋਂ ਜੀਵਨ ਦੀ ਉਤਪਤੀ, ਤੇ ਉਹਨੂੰ 2-3 ਸਾਲਾਂ ਚ ਅਸੀਂ ਨਿਬੇੜਿਆ ਤੇ ਅੱਜ ਨਵਾਂ ਜਿਹੜਾ ਹੈਗਾ ਉਹ ਚਾਲੂ ਹੋ ਗਿਆ। ਇਹ ਬੜੇ ਵਧੀਆ ਚੀਜ਼ਾਂ ਹੈਗੀਆਂ ਸੁਣਨ ਵਾਲੀਆਂ, ਇਹਦੇ ਤੇ ਗੌਰ ਦਿਆ ਕਰੋ, ਸਾਰੇ ਪਰਿਵਾਰ ਵਿਚ ਬਹਿ ਕੇ ਸੁਣੋ ਜੀ ਡਾਕਟਰ ਸਾਹਿਬ।
2: ਹਾਂਜੀ ਖਾਕ ਸਾਹਿਬ, ਜੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ। ਇਸ ਵੇਲੇ ਜਿਹੜੀ ਆਪਣੀ ਦਿਮ ਟਿਆ ਦੱਸਦਿਆਂ ਖੁਸ਼ੀ ਹੁੰਦੀ ਆ ਵੀ 75-80 ਤੋਂ ਪਹੁੰਚ ਗਈ ਆ। ਜਿਹੜੇ ਲੋਕ ਆਮ ਇਨ੍ਹਾਂ ਪ੍ਰੋਗਰਾਮਾਂ ਨੂੰ ਸੁਣਦੇ ਆ 35-40 ਤੋਂ ਤਾਂ ਹਮੇਸ਼ਾ ਹੀ ਵੱਧ ਹੁੰਦੇ ਨੇ, 75-80 ਤੱਕ ਪਹੁੰਚ ਗਈ ਹੈ ਲਿਮਿਟ ਜਿਹੜੇ ਲੋਕ ਇਹ ਸੁਣ ਰਹੇ ਹਨ ਇਨ੍ਹਾਂ ਪ੍ਰੋਗਰਾਮਾਂ
0: ਨੂੰ।
2: ਸੋ ਚਲੋ ਠੀਕ ਹੈ, ਜਿੰਨਾ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਉਹ ਕਰੀਏ ਤੇ ਦੁਨੀਆਂ ਇਹਦੇ ਤੋਂ ਫਾਇਦਾ ਲੈ ਸਕੇ, ਇਹੀ ਆਪਣੀ ਇੱਛਾ ਹੈਗੀ ਆ ਔਰ ਇਸੇ ਕਰਕੇ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ। ਇਹਦਾ ਕੋਈ ਐਡਵਰਟਾਈਜ਼ਮੈਂਟ ਨਾਲ ਬਹੁਤਾ ਮਸਲਾ ਨਹੀਂ ਹੈਗਾ, ਇਹਦਾ ਕਿਸੇ ਗੇਨ ਨਾਲ ਮਸਲਾ ਨਹੀਂ, ਕਿਉਂਕਿ ਅਸੀਂ ਸਾਰਿਆਂ ਨੂੰ ਵੇਖਿਆ ਕਿ ਬਿਲਕੁਲ ਕੰਸਲਟੇਸ਼ਨ ਫ੍ਰੀ ਹੈਗੀ ਆ। ਔਰ ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਕੋਲ ਇਲਾਜ ਕਰਵਾ ਰਹੇ ਹੋ, ਜਿੱਥੇ ਵੀ ਹੈਗੇ ਹੋ ਜਿਸ ਤੋਂ ਵੀ ਤੁਸੀਂ ਇਲਾਜ ਕਰਵਾ ਰਹੇ ਹੋ, ਮੈਂ ਤੁਹਾਨੂੰ ਸਿਧਾਂਤ ਦੱਸ ਸਕਦਾ ਹਾਂ, ਮੈਂ ਤੁਹਾਨੂੰ ਨੇਚਰ ਦਾ ਤਰੀਕਾਕਾਰ ਦੱਸ ਸਕਦਾ ਹਾਂ, ਕਿਉਂਕਿ ਇਹ ਸਰੀਰ ਨੈਚੁਰਲ ਪ੍ਰੋਸੈਸ ਦੇ ਮੁਤਾਬਕ ਚੱਲਦਾ ਆ ਤੇ ਇਹ ਕਿਵੇਂ ਆਪਣੇ ਆਪ ਨੂੰ ਠੀਕ ਕਰਦਾ ਆ, ਕਿਵੇਂ ਆਪਣੇ ਆਪ ਨੂੰ ਜ਼ਿੰਦਾ ਰੱਖਦਾ ਆ। ਅੱਜ ਤੇ ਤੁਸੀਂ ਕਹਿੰਦੇ ਹੋ ਨਾ ਬਹੁਤ ਸਾਰੇ ਉਪਰਾਲੇ ਨੇ ਤੁਹਾਡੇ ਕੋਲ, ਮਾਂ ਬਾਪ ਭੈਣਾਂ ਭਰਾ ਡਾਕਟਰ ਬਹੁਤ ਸਾਰੇ ਇੰਨੇ ਵੱਡੇ ਉਪਰਾਲੇ ਤੁਹਾਡੇ ਕੋਲ ਹੈਗੇ ਨੇ, ਤੇ ਜਦ ਗੁਰਬਾਣੀ ਕਹਿੰਦੀ ਹੈ ਲੈ ਭਈਆ ਕਾਹੇ ਕਿਰਤਾ ਫੂਲਿਆ ਫੂਲਿਆ, ਜਬ ਦਸ ਮਾਸ ਉਰਧ ਮੁਖ ਰਹਿਤਾ ਸੋਧਨ ਕੈਸੇ ਫੂਲਿਆ। ਯਾਰ ਉਦੋਂ ਤੇਰੇ ਕੋਲ ਕੌਣ ਸੀਗਾ ਜਦੋਂ ਮਾਂ ਦੇ ਪੇਟ ਤੂੰ ਉਲਟਾ ਲਟਕਿਆ ਹੋਇਆ ਸੀਗਾ, ਕਾਹਦੀ ਆਕੜ ਕਰਦਾ ਤੂੰ?
0: ਬਿਲਕੁਲ,
2: ਦਸ ਮਹੀਨੇ ਤੂੰ ਉੱਥੇ ਗੁਜ਼ਾਰੇ ਨੇ ਪੁੱਠੇ ਲੜਕੇ। ਮੇਰੇ ਕਹਿਣ ਤੋਂ ਭਾਵੇ ਆ ਵੀ ਅਸੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੈਚੁਰਲ ਤਰੀਕਾਕਾਰ ਦੇ ਮੁਤਾਬਕ ਕਰਦੇ ਹਾਂ ਉਹ ਬੜੀਆਂ ਪਰਫੈਕਟ ਹੁੰਦੀਆਂ ਨੇ, ਕਿਉਂਕਿ ਨੇਚਰ ਪਤਾ ਨੀ ਕਿੰਨੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਲੈ ਕੇ ਇਹ ਤਜਰਬੇ ਕਰ ਰਹੀ ਹੋਊਗੀ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ, ਅਲਟੀਮੇਟ ਅੱਜ ਜੋ ਅਸੀਂ ਹੈਗੇ ਹਾਂ। ਹਾਲੇ ਵੀ ਤਜਰਬੇ ਕੁਦਰਤ ਦੇ ਹੋ ਰਹੇ ਨੇ, ਹਾਲੇ ਵੀ ਬਹੁਤ ਸਾਰੀਆਂ ਤਬਦੀਲੀਆਂ। ਮੈਂ ਇਨੀਸ਼ੀਅਲ ਸਟੱਡੀ ਕਰਦਾ ਪਿਆ ਸੀ ਤੇ ਉਹਦੇ ਚ ਮੈਨੂੰ ਇਹ ਪਤਾ ਲੱਗਿਆ ਵੀ ਸਾਡੀਆਂ ਉਂਗਲਾਂ ਦੇ ਵਿਚ ਫਰਕ ਸੀ, ਜਾਂ ਇਨੀਸ਼ੀਅਲ ਜਿਹੜੀਆਂ ਹੁਣ ਪੁੱਟ ਰਹੇ ਨੇ ਕਬਰਾਂ ਉਹਨਾਂ ਦੇ ਵਿਚੋਂ ਜਿਹੜੇ ਨਿਕਲਣ ਵਾਲੇ ਸਕੈਲਟਨਸ ਨੇ ਉਹਨਾਂ ਦੇ ਵਿਚ ਕਈ ਚੀਜ਼ਾਂ ਜਿਹੜੀਆਂ ਡਿਫਰੈਂਟ ਸੀਗੀਆਂ। ਇਹਦਾ ਮਤਲਬ ਕੀ ਹੈ ਕਿ ਅਜੇ ਵੀ ਕੁਦਰਤ ਕਈ ਚੀਜ਼ਾਂ ਨੂੰ ਬਨਾਵਟ ਕਰ ਰਹੀ ਹੈ। ਮੈਂ ਇੱਕ ਸਧਾਰਨ ਜੀ ਗੱਲ ਯਾਦ ਆ ਗਈ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਿਆਂ, ਜਿੱਥੇ ਆਮ ਤੌਰ ਤੇ ਡਾਕਟਰ ਨਾੜ ਚ ਟੀਕਾ ਲਾਉਂਦੇ ਨੇ ਅਥਵਾ ਅਰਕਰਾ ਜਿਹੜਾ ਸਾਹਮਣਾ ਪਾਸਾ ਹੁੰਦਾ ਹੈ ਜਿੱਥੇ ਅਰਕ ਮਿਲਦੀ ਹੈ ਬਾਂਹ ਤੇ ਪਿਛਲੇ ਪਾਸੇ ਦਾ ਜਿਹੜੇ ਡੌਲਾ ਮਿਲਦਾ ਹੈ ਨਾ, ਇਸ ਨੂੰ ਅਰਕ ਆਪਾਂ ਪੰਜਾਬੀ ਚ ਕਹਿੰਦੇ ਹਾਂ, ਤੇ ਇਹਦਾ ਸਾਹਮਣੇ ਵਾਲਾ ਪਾਸਾ ਹੈ ਨਾ ਇਹਨੂੰ ਕਹਿੰਦੇ ਨੇ ਕਿਊਬੀਕਲ ਫਾਸਾ
0: ਜੀ।
2: ਇੱਥੇ ਆਮ ਤੌਰ ਤੇ ਡਾਕਟਰ ਲੋਕ ਲੱਭ ਕੇ ਨਾੜੀ ਤੇ ਨਾੜ ਦੇ ਵਿਚ ਜਦੋਂ ਟੀਕਾ ਲਗਾਉਣਾ ਹੁੰਦਾ ਆਮ ਤੌਰ ਤੇ ਵੇਨ ਦੇ ਵਿਚ ਉਦੋਂ ਉਹ ਟੀਕਾ ਲਗਾਉਂਦੇ ਨੇ। ਔਰ ਇਹ ਹੁਣ ਰੀਸੈਂਟਲੀ ਸਟੱਡੀ ਦੇ ਵਿਚ ਆਇਆ ਕਿ ਕਈ ਚੀਜ਼ਾਂ ਜਿਹੜੀਆਂ ਨੇ ਉਹ ਵੇਨ ਦੀ ਡਾਇਰੈਕਸ਼ਨ ਬਦਲ ਗਈ ਹੈ। ਬਹੁਤ ਮਾਈਨਿਊਟ ਗੱਲ ਹੈ ਕਿ ਉਹ ਡਾਇਰੈਕਸ਼ਨ ਬਦਲ ਗਈ, ਇਹਦਾ ਮਤਲਬ ਹੈ ਕਿ ਹੌਲੀ ਹੌਲੀ ਹੌਲੀ ਹੌਲੀ ਸਾਡੇ ਇਹ ਸਰੀਰ ਵਿਚ ਅਜੇ ਹੋਰ ਤਬਦੀਲੀਆਂ ਹੋਣ ਵਾਲੀਆਂ ਹੋਣਗੀਆਂ। ਜਿਵੇਂ ਬਹੁਤ ਸਾਰੀਆਂ ਤਬਦੀਲੀਆਂ ਨੂੰ ਤਾਂ ਡਾਕਟਰਾਂ ਨੇ ਕਵਰ ਕਰ ਲਿਆ, ਜਿਨ੍ਹਾਂ ਨੂੰ ਅੱਜ ਕੱਲ ਅਸੀਂ ਨੈਚੁਰਲ ਅਨੋਮਲੀਜ਼ ਕਹਿੰਦੇ ਹਾਂ। ਅਸੀਂ ਨੈਚੁਰਲ ਅਨੋਮਲੀਜ਼ ਕੁਦਰਤੀ ਰਹਿ ਗਈਆਂ ਕਮੀਆਂ ਪੇਸ਼ੀਆਂ ਹਾਂਜੀ, ਅਸੀਂ ਆਪਾਂ ਕਿੰਨੀਆਂ ਸਾਰੀਆਂ ਗਿਣ ਚੁੱਕਿਆ ਹੁਣ ਤੱਕ। ਤੇ ਹੋ ਸਕਦਾ ਹੈ ਕੁਦਰਤ ਵੀ ਇਹ ਸੋਚਦੀ ਹੋਵੇ ਵੀ ਇਹ ਜਿਹੜੇ ਡਾਕਟਰ ਲੋਕ ਨੇ ਭਾਈ ਇਹ ਮੇਰੇ ਤੋਂ ਓਵਰ ਪਾਵਰ ਕਰ ਰਹੇ ਨੇ, ਇਹ ਤਾਂ ਬਾਈਪਾਸ ਸਰਜਰੀ ਕਰਕੇ ਤੇ ਨਾੜੀਆਂ ਹੋਰ ਲਾ ਕੇ ਦਿਲ ਨੂੰ ਫਿਰ ਚਲਾ ਦਿੰਦੇ ਆ, ਮੇਰੇ ਤੋਂ ਇਹ ਗਲਤੀ ਰਹਿ ਗਈ ਤੇ ਹੋ ਸਕਦਾ ਆਉਣ ਵਾਲੇ ਸਮੇਂ ਚ ਇਹ ਵੀ ਦਰੁਸਤੀ ਕਰ ਲਵੇ
1: ਜੀ।
2: ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਅਸੀਂ ਸਰੀਰ ਦੀ ਸਟੱਡੀ ਕਰਦੇ ਹੋਇਆ ਪੜ੍ਹਦੇ ਹਾਂ, ਕਈ ਦਰੁਸਤ ਹੋ ਰਹੀਆਂ ਨੇ, ਕਈ ਤਬਦੀਲ ਹੋ ਰਹੀਆਂ ਨੇ, ਫਿਰ ਵੀ ਮਨੁੱਖ ਦਾ ਬਣਾਇਆ ਹੋਇਆ ਜਿੰਨਾ ਵੀ ਢਾਂਚਾ ਹੈ ਜਿੰਨੇ ਵੀ ਸਿਧਾਂਤ ਹਨ ਉਹ ਅੱਜ ਅਸੀਂ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿਚ ਕਹਿੰਦੇ ਨਹੀਂ ਇਹ ਨਹੀਂ ਠੀਕ ਸੀਗਾ, ਆਹ ਸਿਧਾਂਤ ਠੀਕ ਸੀਗਾ, ਐ ਹੋਣਾ ਚਾਹੀਦਾ ਸੀ, ਆਹ ਗਲਤੀ ਰਹਿ ਗਈ ਪਿੱਛੇ, ਔਰ ਅਸੀਂ ਐਕਸੈਪਟ ਕਰਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਲੈ ਆਉਣੇ, ਫਿਰ ਕੁਝ ਸਮੇਂ ਬਾਅਦ ਉਹੀ ਕੰਡੀਸ਼ਨ ਸਾਡੇ ਸਾਹਮਣੇ ਆ ਜਾਂਦੀ ਹੈ। ਮੇਰੇ ਕਹਿਣ ਤੋਂ ਭਾਵੇਂ ਆ ਬਈ ਅਸੀਂ ਹਮੇਸ਼ਾ ਐਵਰ ਚੇਂਜਿੰਗ ਆ, ਕਿਉਂਕਿ ਅਸੀਂ ਪਰਫੈਕਟ ਨਹੀਂ ਆ
1: ਜੀ,
2: ਕੁਦਰਤ ਸਾਡੇ ਨਾਲੋਂ ਜ਼ਿਆਦਾ ਪਰਫੈਕਟ ਹੈਗੀ ਹੈ। ਇਸ ਕਰਕੇ ਕਿਸੇ ਵੀ ਕੰਮ ਦੇ ਵਿਚ ਕਿਸੇ ਵੀ ਸਰਕਾਰ ਦੇ ਵਿਚ ਅਗਰ ਤੁਸੀਂ ਉਸ ਸਬੰਧ ਦੇ ਵਿਚ ਕੁਦਰਤ ਨੂੰ ਸਟੱਡੀ ਕਰ ਲਓ ਪੜ੍ਹ ਲਓ ਤੇ ਤੁਹਾਨੂੰ ਪਤਾ ਲੱਗੂਗਾ ਵੀ ਸਾਡੇ ਨਾਲੋਂ ਤਾਂ ਇਹ ਹਜ਼ਾਰਾਂ ਸਾਲਾਂ ਤੋਂ ਤਜਰਬੇ ਕਰਦੀ ਕਰਦੀ ਇੱਥੇ ਪਹੁੰਚੀ ਹੈ ਨਾ
1: ਜੀ। ਡਾਕਟਰ ਸਾਹਿਬ
2: ਸਾਡੇ ਨਾਲੋਂ ਇਹ ਬਹੁਤ ਸਾਰੀ ਇਹਦੇ ਵਿਚ ਤਸੱਲੀ ਹੋਵੇਗੀ।
1: ਡਾਕਟਰ ਸਾਹਿਬ ਦੀ ਜਿਹੜਾ ਨਵੀਂਕਰਨ ਹੋਣਾ ਜ਼ਰੂਰੀ ਆ ਔਰ ਉਹ ਕਦੇ ਅੰਤ ਨਹੀਂ ਹੋਣਾ, ਇੱਕੋ ਇੱਕ ਚੀਜ਼ ਹੈ ਜਿਹੜੀ ਕਦੇ ਖਤਮ ਨਹੀਂ ਹੋਣੀ, ਨਵੀਂਕਰਨ ਹੋਣਾ ਹੀ ਹੋਣਾ ਆ।
2: ਬਿਲਕੁਲ, ਸੋ ਇਹ ਗੱਲ ਸਾਨੂੰ ਯਾਦ ਰੱਖਣ ਦੀ ਲੋੜ ਹੈ। ਐਵੋਲੂਸ਼ਨ ਦੀ ਥਿਊਰੀ ਜਿਹੜੀ ਆ ਉਹ ਹਜੇ ਵੀ ਉਸੇ ਤਰ੍ਹਾਂ ਚੱਲ ਰਿਹਾ, ਉਹਨੇ ਖਤਮ ਨਹੀਂ ਹੋਣਾ,
1: ਬਿਲਕੁਲ
2: ਹੋਇਆ ਹੀ ਆ ਹਾਂਜੀ। ਸੋ ਇਸ ਕਰਕੇ ਫਿਰ ਵੀ ਜਿਹੜਾ ਵੀ ਇਸ ਵੇਲੇ ਦਾ ਪਰਫੈਕਟ ਤਰੀਕਾਕਾਰ ਹੁੰਦਾ ਆ ਅਸੀਂ ਉਹਨੂੰ ਮਾਨਤਾ ਦਿੰਦੇ ਹਾਂ। ਅਸੀਂ ਮਾਨਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਨੈਚੁਰਲ ਪ੍ਰੋਸੈਸ ਨੂੰ ਫਾਲੋ ਕਰੀਏ। ਅਸੀਂ ਡਾਕਟਰ ਹਾਂ, ਬਿਮਾਰੀਆਂ ਦੇ ਤੌਰ ਤੇ ਫਾਲੋ ਕਰਨਾ ਹੈ, ਤੇ ਬਿਮਾਰੀਆਂ ਦੇ ਤੌਰ ਤੇ ਆਪਾਂ ਕੱਲ੍ਹ ਦੇ ਪ੍ਰੋਗਰਾਮ ਵਿਚ ਇਹ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹਨ ਜਿਹੜੀਆਂ ਬਿਮਾਰੀਆਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਪਰ ਸਾਰੇ ਲੋਕ ਮਰਦੇ ਨਹੀਂ ਨਾ ਜਾਂਦੇ ਰਹੇ, ਬਚਦੇ ਰਹੇ ਨੇ ਨਾ। ਇਹਦਾ ਮਤਲਬ ਕੁਦਰਤ ਦਾ ਆਪਣਾ ਕੋਈ ਤਰੀਕਾਕਾਰ ਸੀ ਜਿਹਦੇ ਮੁਤਾਬਕ ਉਹ ਸਰੀਰ ਚਲਣ ਕਰਦਾ ਸੀ ਤੇ ਬਿਮਾਰੀਆਂ ਠੀਕ ਹੁੰਦੀਆਂ ਸੀਗੀਆਂ। ਹੁਣ ਵੀ ਤਰੀਕਾਕਾਰ ਉਹ ਹੋਏਗਾ, ਪਰ ਜਦੋਂ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਦੋਂ ਮਨੁੱਖ ਨੇ ਸਿਆਣਪਾਂ ਦੀ ਥਾਂ ਤੇ ਜੇ ਅਸੀਂ ਕਹਿ ਲਈਏ ਚਲਾਕੀਆਂ ਚੁਸਤੀਆਂ, ਨੀ ਮੈਂ ਐਂ ਕਰ ਦਿਆਂਗਾ ਯਾਰ, ਲੈ ਗਾਲ ਬਲੈਡ ਦੀ ਤਕਲੀਫ ਹੈ ਨਾ, ਕੱਢ ਕੇ ਪਰੇ ਮਾਰਦੇ ਆ, ਲੈ ਬੱਚੇ ਤਾਣੀ ਦਾ ਖੂਨ ਬੰਦ ਨਹੀਂ ਹੁੰਦਾ, ਲੈ ਬੱਚੇ ਤਾਣੀ ਕੱਢ ਕੇ ਪਰੇ ਮਾਰਦੇ ਆ। ਕਿੰਨੀ ਖਰਾਬ ਹੋ ਗਈ ਕੋਈ ਗੱਲ ਨੀ, ਇੱਕ ਨਾਲ ਕੰਮ ਚੱਲ ਜੂਗਾ, ਇੱਕ ਲਾ ਕੇ ਪਰੇ ਸੁੱਟ ਦਿੰਦੇ। ਇਹ ਸਾਡੀਆਂ ਚੁਸਤੀਆਂ ਚਲਾਕੀਆਂ ਨੇ ਬੇਸਿਕਲੀ, ਇਹ ਸਾਰੀਆਂ ਜਿਹੜੀਆਂ ਨੇ ਨਾ ਅਸਲ ਦੇ ਵਿਚ ਕਾਰਗਰ ਸਾਬਤ ਨਹੀਂ ਹੋਣੀਆਂ, ਕਿਉਂਕਿ ਕਿਉਂ ਦੀ ਪਰਿਭਾਸ਼ਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਨਾ ਵੀ ਭਾਈ ਇਸ ਸਰੀਰ ਨੂੰ ਉਸੇ ਤਰ੍ਹਾਂ ਜਿਵੇਂ ਕੁਦਰਤ ਨੇ ਬਣਾਇਆ ਹੈ ਉਵੇਂ ਦਾ ਉਵੇਂ ਰੱਖ ਕੇ ਹੀ ਇਸ ਨੂੰ ਸਹੀ ਕਰਨਾ, ਨਾਰਮਲ ਲਿਆਉਣਾ ਹੀ ਅਸਲ ਦੇ ਵਿਚ ਜਿਹੜਾ ਹੈ ਉਹ ਕਿਉਂ ਮੰਨਿਆ ਜਾਏਗਾ। ਪਰ ਅਸੀਂ ਉਹਦੀ ਪਰਿਭਾਸ਼ਾ ਹੁਣ ਆਪ ਬਦਲ ਦਿੱਤੀ, ਆਪਦੀ ਲੋੜ ਦੇ ਮੁਤਾਬਕ ਬਦਲ ਦਿੱਤੀ ਹੈ, ਔਰ ਉਹਦੇ ਮੁਤਾਬਕ ਅਸੀਂ ਚੱਲੀ ਜਾ ਰਹੇ ਹਾਂ। ਪਰ ਇੱਥੇ ਜਿਹੜੀ ਅਸੀਂ ਵਿਆਖਿਆ ਕਰਦੇ ਹਾਂ ਨਾ, ਕੋਸ਼ਿਸ਼ ਇਹ ਹੁੰਦੀ ਆ ਭਾਈ ਇਸ ਸਬੰਧ ਦੇ ਵਿਚ ਅਸੀਂ ਕੀ ਕਰ ਰਹੇ ਹਾਂ ਤੇ ਕੁਦਰਤ ਕੀ ਕਰ ਰਹੀ, ਸਾਡਾ ਤੇ ਉਹਦਾ ਫਰਕ ਕਿੰਨਾ ਕੁ ਹੈਗਾ ਆ, ਔਰ ਉਸ ਫਰਕ ਨੂੰ ਅਸੀਂ ਆਪਦੀਆਂ ਲੋੜਾਂ ਦੇ ਮੁਤਾਬਕ ਮੋਡੀਫਾਈ ਨਾ ਕਰੀਏ। ਅਸੀਂ ਮੋਡੀਫਾਈ ਕਰਦੇ ਹਾਂ ਆਪਦੀ ਲੋੜ ਦੇ ਸਿਧਾਂਤ ਦੇ ਮੁਤਾਬਕ ਕਿ ਨਹੀਂ ਯਾਰ। ਇੱਕ ਵਾਰ ਮੈਂ ਕੱਲ ਵੀ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਅੱਜ ਕੱਲ ਤੇ ਹਾਲਾਤ ਇਹ ਹੋ ਗਏ ਵੀ ਬੀਬੀਆਂ ਨੂੰ ਪਤਾ ਹੁੰਦਾ ਨਾ ਫਲਾਣੇ ਪ੍ਰੋਗਰਾਮ ਤੇ ਮੈਂ ਜਾਣਾ ਆ, ਤੇ ਮੇਰੀ ਤਾਂ ਉਦੋਂ ਮੈਂਸਲ ਦੀ ਡੇਟ ਹੈਗੀ ਆ, ਓਕੇ ਬਥੇਰੇ ਹਾਰਮੋਨ ਹੈਗੇ ਨੇ ਲੈ ਕੇ, ਜਾਂ ਤੇ ਮੈਂਸਲ ਨੂੰ ਪਹਿਲਾਂ ਲੈ ਆਓ ਤੇ ਜਾਂ ਮੈਂਸਲ ਨੂੰ ਬਾਅਦ ਚ ਲੈ ਆਓ। ਇਹੋ ਜਿਹੇ ਤਰੀਕਾਕਾਰ ਅੱਜ ਕੱਲ ਅਸੀਂ ਅਪਣਾਉਣੇ ਸ਼ੁਰੂ ਕਰ ਦਿੱਤੇ ਆ, ਜਾਦੂਗਰੀ ਕਰਨੀ ਸ਼ੁਰੂ ਕਰ ਦਿੱਤੀ ਆ। ਪਰ ਇਹਨਾਂ ਗੱਲਾਂ ਦਾ ਆਮ ਤੌਰ ਤੇ ਇਫੈਕਟ ਹੁੰਦਾ ਹੀ ਹੈ, ਕਿਉਂਕਿ ਅਸੀਂ ਮੈਂਸਲ ਦੇ ਸਬੰਧ ਜਦੋਂ ਗੱਲ ਕਰ ਰਹੇ ਸਾਂ ਤੇ ਮੈਂ ਉਹਦੇ ਨਾਲ ਜਿਹੜਾ ਲੂਨਰ ਸਾਈਕਲ ਸੀਗਾ 28 ਦਿਨ ਦਾ, ਮਾਸਿਕ ਧਰਮ ਵੀ 28 ਦਿਨ ਦਾ, ਲੂਨਰ ਸਾਈਕਲ ਵੀ 28 ਦਿਨ ਦਾ ਹੈਗਾ ਆ। ਔਰ ਲੂਨਰ ਸਾਈਕਲ ਦੇ ਵਿਚ ਅਸੀਂ ਜਵਾਰ ਭਾਟੇ ਦੀ ਗੱਲ ਵੀ ਕਰ ਚੁੱਕੇ ਹਾਂ ਕਿ ਪਾਣੀ ਨੂੰ ਉਫਾਨ ਆਉਂਦਾ ਹੈ ਜਿਹਨੂੰ ਜਵਾਰ ਭਾਟਾ ਅਸੀਂ ਆਨੇ ਆ। ਔਰ ਇਸੇ ਤਰ੍ਹਾਂ ਤੁਸੀਂ ਇਹ ਕੀ ਸਮਝਦੇ ਹੋ ਵੀ ਸਰੀਰ ਚ ਜਿਹੜਾ 72% ਪਾਣੀ ਹੈ ਉਹਦੇ ਚ ਉਬਾਲ ਨੀ ਆਉਂਦਾ ਹੋਊਗਾ, ਆਉਂਦਾ ਹੋਵੇਗਾ ਨਾ, ਇਹਦਾ ਮਤਲਬ ਉਹਦੇ ਚ ਵੀ ਤਬਦੀਲੀਆਂ ਹੁੰਦੀਆਂ ਹੋਣਗੀਆਂ। ਤੇ ਜੇ ਤੁਸੀਂ ਉਹਨਾਂ ਤਬਦੀਲੀਆਂ ਦੇ ਵੇਗ ਨੂੰ ਅਣਸੁਣਿਆ ਕਰਦੇ ਹੋ, ਉਹਦੇ ਉਲਟ ਕੋਈ ਕਾਰਜਕ੍ਰਮ ਕਰਨਾ ਸ਼ੁਰੂ ਕਰਦੇ ਹੋ ਤਾਂ ਅਲਟੀਮੇਟਲੀ ਤੁਹਾਨੂੰ ਉਹਦਾ ਭੁਗਤਾਨ ਕਰਨਾ ਹੀ ਪਏਗਾ। ਸੋ ਕੋਸ਼ਿਸ਼ ਹੁੰਦੀ ਹੈ ਸਰੀਰ ਦੀ ਕਿ ਤੁਸੀਂ ਕੈਪਸੂਲ ਖਾ ਲਿਆ, ਤੁਸੀਂ ਦਵਾਈ ਖਾ ਲਈ, ਕੁਛ ਕਰ ਲਿਆ, ਪਰ ਸਰੀਰ ਇਹ ਜੀਵਨ ਸ਼ਕਤੀ ਇਸ ਸਰੀਰ ਨੂੰ ਨਾਰਮਲ ਕਰਨ ਵਾਸਤੇ ਆਪਣੀਆਂ ਕੋਸ਼ਿਸ਼ਾਂ ਬਾਦਸਤੂਰ ਕਰ ਰਹੀ ਹੁੰਦੀ ਹੈ। ਪਰ ਮੁਸੀਬਤ ਇਹ ਆ ਕਿ ਜਦੋਂ ਅਸੀਂ ਆਪਣੀਆਂ ਸਿਆਣਪਾਂ ਮੁਤਾਬਕ ਜ਼ਬਰਦਸਤੀ ਆਪਦੀ ਲੋੜ ਦੇ ਅਨੁਸਾਰ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਹਾਂ, ਉਸ ਵੇਲੇ ਕੁਦਰਤ ਨੂੰ ਡਬਲ ਬਲੋਡ ਸਹਿਣਾ ਪੈਂਦਾ ਹੈ। ਇੱਕ ਤੇ ਉਸ ਬਿਮਾਰੀ ਦੇ ਹਾਲਾਤ ਦਾ, ਇੱਕ ਜਿਹੜੀ ਤੁਸੀਂ ਦਵਾਈ ਦਿੱਤੀ ਹੈ, ਕਿਉਂਕਿ ਦਵਾਈ ਤਾਂ ਜ਼ਬਰਦਸਤੀ ਕੁਦਰਤ ਦੇ ਵੇਗ ਨੂੰ ਰੋਕ ਰਹੀ ਹੈ ਨਾ, ਅਸਲ ਤਾਂ ਵੇਗ ਨਹੀਂ ਹੈ, ਉਹ ਰੋਕ ਰਹੀ ਹੈ ਨਾ। ਇਹਦਾ ਮਤਲਬ ਹੈ ਉਸ ਜੀਵਨ ਸ਼ਕਤੀ ਨੂੰ ਦੋ ਤਰ੍ਹਾਂ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ, ਔਰ ਇਸੇ ਕਰਕੇ ਸਾਨੂੰ ਘਬਰਾਹਟਾਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ, ਪਰੇਸ਼ਾਨੀਆਂ ਕਈ ਦਵਾਈਆਂ ਤੋਂ ਬਾਅਦ ਹੁੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਪਰ ਇਸ ਸਿਸਟਮ ਨੂੰ ਚੱਲਦਿਆਂ ਹੋਇਆ ਅਸੀਂ ਜਵਾਨੀ ਚ ਲੈ ਕੇ ਆਏ ਸਾਂ, ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਸੀ ਔਰ ਉਹ ਕਿਵੇਂ ਚੱਲ ਰਿਹਾ ਸੀਗਾ, ਸਟੈਪ ਬਾਈ ਸਟੈਪ, ਸਾਰੇ ਹਰੇਕ ਸਟੈਪ ਤੇ, ਉਮਰ ਦੇ ਹਰੇਕ ਪੜਾਅ ਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕੀਤੀਆਂ ਨੇ। ਔਰ ਅਜੇ ਅਸੀਂ ਬਹੁਤ ਲੰਬਾ ਸਫ਼ਰ ਜਾਣਾ ਆ ਕਿ ਕਿੰਨੀਆਂ ਸਾਰੀਆਂ ਬਿਮਾਰੀਆਂ ਨੇ। ਹੁਣ ਤਾਂ ਇਸ ਤਰ੍ਹਾਂ ਹੋ ਗਿਆ ਚੀਮਾ ਸਾਹਿਬ ਕਿ ਡਾਕਟਰਾਂ ਨੂੰ ਡਿਕਸ਼ਨਰੀਆਂ ਰੱਖਣੀਆਂ ਪੈ ਗਈਆਂ ਬਿਮਾਰੀਆਂ ਦੇ ਨਾਲ ਯਾਦ ਰੱਖਣ ਲਈ। ਕਈ ਵੇਰਾਂ ਬਹੁਤ ਸਾਰੀਆਂ ਬਿਮਾਰੀਆਂ ਜੋੜ ਕੇ ਡਬਲ ਡਬਲ ਕਰਕੇ ਨਾਲ ਰੱਖਣ ਦੀ ਲੋੜ ਪੈ ਗਈ, ਕਿਉਂਕਿ ਸਾਡੇ ਕੋਲ ਇੰਨੇ ਨਾ ਹੀ ਨੀ ਬਚੇ ਬੱਚਿਆਂ ਦੇ ਨਾਂ ਰੱਖਣ ਤਰ੍ਹਾਂ। ਹੁਣ ਚੀਨੂ ਚੀਨੂ ਮੀਨੂ ਕੋਈ ਇਹੋ ਜਿਹੇ ਨਾਂ ਰੱਖਣੇ ਸ਼ੁਰੂ ਕਰ ਦਿੱਤੇ, ਕਿਉਂਕਿ ਸਾਡੇ ਕੋਲ ਨਾਂ ਬੰਦ ਹੋ ਗਏ ਨੇ ਜਾਂ ਜਿਹੜੇ ਕੋਵਿਡ ਪੇਸ਼ੈਂਟ ਨਾਂ ਹੈ। ਹੁਣ ਗੱਜਣ ਸਿੰਘ ਕੌਣ ਨਾਂ ਰੱਖਦਾ, ਖੜਕ ਸਿੰਘ ਕੌਣ ਨਾਂ ਰੱਖਦਾ, ਨਹੀਂ ਨਾ ਰੱਖਦਾ ਕੋਈ ਹੈ ਜੀ। ਸੋ ਇਸੇ ਤਰ੍ਹਾਂ ਮਾਨਸਿਕਤਾ ਬਦਲਦੀ ਆਈ ਹੈ, ਔਰ ਉਹਦੇ ਮੁਤਾਬਕ ਜਿਹੜਾ ਵੀ ਚੱਲਣ ਹੁੰਦਾ ਆ ਉਹ ਛੋਟਾ ਪੈ ਜਾਂਦਾ, ਛੋਟਾ ਪੈ ਜਾਂਦਾ ਤੇ ਫਿਰ ਅਸੀਂ ਉਹਦੇ ਤੋਂ ਡਾਈਵਰਟ ਹੋ ਕੇ ਹੋਰ ਜਾਂ ਤੀਨੂੰ ਮੈਨੂੰ ਤੇ ਇਹੋ ਜਿਹਾ ਕੁਛ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਆਪਾਂ ਹੁਣ ਤੱਕ ਦੀ ਜਿਹੜੀ ਇਹ ਸਰੀਰ ਦੀ ਬਣਤਰ ਹੈ ਨਾ ਚੀਮਾ ਸਾਹਿਬ, ਅਸੀਂ ਉਹਦਾ ਵੇਰਵਾ ਤੁਹਾਡੇ ਨਾਲ ਸਿਧਾਂਤ ਸਾਂਝਾ ਕਰਨਾ ਹੈ, ਔਰ ਇਸ ਜੀਤ ਨੂੰ ਬਣਾਉਣ ਵਾਸਤੇ ਕੁਦਰਤ ਨੇ ਸਭ ਤੋਂ ਪਹਿਲਾਂ ਆਮ ਤੌਰ ਤੇ ਅਸੀਂ ਨੀਂਹ ਰੱਖਦੇ ਹਾਂ ਨਾ, ਕਿਸੇ ਵੀ ਚੀਜ਼ ਦੀ ਨੀਂਹ ਰੱਖਦੇ ਹਾਂ। ਉਸ ਨੀਂਹ ਨੂੰ ਰੱਖਣ ਦਾ ਮਤਲਬ ਇਹ ਆ ਕਿ ਸਭ ਤੋਂ ਪਹਿਲਾਂ ਸਰੀਰ ਦੇ ਅੰਦਰ ਇਸ ਜੀਵਨ ਦੇ ਚੱਲਣ ਦੇ ਸ਼ੁਰੂਆਤੀ ਦੌਰ ਦੇ ਵਿਚ ਜਿਹੜਾ ਪਹਿਲਾ ਕੰਮ ਹੁੰਦਾ ਆ ਉਹ ਹੁੰਦਾ ਹੈ ਰੀੜ ਦੀ ਹੱਡੀ ਦਾ ਬਣਨਾ। ਰੀੜ ਦੀ ਹੱਡੀ ਦੀ ਬਣਤਰ ਉਹ ਜੈਲੀ ਲਾਈਕ ਹੁੰਦੀ ਹੈ, ਔਰ ਉਹ ਹੌਲੀ ਹੌਲੀ ਫਿਰ ਡਿਵੈਲਪ ਹੋਣੀ ਸ਼ੁਰੂ ਹੋ ਜਾਂਦੀ ਹੈ। ਅੰਗਾਂ ਦੇ ਤੌਰ ਤੇ ਅਗਰ ਕੋਈ ਸਭ ਤੋਂ ਪਹਿਲਾਂ ਬਣਨਾ ਸ਼ੁਰੂ ਹੁੰਦਾ ਹੈ ਤੇ ਉਹ ਸਾਡਾ ਦਿਲ ਹੁੰਦਾ ਹੈ, ਯਾਰ ਜਿੱਥੇ ਵੀ ਜਾਓਗੇ ਮਿਲਟੀ ਜਾ ਰਹੀ ਹੈ ਕਿਸੇ ਵੀ ਪਾਸੇ, ਜਾਂ ਤੁਸੀਂ ਜਾ ਰਹੇ ਹੋ ਖੇਤਾਂ ਦੇ ਵਿੱਚ, ਰੋਟੀ ਤਾਂ ਤੁਹਾਨੂੰ ਖਾਣੀ ਪੈਣੀ ਜੇ ਘਰ ਦੀ, ਮਗਰ ਨਹੀਂ ਜਾ ਸਕਦੀ ਤੇ ਰੋਟੀ ਨਾਲ ਲੈ ਕੇ ਜਾਓ ਹਾਂਜੀ। ਸੋ ਉਹਦੇ ਮੁਤਾਬਕ ਖੁਰਾਕ ਦਾ ਕੰਮ ਹੁੰਦਾ ਆ, ਔਰ ਉਹ ਖੁਰਾਕ ਜਿਹੜੀ ਹੈ ਕੁਦਰਤ ਨੇ ਸਭ ਤੋਂ ਪਹਿਲਾਂ ਉਹਦਾ ਸੈਕੰਡ ਪ੍ਰੋਗਰਾਮ ਇਹ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਫਿਫਥ ਵੀਕ ਦੇ ਵਿੱਚ ਇਹ ਹਾਰਟ ਦੀ ਬਣਤਰ ਹੋ ਜਾਂਦੀ ਵੀ ਭਾਈ ਖੁਰਾਕ ਸਪਲਾਈ ਵਾਲਾ ਤੇ ਕੰਮ ਜਿਹੜਾ ਉਹ ਚਾਲੂ ਕਰਨਾ ਸ਼ੁਰੂ ਕਰ ਦਿਓ। ਉਸ ਤੋਂ ਬਾਅਦ ਜੇ ਉੱਪਰ ਵਾਲਾ ਢਾਂਚਾ ਬਣਾਉਣਾ ਯਾਰ, ਆਹ ਜਿਹੜਾ ਪਿੱਲਰ ਖੜਾ ਕਰਾਂਗੇ ਸ਼ੋਲਡਰ ਵਾਲਾ ਮੋਢਿਆਂ ਵਾਲਾ, ਔਰ ਇਹ ਇਹਨੂੰ ਬ੍ਰੇਕਿੰਗ ਸਕਲਟਨ ਸਾਡਾ ਇਹ ਹੈਗਾ ਆ, ਇਸ ਨੂੰ ਅਸੀਂ ਅਗਰ ਅਸੀਂ ਬਣਾਉਣੇ ਆ ਤੇ ਤਾਂ ਹੀ ਢਾਂਚਾ ਉੱਤੇ ਖੜਾ ਰਹਿ ਸਕਦਾ ਹੈ ਨਾ। ਸੋ ਇਹ ਸੈਕੰਡ ਗੱਲ ਹੁੰਦੀ ਤੇ ਇਹਦੀ ਪਹਿਲੀ ਹੱਡੀ ਜਿਹੜੀ ਬਣਦੀ ਹੈ ਇਸ ਨੂੰ ਖੜਾ ਕਰਨ ਵਾਸਤੇ, ਜਾਂ ਪਿੱਲਰ ਖੜਾ ਕਰ ਦਿੱਤਾ ਹੁਣ ਇਹਦੇ ਤੇ ਬੀਮ ਪਾਵਾਂਗੇ, ਉਸ ਤੋਂ ਬਾਅਦ ਅੱਗੇ ਛੱਡ ਪਾਊਗੀ, ਔਰ ਉਹਨੂੰ ਅਸੀਂ ਕਹਿੰਦੇ ਹਾਂ ਕਲੈਰੀਕਲ ਹਸਲੀ ਦੀ ਹੱਡੀ। ਔਰ ਇਹ ਹਸਲੀ ਦੀ ਹੱਡੀ ਮਤਲਬ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ, ਛੇਵਾਂ ਹਫ਼ਤਾ ਇੰਟਰਾ ਯੂਟਰੀਨ ਲਾਈਫ ਭਾਵ ਇਹਦੇ ਚ ਗਿਣਤੀ ਵਾਲੇ ਤੁਹਾਨੂੰ ਚੀਮਾ ਸਾਹਿਬ ਯਾਦ ਹੀ ਹੋਊਗਾ ਕਿ ਜਦੋਂ ਵੀ ਅਸੀਂ ਪ੍ਰੈਗਨੈਂਸੀ ਦੀ ਗਿਣਤੀ ਕਰਦੇ ਹਾਂ ਉਹ ਅਸੀਂ ਫਸਟ ਡੇ ਆਫ ਲਾਸਟ ਮੈਨਸਟੂਏਸ਼ਨ ਤੋਂ ਗਿਣਤੀ ਸ਼ੁਰੂ ਕਰਦੇ ਹਾਂ। ਆਖਰੀ ਮਹੀਨਾ ਬੀਬੀ ਨੂੰ ਕਦੋਂ ਆਇਆ ਸੀਗਾ, ਉਹਦਾ ਪਹਿਲਾ ਦਿਨ ਕਿਹੜਾ ਸੀਗਾ, ਉਸ ਤੋਂ ਬਾਅਦ ਅਗਲਾ ਨਵਾਂ ਚੱਲਣ ਸ਼ੁਰੂ ਹੋ ਗਿਆ, ਠੀਕ ਹੈ। ਸੋ ਸਿਕਸਥ ਵੀਕ ਆਫ ਇੰਟਰਾ ਯੂਟਰੀਨ ਲਾਈਫ ਦੇ ਵਿੱਚ ਸਾਡਾ ਆਹ ਜਿਹੜਾ ਕਲੈਰੀਕਲ ਹੈ ਹਸਲੀ ਦੀ ਹੱਡੀ ਹੈ ਇਹ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਅਲੱਗ ਅਲੱਗ ਢਾਂਚਾ ਜਿਹੜਾ ਉਹ ਬਣਨਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਅਸੀਂ ਇਹ ਕਿਹਾ ਸੀ ਵੀ ਯੋਕ ਸੈਕ ਸੈਕ ਜਿਹੜਾ ਹੁੰਦਾ ਆ ਤੇ ਬਾਕੀ ਸਟਰਕਚਰ ਹੈ, ਦੋ ਪੋਲ ਬਣ ਜਾਂਦੇ ਨੇ ਉਸ ਐਗ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਪੋਲ ਜਿਹੜਾ ਆ ਉਹ ਸਿਰ ਬਣਾਉਣਾ ਸ਼ੁਰੂ ਕਰਦਾ, ਉਹਦੀ ਯੂਨੀਅਨ ਹੁੰਦੀ ਹੈ ਜਿਹੜੀ ਰੀੜ ਦੀ ਹੱਡੀ ਦੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ, ਉਹ ਸਾਡੀ ਨਿਸ਼ਾਨਦੇਹੀ ਸਾਡੀ ਨੀਂਹ ਪੱਥਰ ਰੱਖਿਆ ਗਿਆ, ਉਸ ਤੋਂ ਬਾਅਦ ਹੈੱਡ ਬਣਦਾ। ਹੁਣ ਇਹ ਜਿਹੜਾ ਹੈੱਡ ਬਣਦਾ ਆ ਸਾਨੂੰ ਐਂ ਲੱਗਦਾ ਆ ਵੀ ਜਿਵੇਂ ਐਵੇਂ ਗੋਲ ਗੋਲ ਥੱਪ ਦਿੱਤਾ ਹੋਵੇ ਕਿਸੇ ਨੇ, ਪਰ ਨਹੀਂ, ਇਹਨੂੰ ਬਣਾਉਣ ਵਾਸਤੇ ਅਲੱਗ ਅਲੱਗ ਪੀਸ ਕੁਦਰਤ ਨੂੰ ਸੈੱਟ ਕਰਨੇ ਪਏ ਆ, ਔਰ ਫਿਰ ਉਹਨਾਂ ਨੂੰ ਜੋੜ ਲਾਉਣ ਵਾਸਤੇ ਕੁਝ ਇਸ ਤਰ੍ਹਾਂ ਦਾ ਢਾਂਚਾ ਬਣਾਉਣਾ ਸ਼ੁਰੂ ਕੀਤਾ ਆ ਕਿ ਜਿਹਦੇ ਕਰਕੇ ਇਹ ਆਪਸ ਚ ਇਸ ਤਰ੍ਹਾਂ ਫਿੱਟ ਹੋ ਜਾਣ ਕਿ ਬਾਅਦ ਉਹ ਜੋੜ ਨਿਕਲ ਨਾ ਸਕੇ। ਔਰ ਉਸ ਢਾਂਚੇ ਦੇ ਮੁਤਾਬਕ ਜਿਹੜੀਆਂ ਹੱਡੀਆਂ ਇਸ ਸਿਰ ਨੂੰ ਬਣਾਉਂਦੀਆਂ ਹਨ ਇਹਨੂੰ ਗੋਲ ਕਰਨ ਵਾਸਤੇ ਉਹਨਾਂ ਦੀ ਸ਼ਕਲ ਅਲੱਗ ਅਲੱਗ ਥਾਵਾਂ ਦੀ, ਕਿਉਂਕਿ ਟਿਸ਼ੂਆਂ ਦੀ ਜਦੋਂ ਆਪਾਂ ਗੱਲ ਕਰੀ ਸੀ ਨਾ, ਇਹ ਕਿਹਾ ਸੀਗਾ ਵੀ ਸੈੱਲ ਜਿਹੜੇ ਨੇ ਹਰੇਕ ਲੋੜ ਅਨੁਸਾਰ ਆਪਣੀ ਸ਼ੇਪ ਬਦਲਦੇ ਨੇ। ਜੇ ਇਹਨੇ ਜੋੜ ਬਣਾਉਣਾ ਆ ਤਾਂ, ਜੇ ਹੱਡੀ ਬਣਾਉਣੀ ਹੈ ਤਾਂ, ਜੇ ਜਿਸ ਤਰ੍ਹਾਂ ਦੀ ਵੀ ਗੋਲਾਈ ਜਾਂ ਲੰਬਾਈ ਇਸ ਨੂੰ ਚਾਹੀਦੀ ਆ, ਇਹ ਸੈੱਲ ਜਿਹੜੇ ਨੇ ਉਸੇ ਤਰ੍ਹਾਂ ਦਾ ਸਟਰਕਚਰ ਅਖਤਿਆਰ ਕਰ ਲਏ। ਸ਼ਰੀਰ ਦਾ ਹੈ ਜੀ, ਸ਼ਰੀਰ ਦਾ ਹੈ, ਆਪਣਾ ਰੂਪ ਬਦਲ ਲੈਂਦੇ ਸੈੱਲ ਹੈ ਜੀ। ਸਾਨੂੰ ਦੇ ਮੁਤਾਬਕ ਹੀ ਇਹ ਸਾਡਾ ਜਿਹੜਾ ਸਿਰ ਹੈ ਇਹ ਬਣਦਾ ਆ, ਔਰ ਉਹਦੇ ਵਿਚ ਆਮ ਤੌਰ ਤੇ ਜਿਹੜੀਆਂ ਹੱਡੀਆਂ ਹੁੰਦੀਆਂ ਨੇ, ਆਪਾਂ ਪਿੱਛੇ ਵੀ ਮੇਰੇ ਖਿਆਲ ਪ੍ਰੋਗਰਾਮ ਤੇ ਕਰ ਚੁੱਕੇ ਸੀ, ਪਰੀ ਬੰਡਨ ਅੱਜ ਸ਼ੁਰੂਆਤੀ ਦੌਰ ਆ ਤੇ ਇਸ ਕਰਕੇ ਮੈਂ ਫਿਰ ਇਸ ਨੂੰ ਦੁਹਰਾ ਦਿਆਂ ਵੀ ਇੱਕ ਤੇ ਆ ਮੱਥੇ ਦੀ ਹੱਡੀ ਤੁਸੀਂ ਸਾਹਮਣੇ ਦੇਖਦੇ ਹੋ, ਫਰੰਟਲ ਬੋਨ, ਅਸੀਂ ਇਹਨੂੰ ਇੱਕੋ ਹੱਡੀ ਗਿਣਦੇ ਹਾਂ, ਇਹ ਫਰੰਟਲ ਬੋਨ ਹੈਗੀ, ਸਾਰਾ ਅਗਲਾ ਕਵਰ ਕਰਦੀ ਹੈ। ਇਸੇ ਤਰ੍ਹਾਂ ਜੇ ਇਹ ਫਰੰਟਲ ਹੈਗੀ ਤੇ ਫਿਰ ਆਕਸੀਪੀਟਲ ਵੀ ਹੋਏ, ਪਿਛਲਾ ਪਾਸਾ ਕੁੱਤੀ ਦਾ ਜਿਹੜਾ ਏਰੀਆ ਹੈਗਾ ਉਹ ਵੀ ਹੋਏਗਾ। ਹਾਲਾਂਕਿ ਕੁੱਤੀ ਦਾ ਏਰੀਆ ਤੇ ਫਰੰਟਲ ਬੋਨ ਇਹਨਾਂ ਦੋਹਾਂ ਦੀ ਬਣਤਰ ਵਿਚ ਅੰਤਰ ਹੈ। ਇਹ ਉੱਪਰ ਵਾਲੀ ਹੱਡੀ ਜਿਵੇਂ ਕੋਈ ਐਤਾਕਾਰ ਕੱਪੜਾ ਹੋਵੇ ਤੇ ਉਸ ਨੂੰ ਤੁਸੀਂ ਫਰੰਟ ਬਣਾ ਦਿਓ ਮੋੜ ਕੇ, ਇਹ ਇਸੇ ਤਰ੍ਹਾਂ ਦਾ ਹੈਗਾ ਆ। ਜਦੋਂ ਕਿ ਜਿਹੜੀ ਕੁੱਤੀ ਵਾਲੀ ਹੱਡੀ ਹੈ ਜਿਹਨੂੰ ਅਸੀਂ ਹੈਗਾ ਉਹ ਵੀ ਇੱਕੀ ਹੈਗੀ ਹੈ, ਪਰ ਉਹਦੀ ਬਣਤਰ ਦੇ ਵਿਚੋਂ ਬਹੁਤ ਸਾਰਾ ਚੀਜ਼ ਬਾਹਰ ਨਿਕਲਣੀ, ਰੀੜ ਦੀ ਹੱਡੀ ਚ ਜਾਣੀ ਹੈ, ਉਹਨੇ ਸੁਰਾਖ ਰੱਖਿਆ ਹੋਇਆ ਉਹਦੇ ਵਿਚ, ਠੀਕ ਆ। ਸੋ ਉਹਨੂੰ ਅਸੀਂ ਫੋਰਾਮਨ ਮੈਗਨਮ ਕਹਿ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀ ਇਹਦਾ ਸਟਰਕਚਰ ਹੈਗਾ, ਇੱਕ ਫਰੰਟਲ ਦੀ ਹੱਡੀ, ਇੱਕ ਸਾਡੀ ਜਿਹੜੀ ਹੈ ਆਕਸੀਪੀਟਲ ਹੱਡੀ ਹੈਗੀ ਹੈ, ਇਸੇ ਤਰ੍ਹਾਂ ਪੈਰਾਈਟਲ ਬੋਨ ਉੱਪਰਲੇ ਪਾਸਿਓਂ ਗੁੰਬਦ ਬਣਾਉਣ ਵਾਸਤੇ, ਗੁਲਾਈ ਕਰਨ ਵਾਸਤੇ ਸਾਡੇ ਕੋਲੇ ਦੋ ਪੈਰਾਈਟਲ ਬੋਨ ਹੈਗੀਆਂ ਨੇ, ਇੱਕ ਸੱਜੇ ਪਾਸੇ ਦੀ ਆ, ਇੱਕ ਖੱਬੇ ਪਾਸੇ ਦੀ ਆ। ਪਰ ਜਿੱਥੇ ਜਿੱਥੇ ਦੂਜੀਆਂ ਹੱਡੀਆਂ ਨਾਲ ਜੁੜਦੀਆਂ ਨੇ ਇੱਕ ਦੂਸਰੇ ਦੇ ਨਾਲ, ਉਹ ਇੱਕ ਤਰ੍ਹਾਂ ਦਾ ਕਿੰਗਰਿਆਂ ਵਾਲਾ ਸਟਰਕਚਰ ਹੁੰਦਾ ਆ। ਕਿੰਗਰੇ ਇੱਕ ਦੂਜੇ, ਤੁਸੀਂ ਇਹ ਸਮਝ ਲਓ ਵੀ ਸਾਈਕਲ ਦੀ ਗਰਾਰੀ ਹੁੰਦੀ ਹੈ ਨਾ, ਤੇ ਸਾਈਕਲ ਦੀ ਗਰਾਰੀ ਵਿਚ ਚੇਨ ਆ ਕੇ ਫਸਦੀ ਹੈ, ਤੇ ਜੇ ਸਾਈਕਲ ਦੀ ਗਰਾਰੀ ਵਿਚ ਗਰਾਰੀ ਹੀ ਆ, ਤੁਸੀਂ ਮੇਰੇ ਕੋਲ ਘੜੀਆਂ ਨੂੰ ਵੇਚਿਆ ਹੋਣਾ ਨਾ, ਘੜੀਆਂ ਦੇ ਜਗਰਾਰੀਆਂ ਹੀ ਇੱਕ ਦੂਜੇ ਨਾਲ ਫਿੱਟ ਹੁੰਦੀਆਂ ਨੇ ਸੋ ਬਿਲਕੁਲ ਐਗਜੈਕਟ ਘੜੀਆਂ ਦੇ ਵਿੱਚ ਫਿੱਟ ਹੋਣ ਵਾਲੀਆਂ ਗਰਾਰੀਆਂ ਇੱਕ ਦੂਜੇ ਫਿੱਟ ਹੋ ਕੇ ਚੱਲਦੀਆਂ ਨੇ ਉਸੇ ਤਰ੍ਹਾਂ ਹੀ ਇਹਨਾਂ ਹੱਡੀਆਂ ਦਾ ਜਿਹੜਾ ਸਟਰਕਚਰ ਆਪਸ ਵਿੱਚ ਜੋੜ ਬਣਾਉਂਦਾ ਹੈ ਨਾ ਉਹ ਸਾਰੇ ਦਾ ਸਾਰਾ ਇਸ ਤਰ੍ਹਾਂ ਦਾ ਕਿੰਗਰਿਆਂ ਵਾਲਾ ਹੈ ਬਾਅਦ ਵਿੱਚ ਇਹਦੇ ਵਿੱਚ ਕੰਪੈਕਟ ਜੋ ਕਹਿੰਦੇ ਹਾਂ ਕਿ ਕੰਪੈਕਟ ਹੱਡੀ ਬਣ ਗਈ ਪਹਿਲਾਂ ਇਹ ਕਾਰਟੀਲੇਜਨੈਸ ਹੁੰਦਾ ਕਾਰਟੀਲੇਜ ਹੁੰਦੀ ਹੈ ਜਿਹੜੀ ਅਜੇ ਹੱਡੀ ਬਣੀ ਨਹੀਂ ਸਖ਼ਤ ਨਹੀਂ ਹੋਈ ਪਿਲਪਲੀ ਹੱਡੀ ਹੈ ਅੱਗੇ ਪਿੱਛੇ ਮੂਵ ਕਰਦੀ ਹੈ ਉਹ ਕਾਰਟੀਲੇਜਨੈਸ ਹੁੰਦਾ ਸੋ ਉਹ ਕਾਰਟੀਲੇਜ ਦੇ ਤੌਰ ਤੇ ਇਹ ਇਸ ਤਰ੍ਹਾਂ ਦੇ ਕਿੰਗਰੇ ਬਣੇ ਹੁੰਦੇ ਨੇ ਫਿਰ ਅਲਟੀਮੇਟ ਕਿੰਗਰੇ ਸਟਰੋਂਗ ਹੋ ਜਾਂਦੇ ਨੇ ਔਰ ਇੱਕ ਦੂਸਰੇ ਵਿੱਚ ਜਦੋਂ ਫਿਕਸ ਹੋ ਜਾਂਦੇ ਨੇ ਉਹ ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ ਤੇ ਇਹ ਪਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ ਇਹ ਪਰਾਈਟਲ ਹੱਡੀਆਂ ਦੇ ਵਿੱਚ ਫਿੱਟ ਹੋਣ

ਹਾਰਡ ਬੋਨ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਉਹ ਜੁਆਇੰਟ ਜਿਹੜਾ ਪੱਕਾ ਰਹਿ ਜਾਂਦਾ। ਉਹਦੀ ਆਪਾਂ ਗੱਲ ਕਰੀ ਸੀਗੀ ਕਿ ਭਾਈ ਕਈ ਥਾਵਾਂ ਤੇ ਇਹ ਜੋੜ ਪੂਰਾ ਫਿੱਟ ਨਹੀਂ ਬੈਠਦਾ, ਹੱਡੀਆਂ ਜਿਹੜੀਆਂ ਨੇ ਉਹ ਸਾਰੀਆਂ ਇੱਕ ਦੂਜੇ ਦਾ ਗੈਪ ਪੂਰਾ ਬੰਦ ਨਹੀਂ ਕਰਦੀਆਂ ਤੇ ਇਹ ਪਰਾਈਟਲ ਬੋਨ ਤੇ ਫਰੰਟਲ ਬੋਨ ਜਦੋਂ ਆਪਸ ਚ ਮਿਲਦੀਆਂ ਨੇ, ਇਹ ਪਰਾਈਟਲ ਬੋਨ ਜਿਹੜੀ ਚੋਟੀ ਹੈ ਉੱਪਰ ਵਾਲੀ ਚੋਟੀ ਦਾ ਜਿਹੜਾ ਹੈ, ਇਹ ਦੋਵੇਂ ਸੱਜੇ ਤੇ ਖੱਬੇ ਦੀਆਂ ਹੱਡੀਆਂ ਜਦੋਂ ਆਕਸੀਪੀਟਲ ਬੋਨ ਪਿਛਲੇ ਪਾਸੇ ਦੀ ਖੁੱਤੀ ਵਾਲੀ ਹੱਡੀ ਨੂੰ ਮਿਲਦੀਆਂ ਨੇ, ਗੈਪ ਫਿਰ ਵੀ ਰਹਿ ਜਾਂਦਾ। ਔਰ ਉਹ ਜਿਹੜੇ ਗੈਪ ਰਹਿ ਜਾਂਦੇ ਨੇ ਅਸੀਂ ਉਹਨਾਂ ਨੂੰ ਫੌਂਟਾਨੇਲ ਕਹਿੰਦੇ ਹਾਂ, ਪੰਜਾਬੀ ਚ ਤਾਲੂ ਵਾਲੀ, ਹਾਂਜੀ। ਤੇ ਬਹੁਤਾ ਕਰਕੇ ਸਾਡੀ ਜਾਣਕਾਰੀ ਵਿਚ ਪੇਂਡੂ ਬੋਲੀ ਦੇ ਵਿਚ ਸਿਰਫ ਫਰੰਟਲ ਤਾਲੂ ਜਿਹੜਾ ਨਾ ਮੱਥੇ ਦੇ ਉੱਪਰ ਜਿਹੜਾ ਹੈਗਾ ਆ, ਜਿੱਥੇ ਪਰਾਈਟਲ ਬੋਨ ਤੇ ਆ ਫਰੰਟਲ ਬੋਨ ਆ ਕੇ ਜੁੜਦੀਆਂ ਨੇ, ਇਸ ਨੂੰ ਅਸੀਂ ਤਾਲੂ ਕਹਿੰਦੇ ਹਾਂ। ਬਹੁਤਾ ਦੀ ਨਜ਼ਰ ਦੇ ਵਿਚ ਇਹ ਹੈ ਹੀ ਨਹੀਂ ਵੀ ਪਿਛਲੇ ਪਾਸੇ ਵੀ ਇੱਕ ਤਾਲੂ ਹੁੰਦਾ ਹੈ, ਲੇਕਿਨ ਹੁੰਦਾ ਹੈ। ਇਸ ਤਾਲੂ ਦੇ ਸਬੰਧ ਵਿਚ ਆਪਾਂ ਡਿਟੇਲ ਤੁਹਾਡੇ ਨਾਲ ਬੜੀ ਸਾਂਝੀ ਕੀਤੀ ਹੈ ਵੀ ਇਹ ਇਕ ਤਰ੍ਹਾਂ ਦਾ ਅੰਦਰਲਾ ਥਰਮਾਮੀਟਰ ਆ, ਇਹ ਅੰਦਰ ਦਾ ਇਕ ਤਰ੍ਹਾਂ ਸਾਨੂੰ ਐਸਟੀਮੇਸ਼ਨ ਦੇਣ ਵਾਲਾ ਹੈ ਕਿ ਹੀਟ ਕਿੰਨੀ ਹੈਗੀ ਹੈ ਔਰ ਇਹਦੇ ਚ ਟੈਂਪਰੇਚਰ ਕੀ ਚੱਲ ਰਿਹਾ ਹੈਗਾ ਆ, ਔਰ ਅੰਦਰ ਦੀਆਂ ਕਾਰਵਾਈਆਂ ਅਗਰ ਨਾਰਮਲ ਚੱਲ ਰਹੀਆਂ ਤੇ ਇਹ ਆਪਣੀ ਪੋਜੀਸ਼ਨ ਚ ਰਹੇਗਾ, ਅਗਰ ਅੰਦਰ ਹਨੇਰੀ ਚੱਲ ਰਹੀ ਹੈ ਤੇ ਬਾਹਰ ਨੂੰ ਉਭਰ ਜਾਊਗਾ। ਹਨੇਰੀ ਦਾ ਮਤਲਬ ਗੈਸ ਆ, ਅਗਰ ਪੇਟ ਦੇ ਵਿਚ ਬੱਚੇ ਦਾ ਪੇਟ ਹੋ ਜਾਵੇ ਖਰਾਬ ਤੇ ਗੈਸ ਚੜਨੀ ਸ਼ੁਰੂ ਹੋ ਜਾਵੇ ਤੇ ਅਲਟੀਮੇਟ ਉਹਦਾ ਲਿੰਕ ਤਾਂ ਹੈ ਨਾ, ਇੰਟਰਨਲ ਪ੍ਰੈਸ਼ਰ ਇਨਕਰੀਜ਼ ਕਰੇਗਾ ਜਿਹਦੇ ਕਰਕੇ ਤਾਲੂ ਉੱਪਰ ਨੂੰ ਉਭਰਿਆ ਹੁੰਦਾ। ਬਹੁਤ ਸਾਰੇ ਬੱਚਿਆਂ ਦਾ ਐਸਾ ਹੁੰਦਾ, ਔਰ ਇਹ ਇਸ ਕਰਕੇ ਮੈਂ ਕਹਿ ਰਿਹਾ ਹਾਂ ਕਿਉਂਕਿ ਉੱਤੇ ਇੱਕ ਗੈਪ ਰਹਿ ਜਾਂਦਾ ਜਿੱਥੇ ਹੱਡੀਆਂ ਆਪਸ ਦੇ ਵਿਚ ਇਸ ਤਰ੍ਹਾਂ ਗਰਾਰੀਆਂ ਦੇ ਵਿਚ ਨਹੀਂ ਫਸੀਆਂ ਹੋਈਆਂ। ਜੇ ਨਹੀਂ ਫਸੀਆਂ ਇਹਦਾ ਮਤਲਬ ਉਹ ਗੈਪ ਰਹਿ ਗਿਆ। ਅਲਟੀਮੇਟ ਪਹਿਲਾਂ ਇੱਕ ਜੈਲੀ ਦਾ ਇੱਕ ਪਦਾਰਥ ਹੁੰਦਾ ਜਿਹਦੇ ਰਾਹੀਂ ਉਹ ਕਵਰ ਹੁੰਦਾ ਪਰ ਉਹ ਫੁੱਲ ਜਾਂਦਾ, ਹੇਠੋਂ ਗੈਸ ਬਣੀ, ਹੇਠੋਂ ਇੰਟਰਨਲ ਪ੍ਰੈਸ਼ਰ ਹੋਇਆ ਜਿਹਦੇ ਕਰਕੇ ਇਹ ਤਾਲੂ ਉੱਪਰ ਨੂੰ ਫੁੱਲ ਜਾਂਦਾ ਹੈਗਾ ਆ। ਔਰ ਇਹਦੇ ਪ੍ਰੈਸ਼ਰ ਦੇ ਕਰਕੇ ਕਈ ਜਿਹੜਾ ਆਮ ਤੌਰ ਤੇ ਬੀਬੀਆਂ ਕਹਿੰਦੀਆਂ ਨੇ ਇਹਦਾ ਕਾਂ ਡਿੱਗ ਪਿਆ, ਪੰਜਾਬੀ ਚ ਆਮ ਬੋਲੀ ਚ ਕਾਂ ਡਿੱਗ ਪਿਆ। ਜਿਹੜਾ ਤੁਸੀਂ ਮੂੰਹ ਖੋਲ ਕੇ ਦੇਖੋ ਨਾ ਤੇ ਸਾਹਮਣੇ ਇੱਕ ਚੀਜ਼ ਲਟਕਦੀ ਹੈ ਤੁਹਾਡੇ ਦੋਹਾਂ ਜਬਾੜਿਆਂ ਦੇ ਸਾਈਡਾਂ ਤੇ ਉੱਪਰ ਸਾਹਮਣੇ ਫਰੰਟ ਦੇ ਵਿਚ, ਉਹਨੂੰ ਅਸੀਂ ਕਹਿੰਦੇ ਹਾਂ ਉਬਲਾ, UVULA ਉਬਲਾ, ਔਰ ਉਸ ਨੂੰ ਪੰਜਾਬੀ ਚ ਕਹਿੰਦੇ ਹਾਂ ਅਸੀਂ ਕਾਂ। ਉਹ ਕਾਂ ਜਿਹੜਾ ਆ ਕਿਉਂਕਿ ਜੇ ਉੱਪਰ ਪ੍ਰੈਸ਼ਰ ਵਧਿਆ ਤੇ ਉਹਨੇ ਪ੍ਰੈਸ਼ਰ ਹੇਠਾਂ ਕਰਨਾ ਹੈਗਾ ਆ, ਕੱਸਿਆ ਜਾਣਾ, ਜਿਸ ਕਰਕੇ ਤਾਲੂ ਥੱਲੇ ਡਿੱਗ ਪੈਂਦਾ ਬੱਚਿਆਂ ਦਾ। ਔਰ ਉਹਦੇ ਕਰਕੇ ਇੰਡੀਕੇਸ਼ਨ ਕੀ ਆ, ਇੰਡੀਕੇਸ਼ਨ ਤਾਂ ਆਂਤਰੀਆਂ ਦੇ ਨਾਲ ਸੰਬੰਧਿਤ ਆ ਨਾ, ਅੰਦਰੋਂ ਗੈਸ ਬਣੀ ਹੈ, ਇਨਡਾਈਜੇਸ਼ਨ ਹੋ ਗਿਆ ਆ, ਬੱਚੇ ਨੂੰ ਦੁੱਧ ਜ਼ਿਆਦਾ ਪਿਆਇਆ ਗਿਆ ਜਾਂ ਬੱਚੇ ਨੇ ਜਿੰਨਾ ਵੀ ਪੀਤਾ ਉਹ ਹਜ਼ਮ ਨਹੀਂ ਕਰ ਸਕਿਆ, ਇਹੋ ਜਿਹੀ ਕੰਡੀਸ਼ਨਾਂ ਵਿਚ ਤਾਲੂ ਉੱਪਰ ਨੂੰ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਾਂ ਬੁਖਾਰ ਹੋ ਗਿਆ, ਹੀਟ ਜ਼ਿਆਦਾ ਹੋ ਗਈ, ਦੰਦੀਆਂ ਕੱਢਣ ਸਮੇਂ ਵੀ ਆਮ ਤੌਰ ਤੇ ਬੱਚੇ ਦੀ ਇਹ ਕੰਡੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੀ ਕਿਸੇ ਵੀ ਇੰਟਰਨਲ ਚੇਂਜ, ਟੈਂਪਰੇਚਰ ਦੀ ਇੰਟਰਨਲ ਚੇਂਜ ਹੋਣ ਦੇ ਕਰਕੇ ਇਹ ਤਾਲੂ ਫੁੱਲਣਾ ਸ਼ੁਰੂ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਇਹਨੂੰ ਕਿਹਾ ਵੀ ਇਹ ਸਾਡਾ ਅੰਦਰ ਦਾ ਥਰਮਾਮੀਟਰ ਆ। ਇਹ ਸਾਨੂੰ ਬੱਚੇ ਦੇ ਹਾਲਾਤ ਵਿਚ, ਕਿਉਂਕਿ ਬੱਚਾ ਬੋਲ ਕੇ ਤੇ ਦੱਸ ਨਹੀਂ ਸਕਦਾ, ਸਾਨੂੰ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈਗਾ ਹੈ ਔਰ ਉਹਦੇ ਮੁਤਾਬਕ ਉਹਦਾ ਉਪਚਾਰ ਜਾਂ ਇਲਾਜ ਜਿਹੜਾ ਹੈ ਉਹ ਕੀਤਾ ਜਾਂਦਾ ਹੈਗਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿਨ੍ਹੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨਿਊਜਰਸੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parwazradio.com खेड़ा लाइव शो, जानकारियां भरपूर। दोस्तों, अज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ

ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਫਰੈਂਕਫੁਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿਚ ਕੁਛ ਗੀਤ ਫਿਰ ਅਸੀਂ ਕੁਛ ਅਮੈਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ ਉਹਨਾਂ ਦਾ ਜੇ ਚੱਲੇ ਹੋ ਸਰਹੰਦ ਨੂੰ

0: خاص پروگرام جڑا تھڈے تک اسی پہنچا رہے ہو جی ڈاکٹر صاحب سی کال جی ہے نو چیما صاحب
1: ہاں جی سچی کال جی حق صاحب جی میں صاحب تے سننے والے سارے ہی سروتے نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਔਰ ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਇਆਂ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਵੈਸੇ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਸ ਵੇਲੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ ਕਦੋਂ ਉਤਰਾਅ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ ਮਿਸਰ ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ
1: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ ਵੀ ਪਏਗਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

ਪੱਕੇ ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਸਟੂਡੀਓ। ਜੇ ਚੱਲੇ

0: ਤੇ ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਉਹਦੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ, ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੂਹਰੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਖਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ, ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਤੇ ਉਹਨਾਂ ਨੇ ਖਾਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇੱਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉੱਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿੱਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖਾਕ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖਾਕ ਸਾਹਿਬ ਜੀ ਉਨ੍ਹਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਨ੍ਹਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ। ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ। ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖਾਕ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਅਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਛੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਕ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ, ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਓਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ। ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗਵਰਨਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ? ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇੱਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਥਾਪਤਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ਼ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਕਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ ਇਹ UNO ਤੇ NATO ਦੇ ਬਰਖਲਾਫ਼ ਬਣਾਉਣੀ ਆ ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਿਕੇਸ਼ਨਾ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਤਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਆ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜਗਾੜੂ, ਕੂਟਨੀਤਿਕ, ਯੁਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਖਾਤਸਾ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਕਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਕਾਕ ਸਾਹਿਬ ਜੀ, ਉੱਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਕਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ ਉਹਦਾ ਕਾਰਨ ਹੀ ਇਹੀ ਆ, ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨੀ, ਉਹ ਮਿਲਣ ਬਗੈਰ ਸੰਦੇਸ਼ ਭਰਤਾ ਏ ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸ਼ੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ, ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋਏ ਅੱਜ ਦੀ।

0: ਤੇ ਸਾਡੀ ਇਸ ਵਿਚ ਟੀਮ ਆ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਆ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਉਹਦੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ,
1: ਜੀ ਜੀ ਜੀ,
0: ਤੇ ਉਹਨਾਂ ਨੇ ਕਾਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫਿਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਾਤਰਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸੰਤਾਪਤ ਕਰਨ ਦਾ ਹੋਕਾ ਦਿੱਤਾ ਹੈ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਉਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖਾਕਸਾ ਜੀ। ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਕਾਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਤਾਕਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਛੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖਾਲਸਾ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਓਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਾਦੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ ਇਹ ਇਕ ਝੂਠ ਸੀ ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ ਹਾਵਲ ਦਾ ਐਸਾ ਹੀ ਮੰਨਣਾ ਸੀ ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼ ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਉਹ ਕਰ ਦੂੰ ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ ਪ੍ਰਭੂ ਸੱਤਾ ਦੀ ਰਾਖੀ ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ ਵੈਨਜ਼ੂਏਲਾ ਵਿਚ ਕੀ ਹੋਇਆ ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਨ ਨਾ ਕੀਤੀ ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ 70,000 ਤੋਂ ਵੱਧ ਲੋਕ ਮਾਰ ਦਿੱਤੇ ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ ਅਨੇਕ ਭੁੱਖਮਰੀ ਨਾਲ ਮਰ ਰਹੇ ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ ਲੀਬੀਆ ਨੂੰ ਮਲੀਆ ਮੇਟ ਕੀਤਾ ਇਸ ਨੂੰ ਕੌਣ ਨਹੀਂ ਜਾਣਦਾ ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ ਸੋ ਦੇਖੋ $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ ਤੇ ਫੇਰ ਅਗਲੀ ਗੱਲ ਦੇਖੋ ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਕਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਹਨਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ, ਇਹ UN ਅਤੇ ਨੇਟੋ ਦੇ ਬਰਖਲਾਫ਼ ਬਣਾਉਣੀ ਆ, ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲਿਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿੱਚ, ਜਿੱਦਾਂ ਫਰਾਂਸ ਦੇ ਵਿੱਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿੱਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੁਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਫਖ ਸਾਹਿਬ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸੱਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖੱਖ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖੱਖ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖੱਖ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਛਾਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।

0: ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੋਹਣੇ
1: ਸਤਿ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਜਿੰਨੇ ਵੀ ਸਰੋਤੇ ਵੀਰ ਭੈਣ ਭਰਾ ਸਾਡੇ ਨਾਲ ਜੁੜੇ ਨੇ ਜਾਂ ਜਿਨ੍ਹਾਂ ਬਾਅਦ ਚ ਵੀ ਜੁੜਨਾ ਉਹਨਾਂ ਸਾਰਿਆਂ ਦਾ ਜੀ ਆਇਆਂ ਨੂੰ ਵੈਲਕਮ ਔਰ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪ੍ਰਵਾਜ਼ ਰੇਡੀਓ ਫਰੈਂਕਫੁਰਟ ਜਰਮਨੀ ਦਿਲ ਦੀ ਆਵਾਜ਼ ਪ੍ਰੋਗਰਾਮ ਨਿਊਯਾਰਕ ਨੂੰ ਜੈਜ਼ੀ ਸਟੂਡੀਓ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਤੇ ਲਓ ਜੀ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ

0: ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਖੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪਰਵਾਜ਼ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301
1: Hello. ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਜੀ ਨਿਊਯਾਰਕ ਸਟੂਡੀਓ ਤੋਂ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰੋਗਰਾਮ ਅੱਜ ਦੀ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਨੂੰ ਜੀ ਅੱਜ ਆਪਾਂ ਕੁਛ ਗੀਤ ਸੁਰਿੰਦਰ ਸ਼ਿੰਦਾ ਭਾਜੀ ਹੋਣਾਂ ਦੇ ਸੁਣਾਂਗੇ ਤੇ ਪੁੱਤ ਜੱਟਾਂ ਦੇ ਪਹਿਲਾ ਗਾਣਾ ਤੁਹਾਡੀ ਸੇਵਾ ਵਿਚ ਉਸ ਤੋਂ ਬਾਅਦ ਆਪਾਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਖਬਰਾਂ ਦਾ ਕੁਛ ਕਰਾਂਗੇ ਫਿਰ ਡਾਕਟਰ ਸਾਹਿਬ ਦਾ ਪ੍ਰੋਗਰਾਮ ਹੋਏਗਾ 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਲਓ ਜੀ ਪੇਸ਼ ਹੈ ਪਹਿਲਾ ਗੀਤ

ਦੋਸਤੋ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਨਿਊਯਾਰਕ ਤੋਂ ਤੁਹਾਡੇ ਨਾਲ ਇਸ ਵੇਲੇ ਪ੍ਰੋਗਰਾਮ ਦੇ ਉੱਪਰ ਰੂਬਰੂ ਹੋ ਰਹੇ ਹਾਂ ਜੀ ਆਓ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਅੱਜ ਸੁਰਿੰਦਰ ਸ਼ਿੰਦਾ ਹੋਣਾ ਦੇ ਕੁਛ ਗੀਤ ਉਸ ਤੋਂ ਬਾਅਦ ਖਬਰਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਆਓ ਮਿਲਦੇ ਹਾਂ ਜੀ ਦੋਸਤੋ ਆਓ ਜਿਹੜੇ ਵੀ ਦੋਸਤ ਪ੍ਰਵਾਸ ਰੇਡੀਓ ਗਰੁੱਪ ਨਾਲ ਜੁੜੇ ਆ ਤੇ ਜੇ ਉਨ੍ਹਾਂ ਨੇ ਰੇਡੀਓ ਡਾਊਨਲੋਡ ਕੀਤਾ ਤੇ ਉਹ ਸੁਣੋ ਜੇ ਨਹੀਂ ਕੀਤਾ ਤੇ ਕਰ ਲਓ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਆ ਥੈਂਕ ਯੂ ਸੋ ਮਚ ਸੁਣਦੇ ਰਹੋ ਜੀ।

0: ਇੱਕ ਗੀਤ ਹੋਰ ਸੁਣਦੇ ਜੀ ਸਿੰਦਰ ਸਿੰਘ ਦਾ।
1: ਬਾਈ ਬੱਲੇ ਬੱਲੇ ਬੱਲੇ ਬੱਲੇ ਬਾਈ, ਅੱਜ ਤਾਂ ਨਜ਼ਾਰਾ ਆ ਗਿਆ ਬਾਈ।
2: ਦੇਖੋ ਨਾ ਜੀ ਕਿੰਨੀ ਸੋਹਣੀ ਜਨ ਲੈ ਕੇ ਆਇਆ।
1: ਲਓ ਬਾਈ, ਅਮਲੀ ਦਾ ਵਿਆਹ ਵੀ ਹੋ ਗਿਆ। ਉਹ ਤਾਲੀ ਜਿੱਤੋਂ ਵਾਲਿਆ ਲਾ ਕੋ ਸ਼ਿੰਦੇ ਦਾ ਨਵਾਂ ਗਾਣਾ, ਉਹ ਸ਼ਿੰਦੇ ਦਾ ਲਾਈ ਬਾਈ, ਜਿਹਦੇ ਨਾਲ ਬਹੁਤ ਪੈਸਾ ਪੈਸਾ ਹੋ ਜਾਏ।
2: ਮਾਲਕੋ ਲਾ ਦਿੰਦੇ ਆਹੋ, ਪੈਸੇ ਨੀ ਲੈਣੇ ਥੋੜਾ।
1: ਬਾਈ ਵਾਹ ਵਾਹ ਵਾਹ,

0: ਵੀ ਮਾਨ ਸਾਹਿਬ ਜੀ ਅਗਲਾ ਗੀਤ
1: ਅੱਛਾ ਜਾਤ ਅਸਾਂ ਦਾ ਰੱਬ ਰਾਖਾ ਉਹ ਤੋਂ ਬੁਰਾ ਜੁਦਾਈ ਦਾ ਦੁਖੀ

0: ਤਾਂ ਦੋਸਤੋ ਬਹੁਤ ਪੀਰਾਂ ਤੇਰਾ ਤੁਰਲਣ ਵਾਲਾ ਡੋਲਣ ਨਹੀਂ ਦਿੰਦਾ ਬਾਬਾ ਨਾਨਕ, ਕੋਈ ਸ਼ੱਕ ਨਹੀਂ ਇਹਦੇ ਵਿਚ। ਰੱਬ ਦਾ ਨਾਂ ਲਈਏ, ਬਾਬੇ ਨਾਨਕ ਦਾ, ਗੁਰੂ ਗ੍ਰੰਥ ਸਾਹਿਬ ਦਾ ਧਿਆਨ ਰੱਖੀਏ, ਉਹਨਾਂ ਦੇ ਸ਼ਬਦ ਸੁਣੀਏ, ਕੋਈ ਉਹਨਾਂ ਤੇ ਗੌਰ ਕਰੀਏ। ਜੀ ਦੋਸਤੋ, ਤੁਸੀਂ ਸੁਣ ਰਹੇ ਸੀ ਪਿਆਰੇ ਪਿਆਰੇ ਗੀਤ ਵੀ, ਔਰ ਬੜਾ ਜਵੰਦਾ ਨੇ ਬੜਾ ਧਾਰਮਿਕ ਗੀਤ ਵੀ ਤੁਹਾਡੇ ਨਾਲ ਪੇਸ਼ ਕੀਤਾ। ਲਓ ਆਪਾਂ ਹੁਣ ਚਲਦੇ ਹਾਂ ਖਬਰਾਂ ਵੱਲ, ਤੇ ਲਾਲ ਸਿੰਘ ਚੀਮਾ ਸਾਹਿਬ ਸਾਡੇ ਸੀਨੀਅਰ ਸਾਡੇ ਨਾਲ ਜੁੜ ਗਏ ਨੇ, ਤੇ ਉਹਨਾਂ ਦੇ ਕੋਲੋਂ ਪੁੱਛਦੇ ਹਾਂ ਜੀ ਕੀ ਹੋਇਆ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ। ਆਇਆ
1: ਜੀ ਖਾਲਸਾ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਤੁਹਾਡਾ ਬਹੁਤ ਧੰਨਵਾਦ ਹੈ। ਤੇ ਖਾਕ ਸਾਹਿਬ ਜੀ, ਗੱਲਾਂ ਵਾ ਤਾਂ ਤੁਹਾਨੂੰ ਪਤਾ ਪਈ, ਰੋਜ਼ ਕੋਈ ਨਾ ਕੋਈ ਨਵੀਆਂ ਖਬਰਾਂ ਆਉਂਦੀਆਂ ਰਹਿੰਦੀਆਂ
0: ਜੀ।
1: ਤੇ ਉਹਨਾਂ ਖਬਰਾਂ ਦੇ ਵਿੱਚੋਂ ਫਿਰ ਤੁਹਾਨੂੰ ਪਤਾ ਵੀ ਖਬਰ ਕਦੇ ਕਦੇ ਆ ਜਿਹੜੀ ਉਹ ਇੰਨੀ ਆਪਣੇ ਨੇੜੇ ਹੁੰਦੀ ਆ ਕਿ ਤੁਹਾਨੂੰ ਫਿਰ ਉਹ ਮਜਬੂਰ ਕਰ ਦਿੰਦੀ ਆ ਖਬਰ ਕਿ ਇਹ ਖਬਰ ਆ ਜਿਹੜੀ ਇਹ ਸਾਡੇ ਜਿਹੜੇ ਸਰੋਤੇ ਵੀ ਹੈਗੇ ਆ ਉਹਨਾਂ ਦੇ ਨਾਲ ਸਾਂਝੀ ਕੀਤੀ ਜਾਵੇ। ਤੇ ਇਹ ਖਬਰ ਰੈਡੀ ਆ, ਮੈਨੂੰ ਸਕਿੰਟ ਇੱਕੋ ਹੀ ਦਿਓ, ਮੈਂ ਇਹਨੂੰ ਥੋੜਾ ਜਿਹਾ ਨਾ ਕੰਪਿਊਟਰ ਤੇ ਖਾਕ ਸਾਹਿਬ ਪੜ੍ਹਨਾ ਸੌਖਾ ਹੋ ਜਾਂਦਾ, ਉਹ ਅੱਖਰ ਵੱਡੇ ਕਰ ਲਏ ਨਾ ਆਪਾਂ।
0: ਜੀ ਜੀ ਜੀ, ਕੋਈ ਗੱਲ ਨੀ, ਕੋਈ ਗੱਲ ਨੀ, ਕੱਢੋ
1: ਆਪਾਂ ਉੱਥੇ ਕੰਪਿਊਟਰ ਤੇ ਜਾ ਕੇ ਪੜ੍ਹ ਲੈਣੇ ਆ। ਚਲੋ ਓਕੇ।
0: ਉਸ ਤੋਂ ਗੁਰਦੀਪ ਦਾਦੀ ਹੋਣੀ ਹਮੇਸ਼ਾ ਹੀ ਤੁਸੀਂ ਰੇਡੀਓ ਬਹੁਤ ਵਧੀਆ ਲਿਖਦੇ ਨੇ, ਉਹਨਾਂ ਦਾ
1: ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਲਿਖਦੇ ਹੋ।
0: ਦਾਦੀ ਸਾਹਿਬ ਤੁਹਾਡਾ ਧੰਨਵਾਦ, ਸ਼ੁਕਰੀਆ। ਔਰ ਲਾਲ ਸਿੰਘ ਚੀਮਾ ਹੋਣਾਂ ਨੇ ਵੀ ਅੱਜ ਲਿਖਿਆ ਸੀ ਕਿ ਜੋ ਬੋਲੇ ਸੋਣ ਹਾਲ, ਸਤਿ ਸ੍ਰੀ ਅਕਾਲ ਸਰ ਜੀ, ਗੁੱਡ ਨਾਈਟ, ਬਹੁਤ ਵਧੀਆ। ਔਰ ਹੋਰ ਵੀ ਸਾਡੇ ਦੋਸਤ ਬਹੁਤ ਸੋਹਣਾ ਸੋਹਣਾ ਲਿਖਦੇ ਨੇ, ਤੇ ਜਿਨ੍ਹਾਂ ਦੇ ਵਿਚ ਹੋਰ ਵੀ ਹੈ, ਬੂਟਾ ਗੁਲਾਮੀ ਵਾਲਾ ਵੀ ਸਾਡੇ ਟੀਮ ਮੈਂਬਰ ਨੇ, ਉਹ ਵੀ ਬਹੁਤ ਵਧੀਆ ਲਿਖਦੇ ਨੇ। ਹੋਰ ਵੀ ਸੱਜਣ ਜਿਹੜੇ ਆ ਜਿੰਨੇ ਵੀ ਸਾਡੇ ਨਾਲ ਜੁੜਦੇ ਨੇ, ਪੁਨੀ ਸਾਹਿਬ ਦਾ ਵੀ ਮੈਸੇਜ ਸੀ, ਸੁਬਹ ਸਵੇਰੇ ਸੁਬਹ ਦਿਨ ਚੰਗੀ ਸਿਹਤ ਤੇ ਸਮਾਜ ਦੀ ਬਿਹਤਰੀ ਲਈ ਸਾਰੂ ਸੋਚ ਦੀ ਕਾਮਨਾ ਕਰਦੇ ਰਹੋ, ਮਨਮੋਹਨ ਪੁਨੀ ਸਾਹਿਬ। ਤੇ ਬੂਟਾ ਗੁਲਾਮੀ ਵਾਲਾ ਵੀ ਹੈ, ਤੇ ਮੈਂ ਪੇਜ ਨੂੰ ਜਿਹੜਾ ਦੇਖ ਰਿਹਾ ਸੀ, ਬਹੁਤ ਸਾਰੇ ਵੀਰ ਇਹਦੇ ਵਿਚ

0: ਮਹਿਕ ਪੰਜਾਬ ਦੀ ਬਹੁਤ ਸੋਹਣਾ ਇਨ੍ਹਾਂ ਦੇ ਵੀ ਹਮੇਸ਼ਾ ਵਧੀਆ ਕਾਲਮ ਆਉਂਦੇ ਨੇ ਤੇ ਉਨ੍ਹਾਂ ਦਾ ਵੀ ਧੰਨਵਾਦ ਤੇ ਹੋਰ ਵੀ ਸੱਜਣ ਜਿੰਨੇ ਵੀ ਇਸ ਪ੍ਰੋਗਰਾਮ ਨਾਲ ਜੁੜਦੇ ਆ ਉਨ੍ਹਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਲਓ ਜੀ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਅੱਜ ਦਾ ਵਿਸ਼ਾ ਖਾਕ ਸਾਹਿਬ ਜੀ ਜਿਹੜਾ ਉਹ ਆਪਣੇ ਬੜੇ ਨਜ਼ਦੀਕ ਦੀ ਗੱਲਬਾਤ ਆਪਾਂ ਕਰਨੀ ਆ
0: ਜੀ
1: ਮੇਰੇ ਵੀ ਬਹੁਤ ਨਜ਼ਦੀਕ ਦੀ ਹੈ ਤੇ ਤੁਹਾਡੇ ਥੋੜੀ ਜਿਹੀ ਜ਼ਿਆਦਾ ਨਜ਼ਦੀਕ ਦੀ ਗੱਲਬਾਤ ਹੈ ਉਹ
0: ਤੇ
1: ਇਹਦੇ ਬਾਰੇ ਦੇ ਵਿੱਚ ਖਾਕ ਸਾਹਿਬ ਜੀ ਇੱਕ ਲੇਖ ਆ ਉਹ ਵੀ ਆਪਣੇ ਬੜੇ ਪਿਆਰੇ ਸੱਜਣ ਮਿੱਤਰ ਆ ਤੇ ਉਹਨਾਂ ਦਾ ਨਾਂ ਪਰਮਿੰਦਰ ਸਿੰਘ ਸੋਜ ਤੁਹਾਨੂੰ ਪਤਾ ਬਈ ਬਹੁਤ
0: ਸਾਡੀ ਟੀਮ ਦੇ ਸੀਨੀਅਰ ਮੈਂਬਰ ਨੇ ਜੀ ਬਹੁਤ ਸਾਲ ਹੋ ਗਏ ਜਦੋਂ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਸੱਦ ਲਈਦਾ ਜੀ ਜੀ
1: ਜੀ ਖਾਕ ਸਾਹਿਬ ਜੀ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਕਿ ਤੁਹਾਨੂੰ ਵੀ ਇਸ ਗੱਲ ਬਾਰੇ ਪਤਾ ਕਿ ਜਾਂ ਮੈਨੂੰ ਹੀ ਇਸ ਗੱਲ ਬਾਰੇ ਪਤਾ ਆ
0: ਜੀ
1: ਪਰਮਿੰਦਰ ਸਿੰਘ ਸੋਜ ਸਾਹਿਬ ਲਿਖਦੇ ਆ ਉਹ ਕਹਿੰਦੇ ਲਾਲ ਗੋਦੜੀਆਂ ਵਿੱਚ ਹੀ ਪਹਿਚਾਣੇ ਜਾਂਦੇ ਹਨ ਜਗਪ੍ਰੀਤ ਸਿੰਘ ਦੇ ਸਿਰ ਉੱਤੇ ਮੇਅਰ ਮਮਦਾਨੀ ਵਜੋਂ ਸਜੀ ਜ਼ਿੰਮੇਵਾਰੀਆਂ ਦੀ ਦਸਤਾਰ ਕਿਆ ਬਾਤ ਹੈ ਖਾਕ ਸਾਹਿਬ ਜੀ ਪਰਮਿੰਦਰ ਸਿੰਘ ਸੋਚ ਨੇ ਇਹ ਲਿਖਿਆ ਕਹਿੰਦੇ ਵੈਸੇ ਤਾਂ ਸਾਰੇ ਬੱਚੇ ਹੀ ਸਿਆਣੇ ਸਾਰੇ ਬੱਚੇ ਹੀ ਆਪਣੇ ਆਪ ਵਿੱਚ ਇੱਕ ਦੂਜੇ ਤੋਂ ਨਵੇਕਲੇ ਅਤੇ ਨਿਆਰੇ ਹੁੰਦੇ ਹਨ ਪਰ ਕੁਝ ਬੱਚੇ ਪਰਮਾਤਮਾ ਵੱਲੋਂ ਬਰਸਾਏ ਹੋਏ ਵਧੇਰੇ ਨਵੇਕਲੇ ਅਤੇ ਨਿਆਰੇ ਬਣ ਜਾਂਦੇ ਹਨ ਉਹਨਾਂ ਨਵੇਕਲਿਆਂ ਨੌਜਵਾਨ ਬੱਚਿਆਂ ਵਿੱਚੋਂ ਇੱਕ ਜਗਪ੍ਰੀਤ ਸਿੰਘ ਐਸਾ ਨੌਜਵਾਨ ਹੈ ਜਿਸ ਉੱਤੇ ਉਸਦੇ ਮਾਪਿਆਂ ਨੂੰ ਤਾਂ ਫਖਰ ਹੈ ਹੀ ਪਰ ਉਹ ਸਿੱਖ ਕੌਮ ਦਾ ਵੀ ਇੱਕ ਕੱਦਦਾਰ ਮਾਣ ਵਾਲਾ ਬਣ ਗਿਆ ਹੈ ਕੱਦਦਾਰ ਮਾਣ ਵਾਲਾ ਖਾਕਸਾ ਵੀ ਕਿਹਾ ਸਭ ਲਿਖੇ ਉਹਨਾਂ ਨੇ ਉਹ ਮੇਰੇ ਪਿਆਰੇ ਮਿੱਤਰ ਸਰਦਾਰ ਦਰਸ਼ੂ ਸਿੰਘ ਖੱਖ ਜਿਹੜੇ ਵਿਸ਼ੇਸ਼ ਤੌਰ ਤੇ ਨਿਊਯਾਰਕ ਅਤੇ ਨਿਊਜਰਸੀ ਵਿੱਚ ਆਪਣੀ ਇੱਕ ਨਵੇਕਲੀ ਪਹਿਚਾਣ ਬਣਾ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ ਦਾ ਵੱਡਾ ਸਪੁੱਤਰ ਹੈ

0: તે ખરિયા ખરિયા સુનાવણ વાળા પંજાબ અને પંજાબીયત ના પહેરેદાર મીઠે બોલાં નાલ લૈ આપ દે દિલાં તે રાજ કરન વાળા એ હૈ જી પ્રવાસ રેડિયો ફ્રેન્કફર્ટ જી હાં પ્રવાસ રેડિયો ફ્રેન્કફર્ટ is one and only one Indian radio station in Germany. Of course, Pravaz Radio, bilkul dosto, Pravaz Radio is your own radio station. Expose yourself. How do you see this wonderful world? With your own watching eyes and experience. +91 78 8054 1998. We are only phone call away. We respect you and your views. That's the beauty of your lovely radio station. To listen us worldwide, log on www.parvazradio.com. www.parvazradio.com. ਭਾਈ ਆਹ ਇੱਕ ਟੈਲੀਫੋਨ ਮੈਨੂੰ ਕੋਈ ਕੰਟੀਨਿਊਸਲੀ ਕਰ ਰਿਹਾ, ਮੈਂ ਇਹਦੇ ਨਾਲ ਮਾੜੀ ਜਿਹੀ ਇੱਕ ਗੱਲ ਕਰ ਲਾਂ ਵੀ। ਰਜਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਸਰ ਜੀ, ਸਤਿ ਸ੍ਰੀ ਅਕਾਲ ਜੀ।
0: ਵੀਰ ਜੀ ਅਜੇ ਪ੍ਰੋਗਰਾਮ ਸ਼ੁਰੂ ਨਹੀਂ ਹੋਇਆ, ਤੁਸੀਂ ਮੈਨੂੰ ਅੱਧੇ ਘੰਟੇ ਬਾਅਦ ਕਾਲ ਕਰ ਲਿਓ।
1: ਠੀਕ ਠੀਕ,
0: ਥੈਂਕ ਯੂ ਥੈਂਕ ਯੂ। ਭਾਈ ਇਹ ਇੱਕ ਕਾਲਰ ਸੀ ਨਵਾਂ, ਅਤੇ ਇੱਕ ਕੰਟੀਨਿਊਸਲੀ ਫੋਨ ਕਰੀ ਜਾ ਰਿਹਾ, ਅਤੇ ਮੈਂ ਹਾਂ ਪਹਿਲਾਂ ਭਾਈ ਇਹਦੇ ਨਾਲ ਗੱਲਬਾਤ ਕਰ ਲਈ ਜਾਏ। ਟੂ ਲਿਸਨ ਐਸ ਵਰਲਡ ਵਾਈਡ, ਲਾਗ ਆਨ www.parvazradio.com। ਦੋਸਤੋ ਤੁਸੀਂ ਆਪ 'ਤੇ ਸੁਣਦੇ ਹੀ ਹੋ, ਧੰਨਵਾਦ ਤੁਹਾਡਾ ਆਪ ਸਭ ਦਾ। ਅਤੇ ਤੁਸੀਂ ਆਪਣੇ ਪੰਜਾਂ ਸੱਤਾਂ ਯਾਰਾਂ ਦੋਸਤਾਂ ਨੂੰ ਵੀ ਸਾਡਾ ਰੇਡੀਓ ਦੀ ਐਪ ਡਾਊਨਲੋਡ ਕਰਵਾਉਣੀ ਹੈ। ਵੀ ਸ਼ੈਲ ਬੀ ਵੈਰੀ ਵੈਰੀ ਐਂਡ ਵੈਰੀ ਗ੍ਰੇਟਫੁਲ ਟੂ ਯੂ। ਅਤੇ ਅੱਜ ਹੈ ਜੀ ਕਵਿਤਾਵਾਂ ਦਾ, ਗੱਲਾਂ ਬਾਤਾਂ ਦਾ ਪ੍ਰੋਗਰਾਮ। ਅਤੇ ਤੁਸੀਂ ਦੋਸਤੋ ਹਰ ਵਾਰੀ ਦੀ ਤਰ੍ਹਾਂ ਹੁੰਮ ਹਵਾ ਕੇ ਆਉਣਾ, ਅਤੇ ਆਪਣਾ ਹਰ ਵਾਰੀ ਦੀ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਰੌਣਕਾਂ ਲਾਉਂਦੇ ਹੋ ਉਸ ਤਰ੍ਹਾਂ ਤੁਸੀਂ ਰੌਣਕਾਂ ਲਾਉਣੀਆਂ ਨੇ। ਅਤੇ ਜੇ ਮੈਨੂੰ ਪਲੀਜ਼ ਪਲੀਜ਼, ਜਿਹੜੇ ਦੋਸਤ ਸੁਣ ਰਹੇ ਨੇ, ਸਿਰਫ ਇੱਕ ਮਿਸ ਕਾਲ ਮਾਰਨੀ ਹੈ, ਇੱਕੋ ਵਾਰੀ ਛੋਟੀ ਜਿਹੀ, ਅਤੇ ਮੈਂ ਤੁਹਾਨੂੰ ਬੈਕ ਟੈਲੀਫੋਨ ਕਰਾਂਗਾ। ਅਗਰ ਤੁਸੀਂ ਕੰਟੀਨਿਊਸਲੀ ਬੈਲਾਂ ਮਾਰਦੇ ਰਹੋਗੇ ਨਾ, ਅਤੇ ਉਹ ਫਿਰ ਮੇਰਾ ਵੀ ਧਿਆਨ ਟੈਲੀਫੋਨ ਵੱਲ ਜਾਂਦਾ, ਅਤੇ ਮੈਂ ਫਿਰ ਉਹ ਥੋੜ੍ਹਾ ਜਿਹਾ ਡੀ ਲਾਈਨ ਹੁੰਦਾ ਵਾਂ। ਸਿਰਫ ਇੱਕ ਮਿਸ ਕਾਲ ਮਾਰਨੀ ਹੈ। ਐਨੀ ਹੋ, ਕੋਈ ਨਵਾਂ ਸੱਜਣ ਹੈ ਉਹਨੂੰ ਨਹੀਂ ਪਤਾ, ਡਜ਼ਨਟ ਮੈਟਰ, ਐਡੀ ਨਹੀਂ ਕੋਈ ਗੱਲ ਹੈਗੀ। ਅਤੇ ਮੈਂ ਹਾਂ ਜੀ ਆਪਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਅਰਜਾ ਜੀ, ਵਾਹ ਓਏ ਦਿਲਾ, ਇਸ ਜੱਗ ਵਿੱਚ ਵੇਖੀ ਤੇਰੀ ਖੇਡ ਅਵੱਲੀ। ਗਾਲੀ ਗਲੋਚ ਮਿਹਣੇ ਫਿਟਕਾਰਾਂ, ਤੂੰ ਰਿਹਾ ਪਿਆਰ ਵਿੱਚ ਟੱਲੀ। ਰਾਜ ਭਾਗ ਤੇ ਮਾਣ ਤਿਆਗੇ ਗਲੀ ਯਾਰ ਦੀ ਮੱਲੀ। ਆਏ ਸਾਰੇ ਜੱਗ ਨੂੰ ਟਿੱਚ ਸਮਝਣਾ ਇਸ ਪਿਆਰ ਦੀ ਖੇਡ ਅਵੱਲੀ। ਭਾਈ ਸਾਰੇ ਜੱਗ ਨੂੰ ਤੂੰ ਟਿੱਚ ਸਮਝਣਾ ਬਈ ਇਸ ਪਿਆਰ ਦੀ ਖੇਡ ਅਵੱਲੀ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ ਅੱਜ 3 ਮਈ ਹੈ ਜੀ, ਅਤੇ 1 ਮਈ ਨੂੰ ਮਜ਼ਦੂਰ ਡੇ ਹੁੰਦਾ, ਲੇਬਰ ਡੇ। ਤੇ ਉਸ ਮੈਂ ਅੱਜ ਥੋੜ੍ਹੀ ਜਿਹੀ ਗੱਲਬਾਤ ਉਹਨਾਂ ਦੇ ਉੱਤੇ 2-4 ਮਿੰਟ ਦੀ ਕਰਨੀ ਸੀ। ਕੱਲ੍ਹ ਨੂੰ ਕੱਲ੍ਹ ਸਾਡੇ ਬੜੇ ਸਤਿਕਾਰਯੋਗ ਖਹਿਰਾ ਸਾਹਿਬ ਲੇਬਰ ਡੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਅਤੇ ਮੈਂ ਫਿਰ ਆ ਰਹਿਣ ਦਿੰਦਾ, ਮੈਂ ਕੋਈ ਹੋਰ ਗੱਲਬਾਤ ਕਰਾਂਗਾ। ਅੱਜ 3 ਮਈ ਹੈ ਜੀ, ਅਤੇ ਟੈਂਪਰੇਚਰ 24 ਹੈ, ਅਤੇ ਕਲਾਉਡੀ ਜਿਹਾ ਵੈਦਰ ਹੈ, ਲੇਕਿਨ ਗਰਮੀ ਹੈ, ਸੋਹਣੀ ਹੈ, ਧੁੱਪ ਲੱਗਦੀ ਹੈ, ਕਦੀ ਮਾੜੇ ਮਾੜੇ ਬੱਦਲ ਵੀ ਆ ਜਾਂਦੇ ਨੇ, ਬਿਊਟੀਫੁੱਲ ਵੈਦਰ ਜਿਹੜਾ ਹੁੰਦਾ। ਕਣੀਆਂ ਵੀ ਪਈਆਂ ਸਨ 3-4, ਜਦੋਂ ਕਿ ਮੀਂਹ ਦੀ ਜ਼ਰੂਰਤ ਹੈ, ਸਾਡੇ ਗਾਰਡਨ ਸੁੱਕਣ ਡਏ ਨੇ। ਪਾਣੀ ਇਕੱਠਾ ਕਰਨਾ ਹੁੰਦਾ ਵੈ ਅਤੇ ਗਾਰਡਨ ਨੂੰ ਪਾਉਣਾ ਹੈ। ਦੋਸਤੋ, ਇੱਥੇ ਪਾਣੀ ਬਹੁਤ ਮਹਿੰਗਾ ਹੈ, ਇੰਡੀਆ ਵਾਲੇ ਤਾਂ ਪਤਾ ਨਹੀਂ ਆਪਣੀ ਕਾਰ ਹੀ ਸਾਫ਼ ਕਰਨ ਲੱਗੇ ਪਾਈਪ ਚਲਾ ਛੱਡਦੇ ਨੇ ਫੁੱਲ ਸਪੀਡ ਦੇ ਵਿੱਚ, ਬਾਲਟੀਆਂ ਦੀਆਂ ਬਾਲਟੀਆਂ ਪਾਣੀ ਐਂ ਜਾਇਆ ਕਰੀ ਚਲੇ ਜਾਣ ਡਏ ਹੈਗੇ ਨੇ। ਇੱਥੇ ਠੀਕ ਠਾਕ ਪੈਸੇ ਪੇ ਕਰਨੇ ਪੈਂਦੇ ਨੇ ਪਾਣੀ ਦੇ, ਤਾਂ ਅਸੀਂ ਮੀਂਹ ਦਾ ਪਾਣੀ ਜਮ੍ਹਾਂ ਕਰਦੇ ਰਹਿੰਦੇ ਹਾਂ ਟੈਂਕਾਂ ਦੇ ਵਿੱਚ, ਅਤੇ ਫਿਰ ਉਹਨੂੰ ਹੌਲੀ ਹੌਲੀ, ਮੈਂ ਅਸੀਂ ਨਹੀਂ ਸਾਰੀ ਦੁਨੀਆ ਹੀ ਯੂਰਪ ਦੀ ਵਰਤਦੀ ਹੈ ਪਾਣੀ ਨੂੰ, ਪਾਣੀ ਦੀ ਬੜੇ ਸੁਚੱਜੇ ਤਰੀਕੇ ਦੇ ਨਾਲ ਮਤਲਬ ਕਿ ਵਰਤੋਂ ਕੀਤੀ ਜਾਂਦੀ ਹੈ, ਨਹੀਂ ਤਾਂ ਤੁਹਾਨੂੰ ਮਤਲਬ ਕਿ ਕਾਫ਼ੀ ਜਿਹੜਾ ਨਾ ਉਹ ਪੇ ਕਰਨਾ ਪਏਗਾ। ਹਾਂਜੀ, ਸਾਇਲੈਂਟ ਕਰ ਦਿੰਦਾ ਮੈਂ, ਕੋਈ ਨਹੀਂ, ਜਿਹੜੀਆਂ ਕੱਲ੍ਹ, ਹਾਂਜੀ ਅੱਛਾ, ਨਹੀਂ ਤਾਂ ਪਾਣੀ ਦਾ ਬਿੱਲ ਸਾਡਾ ਕਾਫ਼ੀ ਹੈਵੀ ਹੋ ਜਾਂਦਾ, ਠੀਕ ਹੈ ਜੀ। ਅਤੇ ਟਾਈਮ ਦੋਸਤੋ, ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਜਰਮਨ ਦੇ 3:19 ਹੋ ਗਏ ਨੇ ਜੀ, ਠੀਕ ਹੈ, 3:19 ਹੋ ਗਏ ਨੇ ਸਾਡੇ ਇਸ ਵੇਲੇ ਟਾਈਮ ਦੁਪਹਿਰ ਦਾ। ਅਤੇ ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਟੈਲੀਫੋਨ ਨੰਬਰ। ਅਤੇ ਤੁਸੀਂ ਦੋਸਤੋ, ਖੈਰ ਇਹ ਮੇਰਾ ਖਿਆਲ ਨਵੇਂ ਸੱਜਣ ਨੇ, ਸਿਰਫ ਇੱਕੋ ਹੀ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ ਮੈਨੂੰ ਤੁਸੀਂ, ਹਾਂਜੀ। ਅਤੇ ਆ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਾ ਇੱਕ ਬੜਾ ਪੁਰਾਣਾ ਗਾਣਾ ਹੈ, ਸੋਹਣਾ ਜਿਹਾ ਗਾਣਾ, ਉਹ ਤੁਹਾਨੂੰ ਗਾਣਾ ਸੁਣਾਈਏ, ਤੁਸੀਂ ਬਹੁਤ ਦੇਰ ਪਹਿਲਾਂ ਸੁਣਿਆ ਹੋਵੇਗਾ, ਉਹ ਹੈ ਜੀ ਕੇ ਦੀਪ ਅਤੇ ਮੈਡਮ ਜਗਮੋਹਨ ਕੌਰ ਜੀ ਹੁਣਾਂ ਦਾ, ਹਾਂਜੀ, ਵੰਡਰਫੁੱਲ ਗਾਣਾ। ਲਓ ਤੁਹਾਡੀਆਂ ਪੁਰਾਣੀਆਂ ਯਾਦਾਂ, ਅਤੇ ਇਹ ਸਰਦਾਰ ਤਰਲੋਚਨ ਸਿੰਘ ਜੀ ਵਲੈਤ ਵਾਲਿਓ, ਇਹ ਤੁਹਾਡੇ ਨਾਂ, ਮੈਂ ਨਾ ਪਹਿਲਾਂ ਇਹਨਾਂ ਨੂੰ ਮਾੜਾ ਜਿਹਾ ਕਾਲ ਕਰਕੇ ਕਹਿ ਦਿਆਂ, ਨਹੀਂ ਤਾਂ ਇਹਨਾਂ ਨੇ ਫੋਨ ਕਰੀ ਜਾਣਾ। ਵੀਰ ਜੀ ਸਤਿ ਸ਼੍ਰੀ ਅਕਾਲ। ਵੀਰ ਜੀ ਹਾਂਜੀ ਬਿਲਕੁਲ ਬਿਲਕੁਲ, ਤੁਸੀਂ ਸਰ ਮੈਨੂੰ ਅੱਧੇ ਘੰਟੇ ਬਾਅਦ ਫੋਨ ਕਰਨਾ, ਅੱਧੇ ਘੰਟੇ ਬਾਅਦ ਮੈਂ ਕਾਲਾਂ ਖੋਲਣੀਆਂ ਨੇ, ਹੈ ਤੇ ਜਾਂ ਕਰਨਾ ਨਹੀਂ, ਮੈਂ ਤੁਹਾਨੂੰ ਬੈਕ ਕਰ ਲਾਂਗਾ, ਠੀਕ ਹੈ ਜੀ,
2: ਠੀਕ ਠੀਕ ਹੈ ਜੀ,
0: ਥੈਂਕ ਯੂ ਥੈਂਕ ਯੂ। ਲਓ ਜੀ ਇਹ ਨਵੇਂ ਸਨ ਕੋਈ ਸੱਜਣ, ਤੇ ਇਹ ਫਿਰ ਨਾ ਕਾਲ ਕਰੀ ਜਾਂਦੇ ਨੇ, ਤੇ ਉਹ ਥੋੜੀ ਜਿਹੀ ਕਹਾਣੀ ਖਰਾਬ ਹੁੰਦੀ ਹੈ ਇਸ ਕਰਕੇ। ਲਓ ਜੀ ਤੁਸੀਂ ਵਲੈਤ ਵਾਲਿਓ ਸਰਦਾਰ ਤਰਲੋਚਨ ਸਿੰਘ ਜੀ, ਇਹ ਗਾਣਾ ਤੁਹਾਡੇ ਨਾਲ, ਲਓ ਇੰਜੋਏ ਕਰੋ ਜੀ ਗਾਣੇ ਨੂੰ ਤੁਸੀਂ।
3: ਬਾਬਾ ਗੱਡੀ ਕਿਉਂ ਰੋਕੀ ਆ?
4: ਕੀ ਦੱਸਾਂ ਕੁੜੀਏ, ਗੱਡੀ ਦਾ ਤਾਂ ਗੇਅਰ ਹੀ ਅੜ ਗਿਆ।

ਜੇ ਕਰਨੀ ਚੰਗਾ ਸਾਡਾ ਤਾਂ ਹੋ ਗਏ ਕੰਗਾ। 200 ਵਿੱਚ ਪਾਣੀ ਪੈ ਗਿਆ, 200 ਵਿੱਚ ਪਾਣੀ ਪੈ ਗਿਆ, ਮੈਂ ਇੱਥੇ ਜੋਗਾ ਰਹਿ ਗਿਆ, ਮੈਂ ਇੱਥੇ ਜੋਗਾ ਰਹਿ ਗਿਆ। ਉਹ ਰੱਬਾ ਰਹੀ ਸਵਾਰੀ ਕੱਲੀ ਕਲੈਣੀ।

ਤੈਨੂੰ ਲੱਖ ਦੇ ਇੱਕ ਸੁਣਾਵਾਂ, ਤੈਨੂੰ ਦਫ਼ਤਰ ਹੁਣੇ ਪਹੁੰਚਾਵਾਂ। ਕਿਸੇ ਬੁੱਢੜੇ ਡਰਾਈਵਰ ਤਾਈ, ਕਿਸੇ ਬੁੱਢੜੇ ਡਰਾਈਵਰ ਤਾਈ, ਨਾ ਬਾਬਾ ਆਖ ਸੁਣਾਈ।

ਇਹਨਾਂ ਦੇ ਗਾਉਂਦੀ ਹੈ ਜਗਮੋਹਨ ਕੌਰ ਜੀ ਹੁਣੀ। ਬਹੁਤ ਦੇਰ ਪਹਿਲਾਂ ਇਹ ਇੱਕ ਵਾਰੀ ਜਰਮਨ ਆਏ ਸਨ ਆਪਣਾ ਗਰੁੱਪ ਲੈ ਕੇ, ਅਤੇ ਇਹਨਾਂ ਦੇ ਨਾਲ ਜਿਹੜਾ ਹਰਬੰਸ ਲਾਲ ਢੋਲੀ ਆਇਆ ਉਹ ਸਾਡੇ ਕਾਲਜ ਟਾਈਮ ਉਹ ਗੋਲਡ ਮੈਡਲਿਸਟ ਸੀ। ਸਾਡੇ ਕਾਲਜ ਟਾਈਮ ਸਾਡੀ ਟੀਮ ਭੰਗੜੇ ਦੀ ਟੀਮ ਨਾਲ ਢੋਲ ਵਜਾਉਂਦਾ ਹੁੰਦਾ ਸੀ। ਉਹਨੂੰ ਪਤਾ ਲੱਗਾ ਵੀ ਮੈਂ ਜਰਮਨ 'ਚ ਹਾਂ ਇੱਥੇ, ਅਤੇ ਉਹ ਮੇਰਾ ਐਡਰੈਸ ਵਗੈਰਾ ਲੈ ਕੇ ਆਇਆ। ਫਿਰ ਉਹਨੂੰ ਅਸੀਂ ਸਾਡੇ ਘਰ ਠਹਿਰਿਆ, ਅਤੇ ਬੀਬੀ ਜਗਮੋਹਨ ਕੌਰ ਜੀ ਹੁਣੀ ਵੀ ਅਤੇ ਕੇ ਦੀਪ ਹੁਣੀ ਵੀ ਫਿਰ ਇੱਕ ਦਿਨ ਸਾਡੇ ਘਰ ਵੀ ਠਹਿਰੇ, ਬਾਕੀ ਇਹ ਕਿਸੇ ਹੋਰ ਦੇ ਘਰ ਠਹਿਰੇ ਸਨ। ਅਤੇ ਵੰਡਰਫੁੱਲ, ਬੜੀਆਂ ਰੌਣਕਾਂ ਲੱਗੀਆਂ, ਕਿਆ ਬਾਤਾਂ ਸਨ ਸੱਜਣੋ। ਗੱਲ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣ ਲੱਗਾ, ਅਤੇ ਉਹਦੇ ਬਾਅਦ ਜਿਹੜੀਆਂ ਨੇ ਉਹ ਫਿਰ ਮੈਂ ਕਾਲਾਂ ਲੈਣੀਆਂ ਸ਼ੁਰੂ ਕਰ ਦਿਆਂਗੇ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਕਿਤੇ ਵਿਰਲਾ ਹੀ ਕੋਈ ਅਕਲ ਲਤੀਫ ਹੁੰਦਾ, ਹਰ ਮੂਰਖ ਅਕਲ ਤੇ ਹੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਗੱਲਾਂ ਤੈ ਖਾਨਿਆਂ ਵਿੱਚ ਹੁੰਦੀਆਂ ਨੇ, ਖੌਰੇ ਲੋਕਾਂ ਨੂੰ ਕਿਹੜਾ ਦੱਸ ਜਾਂਦਾ। ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਮੈਂ ਤਾਂ ਖੁਸ਼ ਹਾਂ ਆਪਣੇ ਹਾਲ ਉੱਤੇ, ਜਮਾਨਾ ਫੇਰ ਵੀ ਤਾਨੇ ਕੱਸ ਜਾਂਦਾ। ਭਾਈ ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਇਸ ਜਮਾਨੇ ਤੋਂ ਜਿਹੜਾ ਜਹਾਦ ਕਰਦਾ ਉਹੋ ਹੀ ਮਰਦਾ, ਜਮਾਨਾ ਨੱਸ ਜਾਂਦਾ। ਸਾਦੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਸਾਡੀ ਉੱਬਲਦੀ ਹਾਂਡੀ ਵੀ ਬੰਬ ਬਣ ਜਾਏ, ਖੌਰੇ ਉੱਪਰੋਂ ਕਿਹੜਾ ਟੱਕ ਜਾਂਦਾ। ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸੀਂ ਲੜੇ ਮਰੇ ਤੇ ਆਪਣੇ ਮਾਰ ਦਿੱਤੇ, ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਬਾਈ ਅਸਲਾ ਘਰ ਸਾਡੇ ਕਿਹੜਾ ਰੱਖ ਜਾਂਦਾ। ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਖਬਰ ਮਰੀਜ਼ ਦੀ ਲੈਣ ਸਭ ਆਏ ਸੱਜਣ, ਨਾਲੀ ਆਕਸੀਜਨ ਦੀ ਕਿਹੜਾ ਕੱਟ ਜਾਂਦਾ। ਐਤਕੀ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ, ਐਤਕੀ ਬਾਈ ਗਰੀਬੀ ਨੂੰ ਜੜੋਂ ਮਿਟਾ ਦਿਆਂਗੇ। ਹਰ ਚੋਣ ਚ ਲੀਡਰ ਦੱਸ ਜਾਂਦਾ, ਹਰ ਚੋਣ ਚ ਲੀਡਰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਇਹ ਲੀਡਰ ਚੋਰ ਨੇ ਇੱਕ ਆਵਾਜ਼ ਆਈ, ਆਪ ਚੁੱਪ ਰਹਿੰਦਾ ਸਾਨੂੰ ਦੱਸ ਜਾਂਦਾ। ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਮੇਰੀ ਸਿਤਾਰ ਬੂਹੇ ਬੰਦ ਰਹਿੰਦੀ ਤਹਿਖਾਨੇ, ਉਹ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਭਾਈ ਤਾਰਾਂ ਇਹਦੀਆਂ ਕਿਹੜਾ ਕੱਸ ਜਾਂਦਾ। ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ, ਜਿਹੜੇ ਲੁੱਟਦੇ ਉਹੋ ਹੀ ਪਾਉਣ ਰੋਲੀ। ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ, ਭਾਈ ਸ਼ਰੀਫ ਵੇਖਣ ਗਿਆ ਵੀ ਫਸ ਜਾਂਦਾ। ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਖੰਡ ਦੀਆਂ ਬੋਰੀਆਂ ਤੇ ਅਸਾਂ ਲੂਣ ਲਿਖਿਆ, ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਭਾਈ ਇਹਨਾਂ ਕਾਢਿਆਂ ਨੂੰ ਕਿਹੜਾ ਦੱਸ ਜਾਂਦਾ। ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ, ਮੁੰਡੇ ਕੁੜੀਆਂ ਸਭ ਵਿਆਹ ਦੇ ਲੈਣ ਸੁਪਨੇ।
ਖੌਰੇ ਖਾਵਦ ਕਿਉਂ ਬੀਵੀ ਤੋਂ ਨੱਸ ਜਾਂਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਸੌ ਗੁਨਾਹ ਤੋਂ ਅਮੀਰ ਬੇਦਾਗ ਰਹਿੰਦਾ, ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ। ਸਾਰੇ ਨਸ਼ੇ ਗਰੀਬਾਂ ਨੂੰ ਹੀ ਕਿਉਂ ਲੱਗਦੇ ਨੇ? ਖੌਰੇ ਗਰੀਬ ਕਿਉਂ ਨਸ਼ੇ ਵਿੱਚ ਫਸ ਜਾਂਦਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ, ਇਹ ਸੱਜਣ ਜਮਾਨਾ ਦੁਸ਼ਮਣ ਤੋਂ ਕਿਤੇ ਭੈੜਾ, ਕਤਲ ਕਰਦਾ ਫੁੱਲ ਵੀ ਰੱਖ ਜਾਂਦਾ, ਭਾਈ ਕਤਲ ਕਰਦਾ ਤੇ ਫੁੱਲ ਵੀ ਰੱਖ ਜਾਂਦਾ, ਮੋਰਚਾ ਸੁੱਚੇ ਦਾ ਤੇ ਸਾਨੂੰ ਡਾਂਗ ਖੜਕੀ, ਮੋਰਚਾ ਸੁੱਚੇ ਦਾ ਤਾਂ ਸਾਨੂੰ ਡਾਂਗ ਖੜਕੀ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ, ਇਹ ਅੱਗੇ ਕਰਕੇ ਪਿੱਛੋਂ ਭੱਜ ਜਾਂਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਦੋਸਤੋ ਲਓ ਮੈਂ ਹੁਣ ਕਾਲਾਂ ਵੱਲ ਚੱਲਦਾ। ਦੋਸਤੋ ਅਗਰ ਤੁਸੀਂ ਵੀ ਮਿਸ ਕਾਲ ਮਾਰਨੀ ਹੈ ਮੈਨੂੰ, ਤੇ ਸਿਰਫ ਇੱਕ ਮਿਸ ਕਾਲ ਤੇ ਛੋਟੀ ਜਿਹੀ ਕਾਲ ਮਾਰਨੀ ਹੈ ਤੁਸੀਂ, ਤੇ ਆ ਲਓ ਅਸੀਂ ਪਹਿਲਾਂ ਇਹਨਾਂ ਵੱਲ ਚੱਲਦੇ ਹਾਂ।

0: ਮੈਡਮ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜੀ ਖੁਸ਼ ਹੋ, ਕੀ ਹਾਲ ਚਾਲ ਹੈ ਤੁਹਾਡਾ? ਮੈਡਮ ਜੀ, ਪਹਿਲਾਂ ਤੇ ਆਪਣਾ ਨਾਂ ਦੱਸੋ, ਤੁਹਾਡਾ ਸ਼ੁਭ ਨਾਂ ਕੀ ਹੈ? ਮੈਨੂੰ ਤੇ ਪਤਾ ਪਰ ਸੁਣਨ ਵਾਲਿਆਂ ਨੂੰ ਨਹੀਂ ਪਤਾ ਲੱਗੇ।
1: ਹਾਂਜੀ
0: ਹਾਂਜੀ,
1: ਮੇਰਾ ਨਾਮ ਹੈ
0: ਗਗਨਪ੍ਰੀਤ
1: ਜੀ। ਗਗਨਪ੍ਰੀਤ,
0: ਪੂਰਾ ਨਾਂ ਕੀ ਸੀ, ਅੱਗੇ ਕੀ ਦੱਸਿਆ ਤੁਸੀਂ? ਗਗਨਪ੍ਰੀਤ
1: ਸੱਪਲ
0: ਜੀ, ਗੋਤ ਹੈ ਤੁਹਾਡਾ ਸੱਪਲ। ਤੇ ਗਗਨਪ੍ਰੀਤ ਜੀ, ਕਿੱਥੋਂ ਤੁਸੀਂ ਫੋਨ ਕਰ ਰਹੇ ਹੋ, ਕਿਹੜੇ ਇਲਾਕੇ ਚੋਂ?
1: ਮੈਂ ਜੀ ਡਿਸਟ੍ਰਿਕਟ ਸੰਗਰੂਰ ਪਿੰਡ ਘਾਵਦਾ ਤੋਂ।
0: ਵਾਹ ਜੀ ਵਾਹ ਵਾਹ। ਤੇ ਤੁਸੀਂ ਹਾਊਸ ਵਾਈਫ ਹੋ ਜਾਂ ਕੰਮ ਧੰਦਾ ਕਰਦੇ ਹੋ ਜਾਂ ਕੋਈ ਟੀਚਰ ਵਗੈਰਾ ਹੋ?
1: ਮੈਂ ਹਾਊਸ ਵਾਈਫ ਹਾਂ ਜੀ।
0: ਜੀ ਵਾਹ ਜੀ ਵਾਹ ਵਾਹ। ਤੇ ਤੁਹਾਡਾ ਇੱਕ ਵਾਰੀ ਫੇਰ ਅਸੀਂ ਸਵਾਗਤ ਕਰਦੇ ਹਾਂ। ਤੇ ਮੈਡਮ ਜੀ, ਕੀ ਮੇਰਾ ਖਿਆਲ ਹੈ ਤੁਹਾਡੇ ਨਾਲ ਬਹੁਤ ਦੇਰ ਪਹਿਲਾਂ ਗੱਲ ਹੋ ਚੁੱਕੀ ਹੈ ਸਾਡੀ?
1: ਹਾਂਜੀ ਹਾਂਜੀ ਹਾਂਜੀ,
0: ਹਾਂ ਮੈਨੂੰ ਯਾਦ ਆ ਰਿਹਾ, ਯਾਦ ਆ ਰਿਹਾ। ਤੁਸੀਂ ਬਹੁਤ ਦੇਰ ਮੇਰਾ ਖਿਆਲ ਹੈ ਜਾਂ ਬਿਜੀ ਰਹੇ ਹੋ ਜਾਂ ਫਿਰ ਤੁਹਾਡੇ ਰੱਬ ਜਾਣੇ ਕੀ ਚੱਕਰ ਹੈ, ਤੁਸੀਂ ਬਹੁਤ ਦੇਰ ਤੋਂ ਬਾਅਦ ਸਾਡੇ ਨਾਲ ਕੰਟੈਕਟ ਨਹੀਂ ਕੀਤਾ। ਹਾਂਜੀ, ਬਿਜੀ ਰਹੇ ਹੋ ਤੁਸੀਂ?
1: ਹਾਂਜੀ ਹਾਂਜੀ,
0: ਠੀਕ ਹੈ।
1: ਬਾਜੀ ਜਦੋਂ ਸਮਾਂ ਲੱਗਦਾ ਉਦੋਂ ਫਿਰ ਉਹਨਾਂ ਵੀ ਚੱਲ ਕਰਦੇ ਅੱਜ। ਹਾਂਜੀ,
0: ਪਰ ਅਸੀਂ ਰਿਕੁਐਸਟ ਕਰਾਂਗੇ, ਆਸ ਕਰਾਂਗੇ ਕਿ ਤੁਸੀਂ ਆਇਆ ਕਰੋ ਕਿਤੇ ਕਦੀ ਕਦਾਈ, ਜ਼ਰੂਰ ਆਪਣੇ ਭਾਵ, ਆਪਣੀਆਂ ਲਿਖਤਾਂ, ਆਪਣੇ ਫੀਲਿੰਗਸ ਐਕਸਪ੍ਰੈਸ਼ਨ ਜ਼ਰੂਰ ਕਰਨੀਆਂ ਚਾਹੀਦੀਆਂ।
1: ਹਾਂਜੀ ਹਾਂਜੀ ਵੀਰ ਜੀ।
0: ਤੇ ਅੱਜ ਤੁਸੀਂ ਕੀ ਸੁਣਾਓਗੇ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਮੈਂ ਦੇਖੋ ਜੀ ਦੋ ਲੈ ਕੇ ਆਈ ਆਪਣੀਆਂ ਰਚਨਾਵਾਂ, ਝਾਂਜਰਾਂ ਦੇ ਬੋਰ ਤੇ ਛਾਵਾਂ ਨੂੰ ਤਰਸੇਗਾ।
0: ਕੀ ਬਾਤ ਹੈ, ਬਹੁਤ ਖੂਬਸੂਰਤ, ਦੋਵੇਂ ਹੀ ਨਾਂ ਖੂਬਸੂਰਤ।
1: ਹਾਂਜੀ,
0: ਝਾਂਜਰਾਂ ਦੀ ਵੀ ਕੀ ਬਾਤ ਹੈ ਤੇ ਛਾਵਾਂ ਦੀ ਵੀ ਕੀ ਬਾਤ ਹੁੰਦੀ ਹੈ, ਵਾਹ ਵਾਹ।
1: ਹਾਂਜੀ ਹਾਂਜੀ,
0: ਸੁਣਾਓ ਸੁਣਾਓ ਆ ਜੀ।
1: ਹਾਂਜੀ, ਮੈਂ ਆਪਣੀ ਲਿਖਤ ਸੁਣਾ ਰਹੀ ਹਾਂ ਝਾਂਜਰਾਂ ਦੇ ਬੋਰ।
0: ਜੀ
1: ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੋਹਣੇ ਨਾ ਆਵਾਜ਼ ਵੇ, ਪੰਛੀਆਂ ਦੀ ਦਿਸਦੀ ਨਾ ਹੁਣ ਪਰਵਾਜ਼ ਵੇ, ਫੈਸ਼ਨਾਂ ਨੂੰ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਫੈਸ਼ਨਾਂ ਨੇ ਮਾਰ ਦਿੱਤੀ ਮੱਤ ਮੁਟਿਆਰਾਂ ਦੀ, ਲੱਗਦਾ ਨਾ ਪਤਾ ਹੋਵੇ ਗਿਣਤੀ ਹਜ਼ਾਰਾਂ ਦੀ, ਪੱਛਮੀ ਸਭਿਅਤਾ ਦਾ ਹੋਇਆ ਆਗਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ, ਬਹੁਤ ਖੂਬ।
1: ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਸੂਟ ਪੰਜਾਬੀ ਪਾਉਣ ਤੋਂ ਕਰਦੀਆਂ ਪਰਹੇਜ਼ ਵੇ, ਪੱਟੀਆਂ ਜੀਨਾਂ ਦਾ ਪਿਆ ਚੜਿਆ ਕਰੇਜ਼ ਵੇ, ਗੱਲ ਗੱਲ ਉੱਤੇ ਹੋ ਜਾਂਦੀਆਂ ਨਾਰਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ। ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਗਗਨ ਨਾ ਜੁੱਤੀ ਪੈਰੀ ਚੂੰ ਚੂੰ ਕਰਦੀ, ਹਾਈ ਹੀਲ ਪਾ ਪੱਬ ਬੋਚ ਬੋਚ ਧਰਦੀ, ਸੁਪਨਿਆਂ ਚ ਫੜਦੀ ਕਨੇਡਾ ਦਾ ਜਹਾਜ਼ ਵੇ, ਸੁਪਨੇ ਚ ਫੜਦੀ ਕਨੇਡਾ ਦਾ ਜਹਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ, ਝਾਂਜਰਾਂ ਦੇ ਬੋਰਾਂ ਦੀ ਸੁਣੇ ਨਾ ਆਵਾਜ਼ ਵੇ।
0: ਬਹੁਤ ਖੂਬ, ਬਹੁਤ ਖੂਬ। ਦੂਸਰੀ ਵੀ ਆਉਂਦੇ ਹੋ
1: ਜੀ? ਹਾਂਜੀ, ਦੂਸਰੀ ਹੈ ਜੀ ਛਾਵਾਂ ਨੂੰ ਤਰਸੇਗਾ।
0: ਛਾਵਾਂ ਨੂੰ ਤਰਸੇਗਾ, ਵਾਹ ਵਾਹ ਵਾਹ। ਬਹੁਤ ਸਾਰੇ ਦਰਖਤ ਵੱਢ ਰਹੇ ਆ ਤੇ ਅੱਗੋਂ ਨਵੇਂ ਨਹੀਂ ਲਾ ਰਹੇ, ਜੰਗਲ ਵੀ ਵੱਢ ਸੁੱਟੇ ਨੇ ਬਹੁਤ ਸਾਰੇ।
1: ਹਾਂਜੀ ਹਾਂਜੀ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਸੁਣੇ ਹੋ ਜਾਣਗੇ ਖੇਤ ਖਲਿਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਤੈਨੂੰ ਬੰਦਿਆ ਦੱਸ ਕੀ ਸਮਝਾਵਾਂ ਵੇ, ਗਲਤ ਰਾਹਾਂ ਤੋਂ ਕਿਵੇਂ ਹਟਾਵਾਂ ਵੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਇੰਜ ਫੇਰ ਨਾ ਰੁੱਖਾਂ ਤੇ ਆਰੇ, ਛਾਵਾਂ ਨੂੰ ਤਰਸੇਗਾ, ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ, ਕਿਉਂ ਤੂੰ ਪੰਛੀਆਂ ਵਿਚਾਰਿਆਂ ਨੂੰ ਉਜਾੜੇ,

0: ਤੂੰ ਪੰਛੀ ਵਿਚਾਰਿਆਂ ਨੂੰ ਉਜਾੜੇ, ਅੱਗਾਂ ਲਾਲਾ ਰੁੱਖਾਂ ਨੂੰ ਸਾੜੇ।
1: ਅੱਗਾਂ ਲਾ ਲਾ, ਵਾਹ
0: ਤੈਨੂੰ
1: ਵਾਹ
0: ਕਹਿੰਦੇ ਕੀ ਆ ਵਿਚਾਰੇ,
1: ਵਾਹ।
0: ਤੈਨੂੰ ਕਹਿੰਦੇ ਕੀ ਆ ਵਿਚਾਰੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ,
1: ਬਹੁਤ
0: ਛਾਵਾਂ ਨੂੰ
1: ਖੂਬ ਬਹੁਤ
0: ਤਰਸੇਗਾ।
1: ਖੂਬ ਬਹੁਤ ਬਹੁਤ ਖੂਬ।
0: ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ,
1: ਜੀ
0: ਰੁੱਖ ਕੱਟ ਕਾਹਨੂੰ ਪ੍ਰਦੂਸ਼ਣ ਫੈਲਾਉਂਦਾ ਵੇ, ਫਿਰ ਆਖੇ ਗਗਨ ਸਾ ਔਖਾ ਆਉਂਦਾ ਵੇ।
1: ਵਾਹ।
0: ਕੰਮ ਆਪਣੇ ਤੂੰ ਬਣਦੇ ਵਿਗਾੜੇ,
1: ਜੀ
0: ਕੰਮ ਆਪਣੇ ਤੂੰ ਬਣਦੇ ਵਿਗਾੜੇ, ਛਾਵਾਂ ਨੂੰ ਤਰਸੇਗਾ ਭਾਵੇਂ ਮਹਿਲ ਤੂੰ ਬਣਾ ਲੈ ਪਿਆਰੇ, ਛਾਵਾਂ ਨੂੰ ਤਰਸੇਗਾ,
1: ਵਾਹ
0: ਛਾਵਾਂ ਨੂੰ ਤਰਸੇਗਾ।
1: ਬਾਏ, ਬਹੁਤ ਖੂਬ। ਤੁਹਾਡੀ ਸੋਚ ਵੀ ਬਹੁਤ
0: ਧੰਨਵਾਦ ਜੀ।
1: ਸੋਹਣੀ ਹੈ। ਜਦੋਂ ਅਸੀਂ ਦਰਖਤ ਹੀ ਵੱਢ ਦਿੱਤੇ ਤੇ ਸਾਡਾ ਵਾਤਾਵਰਣ
0: ਹਾਂਜੀ
1: ਤੇ ਖਰਾਬ ਹੋਣਾ ਹੀ ਹੋਣਾ।
0: ਹਾਂਜੀ ਹਾਂਜੀ
1: ਹਾਂਜੀ। ਤੇ ਠੰਡੀਆਂ ਛਾਵਾਂ ਕਿੱਥੋਂ ਆਉਣਗੀਆਂ? ਹਾਂਜੀ।
0: ਹਾਂਜੀ ਇਹ ਤਾਂ ਹੈ।
1: ਇਹ ਜਿਹੜੇ ਪਸ਼ੂ ਪਕਸ਼ੀ ਨੇ ਵਿਚਾਰੇ, ਇਹਨਾਂ ਇਹ ਕਿੱਥੇ ਆਪਣੇ ਘਰ
0: ਹਾਂਜੀ
1: ਬਣਾਉਣਗੇ? ਹਾਂਜੀ।
0: ਉਹੀ ਰੁੱਖ ਵੱਢ ਵੱਢ ਕੇ ਆਪਾਂ ਘਰਾਂ ਦੀਆਂ ਕੋਠੀਆਂ ਤੇ ਫਰਨੀਚਰ ਵਗੈਰਾ ਇਹ ਚੀਜ਼ਾਂ ਬਣਵਾਈ ਜਾਂਦੇ ਆ, ਪਰ ਦਰਖਤ ਨਹੀਂ ਲਾਉਂਦੇ।
1: ਜੀ
0: ਇਸੇ ਕਰਕੇ ਕਹਿੰਦੇ ਆ ਨਾ, ਛਾਵਾਂ ਨੂੰ ਤਰਸੇਗਾ।
1: ਬਿਲਕੁਲ ਗਗਨ ਜੀ,
0: ਹਾਂਜੀ
1: ਥੋੜਾ ਸਮਾਂ ਪਿੱਛੇ ਚੱਲ ਜਾਓ। ਚਿੜੀਆਂ
0: ਹਾਂਜੀ
1: ਬਹੁਤ ਹੁੰਦੀਆਂ ਸਨ ਪੰਜਾਬ ਦੇ ਵਿੱਚ, ਹੈ ਨਾ?
0: ਹਾਂਜੀ ਹਾਂਜੀ ਬਹੁਤ
1: ਕਿਉਂਕਿ ਅਸੀਂ ਉਹ ਘਰਾਂ ਸਾਡਿਆਂ ਘਰਾਂ ਚ ਆਲਣੇ ਪਾਉਂਦੀਆਂ ਹੁੰਦੀਆਂ ਸਨ। ਪਹਿਲਾਂ ਹੁੰਦੇ ਸਨ ਸ਼ਤੀਰੀਆਂ, ਬਾਲੇ ਤੇ ਇਹੋ ਜਿਹੇ ਸਿੰਪਲ ਘਰ। ਹੁਣ ਆਹ ਬਣਾ ਲਈਆਂ ਕੋਠੀਆਂ, ਅਸੀਂ ਤੇ ਮੱਖੀ ਮੱਛਰ ਵੀ ਨਹੀਂ ਵੜਨ ਦਿੰਦੇ, ਅੰਦਰ ਜਾਲੀਆਂ ਲਾ ਦਿੱਤੀਆਂ। ਉਹਨਾਂ ਦੀ ਅਸੀਂ ਰਹਿਣਾ ਹੀ ਹਰਾਮ ਕਰ ਦਿੱਤਾ ਚਿੜੀਆਂ ਦਾ, ਤੇ ਉਹ ਵਿਚਾਰੀਆਂ ਪੰਜਾਬ ਹੀ ਛੱਡ ਗਈਆਂ। ਇਸੇ ਤਰ੍ਹਾਂ ਹੀ ਬਹੁਤ ਸਾਰੇ ਹੋਰ ਜਾਨਵਰਾਂ ਦੀਆਂ ਉਹ ਅਲੋਪ ਅਲੋਪ ਹੋ ਰਹੇ ਨੇ, ਕਿਉਂਕਿ ਉਹਨਾਂ ਦੀਆਂ ਜਗ੍ਹਾ। ਸਾਡਾ ਜਿਹੜਾ ਪਿੰਡ ਹੈ ਨਾ, ਸਾਡਾ ਪਿੰਡ ਹੈ ਬਟਾਲੇ ਦੇ ਲਾਗੇ, ਕਾਨੂੰ ਆਉਣ ਵਾਲੀ ਸੜਕ, ਉੱਥੇ ਟਿੱਬੇ ਹੁੰਦੇ ਸਨ ਤੇ ਮਲੇ, ਹੁਣ ਮਲੇ ਜਿਹੜੇ ਹੁੰਦੇ ਨੇ ਬੇਰਾਂ ਵਾਲੇ, ਹਾਂ, ਤੇ ਉੱਥੇ ਬਹੁਤ ਮੋਰ ਹੁੰਦੇ ਸਨ ਸਾਡੇ ਪਿੰਡ ਚ, ਗਿੱਦੜ ਹੁੰਦੇ ਸਨ ਤੇ ਹੋਰ ਕਈ ਤਰ੍ਹਾਂ ਦੇ ਜਾਨਵਰ, ਅਸੀਂ ਮੋਰਾਂ ਦੇ ਖੰਭ ਇਕੱਠੇ ਕਰਦੇ ਹੁੰਦੇ ਸਨ। ਹੁਣ ਕਿਤੇ ਨਾ ਨਿਸ਼ਾਨ ਇਹਨਾਂ ਚੀਜ਼ਾਂ ਦੇ ਨਹੀਂ ਮਿਲਦੇ। ਅਸੀਂ ਸਭ ਜਗ੍ਹਾ ਵਾਹ ਲਈਆਂ, ਦਰਖਤ ਟਿੱਬੇ ਪੁੱਟ ਕੇ ਪੱਧਰੇ ਕਰ ਦਿੱਤੇ ਤੇ ਹੁਣ ਕਿਤੇ ਨਜ਼ਰ ਹੀ ਨਹੀਂ। ਗਿੱਦੜ ਗੁੱਦੜ ਤੇ ਆਮ ਜਿਹੜੇ ਲੂੰਬੜ ਹੁੰਦੇ ਹਨ, ਲੂੰਬੜੀਆਂ ਹੁੰਦੀਆਂ ਸਨ, ਸਭ ਅਸੀਂ ਛੱਪੜ ਪੂਰ ਦਿੱਤੇ। ਭਗਤਾਂ ਵੀ ਚਲੇ ਗਈਆਂ ਵਿਚਾਰੀਆਂ।
0: ਹਾਂਜੀ ਹਾਂਜੀ।
1: ਸੋ ਇਸ ਕਰਕੇ ਸਾਨੂੰ ਕੁਦਰਤ ਦਾ ਤੇ ਨੇਚਰ ਦਾ ਪੂਰਾ ਪੂਰਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇੱਕ ਬੂਟਾ ਵੱਢੀਏ, ਦੋ ਤਿੰਨ ਬੂਟੇ ਲਾਉਣੇ ਚਾਹੀਦੇ ਨੇ
0: ਸਾਨੂੰ।
1: ਤੇ ਬਹੁਤ ਬਹੁਤ ਮਿਹਰਬਾਨੀ ਗਗਨ ਜੀ, ਥੈਂਕ ਯੂ ਵੈਰੀ ਮਚ ਸਾਡੇ ਵੱਲੋਂ ਸ਼ੋਅ ਲਈ। ਤੇ ਗਗਨ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਸਭ ਤੋਂ ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਉੱਤਮ ਹੱਕ ਹਲਾਲ ਹੈ, ਸਭ ਚੋਰ ਉਚੱਕੇ ਝੂਠ। ਚਿੰਤਾ ਚਿਤਾ ਸਮਾਨ ਹੈ, ਸਭ ਤੋਂ ਭੈੜਾ ਝੂਠ। ਮਹਿੰਗਾ ਗਹਿਣਾ ਸ਼ਰਮ ਹੈ, ਬੇਰਹਿਮ ਆਦਮੀ ਭੂਤ। ਤੇ ਬਿਨਾ ਅਕਲ ਬੋਝ ਹੈ ਜ਼ਿੰਦਗੀ, ਜਿਉ ਛੱਟ ਦੇ ਥੱਲੇ ਊਠ, ਜਿਉ ਛੱਟ ਦੇ ਥੱਲੇ ਊਠ। ਥੈਂਕ ਯੂ ਵੈਰੀ ਮਚ ਗਗਨ ਜੀ, ਹੈਵ ਏ ਨਾਈਸ ਟਾਈਮ। ਤੇ ਮਿਹਰਬਾਨੀ ਜੀ, ਥੈਂਕ ਯੂ। ਸੋ ਇਹ ਸਨ ਜੀ ਗਗਨਦੀਪ ਜੀ ਹੁਣੀ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਹਾਂ ਇਟਲੀ ਲੈ ਕੇ ਚੱਲਦੇ ਹਾਂ ਦੋਸਤੋ। ਸ਼ਾਹ ਜੀ ਸਲਾਮ ਅਲੈਕੁਮ। ਸ਼ਾਹ ਜੀ ਸਲਾਮ ਅਲੈਕੁਮ।
2: ਵਾਲੇਕੁਮ ਸਲਾਮ ਜੀ, ਸੁਣਾਓ ਜੀ।
1: ਮਿਹਰਬਾਨੀ, ਰੌਣਕਾਂ
2: ਠੀਕ ਠਾਕ ਜੀ। ਇੱਥੇ ਤੁਹਾਡੇ ਢੋਲੀਏ ਉਤਲੇ ਪੰਜਾਬ ਦੇ ਢੋਲ ਵਜਾ ਰਹੇ ਨੇ ਜੀ ਜੀ, ਤੇ ਬੜੀਆਂ ਰੌਣਕਾਂ ਲੱਗੀਆਂ ਨੇ। ਮੈਂ ਉਰਾ
1: ਤੁਸੀਂ ਮੈਰਿਜ ਚੋਂ ਨਿਕਲ ਕੇ ਬਾਹਰ ਆਏ ਹੋ ਮੇਰੇ ਨਾਲ ਗੱਲਬਾਤ ਕਰਨ ਵਾਸਤੇ।
2: ਜੀ ਜੀ ਬਿਲਕੁਲ ਜੀ ਜੀ ਜੀ,
1: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ
2: ਜੀ ਜੀ।
1: ਹਾਂਜੀ
2: ਜੀ,
1: ਧੰਨਵਾਦ, ਤੁਸੀਂ ਸਾਨੂੰ ਭੁੱਲਦੇ ਨਹੀਂ ਭਾਵੇਂ ਬਿਜੀ ਵੀ ਹੋਵੋ ਤੁਸੀਂ।
2: ਮਸ਼ਰਕੀ ਪੰਜਾਬ ਉਤਲੇ ਪੰਜਾਬ ਦੇ ਬੰਦੇ ਨੇ, ਉਹਨਾਂ ਦਾ ਬੜੀ ਸ਼ਾਨਦਾਰ ਬਿਲਡਿੰਗ, ਬੜਾ ਸਜਿਆ ਸਜਾਇਆ ਜਿਹਦੇ ਵਿੱਚ ਅੱਜ ਪ੍ਰੋਗਰਾਮ ਹੈ ਜੀ। ਤੇ ਇਹਨਾਂ ਦੇ ਕਈ ਇਸ ਤਰੀਕੇ ਦੇ ਇਹਨਾਂ ਇਟਲੀ ਵਿੱਚ ਆਪਣੇ ਜਿਹੜੇ ਨੇ ਇਹ ਹਾਲ ਬਣਾਏ ਨੇ।

0: ਮੈਂ ਰੈਸਟੋਰੈਂਟ ਜੀ
1: ਅੱਛਾ
0: ਤੇ ਬੜੇ 400-500 ਬੰਦੇ ਨਾਲ ਅੱਜ ਦੀ ਰੋਟੀ ਦਾ ਬੰਦੋਬਸਤ ਇੱਥੇ।
1: ਤੇ ਤੁਸੀਂ ਆਪਣੇ ਸੱਜਣਾ ਮਿੱਤਰਾਂ ਨਾਲ ਸ਼ਾਦੀ ਤੇ ਆਏ ਹੋ ਅੱਜ?
0: ਜੀ ਜੀ ਮੇਰੇ ਇੱਕ ਬੜੇ ਕਰੀਬੀ ਦੋਸਤ ਦੀ ਬੇਟੀ ਦੀ ਸ਼ਾਦੀ ਜੀ।
1: ਅੱਛਾ, ਫਿਰ ਤੇ ਵਾਹ, ਬਹੁਤ ਸੋਹਣੀਆਂ ਰੌਣਕਾਂ ਲੱਗੀਆਂ ਹੋਣੀਆਂ ਨੇ। ਹੈ
0: ਜੀ,
1: ਤੁਸੀਂ ਆਏ ਨਹੀਂ, 2-3 ਵਾਰੀ ਅਸੀਂ ਤੁਹਾਨੂੰ ਮਿਸ ਕੀਤਾ
0: ਜੀ। ਮੈਂ ਖੁਦ ਬੜਾ ਪਰੇਸ਼ਾਨ ਹੋਇਆ, ਮਹਿਮਾਨ ਆ ਗਿਆ ਹਨ ਘਰ।
1: ਚਲੋ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਤੇ ਅੱਜ ਸ਼ਾਹ ਜੀ ਕਿਹੋ ਜਿਹੀ ਗੱਲ ਕਰੋਗੇ ਸਾਡੇ ਨਾਲ, ਕੀ ਸੁਣਾਓਗੇ ਸਾਨੂੰ ਤੁਸੀਂ
0: ਜੀ? ਬਾਂਝ ਧਰਤੀ ਨਜ਼ਮ ਹੈ, ਬਾਂਝ ਧਰਤੀ।
1: ਬਾਂਝ ਧਰਤੀ, ਅੱਛਾ ਆਉਣ ਦਿਓ ਜੀ।
0: ਬਾਂਝ ਧਰਤੀ, ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਉਹ ਧਰਤੀ ਦੇ ਕਲਾਕਾਰੋ, ਇਹ ਧਰਤੀ ਬਾਂਝ ਹੋ ਗਈ ਏ। ਤੇ ਇਸ ਧਰਤੀ ਦੇ ਚਾਹਤ ਦੇ, ਤੇ ਇਸ ਧਰਤੀ ਤੇ ਚਾਹਤ ਦੇ ਕੋਈ ਵੀ ਬਾਗ ਨਹੀਂ ਉੱਗਦੇ। ਅਨਾਦਾਂ ਤੇ ਖਵਾਸਤ ਦੀ ਹਵਾ ਦੀ ਹੁਕਮਰਾਨੀ ਏ। ਜਹਾਲਤ ਰਕਸ ਕਰਦੀ ਏ ਟੀਵੀ ਤੇ ਸਟੇਜਾਂ ਤੇ, ਸ਼ਦੌਲਾ ਪੀਰ ਦੇ ਚੂਹੇ, ਸ਼ਦੌਲਾ ਪੀਰ ਦੇ ਚੂਹੇ ਅਨੋਖੇ ਰਾਗ ਗਾਉਂਦੇ ਨੇ, ਅਕਲ ਦੇ ਸ਼ਾਹ ਖਵਾਉਂਦੇ ਨੇ। ਕਿਸੇ ਵੀ ਕਿੰਗ ਦੇ ਉੱਤੇ ਇਸ਼ਕ ਦੀ ਤਾਰ ਨਹੀਂ ਵੱਜਦੀ, ਕਿਤੇ ਫੁੱਲਾਂ ਬਹਾਰਾਂ ਦੀ ਕੋਈ ਵੀ ਬਰਮ ਨਹੀਂ ਸਜਦੀ, ਸਿਆਹ ਕਾਲੇ ਹਨੇਰੇ ਨੇ ਕੋਈ ਵੀ ਦੀਪ ਨਹੀਂ ਬਲਦਾ। ਹਨੇਰੇ ਹਨੇਰਾ ਆਈ ਹਨੇਰਾ ਆਏ, ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਨਕਾਰੇ ਦੀ ਕਚਹਿਰੀ ਵਿੱਚ ਕੋਈ ਸਾਲਾਰ ਬਹਿ ਕੇ ਤੇ ਕਜ਼ਾ ਦੇ ਫੈਸਲੇ ਲਿਖਦਾ। ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ। ਸਿਤਮ ਦੇ ਘਰ ਸੱਜੇ ਨੇ ਬੜੇ ਬਾਜ਼ਾਰ, ਧਰਮ ਦੇ ਨਾਮ ਦੇ ਉੱਤੇ ਬੜੇ ਬਾਜ਼ਾਰ ਸੱਜੇ ਨੇ, ਸਿਤਮ ਦੇ ਘਰ ਸੱਜੇ ਨੇ। ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ। ਵਸਾਲਾਂ ਤੇ ਪਾਬੰਦੀ ਏ, ਵਿਛੋੜੇ ਜਾਣ ਲੈਂਦੇ ਨੇ। ਸੱਚਾਈ ਜੁਰਮ ਏ ਇੱਥੇ, ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸੱਚਾਈ ਜੁਰਮ ਏ ਇੱਥੇ, ਤੇ ਸੱਚ ਦੇ ਬੋਲ ਬੋਲਣ ਦੀ ਸਜ਼ਾ ਕੈਦਾਂ ਤੇ ਕੋੜੇ ਨੇ। ਸਿਸਮ ਦੇ ਲਸ਼ਕਰੀ ਆ ਕੇ ਜ਼ਬਾਨਾਂ ਚੀਰ ਛੱਡਦੇ ਨੇ। ਉਹ ਧਰਤੀ ਦੇ ਕਲਾਕਾਰ, ਧਰਤੀ ਦੇ ਕਲਾਕਾਰ।
1: ਬਹੁਤ ਖੂਬ ਬਿਆਨ ਕਰਦੇ ਹੋ ਜਿਹੜੇ ਹਾਲਾਤ।
0: ਜੀ ਜੀ ਜੀ,
1: ਵਾਕਿਆ ਇਹ ਕੋਈ ਵਧੀਆ ਕਿਸ ਤਰ੍ਹਾਂ ਦੇ ਸਾਡੇ ਸਿਸਟਮ ਨੇ ਸ਼ਾਹ ਜੀ।
0: ਜੀ ਜੀ, ਅਸੀਂ ਤੇ ਸਾਡੇ ਕੋਈ ਸਿਸਟਮ ਨਹੀਂ ਜੇ, ਤਬਾਹੀ ਜੇ, ਸਰਕਾਰੀ ਅਦਾਰੇ ਲੁੱਟ ਰਹੇ ਜੇ, ਹਕੂਮਤਾਂ ਫਰਾਡ ਜੇ, ਹਕੂਮਤਾਂ ਇੱਥੇ ਜੇ, ਸਰਕਾਰੀ ਅਦਾਰੇ ਇੱਥੇ ਜੇ, ਜਿਹਨਾਂ ਦੀ ਅਸੀਂ ਤਾਰੀਫ ਕਰ ਸਕਦੇ ਹਾਂ, ਉੱਥੇ ਤੇ ਅਦਾਰਿਆਂ ਚ ਚੋਰ ਬੈਠੇ ਜੇ,
1: ਚੋਰ ਬੈਠੇ ਜੀ। ਬਿਲਕੁਲ ਬਿਲਕੁਲ, ਤੇ ਸ਼ਰੀਫ ਸਾਡੇ ਮੁਲਕਾਂ ਚ ਉਹ ਹੈ ਜਿਹਦਾ ਦਾ ਨਹੀਂ ਲੱਗਦਾ
0: ਲੈਣ ਵਾਸਤੇ। ਕਿਸੇ ਬੰਦੇ ਨੂੰ ਉੱਥੇ ਭੇਜਿਆ ਮੁਲਕ ਚ, ਆਪਣੀ ਯੂਨੀਅਨ ਕੌਂਸਲ ਚ, ਉਸ ਆਖਿਆ ਜੀ 6,000 ਫੀਸ ਰਿਸ਼ਵਤ ਕੱਢੋ ਤਾਂ ਦਿਆਂ ਦਾ।
1: ਬੱਲੇ ਬੱਲੇ
0: ਬੱਲੇ, 6,000
1: ਸਾਡਾ। ਮੈਂ ਤੁਹਾਨੂੰ ਕੱਲ ਜਾਂ ਅੱਜ ਇੱਕ ਪ੍ਰੋਗਰਾਮ ਭੇਜਿਆ 2 ਤਰੀਕ ਦਾ, ਸ਼ਾਹ ਜੀ ਜਦੋਂ ਟਾਈਮ ਹੋਏਗਾ ਸੁਣਨਾ
0: ਜੀ, ਜ਼ਰੂਰ ਜੀ,
1: ਠੀਕ ਹੈ
0: ਜੀ, ਜ਼ਰੂਰ
1: ਉਹ ਜ਼ਰੂਰ ਸੁਣਨਾ। ਤੇ ਤੁਸੀਂ ਕਹਿੰਦੇ ਹੋ ਨਾ ਮੈਂ ਸਰਟੀਫਿਕੇਟ ਬਣਾਉਣ ਗਿਆ ਸਾਂ, ਤੇ ਸਾਡੀ ਜਿਹੜੀ ਆ ਨਾ, ਤੁਹਾਨੂੰ ਮੈਂ ਦੱਸਿਆ ਨਾ ਕਿ 5-7 ਸਟੇਟਾਂ ਛੱਡ ਕੇ ਇਹ ਐਜੂਕੇਟਡ ਨੇ, ਰੋਟੀ ਪਾਣੀ ਖਾਂਦੇ, ਬਾਕੀ ਸਭ ਕੁੱਲੀਆਂ ਜੁੱਲੀਆਂ ਵਾਲੀਆਂ ਸਾਡੀਆਂ ਸਟੇਟਾਂ ਨੇ
0: ਜੀ। ਬਿਲਕੁਲ,
1: ਇਹਨਾਂ ਦੀ ਗੱਲ ਸੁਣ ਲਓ। ਕੋਈ ਭੈਣ ਭਰਾ ਸਨ ਤੇ ਉਹਨਾਂ ਨੇ, ਕੋਈ ਭੈਣ ਦੇ ਨਾਂ ਤੇ ਅਕਾਊਂਟ ਸੀ ਕਿ ਖਣੀ ਜੁਆਇੰਟ ਅਕਾਊਂਟ ਸੀ, ਜਾਂ ਦੋਵਾਂ ਦੇ ਸਾਈਨ ਚਾਹੀਦੇ ਹਨ ਸਮਥਿੰਗ, ਛੱਡੋ ਤੇ ਥੋੜੇ ਜਿਹੇ ਪੈਸੇ ਖਣੀ 2500 ਕੇ 25,000 ਕੇ 2500 ਕੇ, ਪੇਂਡੂ ਵਿਚਾਰਾ ਸਿੱਧਾ ਸਾਦਾ, ਇਹ ਵੀਡੀਓ ਵੀ ਹੈਗੀ ਜੇ ਯੂਟਿਊਬ ਚ ਪਈ ਸਾਡੀ, ਤੁਸੀਂ ਤੇ ਤੁਹਾਡੇ ਕੋਲ ਤੇ 6,000 ਮੰਗਦੇ ਸੀ, ਤੇ ਇਹ ਨਾ ਜੇ ਅਨਪੜ੍ਹ ਸੀ ਬੈਂਕ ਵਾਲਿਆਂ ਕੋਲ, ਕਹਿੰਦੇ ਨੇ ਆ ਤੇਰੀ ਭੈਣ ਸਾਈਨ ਕਰੇ ਆਣ ਕੇ, ਤੇ ਉਹ ਕਹਿੰਦਾ ਤੇਰੀ ਭੈਣ ਤੇ ਮਰ ਗਈ ਹੈ, ਉਹ ਕਹਿੰਦੇ ਸਾਨੂੰ ਨੀ ਪਤਾ, ਉਹਦਾ ਡੈਥ ਸਰਟੀਫਿਕੇਟ ਲੈ ਕੇ ਆ ਜਾ। ਅੱਛਾ, ਉਹਨੂੰ ਇੱਕ ਤੇ ਪਤਾ ਨੀ ਕਿੱਥੇ ਕਿੱਥੇ ਡੈਥ ਸਰਟੀਫਿਕੇਟ ਬਣਾਵਾ, ਉਹ ਭੱਜਦਾ ਕੋਸ਼ਿਸ਼ ਕਰਦਾ ਰਿਹਾ, ਤੇ ਗਰੀਬ ਸੀ ਵਿਚਾਰਾ,
0: ਜੀ
1: ਪਾਠ ਸੀ ਉਹਨੂੰ ਕਿਸੇ ਨੇ ਲਾਗੇ ਨਹੀਂ ਲੱਗਣ ਦਿੱਤਾ। ਉਹ ਫਿਰ ਬੈਂਕ ਵਾਲਿਆਂ ਕੋਲ ਗਿਆ, ਬੈਂਕ ਵਾਲਿਆਂ ਨੇ ਦਬਕੇ ਮਾਰ ਕੇ ਬਾਹਰ ਕੱਢਿਆ ਕਿ ਤੈਨੂੰ ਸਮਝ ਨਹੀਂ ਆਉਂਦੀ ਕਿ ਤੈਨੂੰ ਇੱਕ ਵਾਰੀ ਕਿਹਾ ਜੀ ਉਹ ਮਰ ਗਈ ਆ ਤੇ ਉਹਦਾ ਸਰਟੀਫਿਕੇਟ ਲੈ ਕੇ ਆ ਜਾਂ ਭੈਣ ਲੈ ਕੇ ਆ ਆਪਣੀ ਸਰਟੀਫਿਕੇਟ ਲੈ ਕੇ ਆ ਜਾਂ ਕੁਛ ਵੀ ਜਿੱਦਾਂ ਮਰਜ਼ੀ ਹੈ, ਉਹਦੇ ਤੋਂ ਬਗੈਰ ਨਹੀਂ ਤੇਰਾ 1500 ਕਿ 2500 ਅਸੀਂ ਤੈਨੂੰ ਦੇਣਾ।
0: ਜੀ
1: ਉਹ ਆਪਣੀ ਉਹਨਾਂ ਨੇ ਭੈਣ ਸਾੜੀ ਨਹੀਂ ਸੀ ਦਫ਼ਨ ਕੀਤੀ ਸੀ
0: ਜੀ,
1: ਉਹਨੇ ਕਵਰ ਖੋਦੀ ਆਪਣੀ ਭੈਣ ਨੂੰ ਪਲਾਸਟਿਕ ਦੇ ਵਿੱਚ ਲਵੇਟਿਆ ਤੇ ਮੋਢੇ ਤੇ ਧਰ ਕੇ 5 ਕਿਲੋਮੀਟਰ ਕੇ 3 ਕਿਲੋਮੀਟਰ ਬੈਂਕ ਚ ਭੈਣ ਨੂੰ ਲੈ ਕੇ ਆ ਗਿਆ
0: ਕਿ
1: ਆ ਜੇ ਮਰੀ ਪਈ ਤੇ ਸਬੂਤ ਹੈ ਤੇ ਆਹ ਤੇ ਵੋ ਤੇ ਉੱਥੇ ਲੋਕੀ ਇਕੱਠੇ ਹੋ ਗਏ ਪੁਲਿਸ ਸੱਦ ਲਈ ਫਲਾਣ ਢੀ ਜੇ ਵੋ। ਉਹ ਵਿਚਾਰੇ ਨੇ ਕਿਹਾ ਕਿ ਇਹ ਮੈਨੂੰ ਮੇਰੇ ਪੈਸੇ ਨਹੀਂ ਦੇਣ ਦੇ ਭੈਣ, ਭੈਣ ਮੈਂ ਆ ਜੇ ਭੈਣ ਤੇ ਮਰ ਗਈ ਆ ਮੈਨੂੰ ਕੋਈ ਸਰਟੀਫਿਕੇਟ ਨਹੀਂ ਬਣਾ ਕੇ ਦੇਣ ਦਿਆ। ਫੇਰ ਉਹਨੂੰ ਪੁਲਿਸ ਨੇ ਦਖਲ ਦਿੱਤਾ ਤੇ ਉਹ ਬੈਂਕ ਵਾਲਿਆਂ ਨੇ ਕਿਹਾ ਕਿ ਠੀਕ ਆ ਅਸੀਂ ਤੈਨੂੰ ਪੈਸੇ ਦੇ ਦਿੰਦੇ ਹਾਂ, ਆਹ ਲਾਸ਼ ਲੈ ਜਾ ਇੱਥੋਂ ਤੇ ਜਾ ਪ੍ਰਬੰਧ ਕਰੋ ਜਾ ਕੇ ਜਾਂਚ ਕਿੱਦਾਂ ਜਾ। ਆਹ ਜੇ ਸਾਡੇ ਮੁਲਕਾਂ ਦੇ ਹਾਲਾਤ, ਬਾਕੀ ਅਸੀਂ ਗੱਪਾਂ ਮਾਰ ਲਈਏ ਜਿੱਥੋਂ ਤੱਕ ਦੇ ਜਿੰਨੀਆਂ ਮਰਜ਼ੀ ਮਾਰ ਲਈਏ, ਹਾਂਜੀ
0: ਲੇਕਿਨ ਸਾਡੇ ਤੇ ਤੁਹਾਡੇ ਤੋਂ ਵੀ ਚਲੋ ਇੱਕ ਜਮਹੂਰੀਅਤ ਤੇ ਹੈ ਨਾ, ਸਾਡੇ ਤੇ ਕੌਮੀ ਸਮਰੀ ਪਾਰਲੀਮੈਂਟ ਚ ਉਹ ਬੰਦੇ ਬੈਠੇ ਨੇ ਜਿਹੜੇ 90-90 ਹਜ਼ਾਰ ਵੋਟ ਤੋਂ ਆ ਰਹੇ ਨੇ, ਜਿਹੜੇ ਚੌਥੇ ਚੌਥੇ ਨੰਬਰ ਤੇ ਆਏ ਨੇ, ਔਰ ਜਿਹੜੇ ਜਿੱਤੇ ਨੇ ਗਰੀਬ ਉਹ ਨੱਸੀ ਫਿਰਦੇ ਨੇ, ਉਹਨਾਂ ਨੂੰ ਫੜ ਫੜ ਕੇ ਜੇਲ੍ਹਾਂ ਚ ਤੁੰਦੇ ਨੇ, ਉਹਨਾਂ ਦੇ ਖਿਲਾਫ਼ ਕੇਸ ਬਣਾ ਖੜੇ ਨੇ ਜੀ।
1: ਬਸ ਇਹ ਸਾਰਾ ਕੁਛ ਮੈਂ ਟਰੰਪ ਨੇ ਸ਼ਾਹ ਜੀ ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਭਾਰਤ ਤੇ ਚੀਨ ਨਰਕ ਨੇ ਦੋਏ
0: ਜੀ,
1: ਤੇ ਮੈਂ ਇਹ ਲੈਕਚਰ ਇਸੇ ਥੀਮ ਤੇ ਕੀਤਾ ਵੀ ਚਾਈਨਾ ਦਾ ਤੇ ਪਤਾ ਨਹੀਂ ਤੇ ਉਹ ਤੇ ਨਰਕ ਨਹੀਂ ਹੈਗਾ। ਅੱਗੋਂ ਆਪਣੇ ਮੁਲਕ ਨੂੰ ਮੈਂ ਦੱਸਿਆ ਕਿ ਨਰਕ ਦੀਆਂ ਸਾਰੀਆਂ ਨਿਸ਼ਾਨੀਆਂ ਤੇ ਸਾਡੇ ਮਿਲਣ ਡਈਆਂ, ਜੋ ਉਹ ਭਾਵੇਂ ਬੇਕੂਫੀ ਜੀ ਕਿਹਾ ਉਹ 99 ਗੱਲਾਂ ਸਟੂਪਿਡ ਕਰਦਾ ਇੱਕ ਦਿਨ ਦੇ ਵਿੱਚ ਸਾਡੇ ਬਾਰੇ ਉਹਨੇ ਠੀਕ ਇਹ ਇਹ ਸੁਣਨਾ ਇਹ ਤੁਸੀਂ ਚੁੱਕਾ ਹੈ।
0: ਅੱਛਾ ਠੀਕ ਹੈ
1: ਤੇ
0: ਠੀਕ ਹੈ,
1: ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਸ਼ਾਹ ਜੀ।
0: ਹਾਂ ਜੀ ਜ਼ਰੂਰ।
1: ਕਿ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ,
0: ਮੇਰਾ ਵਾਲੜੇ ਨੇ ਕਾਫ ਕਰਮ ਕੀਤਾ ਮੇਰਾ ਵਾਲੜੇ ਨੇ,
1: ਤੇ ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ।
0: ਵਾਹ ਵਾਹ, ਸਾਨੂੰ ਸੱਜਣਾ ਦੇ ਅੱਜ ਦੀਦਾਰ ਹੋ ਗਏ,
1: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ,
0: ਦਿਲ ਧੜਕਿਆ ਜਿਸਮ ਵਿੱਚ ਜਾਨ ਪੈ ਗਈ
1: ਤੇ ਨੈਣ ਫਰਕੇ 2 ਤੋਂ 4 ਹੋ ਗਏ।
0: ਵਾਹ ਵਾਹ,
1: ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ
0: ਜੀ,
1: ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ, ਉਹਦੀ ਤੱਕਣੀ ਪਿਆਰ ਦੀ ਤੋਪ ਵਰਗੀ ਤੇ ਗੋਲੇ ਸਾਰੇ ਦਿਲ ਚੋਂ ਪਾਰ ਹੋ ਗਏ
0: ਜੀ।
1: ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ
0: ਹੋ, ਸ਼ੁਕਰੀਆ ਜੀ,
1: ਤੇ ਅਸਲੀ
0: ਸ਼ੁਕਰੀਆ ਜੀ, ਓਕੇ
1: ਓਕੇ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਖੁਦਾ ਹਾਫਿਜ਼ ਸਰ, ਖੁਦਾ ਹਾਫਿਜ਼। ਇਹ ਸਨ ਸ਼ਾਹ ਜੀ ਹੁਣੀਕਲੀ ਤੋਂ। ਵੀਰ ਬਲਬੀਰ ਸਿੰਘ ਜੀ ਮੈਨੂੰ ਇੱਕ ਮੌਕਾ ਦਿਓ, ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਾਂ, ਉਹਦੇ ਬਾਅਦ ਤੁਹਾਡੇ ਵੱਲ ਆ ਰਿਹਾ ਹਾਂ ਮੈਂ ਤੇ। ਹਾਂਜੀ ਸਮਾਂ ਬਦਲਿਆ, ਠੀਕ ਹੈ ਜੀ, ਅਸੀਂ ਗੱਲ ਕਰਾਂਗੇ ਹੁਣ ਇਹਨਾਂ ਦੇ ਨਾਲ। ਤੇ ਇਹ ਆ ਲਓ ਜੀ, ਲਓ ਡਾਕਟਰ ਸਾਹਿਬ ਨੂੰ ਕਾਲ ਕਰ ਦਿੱਤੀ। ਡਾਕਟਰ
2: ਸਾਹਿਬ
1: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਪ੍ਰਵਾਸ ਰੇਡੀਓ ਦੇ ਵੇੜੇ। ਆ ਜਾਓ ਆ ਜਾਓ, ਲੰਘ ਆਓ।
2: ਮੈਨੂੰ ਵੀ ਸੱਜਣ ਨੂੰ ਬੁਲਾਉਣ ਵਾਸਤੇ ਮੈਂ ਵੀ ਤੁਹਾਡਾ ਸ਼ੁਕਰਗੁਜ਼ਾਰ ਹਾਂ ਜੀ।
1: ਥੈਂਕ ਯੂ ਸਰ, ਮੈਨੂੰ ਤੇ ਪਤਾ ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ, ਜਰਾ ਸਾਰੇ ਸੁਣਨ ਵਾਲਿਆਂ ਨੂੰ ਵੀ ਆਪਣੀ ਇੰਟਰੋਡਕਸ਼ਨ ਦਿਓ, ਡਾਕਟਰ ਸਾਹਿਬ ਕਿੱਥੋਂ ਬੋਲ ਰਹੇ ਹੋ ਤੁਸੀਂ?
2: ਪਹਿਲੀ ਗੱਲ ਤੇ ਇਹ ਸੋਚਿਆ ਸੀ ਜੀ ਆ ਸਰ ਗਿਆ, ਰਹਿ ਨਹੀਂ ਦਿਓ ਤੇ ਠੀਕ ਹੈ।
1: ਠੀਕ ਹੈ ਜੀ, ਰਹਿਣ ਦੇਣਾ ਰਹਿਣ ਦੇਣਾ ਜੀ,
2: ਕਿਹੜੇ
1: ਸ਼ਹਿਰ ਚੋਂ ਬੋਲ ਰਹੇ ਹੋ?
2: ਅੱਛਾ ਜੀ, ਮੈਂ ਨਾ ਗਾਲਬ ਨਾਲ ਸ਼ੁਰੂ ਕਰਦਾ ਆ।
1: ਅੱਛਾ,
2: ਉਹ ਕਹਿੰਦੇ ਪੁੱਛਦੇ ਹੈ ਵੇ ਗਾਲਬ ਕੌਣ ਹੈ, ਕੋਈ ਬਤਲਾਏ ਕਿ ਹਮ ਬਤਲਾਏ ਕਿਆ।
1: ਵਾਹ ਵਾਹ ਵਾਹ ਵਾਹ, ਕੋਈ ਬਤਲਾਏ ਕਿ ਹਮ ਬਤਾਏ ਕਿਆ, ਬਤਲਾਏ ਕਿਆ, ਕਿਆ ਬਾਤ ਹੈ।
2: ਤੋ ਮੈਂ ਉਹਦੇ ਨਾਲ ਸ਼ੁਰੂ ਇਸ ਕਰਕੇ ਕੀਤਾ ਹੈ ਕਿ ਮੈਂ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ, ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਾਰੇ ਕੀ ਦੱਸਾਂ।
1: ਫਿਰ ਵੀ ਡਾਕਟਰ ਸਾਹਿਬ ਤੁਸੀਂ ਬੜਾ ਮਾਰਕਾ ਮਾਰਿਆ, ਮਤਲਬ ਕਿ ਮੈਂ ਆਪਣੇ ਸੁਣਨ ਵਾਲੇ ਦੇਸ਼ਾਂ ਵਿਦੇਸ਼ਾਂ 'ਚ ਦੱਸ ਦਿਆਂ ਕਿ ਇਹ ਡਾਕਟਰ ਸਾਹਿਬ ਤੁਸੀਂ ਮਤਲਬ ਕਿ ਕਿਹੜੇ ਫਾਕ ਦੇ ਡਾਕਟਰ ਸੀ? ਹੁਣ ਤਾਂ ਤੁਸੀਂ ਰਿਟਾਇਰ ਹੋ ਚੁੱਕੇ ਹੋ ਨਾ।
2: ਹਾਂਜੀ ਹਾਂਜੀ, ਮੈਂ ਤੁਹਾਨੂੰ ਦੱਸ ਦਿਆਂ,
1: ਦੱਸੋ
2: ਕਿ ਮੈਂ 1976 ਈਸਵੀ ਦੇ ਵਿੱਚ ਪੁਰਾਣੀ ਈਸਟ ਜਰਮਨੀ ਦੇ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਸਤੇ ਆਇਆ ਸੀ। ਇਹਦਾ ਮਤਲਬ ਇਹ ਹੈ ਕਿ ਮੈਨੂੰ 50 ਸਾਲ ਹੋ ਗਏ, ਮੈਂ ਆਪਣੀ MBBS MS ਵੀ ਇੱਥੋਂ ਕੀਤੀ। MS ਵੈਸੇ ਮੇਰਾ ਇੱਥੋਂ ਕਰਨ ਦਾ ਕੋਈ ਇਰਾਦਾ ਨਹੀਂ ਸੀ, ਲੇਕਿਨ ਹੋਇਆ ਇੰਜ ਤੇ ਜਦ ਮੈਂ 1983 ਦੇ ਵਿੱਚ ਇੱਥੋਂ MBBS ਕਰਕੇ ਵਾਪਸ ਗਿਆ ਤਾਂ ਉਦੋਂ ਪੰਜਾਬ ਦੇ ਹਾਲਾਤ ਸਾਰਿਆਂ ਨੂੰ ਜਾਣੂ, ਉਹਨਾਂ ਤੋਂ ਕੀ ਦੱਸਾਂ।
1: ਤੁਸੀਂ
2: ਫਿਰ
1: ਉਦੋਂ ਦੀ ਗੱਲ ਕਰਨ ਡੇ ਹੋ, ਅੱਜ ਕੀ ਹੋਣਗੇ ਹਾਲਾਤ ਪਤਾ ਤੇ ਤੁਹਾਨੂੰ ਹੈ ਹੀ ਆ ਸਾਰਾ।
2: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ,
1: ਗੱਲ ਕੈਰੀਅਰ ਰੱਖੋ ਹੁਣ।
2: ਲੇਕਿਨ ਉਹਦੇ ਵਿੱਚ ਚੀਜ਼ ਇਹ ਸੀ ਕਿ ਉਹ ਹਾਲਾਤਾਂ ਤੋਂ ਅੱਜ ਦੀ ਨਵੀਂ ਪੀੜ੍ਹੀ ਜਾਣੂ ਨੇ, ਉਹਨਾਂ ਦਾ ਗਿਆਨ ਅੱਧ ਪਚੱਧਾ ਔਰ ਕਈ ਦਫ਼ਾ ਉਹ ਬਹੁਤ ਬਹੁਤ ਹੱਦ ਤੱਕ ਖਤਰਨਾਕ ਵੀ ਹੋ ਜਾਂਦਾ। ਚਲੋ, ਮੇਰੇ ਕਹਿਣ ਦਾ ਮਤਲਬ ਹੋਰ ਸੀ, ਮੈਂ ਇਹ ਕਹਿਣਾ ਚਾਹੁੰਦਾ ਸਾਂ ਕਿ ਮਾਂ ਤਾਂ ਮਾਂ ਹੀ ਹੁੰਦੀ ਆ। ਮਾਂ ਨੇ ਮੈਨੂੰ ਵੇਖਿਆ ਕਿ ਮੂੰਹ ਸਿਰ ਮੁੰਨਿਆ ਆ ਤੇ ਇਹ ਸ਼ੇਪ ਕਰਨ ਨੂੰ ਵੀ ਨਹੀਂ ਹਟਦਾ ਤੇ ਕਿਤੇ ਕੰਮ ਵਿਗੜਦਾ ਜਾਵੇ ਉਹ ਕਹਿੰਦੀ ਪੁੱਤ ਮੈਂ ਤੈਨੂੰ ਡਾਕਟਰ ਤੇ ਬਣਾ ਲਿਆ, ਤੂੰ ਮੇਰੀ ਤਾਂ ਅੱਖਾਂ ਤੋਂ ਦੂਰ ਕਿਤੇ ਨੂੰ ਮੈਂ ਜਰ ਲਾਂਗੀ ਪਰ ਬਹੁਤਾ ਦੂਰ ਚਲੀ ਉਹ ਤਾਂ ਜਰਿਆ ਨੀ ਜਾਣਾ। ਹਾਂਜੀ, ਤੇ ਫਿਰ ਇਸ ਤਰ੍ਹਾਂ ਹੋਇਆ ਕਿ ਮੈਂ ਫਿਰ ਦੁਬਾਰਾ ਕੋਸ਼ਿਸ਼ ਕੀਤੀ ਤੇ MS ਕਰਨ ਵਾਸਤੇ ਆ ਗਿਆ, ਪੁਰਾਣੀ GDR ਜਿਹਨੂੰ ਈਸਟ ਜਰਮਨੀ ਨੂੰ ਕਿਹਾ ਜਾਂਦਾ ਤੇ ਹਾਲੇ ਮੈਂ MS ਪੂਰੀ ਕੀਤੀ ਸੀ।
1: ਹਾਂਜੀ,
2: ਜਰਮਨੀ ਯੂਨੀਫਿਕੇਸ਼ਨ ਹੋ ਗਈ ਤੇ ਫਿਰ ਮੈਂ ਫੈਸਲਾ ਕਰ ਲਿਆ ਕਿ ਹੁਣ ਮੈਂ ਜਾਣਾ ਹੀ ਨਹੀਂ, ਕਿਉਂਕਿ 13-14 ਸਾਲ ਮੈਨੂੰ ਇੱਥੇ ਹੋ ਗਏ ਸੀ। ਇਸ ਕਰਕੇ ਮੈਂ ਆਪਣੀ MS ਕੀਤੀ, ਉਸ ਤੋਂ ਬਾਅਦ ਮੈਂ ਆਪਣੇ ਮਾਸਟਰ ਆਫ ਸਰਜਰੀ ਕਹਿੰਦੇ ਇੱਥੇ ਜਦੋਂ ਜਰਮਨੀ ਦੇ ਵਿੱਚ ਅਸੀਂ ਫਾ ਖਾਸ ਫਿਰ ਸ਼ਰੂਰਗੀ ਕਹਿੰਦੇ।
1: ਦੁਬਾਰਾ ਬੋਲਿਓ ਪਲੀਜ਼।
2: ਜਰਮਨ ਦੇ ਵਿੱਚ ਜਾਂ
1: ਇੰਗਲਿਸ਼ ਚੰਗੀ ਤਰ੍ਹਾਂ ਸੁਣਿਆ ਨਹੀਂ ਸੀ।
2: ਫਾਖ ਆਰਸ ਫੀਅਰ ਸ਼ਰੂਰਗੀ।
1: ਵਾਹ, ਅੱਛਾ, ਫਾਖ ਆਰਸ ਫੀਅਰ ਸ਼ਰੂਰਗੀ ਜੀ।
2: ਹਾਂ, ਤੇ ਉਹਦੀ ਵੀ ਅੱਗੇ ਇੱਕ ਸਪੈਸ਼ਲ ਬ੍ਰਾਂਚ ਹੁੰਦੀ ਹੈ, ਉਹਨੂੰ ਕਹਿੰਦੇ ਅਸੀਂ ਜਰਮਨੀ ਦੇ ਵਿੱਚ ਵਿਸਰਲ ਸ਼ਰੂਰਗੀ, ਵਿਸਰਲ ਸਰਜਰੀ।
1: ਅਸਲ ਸਰਜਰੀ, ਵਿਸਰਲ ਸਰਜਰੀ, ਠੀਕ ਹੈ ਜੀ।
2: ਇਸ ਵਿੱਚ ਉਹਦੇ ਮਾਹਿਰ ਵੱਲੋਂ ਮੈਂ ਰਿਟਾਇਰ ਹੋ ਗਿਆ ਜੀ ਹੁਣ, ਤੇ ਹੁਣ ਪੜ੍ਹਨ ਲਿਖਣ ਫਿਰਨ ਤੁਰ ਤੋਂ ਇਲਾਵਾ ਕੋਈ ਕੰਮ ਨਹੀਂ
1: ਜੀ। ਬਿਲਕੁਲ ਬਿਲਕੁਲ, ਹੁਣ ਤੁਸੀਂ ਮਤਲਬ ਅਸੀਂ ਜਦੋਂ ਮਤਲਬ ਕਿ ਯੰਗ ਹੁੰਦੇ ਹਾਂ, ਜਦੋਂ ਫਿਰਨ ਤੁਰਨ ਜੋਗੇ ਹੁੰਦੇ ਹਾਂ, ਉਦੋਂ ਅਸੀਂ ਬਿਜੀ ਹੁੰਦੇ ਹਾਂ ਭੱਜ ਦੌੜ 'ਚ, ਅਤੇ ਸੋਚੀਦਾ ਰਿਟਾਇਰ ਜਦੋਂ ਹੋਵਾਂਗੇ ਨਾ ਉਦੋਂ ਘੁੰਮਾਂਗੇ, ਸਾਰਾ ਕੁਛ ਵੇਖਾਂਗੇ, ਉਦੋਂ ਤੱਕ ਗੋਡਿਆਂ 'ਚੋਂ ਗਰੀਸ ਮੁੱਕਦੀ ਜਾਂਦੀ ਹੈ, ਇਹ ਭੱਜ ਨੱਠ ਬਹੁਤ ਘੱਟ। ਫਿਰ ਨਹੀਂ ਇੰਨਾ ਦਿਲ ਕਰਦਾ ਹੁੰਦਾ ਕਿ ਉਹ ਪਹਾੜਾਂ 'ਤੇ ਚੜੀਏ, ਇੱਧਰ ਨੂੰ ਚੱਲੀਏ, ਉੱਧਰ ਨੂੰ ਚੱਲੀਏ।
2: ਇਹ ਸੁੱਚਾ ਸਿੰਘ ਜੀ ਆਪਣੇ ਸਮਾਜ ਵਿੱਚ ਜੰਮਿਆ ਸਾਰਿਆਂ ਦੀ ਇਹੋ ਹੀ ਕਹਾਣੀ ਜੇ। ਅਸਲ ਜ਼ਿੰਦਗੀ ਦੇ ਵਿੱਚ ਅਸਲ ਜ਼ਿੰਦਗੀ ਦਾ ਮਜ਼ਾ ਜਿਹੜਾ ਨਾ, ਮੈਂ ਵੇਖਿਆ ਕਿ ਇਹ ਯੂਰਪ ਨਹੀਂ ਲੈਂਦੇ ਆ।
1: ਹਾਂ, ਵੇਖ ਲਓ ਇਹ ਛੁੱਟੀਆਂ ਹਰ ਸਾਲ ਜਾਣਾ, ਮੈਂ ਜਾਣ ਕਿਉਂਕਿ ਮੇਰਾ ਗੈਸਟ੍ਰੋਨੋਮੀ ਚ ਗੈਸਟ੍ਰੋਨੋਮੀ ਨਾਲ ਸੰਬੰਧ ਰਿਹਾ ਹੈ, ਬਹੁਤ ਵਾਹ ਪੈਂਦਾ ਹੁੰਦਾ ਸੀ, ਉਹ ਕਰਜ਼ਾ ਲੈ ਕੇ ਛੁੱਟੀਆਂ ਕੱਟਣ ਜਾਂਦੇ ਹੁੰਦੇ ਸੀ ਤੇ ਫਿਰ ਹਰ ਮਹੀਨੇ ਦਾ 200-200 ਯੂਰੋ ਦਿਨ ਦੇ ਵਾਪਸ ਕਰਦੇ ਰਹਿਣਾ।
2: ਧੁਨ ਹੈ ਨਾ ਉਹ ਕਹਿੰਦੇ ਬਚਾ ਕੇ ਕੀ ਕਰਨੇ ਆ, ਕੱਲ ਨੂੰ ਕੀ ਹੋਣਾ।
1: ਬਿਲਕੁਲ ਬਿਲਕੁਲ। ਤੇ ਡਾਕਟਰ ਸਾਹਿਬ, ਮੇਰਾ ਇੱਕ ਦੋਸਤ ਸੀ, ਉਹ ਪੜ੍ਹਿਆ ਲਿਖਿਆ ਨਹੀਂ ਪਰ ਅਮੀਰ ਵਾਹਵਾ ਹੈ, ਉਹਦੇ ਕੋਲ ਸੀ ਨਹੀਂ ਹੈਗਾ, ਤੇ ਉਹਦਾ ਚੰਗਾ ਕਾਰੋਬਾਰ ਮਤਲਬ ਕਿ ਵਧੀਆ ਚੱਲਦਾ ਸੀ, ਤੇ ਉਹ ਇੱਕ ਵੀ ਛੁੱਟੀ ਨਹੀਂ ਸੀ ਕਰਦਾ ਹੁੰਦਾ, ਤੇ ਅਸੀਂ ਤਾਂ ਫਿਰ ਵੀ ਛੁੱਟੀਆਂ ਕਰਦੇ ਹੁੰਦੇ, ਇੱਕ ਵੀ ਛੁੱਟੀ ਨਹੀਂ, 12-12 ਘੰਟੇ ਕੰਮ, ਤੇ ਪੈਸੇ ਉਹਦੇ ਕੋਲ ਬਹੁਤ ਸਨ। ਤੇ ਮੈਂ 15 ਸਾਲਾਂ ਬਾਅਦ ਇੱਕ ਵਾਰੀ ਇਹਨੂੰ ਕਿਹਾ, ਮੈਂ ਓਏ ਤੂੰ ਛੁੱਟੀ ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ। ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆ ਛੁੱਟੀਆਂ ਕਰਨੀਆਂ ਨੇ, ਮੁੜ ਕੇ ਵਾਪਸ ਹੀ ਨਹੀਂ ਆਉਣਾ, ਮੜੀਆਂ ਚੋਂ ਵੇਖੀ ਜਾਏਗੀ ਜਿਹੜੀ
2: ਹੋਏਗੀ,
1: ਜਿਉਂਦੇ ਜੀ ਛੁੱਟੀਆਂ ਨਹੀਂ ਕਰਨੀਆਂ, ਕਰ ਲਿਆ ਕਰ, ਛੁੱਟੀਆਂ ਵੀ ਕਰਿਆ ਕਰ। ਤੇ ਕਹਿੰਦਾ ਇੱਕੋ ਵਾਰੀ ਸੁੱਚਾ ਸਿਆ

0: ਕਿਸੇ ਕਿਸੇ ਮਸਲੇ ਦੇ ਉੱਤੇ ਜ਼ਰੂਰ।
1: ਮਸਲਾ ਇਹ ਹੈ ਕਿ ਸੁੱਚਾ ਸਿੰਘ ਜੀ, ਮੈਂ ਤਾਂ ਚਾਹੁੰਦਾ ਕਿ ਅੱਜ ਅਮਨ ਤੇ ਜੰਗ ਦੇ ਉੱਤੇ ਥੋੜੀਆਂ ਜਿਹੀ ਚਾਰ ਪੰਜ ਲਾਈਨਾਂ ਹੋ ਜਾਣ।
0: ਆਉਣ ਦਿਓ ਜੀ,
1: ਤੁਸੀਂ ਮੈਨੂੰ ਇੰਨਾ ਕੁ ਦੱਸ ਦਿਓ ਕਿ ਆਪਣੇ ਕੋਲ ਟਾਈਮ ਕਿੰਨਾ ਕੁ ਹੈ ਤੇ ਉਹਦੇ ਹਿਸਾਬ ਨਾਲ ਮੈਂ।
0: ਟਾਈਮ ਬਹੁਤ ਹੈ ਜੀ, ਤੁਸੀਂ ਜਿੰਨੇ ਮਰਜ਼ੀ ਟਾਈਮ ਮਿੰਟ ਟਾਈਮ ਲੈ ਲਓ, 5 ਮਿੰਟ ਟਾਈਮ ਲੈ ਲਓ, 10 ਮਿੰਟ ਟਾਈਮ ਲੈ ਲਓ।
1: ਚਲੋ ਜੀ, ਫਿਰ ਮੈਂ ਤੁਹਾਨੂੰ ਸ਼ੁਰੂ ਇੱਥੇ ਕਰਦਾ ਕਿ ਅਸੀਂ ਜਿਹੜੇ ਮੁਲਕ ਦੇ ਵਿੱਚ ਬੈਠੇ ਹੋਏ ਹਾਂ, ਜਿਹਦੇ ਬਛਿੰਦੇ ਹਾਂ, ਜਿਹਦਾ ਅੰਨ ਪਾਣੀ ਖਾਂਦੇ ਹਾਂ, ਜਿੱਥੇ ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗੁਜ਼ਾਰਿਆ, ਇਸ ਤੋਂ ਹੀ ਸ਼ੁਰੂ ਕਰਦੇ ਹਾਂ। ਮਸਲਾ ਇਹ ਕਿ ਕੱਲ 2 ਮਈ ਸੀ ਤੇ ਕੱਲ ਦੇ ਦਿਨ 1945 ਨੂੰ ਬਰਲਿਨ ਦੇ ਵਿੱਚ ਜਰਮਨ ਫੌਜਾਂ ਨੇ ਹੱਥ ਖੜੇ ਕਰ ਦਿੱਤੇ ਸੀ ਰੂਸੀਆਂ ਦੇ ਅੱਗੇ।
0: 1945
1: ਸੈਕਿੰਡ ਵਰਲਡ ਵਾਰ ਦੇ ਵਿੱਚ, ਤੇ ਸੈਕਿੰਡ ਵਰਲਡ ਵਾਰ ਵੈਸੇ ਮੈਨੂੰ ਬਹੁਤ ਹੀ ਦੱਸਣ ਦੀ ਲੋੜ ਨਹੀਂ, ਕਿਉਂਕਿ ਅੱਜ ਕੱਲ ਦਾ ਪਾਠਕ ਖੁਦ ਵੀ ਜੇ ਚਾਹੇ ਤੇ ਜਿਹੜਾ ਗਿਆਨ ਮਰਜ਼ੀ ਕੱਢ ਲਵੇ
0: ਜੀ, ਬਿਲਕੁਲ ਠੀਕ।
1: ਤੇ ਜਿਹਨੇ ਨਹੀਂ ਕੱਢਣੀ
0: ਜੀ,
1: ਉਹਨੂੰ ਆਪਾਂ ਭਾਵੇਂ ਅੱਜ ਘੰਟਾ ਲਾ ਕੇ ਸਮਝਾ ਵੀ ਦਈਏ, ਉਹਨੇ ਸਮਝਣਾ ਹੀ ਨਹੀਂ
0: ਜੀ। ਬਿਲਕੁਲ ਬਿਲਕੁਲ, ਤੁਸੀਂ ਠੀਕ ਫਰਮਾ ਰਹੇ ਹੋ।
1: ਉਹਨਾਂ ਨੇ ਇਹ ਕਹਿਣਾ ਜੀ, ਇਹ ਤੇ ਵਿਆਹ ਦੇ ਵਿੱਚ ਬੀ ਵਾਲਾ ਲੇਖਾ ਪਾ ਬੈਠੇ ਆ, ਕੰਮ ਮਕਸਦ ਕੋਈ ਹੋਰ ਸੀ ਤੇ ਗੱਲਾਂ ਇਹ ਹੋਰ ਕਰਨ ਲੱਗ ਪਿਆ। ਚਲੋ, ਉਸ ਦੂਜੀ ਆਲਮੀ ਜੰਗ ਜਿਹੜੀ ਆ ਉਹ ਮੈਂ ਥੋੜਾ ਜਿਹਾ ਦੱਸ ਕੇ ਫਿਰ ਇਸ ਮਸਲੇ ਤੋਂ ਹੋਰ ਕਿਸੇ ਪਾਸੇ ਚੱਲਦੇ ਆ। 8 ਮਈ 1945 ਨੂੰ ਜਰਮਨੀ ਨੇ ਜਦੋਂ ਹਥਿਆਰ ਬਿਲਕੁਲ ਛੁੱਟ ਦਿੱਤੇ ਰੂਸੀ ਫੌਜਾਂ ਦੇ ਅੱਗੇ, ਫਿਰ ਇਹ ਜੰਗ ਖਤਮ ਹੋ ਗਈ। ਇਸ ਜੰਗ ਦੇ ਵਿੱਚ ਤਕਰੀਬਨ 65-70 ਮਿਲੀਅਨ ਲੋਕ ਵੀ ਕਹਿੰਦਾ ਮਾਰ ਗਏ।
0: ਮਰੇ ਜੀ, ਇੰਨੇ ਮਰੇ ਹੋਏ, ਨੋ ਡਾਊਟ।
1: ਤੇ ਹੁਣ ਜੇ ਵੇਖੀਏ, ਇਨਸਾਨ ਨੇ ਉਸ ਤੋਂ ਕੁਛ ਵੀ ਨਹੀਂ ਜੇ ਸਿੱਖਿਆ। ਇਸ ਵੇਲੇ ਸੰਸਾਰ ਦੇ ਵਿੱਚ 2-3 ਤਕੜੀਆਂ ਜੰਗਾਂ ਤੇ ਪਤਾ ਨੀ ਕਿੰਨੀਆਂ ਭਖਦੀਆਂ ਲੱਗੀਆਂ ਹੋਈਆਂ, ਤੇ ਮੈਂ ਕਹਿੰਦਾ ਕਿ ਹੁਣ ਨਾ ਕੁਛ ਅਮਨ ਨੂੰ ਅਸੀਂ ਚਾਚੀ ਮਾਰੀਏ, ਤੇ ਉਹਦੇ ਬਾਰੇ ਮੈਂ ਤੁਹਾਨੂੰ ਇੱਕ ਪੰਜਾਬੀ ਬਰਕਤ ਰਾਮ ਜੁਮਨ ਦੀਆਂ ਇੱਕ ਸਦੀ ਪਹਿਲਾਂ ਲਿਖੀਆਂ 17 ਸੁਣਾਉਣਾ ਹੈ। ਉਹ ਕਹਿੰਦੇ ਆ ਜੀ, ਅੱਜ ਦੀ ਨਵੀਂ ਤਹਿਜ਼ੀਬ ਦੇ ਰਹਿਬਰਾਂ ਨੇ ਪੱਠੀ ਜਿਹੀ ਸੰਸਾਰ ਚ ਤਾਈ ਹੋਈ ਏ।
0: ਵਾਹ, ਪੱਠੀ ਜਿਹੀ ਸੰਸਾਰ ਵਿੱਚ ਤਾਈ ਹੋਈ ਏ, ਵਾਹ।
1: ਕਹਿੰਦੇ ਆਦਮ ਖੂਰ ਜਲਾਦਾਂ ਨੇ ਥਾਂ ਥਾਈ, ਕਹਿੰਦੇ ਆਦਮ ਖੂਰ ਜਲਾਦਾਂ ਨੇ ਥਾਂ ਥਾਈ ਬੰਬਾਂ ਨਾਲ ਦੁਕਾਨ ਸਜਾਈ ਹੋਈ।
0: ਕਿਆ ਬਾਤ ਹੈ, ਵਾਹ ਵਾਹ ਵਾਹ।
1: ਇਹ ਜੀ ਆਪਣੇ ਪਾਕਿਸਤਾਨ ਚ ਰਹਿ ਗਏ, ਪਾਕਿਸਤਾਨ ਦੇ ਸਿਆਲਕੋਟ ਦੇ ਵਿੱਚ ਇਹਨਾਂ ਦਾ ਜਨਮ ਦਿਨ, ਇਹਨਾਂ ਦਾ ਜਨਮ ਪਿੰਡ ਜਨਮ ਹੋਇਆ ਸੀ। ਤੇ ਜਿਵੇਂ ਹੁਣ ਇਹਨਾਂ 17 ਨੂੰ ਦੇਖਾਂ ਤੇ ਉਹ 17 ਅੱਜ ਵੀ ਸੱਚ ਨੇ,
0: ਪੂਰੀਆਂ ਟੋਕਦੀਆਂ ਨੇ ਜੀ ਸਾਡੇ ਤੇ।
1: ਤੇ ਫਿਰ ਦੱਸੋ ਅਸੀਂ ਸਿੱਖਿਆ ਕਿ।
0: ਮੈਂ ਕਿਹਾ ਜੀ ਡਾਕਟਰ ਸਾਹਿਬ, ਅਸੀਂ ਬਰੂਦ ਦੇ ਢੇਰ ਤੇ ਬੈਠੇ ਹਾਂ, ਸਿੱਖਣਾ ਤੇ ਕਿਤੇ ਰਿਹਾ, ਅਸੀਂ ਅੱਗੇ ਨਾਲੋਂ ਵੀ ਵਿਗੜ ਗਏ ਹਾਂ ਜ਼ਿਆਦਾ,
1: ਅੱਗੇ ਨਾਲੋਂ ਵੀ ਵਿਗੜੇ ਹਾਂ। ਤੇ ਹੁਣ ਮੈਂ ਇਸ ਨੂੰ ਫਿਰ ਉੱਥੇ ਲੈ ਕੇ ਜਾਂਦਾ ਜਿਸ ਧਰਤੀ ਦੇ ਅਸੀਂ ਉਸੇ ਬੈਠੇ ਹੋਏ ਹਾਂ। ਮਸ਼ਹੂਰ ਫ੍ਰੀਡਰਿਸ਼ ਸ਼ਿਲਰ ਤੇ ਗੋਇਥੇ ਦਾ ਨਾਮ ਕਿੰਨੇ ਨਹੀਂ ਸੁਣਿਆ?
0: ਬਿਲਕੁਲ ਜੀ, ਗੋਇਥੇ ਸ਼ਿਲਰ ਸਭ ਜਾਣਦੇ ਨੇ,
1: ਸਾਰੇ ਜਾਣਦੇ ਨੇ। ਤੇ ਸ਼ਿਲਰ ਨੇ ਉਦੋਂ ਲਿਖ ਦਿੱਤਾ
0: ਜੀ,
1: ਕਹਿੰਦਾ ਕਿ ਜੇ ਕੋਈ ਦੁਨੀਆਂ ਦੇ ਵਿੱਚ ਕੋਈ ਸਫਲ ਵਪਾਰੀ ਹੈ ਨਾ, ਉਹ ਸਿਰਫ ਜੰਗ ਹੈ।
0: ਜੰਗ, ਵਾਹ ਵਾਹ।
1: ਉਹ ਕਹਿੰਦਾ ਇਹ ਜਿਹੜਾ ਹੈ ਨਾ ਇਹਦੇ ਚ ਇੰਨੀ ਸ਼ਕਤੀ ਹੈਗੀ ਆ ਕਿ ਇਹ ਲੋਹੇ ਨੂੰ ਸੋਨੇ ਚ ਤਬਦੀਲ ਕਰ ਦਿੰਦਾ।
0: ਜੀ ਲੋਹੇ ਨੂੰ ਕਰ

0: ਹੈ ਸੋਨੇ ਚ, ਉਹਨਾਂ ਦਾ ਵਾਕਿਆ ਹੀ ਸੋਨਾ ਬਣ ਰਿਹਾ ਲੋਹਾ, ਨੋ ਡਾਊਟ
1: ਹਾਂਜੀ
0: ਜੀ,
1: ਤੇ ਉਹਨਾਂ ਦਾ ਲੋਹਾ
0: ਸੋਨਾ ਬਣ ਰਿਹਾ
1: ਜੇ ਤੁਸੀਂ 5 ਮਿੰਟ ਦਿੱਤੇ ਸੀ, ਸੋ ਮੈਂ ਨਾ ਹੁਣ ਪੰਜਾਬ ਦੇ ਇੱਕ ਹੋਰ ਸਾਂਝੇ ਕਵੀ ਵੱਲ ਜਾਣਾ ਆ ਜਿਹੜਾ ਇਹਨਾਂ ਜੰਗਾਂ ਬਾਰੇ ਲਿਖਦਾ, ਉਹਨੂੰ ਬਹੁਤ ਬਹੁਤ ਜ਼ਿਆਦਾ ਲਿਖਦਾ, ਲੇਕਿਨ ਬਾਬਾ ਨਜ਼ਮੀ ਲਿਖਦਾ ਆ।
0: ਵਾਹ ਵਾਹ, ਬਾਬਾ ਨਜ਼ਮੀ ਵੀ ਕਿਆ ਬਾਤਾਂ ਨੇ ਬਾਬੇ ਨਜ਼ਮੀ ਦੀ।
1: ਹਾਂਜੀ, ਤੇ ਉਹ ਕਹਿੰਦੇ ਨੇ ਬਾਬਾ ਨਜ਼ਮੀ, ਉਹ ਰੱਬਾ ਲੱਗੀ ਜੰਗ ਹਟਾ, ਕਹਿੰਦੇ ਰੱਬਾ ਲੱਗੀ ਜੰਗ ਹਟਾ, ਬੰਦੇ ਖਾਣੀ ਪਿੰਜਰੇ ਪਾ।
0: ਵਾਹ, ਪਿੰਜਰੇ ਪਾ
1: ਕਹਿੰਦਾ ਇਹ, ਮੈਂ ਰੱਬ ਨੂੰ ਅੱਗੇ ਕਹਿੰਦਾ ਆਪਣੇ ਵੱਲੋਂ। ਤੁਸੀਂ ਕਿਹਾ ਸੀ ਕਿ ਥੋੜਾ ਜਿਹਾ ਅੱਜ ਕਵੀ ਕਵੀਆਂ ਵਾਲਾ ਕੰਮ ਹੋਣਾ ਚਾਹੀਦਾ, ਤੇ ਫਿਰ ਮੈਂ 4 ਲਾਈਨਾਂ ਖੁਦ ਵੀ ਲਿਖ ਲਈਆਂ।
0: ਆਉਣ ਦਿਓ ਜੀ, ਆਉਣ।
1: ਤੇ ਮੈਂ ਰੱਬ ਨੂੰ ਆਖਿਆ ਕਿ ਰੱਬਾ ਮੇਰੀ ਵੀ ਸੁਣ ਲਾ, ਚਾਹੇ ਮੈਂ ਹੈ ਤੇ ਨਾਸਤਿਕੀ ਆ, ਪਰ ਮੈਂ ਉਹਨੂੰ ਲਿਖਦਾ ਆ ਕਹਿੰਦਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ। ਰੱਬ ਨੂੰ ਮੈਂ ਕਿਹਾ, ਉਹ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਕਹਿੰਦਾ ਕਿ ਲੱਗਦਾ, ਮੈਂ ਕਿਹਾ ਲੱਗਦਾ ਮੈਨੂੰ ਤੇਰੇ ਵੱਸ ਨੀ, ਹੁੰਦਾ ਟਰੰਪ ਵੀ ਟੱਸੋ ਵੱਸ ਨੀ। ਆਇਆ ਤੁਲੇ ਜਾਪਣ ਅੜਗੇ, ਆਇਆ ਤੁਲੇ ਜਾਪਣ ਅੜਗੇ, ਸ਼ੈਤਾਨ ਯਾਹੂ ਦੇ ਸਾਹਮਣੇ ਖੜ ਗਏ।
0: ਵਾਹ ਵਾਹ, ਬਹੁਤ ਖੂਬ, ਬਹੁਤ ਖੂਬ।
1: ਹਾਂਜੀ, ਸੁੱਚਾ ਸਿੰਘ ਜੀ ਅੱਗੇ ਸੁਣੋ, ਗਾਜ਼ਾ ਉਹਨੇ ਮਾਰ ਮੁਕਾਇਆ,
0: ਵਾਹ,
1: ਗਾਜ਼ਾ ਉਹਨੇ ਮਾਰ ਮੁਕਾਇਆ, ਪਰ ਪਾਪੀ ਨੂੰ ਸਬਰ ਨਾ ਆਇਆ। ਫਿਰ ਲਿਬਨਾਨ ਵੱਲ ਨੂੰ ਧਾਇਆ, ਸਕੂਲ ਮਸੀਤਾਂ ਹਰ ਪੁਲ ਵੀ ਢਾਇਆ। ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਕਹਿੰਦਾ ਜੀ ਉਹਨਾਂ ਦੀ ਜੰਗ ਬਾਰੇ, ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਲੇਕਿਨ ਆਪਣੀ ਜਿੱਤ ਤੇ ਖੜੇ ਨੇ,
0: ਆਪਣੀ ਜਿੱਤ ਤੇ ਖੜੇ ਨੇ। ਵਾਕਿਆ
1: ਇਹ ਸਿਰਫ ਲੜਾਈ ਸਿਰਫ ਹੁਣ ਜਿੱਤ ਦੀ ਰਹਿ ਗਈ ਆ ਨਾ ਜੀ। ਕਹਿੰਦਾ ਕਿ ਪੂਤਿਨ ਜਲੈਂਸਕੀ ਵੀ ਤੰਗ ਬੜੇ ਨੇ, ਲੇਕਿਨ ਆਪਣੀ ਜਿੱਤ ਤੇ ਖੜੇ ਨੇ। ਨਾਟੋ ਨੇ ਜੋ ਯੁੱਧ ਲਵਾਇਆ, ਸੱਜਣੋ ਉਹਨੂੰ ਰਾਸ ਜੇ ਆਇਆ। ਨਾਟੋ ਨੇ ਜੋ ਯੁੱਧ ਲਵਾਇਆ, ਸੱਜਣੋ ਉਹਨੂੰ ਰਾਸ ਜੇ ਆਇਆ, ਅੰਦਰੋਂ ਅੰਦਰੀ ਖੁਸ਼ ਹੋਈ ਜਾਂਦੀ, ਬਣਦਾ ਪਿਆ ਜੋ ਲੋਹਾ ਉਹਦੀ ਚਾਂਦੀ।
0: ਬਿਲਕੁਲ, ਬਣਦਾ ਪਿਆ ਜੋ ਲੋਹਾ ਚਾਂਦੀ।
1: ਅੱਗੇ ਕਹਿੰਦਾ ਸ਼ਿਲਰ ਬਾਬੇ ਸੀ ਜੋ ਫਰਮਾਇਆ, ਰਾਈਨ ਮੈਟਲ ਨੇ ਕਰ ਵਿਖਾਇਆ। ਰਾਈਨ ਮੈਟਲ ਜਰਮਨੀ ਦੀ ਸਭ ਤੋਂ ਵੱਡੀ ਹਥਿਆਰਾਂ ਦੀ ਕੰਪਨੀ ਆ, ਜਿਹਨੇ ਪਿਛਲੇ 4 ਸਾਲਾਂ ਦੇ ਵਿੱਚ 400% ਤੋਂ ਵੱਧ ਨਫਾ ਕਮਾ ਲਿਆ। ਤੁਹਾਡੇ ਇਲਾਕੇ ਦੇ ਵਿੱਚ ਹੀ ਹੈ ਜੀ ਰਾਈਨ ਮੈਟਲ ਦੀ ਕੰਪਨੀ। ਤੇ ਇਹ ਹਾਲ ਜੇ ਜਗੂਆਂ ਦਾ ਕਿ ਸਾਡੇ ਬਰਕਤ ਰਾਮ ਜੁਮਨ ਹੋਣ ਜਾਂ ਨਜ਼ਮੀ ਬਾਬਾ ਹੋਵੇ ਜਾਂ ਸ਼ਿਲਰ ਬਾਬਾ ਹੋਵੇ, ਸਾਰਿਆਂ ਦਾ ਕਹਿਣਾ ਸਿਰਫ ਇਹੀ ਆ ਕਿ ਜੰਗ ਤੋਂ ਬਚਦਾ ਕੋਈ ਨੀ, ਆਪਣੇ ਵਾਸਤੇ ਪੈਸੇ ਕਮਾਉਂਦੀ ਹੈ
0: ਜੀ।
1: ਬੰਦੇ ਖਾਣੀ ਤੇ ਇਸ ਬੰਦੇ ਖਾਣੀ ਨੂੰ ਮੈਂ ਹੁਣ ਥੋੜੇ ਜਿਹੇ ਹੋਰ ਦੋ ਪੈਰੇ ਨਾਲ ਬੰਦ ਕਰਦੇ ਆ, ਜਿਹੜੇ ਮੈਂ
0: ਦੋ ਪੈਰੇ ਵੀ
1: ਜਿਹੜੇ ਮੈਂ ਸਾਇਰ ਲੁਧਿਆਣਵੀ ਦੇ ਪੜ੍ਹ ਕੇ ਤੁਹਾਨੂੰ ਸੁਣਾ ਰਿਹਾ।
0: ਵਾਹ ਵਾਹ, ਸਾਇਰ ਲੁਧਿਆਣਵੀ ਬੜਾ ਗ੍ਰੇਟ ਆਦਮੀ ਹੋਇਆ ਜੀ।
1: ਹਾਂਜੀ,
0: ਬਹੁਤ ਗ੍ਰੇਟ।
1: ਉਹਨਾਂ ਬਾਰੇ ਦੱਸਣ ਦੀ ਤੇ ਕੋਈ ਗੱਲ ਨੀ, ਲੇਕਿਨ ਉਹਨਾਂ ਦੀ ਨਜ਼ਮ ਵੀ ਤਕਰੀਬਨ ਜੋ ਵੀ ਆ ਬੰਦਾ ਚਾਹਵਾਨ ਹੈ ਉਹਨੂੰ ਬਿਲਕੁਲ ਪਤਾ ਹੋਏਗਾ ਜਿਹੜੀ ਸ਼ੁਰੂ ਹੁੰਦੀ ਹੈ।
0: ਉਹਨਾਂ ਨੇ ਫਿਲਮ ਇੰਡਸਟਰੀ ਵਾਸਤੇ ਵੀ ਬੜੇ ਬੜੇ ਸੋਹਣੇ ਗਾਣੇ ਲਿਖੇ।
1: ਬਿਲਕੁਲ ਜੀ, ਉਹ ਕਹਿੰਦੇ ਉਹ ਲਿਖਦੇ ਨੇ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਖੂਨ ਆਪਣਾ ਹੋ ਜਾਂ ਪਰਾਇਆ ਹੋ, ਨਸਲੇ ਆਦਮ ਕਾ ਖੂਨ ਹੈ ਆਖਰ, ਜੰਗ ਮਗਰਬ ਮਗਰਬ ਮੇ ਹੋ ਕਿ ਮਸ਼ਰਕ ਮੇ, ਅਮਨੇ ਆਲਮ ਕਾ ਖੂਨ ਹੈ ਆਖਰ। ਹਾਂਜੀ, ਅਗਲੀ ਨਜ਼ਮ ਜਿਹੜਾ ਕੋਈ ਹਰ ਕੋਈ ਪੜ੍ਹ ਲੇਗਾ, ਲੇਕਿਨ ਆਖਰੀ ਚਾਈ ਲਾਈਨ ਲਿਖ ਕੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹੋਇਆ
0: ਮਿਹਰਬਾਨੀ ਜੀ
1: ਵਾਪਸੀ ਚ ਬਸ ਸਿਰਖੇਵਾ ਚਾਹਾਂਗਾ ਤੇ ਤੁਸੀਂ ਆਪਣਾ ਪ੍ਰੋਗਰਾਮ ਜਾਰੀ ਰੱਖੋ ਤੇ ਅੱਗੇ ਆਖਰੀ ਪੰਕਤੀਆਂ ਉਸਦੀ ਨਜ਼ਮ ਦੀਆਂ। ਇਸ ਲਈਏ ਇਹ ਸ਼ਰੀਫ ਇਨਸਾਨ ਨੂੰ ਜੰਗ ਟਲਤੀ ਰਹੇ ਤੋ ਬਿਹਤਰ ਹੈ, ਇਸ ਲਈਏ ਇਹ ਸ਼ਰੀਫ ਇਨਸਾਨ ਨੂੰ
0: ਰੰਗ
1: ਜੰਗ ਟਲਤੀ ਰਹੇ ਤੋ ਬਿਹਤਰ ਹੈ, ਔਰ ਨਹੀਂ ਆਪ ਔਰ ਹਮ ਸਭੀ ਕੇ ਆਂਗਨ ਮੇ ਸ਼ਮਾ ਜਲਤੀ ਰਹੇ
0: ਤੋ ਬਿਹਤਰ
1: ਤੋ ਬਿਹਤਰ।
0: ਵਾਹ ਵਾਹ, ਕਮਾਲ, ਵੰਡਰਫੁਲ, ਬਹੁਤ ਸੋਹਣੇ ਵਿਚਾਰ ਨੇ ਜੀ। ਤੇ ਡਾਕਟਰ ਸਾਹਿਬ, ਮੈਂ
1: ਹਾਂਜੀ
0: ਇੱਕ ਸ਼ੇਅਰ ਕਰਾਂਗਾ
1: ਜੀ।
0: ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਜਿੱਥੇ ਹੋਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਕਾਂਪੇ ਕਰਨ ਵਕਾਲਤਾਂ ਤੇ ਸਭ ਨੂੰ ਮਿਲਣ ਜਹਾਲਤਾਂ।
1: ਕਿਆ ਬਾਤ ਹੈ ਸੱਚਾ ਸਿੰਘ ਜੀ,
0: ਮੇਰਾ ਨਹੀਂ ਜੀ ਸ਼ੇਰ, ਮੈਂ ਤੈਨੂੰ ਪਤਾ ਮੈਨੂੰ
1: ਸਹੀ ਹੋਵੇ। ਲੇਕਿਨ
0: ਹੁਣ ਜਹਾਲਤਾਂ ਪਾਗਲ ਲਾਉਣ ਅਦਾਲਤਾਂ, ਕਾਂਪੇ ਕਰਨ ਵਕਾਲਤਾਂ, ਸਭ ਨੂੰ ਮਿਲਣ ਜਹਾਲਤਾਂ, ਦਿਲ ਨਹੀਂ ਸਾਫ ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ ਤੇ ਉੱਥੇ ਫਿਰ ਇਨਸਾਫ ਨਹੀਂ ਰਹਿੰਦਾ।
1: ਬੁੱਲੇ
0: ਸ਼ਾਹ ਦਾ ਤੁਹਾਨੂੰ ਸੁਣਾਉਣ ਲੱਗਾ ਜੀ।
1: ਜੀ,
0: ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ,
1: ਅੱਗ ਨਾ ਰੱਖੀ,
0: ਕਾਗਜ਼ ਉੱਤੇ ਅੱਗ ਨਾ ਰੱਖੀ, ਮੂਰਖ ਦੇ ਸਿਰ ਤੇ ਪੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਓਏ ਦੇਸ਼ ਦਾ ਰਾਖਾ ਠੱਗ ਨਾ ਰੱਖੀ, ਬੁੱਲੇ ਸ਼ਾਹ ਦਾ ਮਨ ਲੈ ਕਹਿਣਾ ਦੇਸ਼ ਦਾ ਰਾਖਾ ਠੱਗ ਨਾ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਵਨਸ ਅਗੇਨ ਥੈਂਕ ਯੂ ਵੈਰੀ ਮਚ।
1: ਓਕੇ, ਯੂ ਆਰ ਮੋਸਟ ਵੈਲਕਮ, ਫੇਰ ਮਿਲਾਂਗੇ ਜੀ। ਸਾਰੇ ਸਾਰੇ ਸਰੋਤਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ,
0: ਉਹਨਾਂ ਵੱਲੋਂ ਆਪ ਜੀ ਨੂੰ ਵੀ ਸਤਿ ਸ੍ਰੀ ਅਕਾਲ, ਥੈਂਕ ਯੂ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਇਹ ਸਨ ਜੀ ਸਾਡੇ ਸੱਜਣ ਮਿੱਤਰ ਡਾਕਟਰ ਸਾਹਿਬ ਹੁਣੀ, ਵੰਡਰਫੁਲ ਮੈਨ, ਜੈਂਟਲਮੈਨ ਔਰ ਸ਼ਰੀਫ ਆਦਮੀ। ਅਤੇ ਹੁਣ ਅਸੀਂ ਆ ਰਹੇ ਹਾਂ ਖਾਲਸਾ ਜੀ, ਮੈਂ ਤੁਹਾਡੇ ਵੱਲ ਆ ਰਿਹਾ, ਰੈਡੀ ਹੋ ਜਾਓ ਤੁਸੀਂ ਜੇ ਸੁਣ ਰਹੇ ਹੋ ਤੇ ਬੰਦ ਕਰ ਦਿਓ ਪਲੀਜ਼ ਆਪਣਾ ਰੇਡੀਓ ਨੂੰ। ਅਲਾਓ ਜੀ, ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਾਓ, ਠੀਕ ਠਾਕ ਹੋ?
2: ਚੜ੍ਹਦੀਆਂ ਕਲਾ ਜੀ, ਚੜ੍ਹਦੀਆਂ ਕਲਾ,
0: ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ, ਚੜ੍ਹਦੀ ਕਲਾ ਚ।
2: ਡਾਕਟਰ ਦਲਬੀਰ ਸਿੰਘ ਲਹਿਰੀ ਉਹਨਾਂ ਨੇ
0: ਹਾਂਜੀ,
2: ਨਹੀਂ ਜੀ ਮੇਰਾ ਤੇ ਮੇਰੇ ਤੇ ਵੱਡੇ ਭਰਾਵਾਂ ਵਰਗੇ ਜੇ, ਬਹੁਤ ਜ਼ਿਆਦਾ ਪਿਆਰ ਹੈ ਮੇਰਾ ਇਹਨਾਂ ਦੇ ਨਾਲ।
0: ਬਿਲਕੁਲ ਬਿਲਕੁਲ ਜੀ, ਤੇ ਬੜੀ ਚੰਗੀ ਗੱਲ ਹੈ, ਵੇਖ ਲਓ ਸੱਜਣ ਮਿੱਤਰ ਨੇ ਸਾਡੇ ਤੇ ਉਹਨਾਂ ਨੇ ਸਾਨੂੰ ਪੜਾਇਆ ਨਹੀਂ ਹੈ।
2: ਹਾਂਜੀ ਹਾਂਜੀ ਹਾਂਜੀ,
0: ਬਹੁਤ ਵਧੀਆ।
2: ਇਹ ਜਿਹੜੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਹੁੰਦੇ ਸਨ ਨਾ, ਤੇ ਉੱਥੇ ਮੈਂ ਅਕਸਰ ਇਹਨਾਂ ਦੇ ਕੋਲ ਚਲੇ ਜਾਂਦਾ ਹੁੰਦਾ।
0: ਅੱਛਾ
2: ਜੀ,
0: ਠੀਕ ਹੈ।
2: ਤੇ ਇਹਨਾਂ ਨੇ ਮੈਨੂੰ ਦੱਸ ਦੇਣਾ ਵੀ ਅੱਜ ਮੇਰੀ ਰਾਤ ਦੀ ਡਿਊਟੀ ਹੈ। ਹਾਂਜੀ, ਤੇ ਫੇਰ ਮੈਂ ਕੋਈ ਦਾਲ ਦੂਲ ਬਣਾ ਕੇ, ਕਿਉਂਕਿ ਇਹ ਜ਼ਿਆਦਾ ਅੰਗਰੇਜ਼ੀ ਰਾਸ਼ਨ ਹੀ ਖਾਂਦੇ ਨੇ, ਫਿਰ ਮੈਂ ਕੋਈ ਸਬਜ਼ੀ ਸੁਬਜੀ ਕੋਈ ਰੋਟੀਆਂ ਰਾਟੀਆਂ ਪਕਾ ਕੇ ਤੇ ਇਹਨਾਂ ਵਾਸਤੇ ਸਿਆਲ ਦੇ ਦਿਨਾਂ ਦੇ ਵਿੱਚ, ਉਦੋਂ ਮੇਰੇ ਕੋਲ ਕਾਰ ਨਹੀਂ ਹੁੰਦੀ ਤੇ ਲਾਇਸੈਂਸ ਨਹੀਂ ਹੁੰਦਾ, ਫਿਰ ਮੈਂ ਟ੍ਰੇਨ ਚ ਬਹਿ ਕੇ ਤੇ ਇਹਨਾਂ ਵਾਸਤੇ ਪ੍ਰਸ਼ਾਦਾ ਲੈ ਕੇ ਜਾਣਾ ਕਰਨਾ ਇਹਨਾਂ ਦੇ।
0: ਫਿਰ ਤੇ ਤੁਹਾਡਾ ਕਾਫੀ ਪਿਆਰ ਦੋਸਤੀ ਆ ਆਪਸ ਵਿੱਚ।
2: ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ, ਮੈਂ ਇਹਨਾਂ ਦੇ ਛੋਟੇ ਭਰਾ ਵਾਂਗੂ, ਮਤਲਬ ਜਿਵੇਂ ਬੜਾ ਇਹਨਾਂ ਦਾ ਮਾਣ ਸਤਿਕਾਰ ਕਰਦਾ ਰਿਹਾ।
0: ਬੜੇ ਨਾਈਸ ਆਦਮੀ, ਬਹੁਤ ਪਿਆਰੇ ਆਦਮੀ, ਮੈਨੂੰ ਤੇ ਉੱਥੇ ਕਵੀ ਸੰਮੇਲਨ ਚ ਮਿਲਦੇ ਹੁੰਦੇ ਸਨ, ਸਿਰਫ ਸਤਿ ਸ੍ਰੀ ਅਕਾਲ ਹੀ ਹੁੰਦੀ ਹੁੰਦੀ ਸੀ ਇਹਨਾਂ ਨਾਲ।
2: ਹਾਂਜੀ ਹਾਂਜੀ, ਮੇਰਾ ਤੇ ਬਹੁਤ ਹੀ ਇਹਨਾਂ ਦੇ ਨਾਲ ਪੁਰਾਣਾ ਸੰਬੰਧ ਜੇ, ਪਰ ਇਹਨਾਂ ਨੇ ਜਿਹੜੀਆਂ ਰੌਣਕਾਂ ਲਾਈਆਂ ਤੇ ਜਿਹੜੀਆਂ ਗੂੜ ਗਿਆਨ ਦੀਆਂ ਗੱਲਾਂ ਬਾਤਾਂ ਇਹਨਾਂ ਨੇ ਕੀਤੀਆਂ,
0: ਬਹੁਤ ਜੈਂਟਲਮੈਨ, ਵਧੀਆ।
2: ਹਾਂਜੀ ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ। ਤੇ ਜਿਹੜੇ ਤੁਸੀਂ ਅੱਗੋ ਸ਼ੇਅਰ ਸੁਣਾਏ ਨੇ, ਹਾਂਜੀ
0: ਮਿਹਰਬਾਨੀ,
2: ਤੇ ਉਹ ਵੀ ਬੜੇ ਵਧੀਆ ਨੇ ਜੀ। ਹਾਂਜੀ
0: ਥੈਂਕ ਯੂ।
2: ਲਓ ਫਿਰ ਮੇਰੇ ਕੋਲ
0: ਆਉਣ ਦਿਓ, ਅੱਜ ਕੀ ਸੁਣਾਓਗੇ ਸਾਨੂੰ ਤੁਸੀਂ?
2: ਮੈਂ ਤੁਹਾਨੂੰ ਮੈਂ ਅੱਜ ਖਬਰ ਹੀ ਸੁਣਾਉਣੀ, ਮੈਂ ਵੀ ਖਬਰ ਹੀ, ਮੈਂ ਤੁਹਾਨੂੰ ਅੱਜ ਇੱਕ ਖਬਰ ਸੁਣਾਉਣੀ ਹੈ ਜਰਮਨ ਦੀ।
0: ਅੱਛਾ ਸੁਣਾਓ।
2: ਹਾਂਜੀ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
0: ਵਾਹ ਵਾਹ ਵਾਹ ਵਾਹ, ਮੈਨੂੰ ਪਤਾ ਲੱਗ ਗਿਆ ਤੁਸੀਂ ਕੀ ਸੁਣਾਉਣਾ ਚਾਹੁੰਦੇ ਹੋ। ਹਾਂਜੀ
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ, ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ।
0: ਵਾਹ,
2: ਇੱਥੇ ਜ਼ੋਰ ਅਜਮਾਈ ਕਾਹਤੋਂ ਕਰਦੇ ਹੋ।
0: ਵਾਹ ਵਾਹ,
2: ਉਹ ਗੰਦੀਆਂ ਗਾਲਾਂ ਕੱਢੋ, ਦੁਨੀਆ ਸੁਣਦੀ ਜੇ, ਗੰਦੀਆਂ ਗਾਲਾਂ ਕੱਢੋ ਦੁਨੀਆ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ।
0: ਵਾਹ ਵਾਹ ਵਾਹ ਵਾਹ, ਕਮਾਲ ਹੈ ਬਈ।
2: ਗੰਦੀਆਂ ਗਾਲਾਂ ਕੱਢੋ ਦੁਨੀਆ ਸੁਣਦੀ ਜੇ, ਨਾਲੇ ਦੇਖੇ ਜਦੋਂ ਦਾੜੀਆਂ ਫੜਦੇ ਹੋ। ਉਹ ਬੁੱਕਲ ਵਿੱਚ ਮੂੰਹ ਪਾ ਕੇ ਤੇ ਕਦੇ ਸੋਚੋ, ਕਿਉਂ ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ,
0: ਲਾਉਂਦੇ ਹੋ ਪੱਗਾਂ ਤੇ ਕਿਉਂ ਲੜਦੇ ਹੋ। ਇੰਨੀ ਇੰਨੀ ਕਿੱਥੇ ਅਕਲ ਕਿਤੇ ਸਾਡੇ ਲੋਕਾਂ ਕੋਲ?
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ।
0: ਵਾਹ ਵਾਹ,
2: ਸਿੱਖੀ ਸੋਚ ਸਲੀਕਾ ਤੇ ਨਾ ਸੱਚ ਪੱਲੇ,
0: ਸੱਚ ਪੱਲੇ। ਵਾਹ,
2: ਬਦਨਾਮੀ ਤੇ ਕਾਣ ਸਿੱਖੀ ਦਾ ਕਰਦੇ ਹੋ।
0: ਬਿਲਕੁਲ ਬਿਲਕੁਲ ਕਰਦੇ ਨੇ ਜੀ,
2: ਬਦਨਾਮੀ ਤੇ ਕਾਣ ਸਿੱਖੀ ਦਾ ਕਰਦੇ ਹੋ। ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ।
0: ਵਾਹ ਵਾਹ, ਇਹੋ ਹੀ ਤੇ ਸਮੱਸਿਆ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ, ਉਹ ਕਿਸੇ ਦੇ ਵੀ ਉਹ ਭਾਵੇਂ, ਬਸ ਜਿਹੜਾ ਗੁਰਦੁਆਰੇ ਗਿਆ ਉਹ ਕੁਝ ਨਾ ਕੁਝ ਲੁੱਟਣ ਹੀ ਗਿਆ,
0: ਲੁੱਟਣ ਹੀ ਗਿਆ। ਵਾਕਈ ਅੱਜ ਕੱਲ ਦੇ ਰਿਕਾਰਡ ਤੱਕ ਤੇ ਇਹੋ ਹੀ ਪਤਾ ਲੱਗਦਾ।
2: ਨਿਤ ਰਹਿੰਦੀ ਏ ਅੱਖ ਗੁਰੂ ਦੀ ਗੋਲਕ ਤੇ, ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ।
0: ਬਿਲਕੁਲ, ਭੁੱਖ ਤੇ ਦਿਮਾਗ ਚ ਹੁੰਦੀ ਆ ਘਰੋਂ, ਭਾਵੇਂ ਰੱਜੇ ਹੀ ਹੋਣ ਜੀ।
2: ਨਾਲੇ ਆਖੋ ਰੱਜੇ ਪੁੱਜੇ ਕਰਦੇ ਹੋ, ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ, ਸਿੱਖੀ ਤੋਂ ਕੋਹਾਂ ਦੂਰ ਨਹੀਂ ਕਿਰਦਾਰ ਭਲਾ, ਨੇਤਾ ਬਣ ਲਈ ਨਿਤ ਇਲੈਕਸ਼ਨ ਲੜਦੇ ਹੋ।
0: ਕਿਆ ਬਾਤ,
2: ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਥਾਣੇ ਜੇਲੇ ਨਿਤ ਕਚਹਿਰੀ ਰਹਿੰਦੇ ਹੋ, ਏਜੰਟੀ ਠੱਗੀਆਂ ਵੱਡੀਆਂ ਚੋਰੀ ਕਰਦੇ ਹੋ।
0: ਜਿਉਂਦੇ ਰਹੋ, ਬਿਲਕੁਲ ਐਗਜ਼ੈਕਟਲੀ ਬਿਆਨ ਕਰ ਰਹੇ ਹੋ।
2: ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਬਣਦੇ ਕੰਮ ਵਿੱਚ ਸਦਾ ਰੁਕਾਵਟ ਬਣਦੇ ਹੋ, ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
0: ਵਾਹ ਵਾਹ ਵਾਹ ਵਾਹ,
2: ਉਹ ਗੱਜਣ ਵਾਲਿਓ ਬੇਮੌਸਮੇ ਵਰਦੇ ਹੋ।
0: ਜੇ ਨਾ ਵਰਨਾ
2: ਬੇਰ ਟੀਸੀ ਦਾ
0: ਜੀ,
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ, ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
0: ਐਡਾ ਨਿਸ਼ਾਨਾ ਛਿੱਤਰ ਦਾ ਬੇਰੀ ਨੂੰ ਮਾਰਦੇ ਨੇ ਕਿ ਬੇਰ ਤੇ ਵੱਜਦਾ ਹੈ ਸਿੱਧਾ। ਵਾਹ ਵਾਹ ਵਾਹ ਵਾਹ,
2: ਬੇਰ ਟੀਸੀ ਦਾ ਉੱਚੇ ਬਣ ਬਣ ਬਹਿੰਦੇ ਹੋ,
0: ਵਾਹ,
2: ਜਦ ਝੜਦੇ ਹੋ ਜੁੱਤੀਆਂ ਨਾਲ ਹੀ ਝੜਦੇ ਹੋ।
0: ਬਹੁਤ ਖੂਬ ਜਿਉਂਦੇ ਰਹੋ
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ
0: ਵਾਹ
2: ਨਾਲ ਕਿਸੇ ਦੇ ਦੌਲਤ ਸ਼ੋਹਰਤ ਜਾਂਦੀ ਨਹੀਂ ਉਹ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ ਡੁੱਬ ਜਾਣੀ ਐਬਾਂ ਦੀ ਬੇੜੀ ਭਰਦੇ ਹੋ
0: ਖੂਬ ਖਾਲਸਾ ਜੀ ਕਿਆ ਬਾਤ
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ
0: ਜੀ
2: ਕਬਰਾਂ ਮੜੀਆਂ ਡੇਰੇ ਪੂਜੀ ਜਾਂਦੇ ਹੋ ਅੰਮ੍ਰਿਤ ਵੇਲੇ ਗੁਰਬਾਣੀ ਵੀ ਪੜ੍ਹਦੇ ਹੋ
0: ਵਾਹ ਵਾਹ ਵਾਹ ਵਾਹ
2: ਉਹ ਸੌ ਸਾਲ ਵਿੱਚ ਕਿੰਨਾ ਪੈਂਡਾ ਤੈਅ ਹੋਇਆ ਸੌ ਸਾਲ ਵਿੱਚ ਕਿੰਨਾ ਪੈਂਡਾ ਤੈਅ ਹੋਇਆ ਨਵੀਂ ਗੱਡੀ ਵਿੱਚ ਨਿੱਤ ਬੁਸ਼ਕੜੀ ਧਰਦੇ ਹੋ ਨਵੀਂ ਗੱਡੀ ਵਿੱਚ ਨਿੱਤ ਬੁਸ਼ਕੜੀ ਧਰਦੇ ਹੋ ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ ਗੁਰਚਰਨਾਂ ਦੀ ਧੂੜੀ ਬੇੜੇ ਤਾਰ ਦੇ ਵੇਖਾਂ ਕਿੰਜ ਸਰੂਪੇ ਲੈ ਲੈ ਤਰਦੇ ਹੋ ਵੇਖਾਂ ਕਦੋਂ ਸਰੂਪੇ ਲੈ ਲੈ ਤਰਦੇ ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ ਹੋਸ਼ ਕਰੋ ਉਸ ਕੋਲੋਂ ਕੁਝ ਵੀ ਲੁਕਿਆ ਨਹੀਂ ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ ਭਾਵੇਂ ਲੁਕ ਲੁਕ ਹਰ ਸ਼ਰਾਰਤ ਕਰਦੇ ਹੋ
0: ਕਿਆ ਬਾਤ
2: ਅੰਤ ਸਮਾਂ ਹੈ ਲੇਖਾ ਪਾਈ ਪਾਈ ਦਾ ਅੰਤ ਸਮੇਂ ਹੈ ਲੇਖਾ ਪਾਈ ਪਾਈ ਦਾ ਉਹ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ ਰੱਬ ਬਣੇ ਹੋ ਹੈ ਤਾਂ ਬੰਦਿਆਂ ਵਰਗੇ ਹੋ ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ
0: ਬਿਲਕੁਲ ਬਿਲਕੁਲ
2: ਡੁੱਬੋਗੇ ਤੇ ਨਾਲ ਕੌਮ ਨੂੰ ਡੋਬੋਗੇ ਉਹ ਬਜ਼ਰ ਕਰੈਤਾਂ ਕਰਦੇ ਵੀ ਨਾ ਡਰਦੇ ਹੋ ਬਜ਼ਰ ਕੁਰੈਤਾਂ ਕਰਦੇ ਵੀ ਨਾ ਡਰਦੇ ਹੋ ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ
0: ਬਿਲਕੁਲ
2: ਗੁਰਦੁਆਰੇ ਰੱਬ ਦਾ ਘਰ ਨੇ ਰਹਿਣ ਦਿਓ ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਇੱਥੇ ਜ਼ੋਰ ਅਜਮਾਈ ਕਾਤੋਂ ਕਰਦੇ ਹੋ ਜੀ
0: ਬਹੁਤ ਖੂਬ ਖਾਲਸਾ ਜੀ ਤੁਸੀਂ ਬਹੁਤ ਸੋਹਣਾ ਬਿਆਨ ਕੀਤਾ ਤੇ ਉਹਦੇ ਚੋਂ ਤੁਹਾਡਾ ਦੁੱਖ ਵੀ ਪ੍ਰਗਟ ਹੋ ਰਿਹਾ ਇਹ ਤੁਹਾਡਾ ਹੀ ਦੁੱਖ ਨਹੀਂ ਇਹ ਸਾਰੇ ਸੁਹਿਰਦ ਲੋਕਾਂ ਦਾ ਦੁੱਖ ਹੈ ਜਿਹੜਾ ਤੁਸੀਂ ਐਕਸਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਬਾਹਰ ਕਿਤੇ ਝਗੜਾ ਹੋ ਜਾਏ ਖਾਲਸਾ ਜੀ ਤੇ ਕੋਈ ਦੁਕਾਨਦਾਰ ਜਾਂ ਕੋਈ ਹੋਰ ਆਦਮੀ ਕਿਤੇ ਸਿੱਖ ਦੀ ਘੂਰੇ ਮਾਰ ਦੇ ਚਾਰ ਜਾਂ ਕਿਤੇ ਦਾੜੀ ਨੂੰ ਹੱਥ ਪਾ ਲਏ ਤੇ ਵੀਡੀਓ ਵਾਇਰਲ ਕਰਕੇ ਉੱਥੇ ਸਾਡੇ ਨਿਹੰਗ ਸਿੰਘ ਵੀ ਪਹੁੰਚ ਜਾਂਦੇ ਨੇ ਵੀ ਤੁਸੀਂ ਸਿੱਖ ਦੀ ਦਾੜੀ ਨੂੰ ਹੱਥ ਪਾਇਆ ਯੇ ਵੋ ਭਾਈ ਜਦੋਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਇੱਕ ਸਿੱਖ ਦੂਜੇ ਸਿੱਖ ਦੀ ਦਾੜੀ ਨੂੰ ਹੱਥ ਪਾਉਂਦਾ ਉਦੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਦੋਂ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਇਹ ਜਦੋਂ ਪੱਗਾਂ ਲਾ ਲਾ ਕੇ ਭੁਆ ਭੁਆ ਕੇ ਤੇ ਗੁਰਦੁਆਰਿਓ ਵੀ ਬਾਹਰ ਸੁੱਟਣ ਡਏ ਹੁੰਦੇ ਹੋ ਓਏ ਜਿੱਥੇ ਹੁਣੇ ਕੀਰਤਨ ਹੋਣ ਡਿਆ ਸੀ ਤੇ ਵਾਹਿਗੁਰੂ ਦਾ ਜਾਪ ਹੋਣ ਡਿਆ ਸੀ ਉੱਥੇ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕੱਢਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਸਾਡੀ ਕੌਮ ਨੂੰ ਕਿਹੋ ਜਿਹਾ ਕੀ ਸਮਝਣਗੇ ਲੋਕ ਨੰਬਰ ਦੋ ਦੇ ਉੱਤੇ ਇਹ ਗੋਲਕ ਦੀਆਂ ਲੜਾਈਆਂ ਨੇ ਸਾਰੀਆਂ ਬੇਸ਼ੱਕ ਗੱਲ ਨੂੰ ਜਿਸ ਤਰ੍ਹਾਂ ਮਰਜ਼ੀ ਘੁਮਾ ਲਓ ਤੁਸੀਂ ਪੈਸੇ ਦੇ ਭੁੱਖੇ ਲੋਕ ਹੋ ਤੁਹਾਡੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਤੀ ਮਾਸਾ ਵੀ ਸਤਿਕਾਰ ਨਹੀਂ ਗਾ ਤੁਸੀਂ ਢੌਂਗੀ ਲੋਕ ਹੋ ਜਿਸ ਤਰ੍ਹਾਂ ਸਾਡੇ ਪੰਜਾਬ ਵਿੱਚ ਸਾਧ ਤੇ ਤਾਂਤਰਿਕ ਢੌਂਗੀ ਨੇ ਉਹ ਹੀ ਨਕਸ਼ਾ ਤੁਹਾਡਾ ਵੈ ਸਾਰੀ ਦੁਨੀਆ ਸਾਨੂੰ ਕੀ ਕਹਿੰਦੀ ਹੈ ਸਾਡੇ ਬਾਰੇ ਕੀ ਸੋਚਦੀ ਹੈ ਗੁਰਦੁਆਰਿਆਂ 'ਚ ਇਸ ਤਰ੍ਹਾਂ ਦੀਆਂ ਲੜਾਈਆਂ ਕਿਉਂ ਹੁੰਦੀਆਂ ਨੇ ਏਅਰਪੋਰਟ 'ਤੇ ਇਮੀਗ੍ਰੇਸ਼ਨ ਅਫਸਰ ਕਹੇ ਨਾ ਸਿੱਖ ਨੂੰ ਤੂੰ ਪੱਗ ਲਾ ਮੈਂ ਤੇਰੀ ਮਤਲਬ ਕਿ ਤਲਾਸ਼ੀ ਲੈਣੀ ਹੈ ਜਾਂ ਕੁਝ ਅਸੀਂ ਮੋਰਚਾ ਲਾ ਦਿਆਂਗੇ ਵੀ ਤੂੰ ਸਿੱਖ ਦੀ ਪੱਗ ਕਿੱਦਾਂ ਲਵਾ ਸਕਦੀ ਆਪ ਵੀ ਕੁਝ ਸ਼ਰਮ ਕਰੋ ਤੁਸੀਂ ਤੇ ਮਿੰਟ ਸਕਿੰਟ ਦੇ ਵਿੱਚ ਮਤਲਬ ਕਿ ਪੱਗਾਂ ਲਾ ਕੇ ਉਹ ਮਾਰ ਦਿਓ ਇੱਕ ਦੂਜੇ ਦੀਆਂ ਹੈ ਹਾਂ ਜਿਹੜੇ ਛੈਣੇ ਖੜਕਣ ਡਏ ਹਨ ਗੁਰੂ ਦੇ ਰੂਪ ਵਿੱਚ ਭਜਨਾਂ ਦੇ ਨਾਲ ਇਹ ਛੈਣੇ ਤੁਸੀਂ ਲੱਕਾਂ 'ਚ ਮਾਰਦੇ ਹੋ ਢੋਲਕੀਆਂ ਵਗਾਟੀਆਂ ਮਾਰਨ ਡਏ ਹੋ ਇੱਕ ਪਾਸੇ ਮੈਂ ਜੀ ਇੱਕ ਵੀਡੀਓ ਵੇਖੀ ਲੜਾਈ ਯੂਰਪ ਦੀ ਉਹ ਵੀ ਆਪਣੇ ਕੈਨੇਡਾ ਦੀ ਸੀ ਖਾਲਸਾ ਜੀ ਉੱਥੇ ਵੀ ਦੋ ਪਾਰਟੀਆਂ ਭਿੜ ਪਈਆਂ ਅਤੇ ਪਾਰਟੀਆਂ ਦਾ ਮਤਲਬ ਹੈ ਕਿ 20-30 ਬੰਦੇ ਇੱਧਰ ਅਤੇ 20-30 ਉੱਧਰ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਮਾਇਕ ਤੇ ਜਿਹੜੇ

0: ਮੈਂ ਤੇ ਤੈਨੂੰ ਸੁਣਾ ਨਹੀਂ ਸਕਦਾ ਔਨ ਏਅਰ, ਤੇ ਤੈਨੂੰ ਸੁਣਨ ਦੀ ਜ਼ਰੂਰਤ ਵੀ ਨਹੀਂ, ਤੁਹਾਨੂੰ ਪਤਾ ਹੈ ਉਹ ਕਿਹੜੀਆਂ ਗਾਲਾਂ ਕੱਢ ਰਹੇ ਹੋਣਗੇ ਇੱਕ ਦੂਜੇ ਅਜੇ, ਅਤੇ ਹੱਥ ਆ ਜਗ੍ਹਾ ਇਹੋ ਜਿਹੀਆਂ ਗੰਦੀਆਂ ਕਿਤਰਾਂ ਤੁਹਾਡੇ ਮੂੰਹੋਂ ਇਹੋ ਜਿਹੀਆਂ ਗੰਦੀਆਂ ਗਾਲਾਂ ਨਿਕਲਦੀਆਂ ਨੇ, ਫਿਰ ਇਹ ਵੀਡੀਓ ਵਾਇਰਲ ਹੁੰਦੀਆਂ ਨੇ ਸਾਰੀ ਦੁਨੀਆਂ ਦੇ ਵਿੱਚ, ਫਿਰ ਇਹ ਜਿਹੜੇ ਫਿਰ ਅੰਗਰੇਜ਼ ਜਾਂ ਦੂਜੀਆਂ ਕੌਮਾਂ ਦਾ ਇੰਪ੍ਰੈਸ਼ਨ, ਇਹ ਚਰਚ ਨੇ ਸਾਡੇ ਸਾਡੇ ਗੁਰੂ ਜਿਸ ਤਰ੍ਹਾਂ ਵੀ, ਇਹ ਚਰਚ ਵੀ ਇੱਦਾਂ ਕਰਦੇ ਨੇ, ਜਿੱਥੇ ਪਵਿੱਤਰ ਜਗ੍ਹਾ ਉੱਥੇ ਵੀ ਇਹ ਇਸ ਤਰ੍ਹਾਂ ਲੜਦੇ ਨੇ। ਹਾਂਜੀ, ਅਤੇ ਪੈਸੇ ਦੇ ਭੁੱਖੇ ਹੋ ਤੁਸੀਂ, ਹਾਂਜੀ ਇਹ ਪੈਸੇ ਦੀ ਭੁੱਖ ਹੀ ਤੁਹਾਨੂੰ ਲੜਾਈ ਜਾਣ ਲਈ ਹੈ, ਅਤੇ ਬਹੁਤੀਆਂ ਪੱਗਾਂ ਅਤੇ ਆ ਸ਼ਸਤਰਾਂ ਵਾਲੇ ਹੋ, ਤੁਸੀਂ ਜਲੂਸ ਕੱਢ ਰਹੇ ਹੋ ਸਿੱਖੀ ਦਾ ਜ਼ਿਆਦਾ, ਆਮ ਸਿੱਖ ਅਤੇ ਨਿਮਰਤਾ ਵਾਲੇ ਬੰਦੇ ਹੈਗੇ ਨੇ, ਉਹ ਤਾਂ ਕਈ ਚੀਜ਼ਾਂ ਦਾ ਖਿਆਲ ਰੱਖਦੇ ਨੇ, ਤੁਸੀਂ ਜ਼ਿਆਦਾ ਜਲੂਸ ਕੱਢ ਰਹੇ ਹੋ, ਜਦੋਂ ਤੁਸੀਂ ਬਿਨਾਂ ਸੋਚੇ ਅਗਲੇ ਦੀ ਦਾੜੀ ਨੂੰ ਹੱਥ ਪਾਉਂਦੇ ਹੋ ਤਾਂ ਉਹਨੇ ਵੀ ਤਾਂ ਤੁਹਾਡੀ ਨੂੰ ਪਾਉਣਾ ਹੀ ਹੈ, ਇਹੋ ਇਹੋ ਹੀ ਪਰ ਲੜਾਈ ਹੈ ਹੀ ਪੈਸੇ ਦੀ ਹੈ, ਗੋਲਕ ਦੀ ਹੈ, ਹੋਰ ਕਾਹਦੀ ਹੈ, ਅਤੇ ਤੁਹਾਡੀ ਕਿੰਨੀ ਕੁ ਮਤਲਬ ਕਿ ਸ਼ਰਧਾ ਗੁਰਦੁਆਰਿਆਂ ਦੇ ਵਿੱਚ, ਉਹ ਇੱਥੋਂ ਹੀ ਯਾਰ ਹੁੰਦੀ ਕਿ ਸ਼ਰਧਾ ਨਾਲ ਤਾਂ ਅਸੀਂ ਜਾਂਦੇ ਹੀ ਨਹੀਂ, ਅਸੀਂ ਤਾਂ ਇੱਕ ਦਾਤ ਹਾਂ ਸਾਰੇ ਲੋਕ, ਗੁਰਦੁਆਰਿਆਂ 'ਚੋਂ ਅਕਸਰ ਪੈਸੇ ਖਸਕਾਏ ਜਾਂਦੇ ਨੇ। ਇੰਗਲੈਂਡ ਦੇ ਵਿੱਚ ਆਹੂਰ ਹੁੰਦਾ ਨਾ ਜੀ, ਜਿਹੜੀ ਸਟੋਵ ਸਾਵਾ ਮਸ਼ੀਨ ਹੁੰਦੀ ਜਿਹਦੇ ਨਾਲ ਅਸੀਂ ਆਪਣੇ ਟੈਪਿਸ਼ ਸਾਫ਼ ਕਰਦੇ ਹਾਂ ਕਲੀਨ ਵਗੈਰਾ, ਇਹ ਗੋਲਕ ਦੇ ਵਿੱਚ ਪਤਲੀ ਜੀ ਮੋਰੀ ਹੁੰਦੀ ਹੈ ਜਿਹਦੇ 'ਚ ਉਹਦੀ ਨੋਟ ਅੰਦਰ ਚੱਲ ਜਾਂਦਾ, ਉੱਥੇ ਹੂਵਰ ਨਾਲ ਧਰ ਕੇ ਨਾ ਅਤੇ ਹੂਵਰ ਚਲਾ ਦਿੱਤਾ ਜਾਂਦਾ ਅਤੇ ਉਹ ਨੋਟ ਖਿੱਚ ਕੇ ਨਾਲ ਲਾ ਲੈਂਦਾ, ਅਤੇ ਫਿਰ ਤਾਰ ਅੰਦਰ ਪਾ ਕੇ ਅਤੇ ਨੋਟ ਬਾਹਰ ਕੱਢੀ ਚਲੇ ਜਾਣ ਡੇ ਜਾਂਦੇ, ਵੀਡੀਓ ਬਣੀ ਵੀਡੀਓ ਬਣੀ, ਹੂਵਰ ਨਾਲ ਪੈਸੇ ਕੱਢਦੇ ਗੋਲਕਾਂ ਦੇ ਵਿੱਚੋਂ ਤੇ ਵੇਖ ਲਓ ਉਹਨੇ, ਉਹ ਕਿੰਨੇ ਕੁ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਹੋਣਗੇ, ਕਿੰਨੇ ਕੁ ਗੁਰਦੁਆਰੇ ਤੋਂ ਡਰਦੇ ਹੋਣਗੇ, ਕਿੰਨੇ ਕੁ ਬਾਣੀ ਤੋਂ ਡਰਦੇ ਹੋਣਗੇ, ਅਤੇ ਆਹ ਜਿਹੜੇ ਹੇੜਾਂ ਦੀਆਂ ਹੇੜਾਂ ਇੱਕ ਦੂਜੇ ਨੂੰ ਮਾਰਦੀਆਂ ਗਾਲਾਂ ਕੱਢਦੀਆਂ ਨੇ, ਫਿਰ ਅਖਬਾਰਾਂ 'ਚ ਆਉਂਦਾ ਇੰਡੀਆ ਤੱਕ ਸਾਰੀ ਦੁਨੀਆ, ਫਿਰ ਇਹਨਾਂ ਦੀਆਂ ਵਹਿੰਦੇ ਨੇ ਵੀਡੀਓ ਵਹਿੰਦੇ ਨੇ, ਇਹ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਇਹਨਾਂ ਨੂੰ ਗੱਤਕਾ ਖੇਡਦਿਆਂ ਵੇਖੋ ਗੁਰੂ ਗ੍ਰੰਥ ਸਾਹਿਬ, ਉਹ ਜਿੱਥੇ ਤੁਸੀਂ ਮੱਥਾ ਲਾਉਣਾ ਉੱਧਰ ਨੂੰ ਤਾਂ ਤੁਸੀਂ ਮੂੰਹ ਨਹੀਂ ਕਰਦੇ, ਤੇ ਆਪਸ ਵਿੱਚ ਲੜ ਲੜ ਕੇ ਆਪਣਾ ਆਪਣੀ ਕੌਮ ਦਾ ਜਲੂਸ ਕੱਢਣ ਡਏ ਹੋ ਤੁਸੀਂ, ਜਿਹੜੀਆਂ ਸ਼ਰਮ ਕਰੋ ਉਸ ਵਰਦੀ ਦੀ ਜਿਹੜੀ ਤੁਸੀਂ ਪਾਈ ਹੈ, ਉਹ ਜਿਹੜਾ ਅੰਮ੍ਰਿਤ ਛਕਿਆ ਉਹਦੀ ਸ਼ਰਮ ਕਰੋ ਥੋੜੀ ਬਹੁਤੀ, ਉਹਦਾ ਲਿਹਾਜ ਕਰੋ, ਉਹ ਪਾਹੁਲ ਜਿਹੜੀ ਆ ਪੁੱਤਰਾਂ ਦੇ ਦਾਨੀ ਦੀ ਹੈ ਜਿਹਨੇ ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ, ਉਹ ਤੁਹਾਡੀ ਸੂਰਤ ਚੋਂ ਉਹਦੀ ਸੀਰਤ ਦਿਸਦੀ ਹੈ ਜਦੋਂ ਤੁਸੀਂ ਵਰਦੀ ਵਿੱਚ ਫੱਬ ਰਹੇ ਹੁੰਦੇ ਹੋ, ਤੇ ਐਕਸ਼ਨ ਤੁਹਾਡੇ ਕਿਹੋ ਜਿਹੇ ਨੇ।
1: ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ, ਬਚਣਾ ਚਾਹੀਦਾ ਇਹੋ ਜਿਹੀਆਂ ਗੱਲਾਂ,
0: ਇਹਨਾਂ ਗੱਲਾਂ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ, ਤੇ ਜੇ ਵਰਲਡ ਵਾਰਾਂ ਦਾ ਫੈਸਲੇ ਵੀ ਟੇਬਲ ਤੇ ਬਹਿ ਕੇ ਜੇ ਹੋ ਗਏ ਸੀ ਤੇ ਤੁਸੀਂ ਵੀ ਗੁਰਦੁਆਰੇ 'ਚ ਇੱਕ ਲਾਂਭੇ ਕਮਰੇ ਦੇ ਵਿੱਚ ਬਹਿ ਕੇ ਕਰ ਲਿਆ ਕਰੋ ਫੈਸਲੇ ਜੋ ਹੋਣੇ ਨੇ ਹੱਕ 'ਚ ਜਾਂ ਅਗੇਂਸਟ ਹੋਣੇ ਨੇ ਤੁਹਾਡੇ, ਪਰ ਜਿਹੜਾ ਸਾਡਾ ਡੀ ਐਨ ਏ ਹੈ ਉਹ ਮੂੰਹ ਨਾਲ ਫੈਸਲੇ ਕਰਨ ਵਾਲਾ ਨਹੀਂ ਹੈਗਾ, ਜਿਨ੍ਹਾਂ ਨੇ ਸਾਹਮਣਿਆ ਕੌਮ ਦੀ ਇੱਜ਼ਤ, ਮਤਲਬ ਕਿ ਤੁਹਾਡੀ ਜਿਹੜੀ ਕਵਿਤਾ ਉਹਦੇ ਚ ਇਹੋ ਹੀ ਦੁੱਖ ਹੈ ਸਾਰਾ।
1: ਹਾਂਜੀ ਹਾਂਜੀ ਬਿਲਕੁਲ ਜੀ,
0: ਉਹ ਜੇ ਆਮ ਸਿੱਖ ਨੂੰ ਸ਼ਰਮ ਆਉਂਦੀ ਹੈ ਤੇ ਤੁਹਾਨੂੰ ਤੇ ਮੈਂ ਹੁਣ ਕੀ ਦੱਸਾਂ ਵੀ ਤੁਸੀਂ ਕਿੱਦਾਂ ਦੇ ਹੋ ਅੱਗੇ, ਤੁਸੀਂ ਤੇ ਸ਼ਰਮ ਕਰਦੇ ਹੀ ਨਹੀਂ।
1: ਬਿਲਕੁਲ ਜੀ ਹਾਂਜੀ ਹਾਂਜੀ, ਬਹੁਤ ਮਾੜੀ ਗੱਲ ਜਿਹੜੀ ਹੈ ਗੁਰਦੁਆਰਿਆਂ ਦੇ ਵਿੱਚ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਲੋਕ, ਬਹੁਤ ਮਾੜੀ ਗੱਲ ਹੈ ਜੀ,
0: ਇਸ ਤੋਂ ਮਾੜੀ ਗੱਲ ਹੋਰ ਕੋਈ ਨਹੀਂ, ਤੇ ਇਹ ਸਾਰੀ ਕੌਮ ਨੂੰ ਲੋਕ ਧਿਕਾਰ ਤੇ ਫਟਕਾਰ ਪਾਉਂਦੇ ਨੇ ਜਿੱਥੇ ਇਹੋ ਜਿਹੇ ਲੋਕ।
1: ਹਾਂਜੀ ਹਾਂਜੀ ਹਾਂਜੀ,
0: ਕਿੱਥੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਇੱਕ ਥਾਂ ਤੋਂ ਦੂਜੇ ਥਾਂ ਤੇ ਖੜਨਾ, ਇੱਕ ਬੰਦੇ ਨੇ ਸਿਰ ਤੇ ਚੁੱਕਿਆ ਹੁੰਦਾ ਉੱਤੇ, ਉਹ ਕੀ ਹਾਂਜੀ ਚੋਰ, ਤੇ ਅੱਗੇ ਪਾਣੀ ਚੋਂਦੇ ਨੇ, ਲੋਕੀ ਖੜੇ ਹੋ ਜਾਂਦੇ ਨੇ ਬਾਜ਼ਾਰ ਚ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਣ ਲਈ ਹੁੰਦੀ ਹੈ, ਤੇ ਤੁਸੀਂ ਉਹਦੇ ਉੱਤੇ ਖਲੋ ਕੇ ਗੱਤਕਾ ਖੇਡਦੇ ਹੋ, ਉਹਦੇ ਸਾਹਮਣੇ ਗੰਦੀਆਂ ਗਾਲਾਂ ਕੱਢਦੇ ਹੋ,
1: ਹਾਂਜੀ ਹਾਂਜੀ
0: ਜਾਣਦੇ ਹੋ ਅਕਲ ਨੂੰ
1: ਜਦੋਂ ਇਹਨਾਂ ਦਾ, ਹਾਂਜੀ ਬਹੁਤ

0: ਬਹੁਤ ਤੰਗ ਹੋਣਗੇ ਜੀ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਜਿਹੜੇ ਨੇ ਬਹੁਤ ਤੰਗ
1: ਹੋਣਗੇ, ਸਾਰੀ ਸਿੱਖ ਕੌਮ ਨੂੰ ਵੀ ਤੰਗ ਕਰ ਰਹੇ ਨੇ।
0: ਹਾਂਜੀ ਬਿਲਕੁਲ ਜੀ ਬਿਲਕੁਲ, ਹਾਂਜੀ
1: ਸਾਰੀ ਦੁਨੀਆਂ ਜਿਹੜੀ ਆ ਜਿਹੜੀ ਜਿਹਨਾਂ ਮੁਲਕਾਂ ਚ ਅਸੀਂ ਰਹਿੰਦੇ ਹਾਂ ਇਹਨਾਂ ਨੂੰ ਕਿਹੜਾ ਪਤਾ ਨੀ ਲੱਗਦਾ ਕਿਹੜੀ ਗੱਲੋਂ ਲੜ ਰਹੇ।
0: ਹਾਂਜੀ
1: ਪਤਾ, ਸਾਰਾ ਪਤਾ ਇਹਨਾਂ ਨੂੰ ਕੀ ਚੱਕਰ। ਸੋ ਇਸ ਕਰਕੇ ਦੂਸਰਿਆਂ ਨੂੰ ਮਤ ਦੇਣ ਵਾਲੇ ਸੱਜਣੋ, ਆਪ ਵੀ ਮਤ ਦਾ ਸਤਿਕਾਰ ਕਰੋ ਥੋੜਾ ਬਹੁਤਾ। ਇਹ ਸਾਡੀ ਰਿਕੁਐਸਟ ਹੈ ਤੁਹਾਡੇ ਅੱਗੇ, ਹੱਥ ਜੋੜ ਕੇ ਰਿਕੁਐਸਟ ਹੈ। ਹੱਥ ਹੀ ਤੁਹਾਡੇ ਅੱਗੇ ਜੋੜੇ ਜਾ ਸਕਦੇ ਨੇ, ਤੁਹਾਡੇ ਨਾਲ ਗੱਲ ਕਰਕੇ ਘੁਲਿਆ ਨਹੀਂ ਜਾ ਸਕਦਾ। ਤੁਸੀਂ ਤਿਆਰ ਹੋ ਘੁਲ ਨੂੰ, ਜਿਹੜੇ ਗੁਰਦੁਆਰੇ ਚ ਘੁਲ ਸਕਦੇ ਨੇ ਉਹ ਕਿਸੇ ਵੀ ਨੁੱਕਰ ਵਿੱਚ ਘੁਲ ਸਕਦੇ।
0: ਬਿਲਕੁਲ,
1: ਅਸੀਂ ਦਿਮਾਗ ਤੋਂ ਕੰਮ ਲੈਣਾ ਸ਼ੁਰੂ ਕਰੀਏ, ਡਿਸਿਪਲਿਨ ਤੋਂ ਕੰਮ ਲੈਣਾ ਸ਼ੁਰੂ ਕਰੀਏ, ਉਸ ਉਸ ਉਸ ਪੁੱਤਰਾਂ ਦੇ ਦਾਨੀ ਨੂੰ, ਉਸ ਬਾਬੇ ਨਾਨਕ ਨੂੰ ਯਾਦ ਕਰੀਏ ਯਾਰ, ਜਿਹਦੇ ਅਸੀਂ ਪੈਰੋਕਾਰ ਹੈਗੇ। ਸੋ ਇਸ ਕਰਕੇ ਖਾਲਸਾ ਜੀ, ਤੁਸੀਂ ਵੀ ਹੱਥ ਜੋੜ ਕੇ ਜਿਹੜੀ ਇੱਕ ਵਾਰੀ ਬੇਨਤੀ ਕਰੋ ਇਹਨਾਂ ਦੇ ਅੱਗੇ ਵੀ ਇਹੋ ਜਿਹੀਆਂ ਕੁਰੀਤੀਆਂ ਨਾ ਕਰੀਏ।
0: ਹਾਂਜੀ ਹਾਂਜੀ, ਮੈਂ ਕਰਦਾ ਕੋਸ਼ਿਸ਼, ਅਗਲੇ ਹਫ਼ਤੇ ਸ਼ਾਇਦ ਫਿਰ ਮੈਂ ਹੱਥ ਜੋੜਨ ਵਾਲੀ ਕੋਈ ਗੱਲ ਕਰਦਾ।
1: ਹਾਂਜੀ ਖਾਲਸਾ ਜੀ, ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
0: ਹਾਂਜੀ,
1: ਕਿ ਜੇ ਸੀਸ ਤਲੀ ਤੇ ਰੱਖੇ ਤੇ ਚੜ੍ਹਦੀ ਕਲਾ ਤੇਰੀ,
0: ਓਏ ਵਾਹ ਜੀ,
1: ਪਖੰਡੀ ਸਾਧਾਂ ਦੇ ਚਰਨੀ ਨਾ ਲਾ ਇਹਨੂੰ,
0: ਓਏ ਵਾਹ ਜੀ ਵਾਹ,
1: ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ,
0: ਵਾਹ ਜੀ ਵਾਹ ਜੀ ਵਾਹ ਜੀ ਵਾਹ,
1: ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ।
0: ਹਾਂਜੀ,
1: ਪਰ ਇਸ ਸੀਸ ਤੇ ਪੱਗ ਦਸ਼ਮੇਸ਼ ਦੀ ਹੈ, ਕੌਮੀ ਯੋਧਿਆਂ ਅੱਗੇ ਝੁਕਾ ਇਹਨੂੰ, ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ, ਤੇਰੀ ਸੂਰਤ ਵਿੱਚ ਮੂਰਤ ਗੋਬਿੰਦ ਦੀ ਹੈ, ਉਸ ਅਣਖ ਨਾਲ ਜਿਉਣਾ ਸਿਖਾ ਇਹਨੂੰ। ਤੇ ਆ ਗੁੰਡੇ ਸਾਧ ਨੇ ਵੈਰੀ ਮਨੁੱਖਤਾ ਦੇ, ਝੂਠੇ ਡੇਰੇ ਦੇ ਰਾਹ ਨਾ ਪਾ ਇਹਨੂੰ, ਤੇ ਸਿਰ ਝੁਕਾਈ ਰੱਖ ਨਾਨਕ ਦੇ ਸੱਚ ਅੱਗੇ, ਓਏ ਸਿਰ ਝੁਕਾਈ ਰੱਖ ਸੱਚ
0: ਨਾਨਕ ਦੇ
1: ਸੱਚ ਅੱਗੇ, ਤੇ ਪੁੱਤਰਾਂ ਦੇ ਦਾਨੀ ਦੇ ਅੱਗੇ ਝੁਕਾ ਇਹਨੂੰ।
0: ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ, ਕਾਗਜ਼ ਉੱਤੇ ਅੱਗ ਨਾ ਰੱਖ ਤੇ ਮੂਰਖ ਦੇ ਸਿਰ ਪੱਗ ਨਾ ਰੱਖ।
1: ਬੁੱਲੇ ਸ਼ਾਹ ਦਾ ਮਨ ਲੈ ਕਹਿਣਾ,
0: ਦੇਸ਼
1: ਦਾ ਰਾਖਾ ਗੁਰਦੁਆਰੇ ਦਾ ਰਾਖਾ ਠੱਗ ਨਾ ਰੱਖ,
0: ਠੱਗ ਨਾ ਰੱਖ ਗੁਰਦੁਆਰੇ ਦਾ ਰਾਖਾ ਠੱਗ ਨਾ ਰੱਖ। ਵਾਹ ਜੀ ਵਾਹ,
1: ਬਹੁਤ ਮਿਹਰਬਾਨੀ ਖਾਲਸਾ ਜੀ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੌਮ ਨੂੰ ਸਮਤ ਬਖਸ਼ੇ। ਇਹ ਤੇ ਅਸੀਂ ਦਿਨੇ ਵੀ ਤੇ ਰਾਤ ਨੂੰ ਵੀ ਅਰਦਾਸ ਕਰਨ ਲੱਗੇ, ਕਹਿੰਦੇ ਸਮਤ ਬਖਸ਼ਣੀ ਸਮਤ ਬਖਸ਼ਣੀ। ਹਾਂਜੀ, ਇਹ ਕਹਿੰਦੇ ਨੇ, ਇਹ ਸ਼ਾਇਦ ਇਹੋ ਹੀ ਅਰਦਾਸਾਂ ਕਰਦੇ ਨੇ ਕਿ ਸਮਤ ਬਖਸ਼ਣੀ। ਇਹ ਦੂਸਰਿਆਂ ਨੂੰ ਬਾਬੇ ਅੱਗੇ ਰਿਕੁਐਸਟ ਸ਼ਾਇਦ ਕਰਦੇ ਨੇ ਕਿ ਦੂਸਰਿਆਂ ਨੂੰ ਸਮਤ ਬਖਸ਼, ਜਿਹੜੀ ਅਕਲ ਹੁੰਦੀ ਆ ਖਾਲਸਾ ਜੀ, ਨੋਟ ਕਰ ਲਓ ਤੁਸੀਂ ਵੀ, ਉਹ ਵੰਡਣ ਵਾਸਤੇ ਹੁੰਦੀ ਆ, ਆਪਣੇ ਆਪ ਤੇ ਲਾਗੂ ਕਰਨ ਵਾਸਤੇ ਨਹੀਂ ਹੁੰਦੀ,
0: ਤੁਹਾਡਾ ਭਲਾ ਹੋ ਜਾਵੇ,
1: ਉਹ ਹਦਾਇਤਾਂ ਦੇਣ ਵਾਸਤੇ ਹੁੰਦੀ ਆ ਲੋਕਾਂ ਨੂੰ।
0: ਓਕੇ ਜੀ, ਵਾਹਿਗੁਰੂ
1: ਜੀ ਕਾ ਖਾਲਸਾ, ਵਾਹਿਗੁਰੂ ਜੀ
0: ਕੀ ਫਤਿਹ।
1: ਦੋਸਤੋ, ਇਹ ਮੰਦਭਾਗੀ ਘਟਨਾ ਜਿਹਦੇ ਨਾਲ ਹਰ ਸਿੱਖ ਦਾ ਹਿਰਦਾ ਦੁਖਦਾ, ਤੇ ਉਸ ਚੀਜ਼ ਨੂੰ ਹੀ ਮੱਦਿਆ ਨਜ਼ਰ ਰੱਖਦਿਆਂ ਹੋਇਆ ਸਾਡੇ ਵੀ ਹਿਰਦੇ ਦੁਖੇ ਨੇ, ਤੇ ਅਸੀਂ ਦੋ ਚਾਰ ਗੱਲਾਂ ਕੀਤੀਆਂ। ਸੋ ਅੱਗੇ ਚੱਲਦੇ ਹਾਂ ਜੀ, ਸਾਡੇ ਜਿਹੜੇ ਕਾਲਰ ਨੇ ਉਹ ਹੀ, ਹਾਂ ਰਜਿੰਦਰ ਸਿੰਘ, ਠੀਕ
2: ਹੈ
1: ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ, ਆ ਜਾਓ ਲੰਘ ਆਓ।
3: ਸਤਿ ਸ੍ਰੀ ਅਕਾਲ ਭਾਜੀ,
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਰਜਿੰਦਰ ਸਿੰਘ ਜੀ, ਤੁਸੀਂ ਕਿਹੜੇ ਇਲਾਕੇ ਚੋਂ ਕਿੱਥੋਂ ਬੋਲ ਰਹੇ ਹੋ?
3: ਵੀਰ ਜੀ, ਮੇਰਾ ਇਲਾਕਾ ਬਟਾਲਾ ਗੁਰਦਾਸਪੁਰ।
1: ਵਾਹ ਵਾਹ ਵਾਹ ਵਾਹ, ਫਿਰ ਤੇ ਤੁਸੀਂ ਸਾਡੇ ਇਲਾਕੇ ਦੇ ਹੀ ਹੋ ਕੇ, ਬਟਾਲਾ ਗੁਰਦਾਸਪੁਰ।
3: ਅੱਛਾ ਜੀ,
1: ਤੇ ਕੀ ਕਰਦੇ ਹੋ ਤੁਸੀਂ, ਕੋਈ ਸਰਵਿਸ ਕਰਦੇ ਹੋ? ਐਗਰੀਕਲਚਰ ਦਾ ਡਿਪਾਰਟਮੈਂਟ ਹੈ ਤੁਹਾਡਾ ਜਾਂ ਕੀ ਕੋਈ ਬਿਜ਼ਨਸਮੈਨ ਹੋ, ਕੀ ਕਰਦੇ ਹੋ ਤੁਸੀਂ?
3: ਵੀਰ ਜੀ ਪਹਿਲਾਂ ਤੇ ਮੈਂ ਆਰਮੀ ਚੋਂ ਰਿਟਾਇਰਮੈਂਟ ਆਇਆ ਜੀ।
1: ਠੀਕ ਹੈ ਜੀ, ਆਰਮੀ ਦੇ ਵਿੱਚੋਂ, ਵਾਹ ਜੀ।
3: ਤੇ ਇਸ ਵਕਤ ਮੈਂ ਜਿੱਦਾਂ ਪਰਸਨਲ ਸਿਕਿਉਰਿਟੀ ਅਫਸਰ ਜੋਬ ਕਰਦਾ ਜੀ।
1: ਵਾਹ, ਬਹੁਤ ਵਧੀਆ। ਜਿਹੜੇ ਫੌਜੀ ਨੇ, ਕਿਉਂਕਿ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਈ ਹੁੰਦੀ ਹੈ, ਵੇਖ ਲਓ ਵਿਹਲੇ ਨਹੀਂ ਬਹਿੰਦੇ ਘਰਾਂ 'ਚ ਵੀ ਆਣ ਕੇ ਸਾਰੇ ਫੌਜੀ, ਕਿਤੇ ਨਾ ਕਿਤੇ ਕਿਤੇ ਨਾ ਕਿਤੇ। ਇਹ ਬਹੁਤ ਚੰਗੀ ਗੱਲ ਹੈ, ਇੱਕ ਤੁਹਾਡਾ ਸਰੀਰ ਫਿੱਟ ਰਹਿੰਦਾ, ਤੁਸੀਂ ਬਿਜ਼ੀ ਰਹਿੰਦੇ ਹੋ ਅਤੇ ਆਵਾਰਾ ਗਰਦੀ ਦੀਆਂ ਚੁਗਲੀਆਂ ਗੱਲਾਂ ਤੋਂ ਵੀ ਲਾਂਭੇ ਰਹਿੰਦੇ।
3: ਸਹੀ ਗੱਲ ਹੈ,
1: ਕੰਮ ਨਾਲ ਕੰਮ ਅਤੇ ਨਾਲੇ ਪੈਸੇ ਵੀ ਆ, ਪੈਸੇ ਨਾਲ ਪੈਸੇ।
3: ਹਾਂਜੀ ਵੀਰ ਜੀ,
1: ਵੰਡਰਫੁਲ, ਇਹੋ ਡਿਸਿਪਲਿਨ।
3: ਬਾਕੀ ਤੁਹਾਨੂੰ ਪਤਾ ਹੀ ਆ ਵੀਰ ਜੀ, ਅੱਜ ਕੱਲ ਘਰਾਂ ਦੇ ਖਰਚੇ ਵੀ ਬਹੁਤ ਨੇ
1: ਜੀ, ਬਹੁਤ ਮਹਿੰਗਾਈ ਹੋ ਗਈ ਆ ਸੱਚੀ ਵਾਹੇ, ਬਹੁਤ ਇੰਡੀਆ ਮਹਿੰਗਾ ਹੋ ਗਿਆ ਤੇ ਹੁੰਦਾ ਜਾ ਰਿਹਾ ਤੇ ਹਰ ਸਾਲ ਹੁੰਦਾ ਜਾਣਾ। ਜਿਹੜਾ ਬੰਦਾ ਆਪਣੇ ਘਰ ਬਾਰੇ ਸੋਚੇਗਾ, ਹਾਂਜੀ, ਉਹਦਾ ਹੀ ਗੁਜ਼ਾਰਾ ਹੋਣਾ ਤੇ ਜਾਂ ਗੁਜ਼ਾਰਾ ਉਹਨਾਂ ਦਾ ਹੋਣਾ ਵਾ ਜਿਹੜੇ ਬੇਈਮਾਨ ਲੁਟੇਰੇ ਤੇ ਰਿਸ਼ਵਤਾਂ ਲੈਣ ਵਾਲੇ ਲੋਕ ਨੇ, ਉਹ ਤੇ ਅਯਾਸ਼ ਨੇ, ਉਹਨਾਂ ਨੂੰ ਤੇ ਫਰਕ ਹੀ ਨਹੀਂ ਪੈਂਦਾ, ਭਾਵੇਂ ਆਂਡਾ 1,000 ਰੁਪਈਏ ਦਾ ਹੋ ਜੇ, ਉਹਨਾਂ ਨੂੰ ਕੀ ਫਰਕ।
3: ਸਹੀ ਗੱਲ, ਸਹੀ ਗੱਲ ਭਾਜੀ,
1: ਬਿਲਕੁਲ ਬਿਲਕੁਲ। ਤੇ ਆ ਤੁਸੀਂ ਰਿਟਾਇਰ ਆਏ ਹੋ ਤਾਂ ਤੁਹਾਡੀ ਜਿਹੜੀ ਫੋਟੋ ਡਿਸਪਲੇ ਤੇ ਲੱਗੀ ਹੈ, ਬਹੁਤ ਸੋਹਣੀ ਫੋਟੋ ਹੈ, ਤੁਹਾਡੀ ਬਾਡੀ ਬੜੀ ਫਿੱਟ ਹੈ, ਕੋਈ ਢਿੱਡ ਗਾਂ ਨੂੰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਯੰਗ ਮੈਨ ਲੱਗਣ ਦੇ।
3: ਮੈਂ ਭਾਜੀ ਫੌਜ 'ਚ ਵੀ ਗੇਮ 'ਚ ਜਾ ਰਿਹਾ, ਹਾਕੀ ਖੇਡਦਾ ਰਿਹਾ ਜੀ, ਜਾਂ ਕੁਸ਼ਤੀ ਕਰਦੇ ਰਹੇ।
1: ਸਰੀਰ ਹੀ ਦੱਸਣ ਡਿਆ ਤੁਹਾਡਾ, ਬਿਲਕੁਲ ਫਿੱਟ ਹੋ ਤੁਸੀਂ।
3: ਹਾਂਜੀ ਜੀ,
1: ਤੇ ਅੱਜ
3: ਕਿਰਪਾ ਚਾਹੀਦੀ ਭਾਜੀ
1: ਜੀ, ਅੱਜ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ?
3: ਅੱਜ ਮੈਂ ਨਾ ਇੱਕ ਵੀਰ ਜੀ ਤੁਹਾਨੂੰ ਕਵਿਤਾ ਸੁਣਾਉਣੀ
1: ਜੀ। ਸਵਾਗਤ ਹੈ ਤੁਹਾਡਾ, ਆਓ ਸੁਣਾਓ।
3: ਕਵਿਤਾ ਦਾ ਨਾਂ ਹੈਗਾ ਜੀ ਲਾਟਰੀ।
1: ਬੜਾ ਸੋਹਣੇ ਸ਼ੌਂਕ ਨੇ ਤੁਹਾਡੇ, ਕੰਮ ਵੀ ਕਰਦੇ ਹੋ, ਸੋਚ ਵੀ ਕਿੱਡੀ ਵਧੀਆ ਤੁਹਾਡੀ, ਕੁਛ ਨਾ ਕੁਛ ਸੋਚਦੇ ਪੜ੍ਹਦੇ ਰਹਿੰਦੇ ਹੋਗੇ, ਬਿਜ਼ੀ ਮੈਨ,
3: ਰੱਬਾ ਕਿਹੜੀ ਲਾਟਰੀ ਪਾਵਾਂ, ਹਰ ਇੱਕ ਦਾ ਹੀ ਦੁੱਖ ਸੁਣੀ ਜਾਵਾਂ, ਜੋ ਵੀ ਮੰਗੇ ਮੇਰੇ ਕੋਲੋਂ ਪੈਸਾ ਧੇਲਾ, ਹੱਸ ਹੱਸ ਕੇ ਮੈਂ ਮੰਡੀ ਜਾਵਾਂ, ਤੇ ਰੱਬਾ ਕਿਹੜੀ ਲਾਟਰੀ ਪਾਵਾਂ, ਖਾਲੀ ਨਾ ਜਾਵੇ ਕੋਈ ਮੇਰੇ ਘਰ ਤੋਂ, ਤੇਰੇ ਆਸਰੇ ਵੰਡੀ ਜਾਵਾਂ, ਤੂੰ ਹੀ ਮੇਰੀ ਬਾਂਹ ਫੜ ਕੇ ਰੱਖੀ, ਹੋਰ ਕਿਸੇ ਅੱਗੇ ਨਾ ਤਰਲਾ ਪਾਵਾਂ, ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ, ਬਹੁਤ ਖੂਬ।
3: ਦੁੱਖ ਗੈਰਾਂ ਦਾ ਮੈਨੂੰ ਆਪਣਾ ਲੱਗਦਾ, ਦਿਲ ਦੀ ਗੱਲ ਤੈਨੂੰ ਆਪ ਸੁਣਾਵਾਂ, ਸਾਂਭਣ ਨਾ ਮਾਵਾਂ ਬੱਚੇ ਵੱਡੇ ਹੋ ਕੇ, ਦੁੱਖ ਕੀਰ ਨੇ ਡੇਲੀ ਸੁਣਦਾ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ।
3: ਕੋਈ ਗਲੀਆਂ ਵਿੱਚ ਰੁਲਦਾ ਫਿਰਦਾ, ਭੁੱਖਿਆਂ ਦੀਆਂ ਵੀ ਸੁਣਾ ਧਾਵਾਂ, ਹੱਥ ਜੋੜ ਕੋਈ ਭੀਖ ਮੰਗਦਾ, ਤੇਰੇ ਅੱਗੇ ਮੈਂ ਵੀ ਹੱਥ ਅੱਡੀ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ। ਦਿਲਾਂ ਵਿੱਚੋਂ ਹਮਦਰਦੀ ਮੁੱਕ ਗਈ,
1: ਬਿਲਕੁਲ ਠੀਕ,
3: ਲੁੱਟਣ ਨੂੰ ਸਭ ਆਉਂਦੀਆਂ ਬਾਹਾਂ, ਬੰਦੇ ਅੱਗੇ ਰਜਿੰਦਰ ਹੱਥ ਨਹੀਂ ਹੋ ਅੱਡਣਾ, ਰੱਬਾ ਤੇਰੇ ਦਰ ਤੋਂ ਝੋਲੀ ਭਰ ਕੇ ਜਾਵਾਂ, ਦੱਸ ਰੱਬਾ ਕਿਹੜੀ ਲਾਟਰੀ ਪਾਵਾਂ।
1: ਬਹੁਤ ਖੂਬ, ਬਹੁਤ ਖੂਬ।
3: ਬਸ ਵੀਰ ਜੀ, ਇੰਨੀ ਕੁ ਮੇਰੀ ਅਰਦਾਸ ਬੇਨਤੀ ਸੀ ਰੱਬ ਅੱਗੇ।
1: ਸੋਹਣਾ ਲਿਖਦੇ ਹੋ ਤੇ ਇਹਦੇ ਦਾ ਜਿੱਤਣਾ, ਤੁਹਾਨੂੰ ਟਾਈਮ ਮਿਲਦਾ ਵੱਧ ਤੋਂ ਵੱਧ ਪੜ੍ਹਿਆ ਕਰੋ, ਹੋਰ ਤੁਹਾਨੂੰ ਤੁਸੀਂ ਪਰਫੈਕਟ ਲਿਖੋਗੇ, ਤੇ ਦੂਜੀਆਂ ਕਵਿਤਾਵਾਂ ਦੀਆਂ ਜਿਹੜੀਆਂ ਮਤਲਬ ਕਿ ਕਿਤਾਬਾਂ ਨੇ ਜਿਹੜੀਆਂ, ਜਿਹੜੇ ਲੋਕ ਤੁਹਾਨੂੰ ਪਸੰਦ ਨੇ ਉਹਨਾਂ ਦੀਆਂ ਕਵਿਤਾਵਾਂ ਪੜ੍ਹਿਆ ਤੇ ਅੰਦਾਜ਼ਾ ਲਾਇਆ ਕਰੋ ਕਿ ਲੋਕੀ ਕਿੱਦਾਂ ਲਿਖਦੇ ਨੇ ਜਿਹੜੇ ਵਧੀਆ ਲਿਖਾਰੀ ਨੇ। ਠੀਕ ਹੈ, ਮੁਕਾਬਲਾ ਆਪਣਾ ਹਮੇਸ਼ਾ ਹੀ ਆਪਣੇ ਤੋਂ ਟੌਪ ਦੇ ਨਾਲ ਕਰਨਾ।
3: ਠੀਕ ਹੈ ਵੀਰ ਜੀ, ਠੀਕ ਹੈ ਜੀ,
1: ਬਹੁਤ ਕੁਛ ਫਿਰ ਸਿੱਖਣ ਨੂੰ ਮਿਲਦਾ।
3: ਮੈਂ ਭਾਜੀ ਪਹਿਲੀ ਵਾਰ ਜ਼ਿੰਦਗੀ 'ਚ ਕਵਿਤਾ ਬੋਲੀ ਆ, ਬੜੀ ਡਰ ਡਰ ਕੇ।
1: ਬਹੁਤ ਨਹੀਂ ਡਰਨਾ, ਇਹਦੀ ਕਿਹੜੀ ਗੱਲ ਹੈ, ਬਹੁਤ ਖੂਬਸੂਰਤ ਤੁਸੀਂ ਕਵਿਤਾ ਲਿਖੀ ਹੈ ਤੇ ਕੈਰੀ ਔਨ ਰੱਖਣਾ, ਵੱਧ ਤੋਂ ਵੱਧ ਲਿਖੋ ਤੇ ਜਦੋਂ ਤੁਸੀਂ ਇੱਕ ਵਾਰੀ ਕਵਿਤਾ ਲਿਖ ਲੈਂਦੇ ਹੋ ਫਿਰ ਦੁਬਾਰਾ ਤਿੰਨ ਵਾਰੀ ਚੈੱਕ ਕਰਨਾ ਕਿ ਇਹਨੂੰ ਮੈਂ ਹੋਰ ਸੋਹਣੀ ਕਿੱਦਾਂ ਬਣਾ ਸਕਦਾ, ਇਹਦੇ ਵਿੱਚ ਮੈਂ ਹੋਰ ਸੋਹਣੇ ਲਫ਼ਜ਼ ਕਿਹੜੇ ਫਿੱਟ ਕਰ ਸਕਦਾ। ਪਹਿਲੀ ਵਾਰੀ ਸੈਟਿਸਫਾਈਡ ਨਹੀਂ ਹੋ ਜਾਣਾ,
3: ਕੋਸ਼ਿਸ਼
1: ਕਰਨੀ ਹੈ ਕਿ ਇਹ ਸੋਹਣੀ ਲਿਖੀ ਗਈ ਹੈ, ਹੋਰ ਸੋਹਣੀ ਮੈਂ ਕਿਸ ਤਰ੍ਹਾਂ ਬਣਾ ਸਕਦਾ।
3: ਠੀਕ ਹੈ ਵੀਰ ਜੀ,
1: ਹਾਂਜੀ, ਤੇ ਬਹੁਤ ਚੰਗਾ ਲੱਗਾ ਰਜਿੰਦਰ ਸਿੰਘ ਜੀ, ਥੈਂਕ ਯੂ ਵੈਰੀ ਮਚ, ਸਾਡੀਆਂ ਸ਼ੁਭਇੱਛਾਵਾਂ ਤੁਹਾਡੇ ਨਾਲ, ਤੇ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਕਿ ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਤੇ ਪੈਰ ਸਾਡੇ ਘਰ ਪਾਵੇਂ, ਰੱਬ ਕਰੇ ਤੂੰ ਰਾਹ ਭੁੱਲ ਜਾਵੇਂ ਪੈਰ ਸਾਡੇ ਘਰ ਪਾਵੇਂ, ਆਪਣਾ ਦੁੱਖ ਸੁੱਖ ਫੋਲ ਸੁਣਾਵੇਂ ਤੇ ਮੇਰਾ ਦਰਦ ਵੰਡਾਵੇਂ। ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਯਾਦਾਂ ਦੀਆਂ ਕੁਝ ਸੁਰਾਂ ਛੇੜ ਕੇ ਪਿਆਰ ਦਾ ਨਗਮਾ ਗਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਓਏ ਮਿਲਦੀ ਗਿਲਦੀ ਜਾਵੇਂ, ਹਸ਼ਰਾਂ ਤੱਕ ਕੌਣ ਕਰੇ ਉਡੀਕਾਂ, ਮਿਲਦੀ ਗਿਲਦੀ। ਮਿਹਰਬਾਨੀ ਰਜਿੰਦਰ ਸਿੰਘ ਜੀ, ਸਾਡੀਆਂ ਸ਼ੁਭ ਇੱਛਾਵਾਂ, ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ। ਇਹਨਾਂ ਦੀ ਵੀ ਆਈ ਆ, ਨਹੀਂ ਇਹ ਤੇ 15:21 ਦੇ ਲੱਗ ਗਏ ਰਿੱਕੀ ਜੀ ਹੋਣਾ ਨਾ, ਇੱਕ ਸੈਕਿੰਡ ਜੀ, ਉਹਦਾ ਟੈਲੀਫੋਨ ਨੰਬਰ ਹੈ ਮਗਰ ਲਾ ਮੇਰਾ ਖਿਆਲ 578 ਦਾ ਹੈ, ਪੰਜ ਹਾਂ ਇਹਦਾ ਇਹਨਾਂ ਦਾ, ਇਹਨਾਂ ਨੂੰ ਕਰਕੇ ਵੇਖੀਏ 578, ਠੀਕ ਹੈ ਇਹ ਨੇ ਜੀ ਜਸਵਿੰਦਰ ਸਿੰਘ ਖਹਿਰਾ ਜੀ ਕੋਈ,

0: ਖਹਿਰਾ ਸਾਹਿਬ, ਤੁਸੀਂ ਬੜੀ ਦੇਰ ਦਾ ਟੈਲੀਫੋਨ ਕੀਤਾ ਹੈ ਤੁਸੀਂ। ਮੈਂ ਇੱਕ ਵਾਰੀ ਫਿਰ ਇਹਨਾਂ ਨੂੰ ਬਾਅਦ 'ਚ ਵੀ ਟਰਾਈ ਕਰਾਂਗਾ, ਹੋ ਸਕਦਾ ਇਹ ਅੱਗੇ ਪਿੱਛੇ ਹੋ ਗਏ ਹੋਣ, ਅਤੇ ਕੋਈ ਗੱਲ ਨਹੀਂ, ਇਹਨਾਂ ਨਾਲ ਇੱਕ ਵਾਰੀ ਮੈਂ ਫਿਰ ਦੁਬਾਰਾ ਟਰਾਈ ਕਰ ਲੈਂਦੇ ਹਾਂ। ਅਤੇ ਅਸੀਂ ਤੁਹਾਨੂੰ ਲੈ ਕੇ ਦੋਸਤੋ 15 ਮਿੰਟ ਤੱਕ ਸ਼ੁਰੂ ਹੋਣ ਵਾਲਾ ਇਹਦੇ ਆਪਣੇ ਰਚਨਾਵਾਂ ਦਾ ਰੀਡਰ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਤੁਹਾਨੂੰ ਸੱਚ, ਇਹਨਾਂ ਨੂੰ ਤਾਂ ਬਲੌਕ ਗੀਤ ਹੋਇਆ ਹੈ ਅਤੇ ਪਤਾ ਨਹੀਂ ਇਹਨਾਂ ਨੂੰ ਕਾਲ ਵੀ ਜਾ ਰਹੀ। ਚਲੋ ਐਨੀ ਹੋਰ, ਨੈਕਸਟ ਟਾਈਮ ਇਹਨਾਂ ਨੂੰ ਮੈਂ ਤੁਹਾਨੂੰ ਲੈ ਕੇ ਚੱਲਦਾ ਦੋਸਤੋ ਹੁਣ ਮਿਊਨਚਨ। ਅਤੇ ਮਿਊਨਚਨ ਜੇ ਰਿੱਕੀ ਜੀ ਹੁਣੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ। ਵਾਹ, ਹਾਂਜੀ, ਚਲੋ ਇਹਨਾਂ ਦੀ ਕਾਲ ਲੈ ਲੈਂਦੇ ਹਾਂ ਪਹਿਲਾਂ। ਜੀ ਸਰ, ਸਤਿ ਸ੍ਰੀ ਅਕਾਲ। ਖਹਿਰਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਤੁਹਾਡਾ? ਰਾਜੀ ਖੁਸ਼ ਹੋ?
1: ਹਾਂਜੀ, ਚੜ੍ਹਦੀ ਕਲਾ
0: ਦੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ। ਖਹਿਰਾ ਸਾਹਿਬ, ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ, ਤੁਸੀਂ ਕਿਹੜੇ ਇਲਾਕੇ ਚੋਂ ਕਾਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਜਲੰਧਰ ਤੋਂ ਕਰ ਰਿਹਾ। ਤੇ ਖਹਿਰਾ ਸਾਹਿਬ, ਇਹ ਬੇਜ਼ਬਾਨ ਸੁਪਨੇ, ਇਹ ਤੁਹਾਡੀ ਕਿਤਾਬ ਤੁਸਾਂ ਲਿਖੀ ਹੈ ਇਹ ਕਿਤਾਬ?
1: ਹਾਂਜੀ ਹਾਂਜੀ।
0: ਬਹੁਤ ਖੁਸ਼ ਹੋਏ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਬਹੁਤ ਚੰਗੀ ਗੱਲ ਹੈ। ਤੇ ਇਹ ਸ਼ਾਇਰੋ ਸ਼ਾਇਰੀ ਦੀ ਕਿਤਾਬ ਹੈ?
1: ਨਹੀਂ, ਇਹਦੇ ਵਿੱਚ ਕਵਿਤਾਵਾਂ
0: ਕਵਿਤਾਵਾਂ
1: ਸਟੋਰੀਆਂ।
0: ਅੱਛਾ, ਸਟੋਰੀਆਂ ਕਵਿਤਾਵਾਂ। ਤੇ ਖਹਿਰਾ ਸਾਹਿਬ, ਤੁਸੀਂ ਅੱਜ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ, ਕਿਹੋ ਜਿਹੀ ਗੱਲਬਾਤ ਕਰਨੀ ਚਾਹੁੰਦੇ ਹੋ ਤੁਸੀਂ?
1: ਅੱਜ ਮੈਂ ਤੁਹਾਨੂੰ ਸੁਣਾਉਂਗਾ ਜੀ ਜ਼ਿੰਦਗੀ ਇੱਕ ਬੋਝ ਦੇ ਵਾਂਗ।
0: ਵਾਹ ਵਾਹ, ਆਉਣ ਦਿਓ। ਤੇ ਖਹਿਰਾ ਸਾਹਿਬ, ਇਹ ਦੱਸੋ, ਤੁਸੀਂ ਕੋਈ ਸਰਵਿਸ ਕਰ ਰਹੇ ਹੋ, ਰਿਟਾਇਰ ਹੋ, ਜਾਂ ਕੀ ਤੁਹਾਡਾ ਪ੍ਰੋਫੈਸ਼ਨ ਕੀ ਹੈ?
1: ਮੈਂ ਜੀ ਡਰਾਈਵਰ ਹਾਂ ਪੇਸ਼ੇ ਤੋਂ।
0: ਅੱਛਾ,
1: ਪ੍ਰਾਈਵੇਟ ਗੱਡੀ
0: ਚਲਾਉਂਦੇ? ਅੱਛਾ, ਪ੍ਰਾਈਵੇਟ ਗੱਡੀ ਚਲਾਉਂਦੇ ਹੋ ਤੁਸੀਂ, ਠੀਕ ਹੈ ਜੀ। ਤੇ ਬੜਾ ਸੋਹਣਾ ਸ਼ੌਂਕ ਹੈ ਤੁਹਾਡਾ, ਨਾਲ ਲਿਖਦੇ ਵੀ ਹੋ, ਲਿਖਦੇ ਪੜ੍ਹਦੇ ਵੀ ਹੋ?
1: ਹਾਂਜੀ ਹਾਂਜੀ।
0: ਤੇ ਠੀਕ ਹੈ ਖਹਿਰਾ ਸਾਹਿਬ, ਸੁਣਾਓ ਕੀ ਸੁਣਾਉਣਾ ਚਾਹੋਗੇ ਤੁਸੀਂ?
1: ਮੈਂ ਤੁਹਾਨੂੰ ਸੁਣਾਉਣਾ ਜੀ, ਪਹਿਲਾਂ ਸੁਣਾਉਣਾ ਤੁਹਾਨੂੰ ਜ਼ਿੰਦਗੀ ਇੱਕ ਬੋਝ ਦੇ ਵਾਂਗ
0: ਜੀ, ਆਉਣ ਦਿਓ।
1: ਮੇਰੀ ਕਲਮ ਨੇ ਅੱਜ ਸਫ਼ਰ ਦੇ ਅੰਤ ਦਾ ਹਾਲ ਲਿਖਿਆ ਹੈ। ਭਾਰੀ ਇਸ ਜ਼ਿੰਦਗੀ ਦਾ ਆਖਰੀ ਮਲਾਲ ਲਿਖਿਆ ਹੈ।
0: ਵਾਹ,
1: ਨਾ ਹੁਣ ਮੰਜ਼ਿਲ ਦੀ ਤਲਬ ਹੈ।
0: ਵਾਹ,
1: ਨਾ ਰਾਹਾਂ ਦਾ ਕੋਈ ਡਰ।
0: ਵਾਹ,
1: ਮੈਂ ਤਾਂ ਸਾਹਾਂ ਦੀ ਪੰਡ ਨੂੰ ਹੁਣ ਇੱਕ ਜਵਾਬ ਲਿਖਿਆ ਹੈ।
0: ਬਹੁਤ ਖੂਬ,
1: ਮੇਰੀ ਕਲਮ ਨੇ ਅੱਜ ਅੰਤ ਦੇ ਸਫ਼ਰ ਦਾ ਹਾਲ ਲਿਖਿਆ ਹੈ।
0: ਕਿਆ
1: ਇਹ ਉਮਰ ਹੈ ਬੀਤੀ ਜੋ ਮੋਢਿਆਂ ਦੇ ਕਰਜ਼ ਇੱਕ ਬਣ ਗਈ, ਮੇਰੇ ਅੰਦਰ ਦੀ ਹਰ ਰੀਝ ਹੁਣ ਇੱਕ ਮਰਜ਼ ਜਿਹਾ ਬਸ ਬਣ ਗਈ।
0: ਬਹੁਤ ਖੂਬ,
1: ਮੇਰੀ ਕਲਮ ਦੀ ਸਿਆਹੀ ਵਿੱਚ ਕੁੜੀ ਖਮੋਸ਼ੀ ਦੀ ਤਲਖੀ, ਤਾਂ ਹੀ ਇਹ ਜ਼ਿੰਦਗੀ ਸਿਰਫ ਇੱਕ ਫਰਜ਼ ਜਿਹਾ ਬਣ ਗਈ। ਸਕੂਨ ਇਹ ਮਰਗ ਦੀ ਚਾਹਤ ਵਿੱਚ ਮੈਂ ਖੁਦ ਨੂੰ ਪਾਇਆ ਹੈ। ਹਰ ਇੱਕ ਸੁਖਨ ਵਿੱਚ ਮੈਂ ਆਪਣਾ ਹੀ ਸੋਗ ਬਣਾਇਆ ਹੈ।
0: ਬਹੁਤ ਖੂਬ, ਬਹੁਤ ਖੂਬ।
1: ਕੋਈ ਪੜ੍ਹੇ ਤਾਂ ਉਸਨੂੰ ਰੂਹ ਦੀ ਉਦਾਸੀ ਦਾ ਇਲਮ ਹੋਵੇ, ਮੈਂ ਤਾਂ ਲਫ਼ਜ਼ਾਂ ਦੇ ਸਹਾਰੇ ਆਪਣਾ ਕਫ਼ਨ ਸਜਾਇਆ ਹੈ।
0: ਵਾਹ ਵਾਹ, ਵਾਹ ਵਾਹ, ਜਿਉਂਦੇ ਰਹੋ।
1: ਕਦੇ ਜ਼ਿੰਦਗੀ ਬੇਮਕਸਦ ਕੋਈ ਰਾਹ ਜਿਹਾ ਬਣ ਜਾਂਦੀ, ਕਦੇ ਕਿਸੇ ਡੁੱਬਦੇ ਹੋਏ ਦੀ ਆਖਰੀ ਆਹ ਜਿਹਾ ਬਣ ਜਾਂਦੀ। ਇਸਦੇ ਪੈਗਾਮਾਂ ਵਿੱਚ ਅਲਵਿਦਾ ਦੀ ਸਦਾ ਇੱਕ ਸੁਣਦੀ, ਇਹ ਤਾਂ ਬਸ ਹੁਣ ਮੁਕਤੀ ਦੀ ਇੱਕ ਚਾਹ ਜਿਹੀ ਬਣ ਜਾਂਦੀ।
0: ਵਾਹ ਵਾਹ, ਬਹੁਤ ਖੂਬ, ਬਹੁਤ ਖੂਬ।
1: ਜਸ ਖਹਿਰੇ ਨੇ ਹੁਣ ਬੋਝ ਨੂੰ ਲਾਉਣ ਮੰਨਿਆ ਹੈ, ਕਲਮ ਦੀ ਨੋਕ ਨਾਲ ਮੈਂ ਆਪਣਾ ਹੀ ਅਜ਼ਲ ਸੁਣਿਆ ਹੈ। ਮੇਰੀ ਪਰਵਾਜ਼ ਹੁਣ ਆਜ਼ਾਦ ਜਿਸਮ ਦੀ ਕੈਦ ਤੋਂ ਹੈ, ਮੈਂ ਲਫ਼ਜ਼ਾਂ ਦੇ ਜ਼ਰੀਏ ਇੱਕ ਅਬਦੀ ਸਕੀ ਸਕੂਨ ਬੁਣਿਆ।
0: ਅਬਦੀ ਸਕੂਨ ਬੁਣਿਆ ਹੈ, ਬਹੁਤ ਖੂਬ।
1: ਹਾਂਜੀ ਹਾਂਜੀ।
0: ਤੇ ਤੁਸੀਂ ਕੋਈ ਇੱਕ ਹੋਰ ਸੁਣਾਉਣੀ ਚਾਹੁੰਦੇ ਸੀ? ਦੋ ਸਨ ਤੁਹਾਡੇ ਕੋਲ ਕਵਿਤਾਵਾਂ? ਕਵਿਤਾਵਾਂ ਤੇ ਬਹੁਤ ਹੈ, ਮੈਨੂੰ ਤੁਹਾਡੀ ਕਿਤਾਬ ਦਿਸ ਰਹੀ ਹੈ। ਤੁਸੀਂ ਏਡੀ ਛੋਟੀ ਜੀ ਕੋਈ ਹੋਰ ਸੁਣਾਉਣੀ ਚਾਹੋ ਤੇ ਉਹ ਵੀ ਸੁਣਾ ਸਕਦੇ।
1: ਚਲੋ ਠੀਕ ਹੈ ਜੀ, ਮੈਂ ਮੌਤ ਨੂੰ ਸਵਾਲ,
0: ਮੌਤ ਨੂੰ ਸਵਾਲ ਆਉਣ ਦਿਓ।
1: ਕੋਈ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕੋਈ ਚੁੱਪ ਚਪੀਤੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਸੇ ਸ਼ਾਹ ਮਹਿਲ ਦੀ ਕੁੱਲੀ, ਤੇਰਾ ਵੱਖਰਾ ਇਹ ਨਿਆਂ ਕਿਉਂ ਹੈ? ਤੂੰ ਰੂਹਾਂ ਦੇ ਫੜੇ ਪਰਿੰਦੇ, ਤੂੰ ਰੂਹਾਂ ਦੇ ਬੜੇ ਪਰਿੰਦੇ, ਪਰ ਪਿੰਜਰੇ ਰਹਿੰਦੇ ਖਾਲੀ, ਨਾ ਤੂੰ ਵੇਖੇ ਬਾਗ ਦੀ ਰੌਣਕ, ਨਾ ਵੇਖੇ ਬੁੱਢਾ ਮਾਲੀ।
0: ਕਿਆ ਬਾਤ ਹੈ, ਬਹੁਤ ਖੂਬ।
1: ਤੇਰੀ ਚਾਲ ਬੇਰਹਿਮੀ ਜਈ, ਪਰ ਤੇਰਾ ਅਸਲ ਗੁਨਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਂਦੀ ਏ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਈ ਕਹਿੰਦੇ ਤੂੰ ਇੱਕ ਪਰਦਾ, ਕਈ ਕਹਿੰਦੇ ਤੂੰ ਇੱਕ ਪਰਦਾ ਜੋ ਯਾਰ ਦੇ ਨਾਲ ਮਿਲਾਉਂਦਾ ਹੈ, ਕਈ ਕਹਿੰਦੇ ਤੂੰ ਉਹ ਨੀਂਦਰ ਜੋ ਹਰ ਇੱਕ ਦਰਦ ਮਿਟਾਉਂਦਾ ਹੈ। ਕਹਿੰਦੇ ਰੱਬ ਕੋ ਚੱਲ ਜਾਂਦਾ, ਜੋ ਮਿਲਣੀ ਤੂੰ ਉਸ ਪ੍ਰੀਤਮ ਦੀ, ਫਿਰ ਤੇਰੇ ਨਾਂ ਤੋਂ ਭੈ ਕੀ ਹੈ? ਕਿਉਂ ਚੁੱਪ ਚਪੀਤੇ ਆਉਂਦੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਇੱਥੇ ਨਾ ਸਿਕੰਦਰ, ਇੱਥੇ ਨਾ ਸਿਕੰਦਰ ਨਾ ਦਾਰਾ ਬਚਿਆ, ਸਭ ਮਿੱਟੀ ਵਿੱਚ ਸਮਾਏ ਨੇ, ਤੂੰ ਖਾਲੀ ਹੱਥੀ ਤੋੜ ਦਿੱਤੇ ਜੋ ਲੱਖਾਂ ਕਰਕੇ ਆਏ ਨੇ। ਜਸ ਖਹਿਰਾ ਪੁੱਛਦਾ ਰੱਬ ਕੋਲੋਂ, ਇਸ ਉਮਰ ਸਫ਼ਰ ਦਾ ਗਵਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ, ਦੱਸ ਮੌਤੇ ਤੇਰਾ ਰਾਹ ਕੀ ਹੈ? ਕਿਉਂ ਚੁੱਪ ਚਪੀਤੇ ਆਉਣੀ ਹੈ,
0: ਦੱਸ ਮੌਤੇ ਤੇਰਾ ਰਾਹ ਕੀ? ਬਹੁਤ ਖੂਬ ਖਹਿਰਾ ਸਾਹਿਬ, ਵੰਡਰਫੁਲ,
1: ਧੰਨਵਾਦ ਜੀ, ਧੰਨਵਾਦ।
0: ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਛੋਟੇ ਛੋਟੇ ਦੋ ਸ਼ੇਅਰ ਕਰਾਂਗਾ।
1: ਹਾਂਜੀ ਸਰ।
0: ਕਿ ਇਹ ਜੱਗ ਮੁਸਾਫਰ ਖਾਨਾ ਹੈ,
1: ਵਾਹ ਜੀ ਵਾਹ,
0: ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਮੁਸਾਫਰ ਖਾਨਾ ਹੈ, ਕੋਈ ਤੁਰ ਜਾਂਦਾ ਕੋਈ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਆ ਜਾਂਦਾ, ਕੋਈ ਫੁੱਲਾਂ ਨਾਲ ਲੜਦਾ ਰਹਿੰਦਾ ਏ, ਕੋਈ ਕੰਡਿਆਂ ਨਾਲ ਨਿਭਾ ਜਾਂਦਾ।
1: ਤੇ
0: ਦੂਸਰਾ ਛੋਟਾ ਜਿਹਾ ਸ਼ੇਰ ਹੈ ਜੀ, ਸਭ ਭਰੂਏ ਸੱਚ ਦੇ ਖੱਤੇ ਪੈ ਗਏ, ਸੱਚ ਦੇ ਖੱਤੇ ਪੈ ਗਏ, ਪੈ ਗਏ ਕੋਕੇ ਲਾ ਕੇ ਖੁੰਡੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ, ਪੱਥਰ ਮਾਰਨ ਡੂੰਘੇ ਨੂੰ, ਝੂਠ ਨੂੰ ਅੱਡੀਆਂ ਚੁੱਕ ਚੁੱਕ ਸੁਣਦੇ ਤੇ ਪੱਥਰ ਮਾਰਨ ਡੂੰਘੇ ਨੂੰ। ਖਹਿਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੇ ਤੁਹਾਡੇ ਨਾਲ ਹੁਣ ਮੁਲਾਕਾਤ ਹੁੰਦੀ ਰਹੇਗੀ, ਤੇ ਤੁਸੀਂ ਪਹਿਲੀ ਵਾਰੀ ਆਏ ਹੋ, ਧੰਨਵਾਦ
1: ਧੰਨਵਾਦ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਖਹਿਰਾ
1: ਸਾਹਿਬ।
0: ਸੋ ਤੇ ਹੁਣ ਅਸੀਂ ਤੁਹਾਨੂੰ ਮਿੰਚਨ ਲੈ ਕੇ ਚੱਲਦੇ ਹਾਂ ਜੀ, ਇੱਥੇ ਸਾਡੇ

0: ਰਿੱਕੀ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਆ ਰਹੀ, ਜੇ ਤਾਂ ਤੁਸੀਂ ਡਾਇਰੈਕਟ ਟੈਲੀਫੋਨ ਤੋਂ ਹੀ ਗੱਲਬਾਤ ਕਰੋ। ਉਹ ਜਿਹੜੇ ਤੁਸੀਂ ਵਿੱਚ ਅਸਰਸ ਲਾਏ ਨੇ ਉਹਨਾਂ ਦੇ ਕਰਕੇ ਕਦੀ ਕਦੀ ਆਵਾਜ਼ ਬੰਦ ਵੀ ਹੋ ਜਾਂਦੀ ਹੈ। ਤੁਹਾਡੀ ਆਵਾਜ਼ ਜਨਾਬ ਨਹੀਂ ਆ ਰਹੀ। ਸੂਬਾ ਸਿੰਘ ਨਿਊਜ਼ ਵਿਦ ਦੀ ਯੂਟਿਊਬ। ਹਾਂਜੀ ਆਈ ਹੈ ਆਵਾਜ਼ ਹੁਣ।
1: ਓਕੇ ਸੋਰੀ ਭਾਜੀ, ਉਹ ਮੈਂ ਤਾਂ ਕੋਈ ਵਟਸਐਪ ਵੀ ਨਹੀਂ ਯੂਜ਼ ਕਰਦਾ, ਕੁਝ ਵੀ ਨਹੀਂ ਲਾਇਆ
0: ਡਾਇਰੈਕਟ। ਤੁਸੀਂ ਕਿਤੇ ਸ਼ਾਇਦ ਕੋਈ ਇੱਧਰ ਉੱਧਰ ਦਾ ਇਨਸਟਰੂਮੈਂਟ ਨਾਲ ਲਾਇਆ ਹੋਵੇ।
1: ਨਹੀਂ ਨਹੀਂ ਨਹੀਂ, ਕੁਝ ਨਹੀਂ ਲਾਇਆ।
0: ਭਾਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ
1: ਸਤਿ ਸ੍ਰੀ ਅਕਾਲ ਭਾਜੀ। ਰਾਮ ਰਾਮ, ਹਰੇ ਕ੍ਰਿਸ਼ਨਾ ਹਰੇ ਰਾਮਾ।
0: ਹਾਂ ਜੀ, ਹਰੇ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਆ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਤੇ ਸੋਹਣੇ?
1: ਬਹੁਤ ਵਧੀਆ ਭਾਜੀ, ਬਹੁਤ ਵਧੀਆ।
0: ਹਾਂ ਮਿਊਨਚਨ
1: ਸਾਹਿਬ, ਮਿਊਨਚਨ ਬਹੁਤ ਵਧੀਆ ਭਾਜੀ, ਮੌਸਮ ਸੋਹਣਾ ਹੈ ਅੱਜ, ਧੁੱਪ ਨਿਕਲੀ ਆ।
0: ਹਾਂ ਵੰਡਰਫੁਲ ਸ਼ਹਿਰ ਮਿਊਨਚਨ ਵੀ, ਮੈਂ ਸੁਣਿਆ। ਮੈਂ
1: ਬਹੁਤ ਵਧੀਆ ਭਾਜੀ, ਬਹੁਤ ਵਧੀਆ, ਬਹੁਤ ਵਧੀਆ ਸ਼ਹਿਰ,
0: ਅਮੀਰ ਲੋਕਾਂ ਦਾ ਸ਼ਹਿਰ ਹੈ ਪਤਾ ਲੱਗਾ। ਸੋਹਣਾ ਸਵਾਬ,
1: ਬਹੁਤ ਵਧੀਆ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸ਼ਹਿਰ।
0: ਕਿੰਨੀ ਦੇਰ ਤੋਂ ਵਿੱਕੀ ਜੀ ਤੁਸੀਂ ਰਹਿ ਰਹੇ ਹੋ ਰਿੱਕੀ ਜੀ ਇੱਥੇ?
1: ਮੈਂ ਤਕਰੀਬਨ 35-36 ਸਾਲ ਹੋ ਗਏ ਭਾਜੀ ਮੈਨੂੰ।
0: ਮਤਲਬ ਤੁਸੀਂ ਜਦੋਂ ਦੇ ਆਏ ਹੋ ਮਿਊਨਚਨ ਚ ਰਹਿਣ ਰਹੇ ਹੋ ਤੁਸੀਂ?
1: ਨਹੀਂ ਨਹੀਂ ਨਹੀਂ, ਪਹਿਲਾਂ ਮੈਂ ਹੋਰ ਸ਼ਹਿਰ ਸੀ, ਇੱਕ ਛੋਟਾ ਜਿਹਾ ਸ਼ਹਿਰ ਹੈ ਡੋਟਮੰਡ ਦੇ ਲਾਗੇ।
0: ਅੱਛਾ ਅੱਛਾ, ਉੱਥੇ ਫਿਰ ਸਾਡੇ ਲਾਗੇ
1: ਉੱਥੇ ਤੁਸੀਂ ਡੋਟਮੰਡ? ਹਾਂ, ਉਹਦੇ ਉਹ ਸ਼ਹਿਰ ਦਾ ਨਾਮ ਹੈਗਾ ਵਿਟਨ।
0: ਵਿਟਨ, ਠੀਕ ਠੀਕ।
1: ਜੀ ਮੈਂ ਉੱਥੇ ਮੈਂ ਤਕਰੀਬਨ 7-8 ਸਾਲ ਮੈਂ ਕੰਮ ਕੀਤਾ।
0: ਠੀਕ ਹੈ ਠੀਕ।
1: ਇੱਕ ਇਰਾਨੀ ਰੈਸਟੋਰੈਂਟ ਵਿੱਚ ਕੰਮ ਕੀਤਾ, ਔਰ ਹੈਗਾ ਉਹ ਰੈਸਟੋਰੈਂਟ। ਹਾਂਜੀ ਹਾਂਜੀ,
0: ਜਿੱਥੇ ਸਾਡੇ ਸਤਿਕਾਰਯੋਗ ਯਾਰ ਵਾਕਿਆ ਹੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ। ਵੰਡਰਫੁਲ ਵੰਡਰਫੁਲ
1: ਸਰ, ਕੇਹਰ ਸ਼ਰੀਫ।
0: ਕੇਹਰ ਸ਼ਰੀਫ ਜੀ, ਹਾਂ ਕੇਹਰ ਸ਼ਰੀਫ। ਕਿਆ ਬਾਤਾਂ ਸੀ ਉਹਨਾਂ ਨੇ, ਬੜਾ ਇੰਟੈਲੀਜੈਂਟ ਆਦਮੀ, ਬੁੱਧੀਜੀਵੀ ਆਦਮੀ,
1: ਬਹੁਤ ਬਹੁਤ ਹੀ ਭਾਜੀ, ਬਹੁਤ ਹੀ
0: ਸੋਹਣੀਆਂ ਕਿਤਾਬਾਂ ਲਿਖੀਆਂ ਨੇ।
1: ਔਰ ਸਾਉ ਇਨਸਾਨ, ਔਰ ਹਰ ਇੱਕ ਬੰਦੇ ਦੀ ਹੈਲਪ ਕਰਨ ਵਾਲੇ, ਮਦਦ ਕਰਨ
0: ਵਾਲੇ। ਕਦੀ ਕਦੀ ਰੇਡੀਓ ਤੇ ਮੈਂ ਉਹਨਾਂ ਨੂੰ ਦਿੰਦਾ ਹੁੰਦਾ ਹਾਂ ਨਾਲ, ਇੱਕ ਘੰਟਾ ਮੈਂ ਕਿਸੇ ਡਿਫਰੈਂਟ ਇਸ਼ੂ ਤੇ ਲੈਕਚਰ ਕਰਦਾ ਹਾਂ, ਤੇ ਇੱਕ ਘੰਟਾ ਫਿਰ ਉਹ ਕਰਦੇ ਹੁੰਦੇ ਸੀ, ਤੇ ਉਹਨਾਂ ਦੀ ਆਵਾਜ਼ ਟੱਲੀ ਵਾਂਗੂ ਖੜਕਦੀ ਹੁੰਦੀ ਸੀ।
1: ਬਹੁਤ ਬਹੁਤ ਬਹੁਤ
0: ਫਿਲਾਸਫਰ ਟਾਈਪ ਆਦਮੀ ਸੀ।
1: ਤਕਰੀਬਨ ਉਹਨਾਂ 2-3 ਸਾਲ ਹੋ ਗਏ ਗਿਆਨ ਨੂੰ ਮਿਲਦਾ।
0: ਹਾਂਜੀ ਹਾਂਜੀ,
1: 3 ਸਾਲ ਹੋ ਗਏ ਆ, ਤੇ ਮੈਂ ਵੀ ਉੱਥੇ ਹੀ ਸੀਗਾ, ਪਹੁੰਚਿਆ ਸੀ, ਪਰ ਮੇਰੇ ਕੋਲ
0: ਕਿਹੋ ਜੀ ਗੱਲਬਾਤ ਕਰੋਗੇ, ਕੀ ਸੁਣਾਓਗੇ?
1: ਮੈਂ ਤਾਂ ਸੁਣਨ ਵਾਲੇ
0: ਚਾਹੁੰਦਾ। ਚਲੋ ਬਹੁਤ ਚੰਗੀ ਗੱਲ ਹੈ, ਮਤਲਬ ਕਿ ਸੁਣਾਓ ਫਿਰ ਤੁਹਾਡੇ ਹੁਣ ਤੁਸੀਂ ਰਿਟਾਇਰ ਹੋ ਜਾਂ ਤੁਸੀਂ ਕੋਈ?
1: ਮੈਂ ਆਲਮੋਸਟ ਰਿਟਾਇਰ ਹੀ ਹਾਂ ਭਾਈ।
0: ਆਲਮੋਸਟ ਮਤਲਬ ਅੱਧਾ ਪਚੱਧਾ ਕੰਮ ਕਰਦੇ ਹੋ, ਅੱਧਾ ਰਿਟਾਇਰ ਹੋ?
1: ਹਾਂਜੀ, ਨਹੀਂ ਕੰਮ ਮੈਂ ਬਿਲਕੁਲ ਨਹੀਂ ਕਰਦਾ ਇਸ ਟਾਈਮ ਤੇ, ਕਿਉਂਕਿ ਮੇਰਾ ਬੇਟਾ ਅਲਾਊਡ ਨਹੀਂ ਕਰਦਾ, ਮੇਰੀ ਵਾਈਫ ਅਲਾਊਡ ਨਹੀਂ ਕਰਦੀ।
0: ਅੱਛਾ ਅੱਛਾ, ਠੀਕ ਹੈ। ਉਹ ਬਾਕੀ
1: ਕਰਦੇ ਹੋ ਇਸ ਤਰ੍ਹਾਂ? ਹਾਂਜੀ, ਉਹ ਬੇਟਾ ਆਪਣੀ ਕਿਹਨਾਂ ਮੈਡੀਸਨ ਫਰਮ ਦੇ ਵਿੱਚ ਲੱਗੇ ਹੋਏ ਆ, ਤੇ ਵਾਈਫ ਮੇਰੀ ਹੈਗੀ ਹੈ ਬੈਂਕ ਮੈਨੇਜਰ।
0: ਜੀ, ਤੁਹਾਡੀ ਵਾਈਫ ਬੈਂਕ ਮੈਨੇਜਰ ਹੈ?
1: ਉਹਨਾਂ ਤਕਰੀਬਨ 40 ਸਾਲ ਹੋ ਗਏ ਬੈਂਕ ਵਿੱਚ।
0: ਬਹੁਤ ਬਹੁਤ ਵਧੀਆ ਗੱਲ ਹੈ।
1: ਹਾਂਜੀ, ਬਾਕੀ ਬਹੁਤ ਵਧੀਆ, ਬਹੁਤ ਵਧੀਆ, ਠੀਕ ਨੀ? ਹਾਂਜੀ, ਤੁਸੀਂ ਸੁਣਾਓ ਕਿਸ ਤਰ੍ਹਾਂ? ਕਿਉਂਕਿ ਮੈਂ ਪ੍ਰੋਗਰਾਮ ਤਾਂ ਤੁਹਾਡਾ ਰੋਜ਼ ਸੁਣੀਦਾ, ਠੀਕ ਨੀ? ਅਗਰ ਨਹੀਂ ਹੁੰਦਾ ਤੇ ਰਾਤ ਨੂੰ ਤੁਸੀਂ ਜਿਹੜੇ ਗਾਣੇ ਲਾਉਂਦੇ ਨਾ, ਉਹ ਗਾਣੇ ਬਹੁਤ ਵਧੀਆ ਹੁੰਦੇ ਮਿਊਜ਼ਿਕ
0: ਗਾਣੇ, ਉਹ ਅਸੀਂ ਫਿਰ ਉਹ ਰੀਪਲੇ ਕਰ ਦਿੰਦੇ ਆ, ਰਿਕਾਰਡ ਕੀਤੇ ਨੇ। ਸੈਚਰਡੇ ਵਾਸਤੇ ਲੈਕਚਰ ਤਿਆਰ ਕਰਨੇ ਹੁੰਦੇ ਨੇ, ਹਾਂਜੀ, ਸੰਡੇ ਵਾਸਤੇ ਤਿਆਰੀ ਕਰਨੀ ਹੁੰਦੀ ਆ, ਤੇ ਫਿਰ ਉਹ ਗਾਣਿਆਂ ਦਾ ਵੀ ਹੋ ਜਾਏ ਤੇ ਉਹ ਫਿਰ ਥੋੜਾ ਜਿਹਾ ਜ਼ਿਆਦਾ ਬਰਡਨ ਪੈ ਜਾਂਦਾ। ਉਹਦੀ ਬਾਂਹ ਟੁੱਟ ਗਈ ਆ ਤੇ ਉਹ ਇਸ ਵੇਲੇ ਪ੍ਰੋਗਰਾਮ ਨਹੀਂ ਦੇ ਰਿਹਾ, ਮੇਰਾ ਖਿਆਲ ਆ ਹਫ਼ਤੇ 2 ਹਫ਼ਤੇ ਤੱਕ ਉਹ ਵੀ ਪ੍ਰੋਗਰਾਮ ਦੇਣੇ ਸ਼ੁਰੂ।
1: ਕੋਈ ਨਾ ਕੋਈ ਨਾ, ਬਾਕੀ ਜੋ ਵੀ ਭਾਜੀ ਜੋ ਵੀ ਹੈ ਨਾ ਆਪਣਾ ਹੈਗਾ, ਇਹ ਸਾਰੇ ਪਰਮਾਤਮਾ ਦੀਆਂ ਰਚਨਾਵਾਂ ਆ।
0: ਜੀ ਬਿਲਕੁਲ, ਉਹ
1: ਪਰਵਾਲੇ ਉਹਦੇ ਹੱਥ ਵਿੱਚ ਆ, ਹਰ ਇੱਕ ਚੀਜ਼ ਉਹਦੇ ਹੱਥ ਵਿੱਚ ਆ।
0: ਹਾਂਜੀ ਹਾਂਜੀ,
1: ਕਿਉਂਕਿ ਆਪਾਂ ਤਾਂ ਇਨਸਾਨ ਜਿਹੜੇ ਕਹਿੰਦੇ ਹੁੰਦੇ ਨੇ ਵੀ ਆਪਾਂ ਤੇ ਕੋ ਕੱਟ ਪੁਤਲੀਆਂ ਹੈਗੀਆਂ ਉਹਦੇ ਹੱਥ ਦੀਆਂ ਬਸ।
0: ਜੀ ਜੀ ਬਿਲਕੁਲ ਬਿਲਕੁਲ,
1: ਆਪਾਂ ਨੇ ਜੇ ਆਪਾਂ ਕਹੀ ਕਿ ਮੈਂ ਜਿਹੜੀ ਮੈਂ ਨਾਲ ਦੀ ਤੇ ਚੀਜ਼ ਹੀ ਨਹੀਂ ਹੋਣੀ ਚਾਹੀਦੀ ਇਨਸਾਨ ਚ ਨਾਲ ਹੈਗੀ ਆ
0: ਨਾ, ਮੈਂ ਨਹੀਂ ਹੋਣੀ ਚਾਹੀਦੀ।
1: ਹਾਂਜੀ
0: ਗੱਲ ਏਦਾਂ ਨਾ ਭਈ, ਪਰ ਬਹੁਤੇ ਇਨਸਾਨ ਮੈਂ ਚ ਬਸਤ ਰਹਿੰਦੇ ਨੇ, ਬਹੁਤ ਸਾਰੇ ਲੋਕ ਨੇ ਜਿਹੜੇ ਸਮਝਦੇ ਮੇਰੇ ਨਾਲ ਦਾ ਬੰਦਾ ਕੋਈ ਹੋਰ ਹੈ ਹੀ ਨਹੀਂ, ਔਰ ਜਿਹੜੀ ਰਾਤ ਮੈਂ ਜੰਮਿਆ ਹਾਂ ਉਦੋਂ ਕੋਈ ਜੰਮਿਆ ਹੀ ਹੈ ਨਹੀਂ ਮੇਰੇ ਨਾਲ ਦੀ।
1: ਬਹੁਤ ਬਹੁਤ ਬਹੁਤ ਬਹੁਤ
0: ਲੋਕੀ ਆਪ ਨੂੰ ਆਪੇ ਹੀ ਸਿਆਣਾ ਸਿਆਣੇ ਹੋਣ ਦੀ ਪਦਵੀ ਦੇ ਦੇਣੀ। ਮੇਰੇ ਖਿਆਲ ਵਿੱਚ ਜਦੋਂ ਇਨਸਾਨ ਆਪਣੇ ਆਪ ਨੂੰ ਆਪ ਹੀ ਸਿਆਣਾ ਸਮਝਦਾ ਨਾ, ਉਹ ਮੂਰਖ ਹੁੰਦਾ।
1: ਡਮਰੂ ਫੜ ਕੇ ਤੁਰੇ ਜਾਂ ਤੁਰ ਫਿਰਦੇ ਹੁੰਦੇ ਟੀਕਰੀਆਂ ਨਾ, ਹੁਣ ਉਹਨਾਂ ਕੀ ਲੈਣਾ ਟੀਕਰੀਆਂ ਤੁਹਾਨੂੰ ਪਤਾ ਹੀ ਦੇਣਾ। ਇੱਕ ਇੱਕ ਉਧਰੋਂ ਜਿਹੜਾ ਕਮਲਾ ਜਿਹੜਾ ਆਪਣੀ ਅਮਰੀਕਾ ਵਾਲਾ, ਉਹ ਦੇਖੋ
0: ਕਿੱਦਾਂ ਲੋਕਾਂ ਨੇ ਇਹਨੂੰ ਵੋਟਾਂ ਕਿਹੜੇ ਭੁਲੇਖੇ ਨਾਲ ਪਾਤੀਆਂ ਹੋਣਗੀਆਂ। ਔਰ ਫਿਰ ਚੱਲ ਜੇ ਤੈਨੂੰ ਪੈ ਹੀ ਗਈਆਂ, ਤੂੰ ਸ਼ਰਮ ਕਰ ਕੁਛ, ਤੂੰ ਏਡੀ ਵੱਡੀ ਪੋਜੀਸ਼ਨ ਤੇ ਹੈ
1: ਮੇਰੇ
0: ਮੂੰਹ ਚੋਂ ਨਿਕਲਣ ਕੀ ਡਿਆ ਤੇ ਮੈਂ ਕੀ ਕਹਿਣਾ ਚਾਹੁੰਦਾ।
1: ਬਿਲਕੁਲ
0: ਇਸ ਪੋਜੀਸ਼ਨ ਦੇ ਉੱਤੇ ਬੰਦੇ ਨੂੰ ਕੁਛ ਕੁਛ ਹਯਾ ਹੋਣੀ ਚਾਹੀਦੀ ਹੈ ਕਿ ਮੈਂ ਸੋਲਿਡ ਗੱਲ ਕਰਾਂ। ਜਿਹੜੀ ਅਮੈਰੀਕਾ ਦੇ ਇਸ ਬੰਦੇ ਨੇ ਅਮੈਰੀਕਾ ਦੀ ਇੱਜ਼ਤ ਵੀ ਖਰਾਬ ਤੇ ਡਾਊਨ ਕੀਤੀ ਹੈ।
1: ਬਿਲਕੁਲ ਬਿਲਕੁਲ ਬਿਲਕੁਲ, ਉਹ ਮਿੱਟੀ ਰੋ ਦਿੱਤੀ ਮੋਦੀ ਦੀ ਇੱਜ਼ਤ।
0: ਅਮੈਰੀਕਾ ਦਾ ਠੋਕ ਸੀ ਅੱਜ ਤੱਕ, ਅਮੈਰੀਕਾ ਸਰਪੰਚ ਸੀ ਸਾਰੀ ਦੁਨੀਆ ਦਾ, ਅੱਜ ਨੈਟੋ ਵੀ ਉਹਦਾ ਸਾਥ ਛੱਡ ਗਈ ਹੈ।
1: ਬਿਲਕੁਲ, ਜਿੰਨੀਆਂ ਕੰਟਰੀਆਂ ਇੱਥੇ ਦੀਆਂ ਆਪਣੀ ਸਾਰਾ ਉਹ ਛੱਡ ਗਈਆਂ,
0: ਸਾਰਾ ਹੀ ਛੱਡ ਗਿਆ ਤੇ ਬਹੁਤ ਸਾਰੇ ਮੁਲਕ ਜਿਹੜੇ ਹੈਗੇ ਨੇ ਉਹ ਵੀ ਇਹਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਵੇਂਦੇ ਨੇ। ਇਹਨੇ ਤੇ
1: ਬਦਮਾਸ਼ੀ
0: ਸ਼ੁਰੂ ਕਰ ਦਿੱਤੀ ਹੈ।
1: ਬਸ
0: ਨਾਲ ਕੰਟਰੀ ਸੀ ਜਿਹਦਾ ਪ੍ਰੈਜ਼ੀਡੈਂਟ ਫੌਜ ਭੇਜ ਕੇ ਰਾਤੋ ਰਾਤ ਚੁਕਾ ਲਿਆ, ਕੀ ਸੀ ਉਹਦਾ ਮੈਨੂੰ ਨਾਮ, ਉਹਦੀ ਵਾਈਫ ਵੀ ਤੇ ਹਸਬੈਂਡ ਵੀ, ਇਸ ਤਰ੍ਹਾਂ ਦੇ ਗੁੰਡੇ ਬਦਮਾਸ਼ ਕਰਦੇ ਨੇ। ਅਮਰੀਕਾ ਵਰਗੇ ਮੁਲਕ ਨੂੰ ਇਹ ਕੋਈ ਉਦਾਂ ਦੀ ਹੱਕ ਚ ਗੱਲ ਨਹੀਂ ਜਾਂਦੀ ਹੈਗੀ। ਫੇਰ ਇਰਾਨ ਦੇ ਤੂੰ ਕੌਣ ਹੁੰਦਾ ਵੀ ਇਰਾਨ ਦੇ ਤੇਲ ਤੇ ਕਬਜ਼ਾ ਕਰਨ ਵਾਲਾ, ਜਾਂ ਇਰਾਨ
1: ਕੀ ਕਹਿੰਦੇ ਨੇ। ਇੱਕ ਗੱਲ ਦੇਖੋ ਭਾਜੀ, ਉਹ ਇਰਾਨ ਜੋ ਮਰਜ਼ੀ ਸੀ ਉਹਨੇ ਇੱਕ ਵਾਰੀ ਦੱਸ ਦਿੱਤਾ ਕਿ ਉਹ ਕੀ ਚੀਜ਼ ਆ,
0: ਤੇ ਫਿਰ ਜਦੋਂ ਮਾੜਾ ਸੱਦ ਕੇ ਗੱਲ ਪਵੇਗਾ।
1: ਹਾਂਜੀ
0: ਬਿਲਕੁਲ, ਇਦਾਂ ਹੀ ਕਰਨਾ ਹੈ ਨਾ। ਹੁਣ ਵੇਖੋ, ਹੁਣ
1: ਬਿਲਕੁਲ ਬਿਲਕੁਲ
0: ਬਚਾਅ
1: ਇਹ ਫਸ ਗਿਆ
0: ਕੋਸ਼ਿਸ਼ ਕਰ ਰਿਹਾ। ਕਦੀ ਮੈਂ ਕਿਊਬਾ ਨੂੰ ਇਹ ਵਿਖਾ ਦੇਣਾ, ਕਦੀ ਮੈਂ ਕੈਨੇਡਾ ਮੇਰੀ ਬਣ ਜਾਏ ਡਾਕਟਰ ਨੂੰ ਚੈੱਕਅਪ ਕਰਵਾਇਆ ਜਾਏ ਕਿ ਦਿਮਾਗ ਥੋੜਾ ਅੱਗੇ ਪਿੱਛੇ ਹੋਇਆ ਹੈ।

0: ਕੇ ਬਿਲਕੁਲ ਕੋਲ
1: ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਦੁਨੀਆ ਦਾ ਸਭ ਤੋਂ ਤਾਕਤਵਰ, ਇਹਦੇ ਕੋਲ ਅਥਾਹ ਤਾਕਤਾਂ ਹੁੰਦੀਆਂ ਨੇ ਪ੍ਰੈਜ਼ੀਡੈਂਟ, ਭਾਵੇਂ ਪਾਰਲੀਮੈਂਟ ਜੁਡੀਸ਼ਰੀ ਦੇ ਅਗੇਂਸਟ ਵੀ ਫੈਸਲੇ ਦੇਵੇ, ਪਰ ਅਮਰੀਕਾ ਦੀ ਵੈਸੇ ਪਾਲਿਸੀ ਸ਼ੁਰੂ ਤੋਂ ਰਹੀ ਹੈ ਧੌਣ ਵਾਲੀ, ਪਰ ਇਹਨੇ ਤੇ ਹੱਦ ਹੀ ਕਰ ਦਿੱਤੀ ਹੈ। ਲੀਬੀਆ ਨੂੰ ਕਿੰਨੇ ਉਜਾੜਿਆ, ਇਰਾਕ ਨੂੰ ਕਿੰਨੇ ਉਜਾੜਿਆ, ਇਹੋ ਜਿਹੇ ਹੋਰ ਕੰਟਰੀਆਂ ਦਾ ਵੇਖੋ ਜਿਹੜਾ ਹੈਗਾ ਸੀ ਤ੍ਰਿਪੋਲੀ, ਗੱਦਾਫੀ, ਗੱਦਾਫੀ ਮੁਫ਼ਤ ਬਿਜਲੀ ਤੇ ਪਾਣੀ ਲੋਕਾਂ ਨੂੰ ਤੇ ਘਰ ਬਣਾ ਬਣਾ ਮੁਫ਼ਤ, ਉਹ ਚੰਗੇ ਭਲੇ ਆਪਣੇ ਘਰ ਚ ਵੱਸਦੇ ਸਨ, ਅੱਜ ਭੰਗ ਭੁੱਜਦੀ ਆ ਉੱਥੇ।
0: ਬਿਲਕੁਲ
1: ਬਿਲਕੁਲ, ਹਾਂਜੀ, ਭੰਗ ਭੁੱਜਣ ਡਈ ਆ ਇਰਾਕ ਦੇ ਵਿੱਚ, ਤੇ ਇਰਾਨ ਨੂੰ ਵੀ ਇਹਨੇ ਥੱਲੇ ਲਾ ਤਾ। ਗੱਲ ਇਸ ਤਰ੍ਹਾਂ ਕਿ ਜਿਹੜਾ ਇਰਾਨ ਹੈ ਉਹ ਲੜਾਈ ਤੋਂ ਪਹਿਲਾਂ ਵੀ ਫਾਈਨਾਂਸ਼ੀਅਲ ਟ੍ਰਬਲ ਵਿੱਚ ਸੀ, ਟੁੱਟ ਭੱਜ ਹੋਈ ਹੈ ਤੇ ਜਿੰਨਾ ਨੁਕਸਾਨ ਹੋਇਆ। ਕੋਈ ਮੁਲਕ ਹੈ ਉਹ ਆਜ਼ਾਦ ਆਪਣੀ ਆਜ਼ਾਦ ਜ਼ਿੰਦਗੀ ਜੀਣ ਵਾਸਤੇ ਜਿੰਨੀ ਦੇਰ ਉਹ ਤੁਹਾਡੇ ਦਖਲ ਅੰਦਾਜ਼ੀ ਨਹੀਂ ਕਰਦਾ ਤੁਹਾਡੇ ਮੁਲਕ ਦੇ ਅਕਾਲ ਤੇ, ਤੁਸੀਂ ਕੌਣ ਹੁੰਦੇ ਹੋ ਐਵੇਂ ਮੂੰਹ ਚੁੱਕ ਕੇ ਕਿਸੇ ਦੇ ਉੱਤੇ ਅਟੈਕ ਕਰ ਦੇਣਾ?
0: ਜੀ ਬਿਲਕੁਲ ਬਿਲਕੁਲ,
1: ਇਹਦੇ ਕਈ ਆਰਮੀ ਵਾਲੇ ਕੰਮ ਅਸਤੀਫਾ ਦੇ ਗਏ ਨੇ, ਤੇ ਇਹਨੇ ਵੀ ਇਹ ਨਿਕੰਡੇ ਵੀ ਨੇ ਕਈ ਜਿਹੜੇ, ਇਹ ਤੇ ਚਾਹੁੰਦਾ ਸੀ ਮੈਂ ਜ਼ਮੀਨ ਤੇ ਜਾ ਕੇ ਵੀ ਉਹਨਾਂ ਨਾਲ ਲੜਾਂ, ਤੇ ਆਰਮੀ ਵਾਲਿਆਂ ਨੇ ਮੈਨੂੰ ਜ਼ਮੀਨ ਦੇ ਉੱਤੇ ਕੈਜੂਅਲਟੀਜ਼ ਬੜੀਆਂ ਹੋਣੀਆਂ ਨੇ ਇਹਨਾਂ ਦੇ, ਬੰਦੇ ਵੀ ਦੂਰੋਂ ਹੀ ਮਿਜ਼ਾਈਲਾਂ ਸੁੱਟੀ ਜਾਂਦੇ ਨੇ ਨਾ। ਇਹਨਾਂ ਦੇ ਸਪੈਸ਼ਲਿਸਟਾਂ ਨੇ ਇਹਨੂੰ ਸਲਾਹ ਵੀ ਦਿੱਤੀ ਆ ਕਿ ਜ਼ਮੀਨ ਦੀ ਲੜਾਈ ਬਹੁਤ ਬੁਰੀ ਆ, ਸਾਡੇ ਸਾਡੇ ਜਵਾਨ ਨਹੀਂ ਜਾਣਗੇ ਪ੍ਰਸ਼ੰਸਾ ਵਿੱਚ ਕੋਈ ਵੀ ਨਹੀਂ ਹੈਗਾ, ਪਰ ਇਹਦੇ ਕੋਲ ਪਾਵਰ ਹੈ। ਹੁਣ ਇਹ ਛੱਡਣਾ ਚਾਹੁੰਦਾ, ਲੇਕਿਨ ਇਹ ਚਾਹੁੰਦਾ ਕਿ ਮੇਰੀ ਲੱਤ ਵੀ ਉੱਤੇ ਰਹੇ ਤੇ ਮੇਰੀ ਇੱਜ਼ਤ ਵੀ ਰਹੇ, ਤੇ ਮੈਂ ਕਿਸੇ ਤਰ੍ਹਾਂ ਬਹੁਤ ਬੁਰੀ ਤਰ੍ਹਾਂ ਫਸਿਆ। ਪਰ ਮੰਨ ਲਿਆ ਤੁਸੀਂ ਤਕੜੇ ਹੋ, ਤੁਸੀਂ ਕਾਰੋਬਾਰ ਕਰੋ, ਵਪਾਰ ਕਰੋ, ਪਰ ਲੋਕਾਂ ਦੀਆਂ ਡਾਕੂਆਂ ਵਾਂਗੂ ਲੋਕਾਂ ਦੇ ਘਰਾਂ ਚ ਡਾਕੇ ਮਾਰਨੇ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ। ਪਿੱਛੇ ਜੋ ਹੋ ਗਿਆ ਹੋ ਗਿਆ, ਹੁਣ ਉਹ ਜ਼ਮਾਨੇ ਉਹ ਨਹੀਂ ਰਹਿ ਗਏ ਹੈਗੇ। ਪਸਤੌਲ ਵਿਖਾ ਕੇ ਸੋਨਾ ਹੀ ਕੱਢ ਲਿਆ ਤੇਰੇ ਘਰੋਂ, ਤੁਸੀਂ ਉਹ ਕਮਾਈ ਕੀਤੀ ਹੈ, ਉਹਨੂੰ ਅਰਨ ਕੀਤਾ ਹੈਗਾ, ਹਾਂਜੀ, ਜਦੋਂ ਕਿ ਇਹ ਹਥਿਆਰਾਂ ਤੋਂ ਅੰਨਾ ਪੈਸਾ ਕਮਾ ਰਹੇ ਨੇ। ਅਮਰੀਕਾ ਇੱਕ ਅਮੀਰ ਮੁਲਕ ਹੈ, ਨੋ ਡਾਊਟ,
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
1: ਪਰ ਜੇ ਤੁਹਾਡਾ ਮਤਲਬ ਕਿ ਆ ਜਿਹੜੇ ਕੰਮ ਬਾਕੀਆਂ ਨੇ ਵੀ ਕੋਈ ਥੋੜਾ ਬਹੁਤਾ ਕਰਦੇ ਰਹੇ ਨੇ, ਪਰ ਟਰੰਪ ਸਾਹਿਬ ਨੇ ਤੇ ਹੱਦ ਹੀ ਕਰ ਦਿੱਤੀ। ਉਹ

0: ਜੀ ਜੀ
1: ਅਨਪੜ੍ਹ ਲੋਕਾਂ ਵਾਂ
0: ਜੀ ਜੀ
1: ਅਤੇ ਇਹਨੂੰ ਸ਼ਰਮ ਆਉਣੀ ਚਾਹੀਦੀ ਆ, ਪਰ ਜੇ ਇਹਨੂੰ ਸ਼ਰਮ ਵਾਲਾ ਖਾਨਾ ਇਹਦੇ 'ਚ ਹੁੰਦਾ ਤਾਂ ਇਤਰਾਂ ਦੀ ਨੁਮਾਇਸ਼ ਨਾ ਜੇ ਕਰਦਾ।
0: ਜੀ ਬਿਲਕੁਲ।
1: ਤੇ ਰਿੱਕੀ ਜੀ ਟਾਈਮ ਹੋ ਗਿਆ ਹੁਣ ਸਾਡਾ, ਬਹੁਤ ਬਹੁਤ ਮਿਹਰਬਾਨੀ।
0: ਓਕੇ ਭਾਈ, ਥੈਂਕ ਯੂ, ਥੈਂਕ ਯੂ, ਥੈਂਕ ਯੂ
1: ਮੇਰੇ ਵੱਲੋਂ ਗੁੱਡ ਵਿਸ਼ੇਸ ਤੋਂ।
0: ਓਕੇ ਥੈਂਕ ਯੂ ਭਾਈ,
1: ਖਿਆਲ ਰੱਖੀ, ਹੈਵ ਅ ਨਾਈਸ ਟਾਈਮ ਸਾਹਿਬ ਜੀ।
0: ਓਕੇ ਥੈਂਕ ਯੂ ਭਾਈ,
1: ਸੋਹਰੇ ਸਾਹਿਬ ਜੀ ਰਿੱਕੀ ਜੀ ਹੁਣੀ ਮਿਊਚਲ ਤੋਂ ਜਿਹੜੇ ਸਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਕੇ ਗਏ ਨੇ, ਹੈ ਵੰਡਰਫੁਲ ਆ। ਤੇ ਮੈਂ ਜਾਂਦਾ ਜਾਂਦਾ ਤੁਹਾਨੂੰ ਕੋਈ ਨਾ ਕੋਈ ਮਤਲਬ ਕਿ ਕੋਈ ਨਾ ਕੋਈ ਕੀ ਆ ਜਿਹੜਾ ਕਿਤਾਬ ਖੋਲ੍ਹੀ ਆ, ਜਿਹੜਾ ਅੱਗੇ ਸ਼ੇਅਰ ਆ ਗਿਆ ਉਹ ਹੀ ਸੁਣਾਉਣਾ ਮੈਂ। ਵੈਰੀ ਭੱਜਿਆ ਤੇ ਦੁਸ਼ਮਣਾਂ ਦਾਦ ਦਿੱਤੀ ਆ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਵੈਰੀ ਭੱਜਿਆ ਦੁਸ਼ਮਣਾਂ ਦਾਦ ਦਿੱਤੀ ਜਿਹੜੀਆਂ ਖਾਲਸੇ ਤੇਗਾਂ ਮਾਰੀਆਂ ਨੇ। ਰਾਣ ਜਿੱਤੇ ਤੇ ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਰਾਣ ਜਿੱਤੇ ਤੇ ਫੌਜੀ ਤੁਰਮ ਵੱਜੇ, ਫੌਜੀ ਤੁਰਮ ਹੁੰਦੇ ਨੇ ਦੋਸਤੋ ਫੌਜੀ ਬੈਂਡ, ਫੌਜੀ ਤੁਰਮ ਵੱਜੇ ਪਰ ਟੇਬਲ ਤੇ ਬੈਠ ਕੇ ਹਾਰੀਆਂ ਨੇ। ਮੈਦਾਨ ਫਤਿਹ ਰਾਜਨੀਤੀ ਤੋਂ ਹਾਰਦੇ ਰਹੇ, ਓਏ ਪਈਆਂ ਕੌਮ ਦੇ ਪੱਲੇ ਦੁਸ਼ਵਾਰੀਆਂ ਨੀ। ਅੱਖਾਂ ਮੀਟ ਸੁੱਚੇ ਜ਼ੁਲਮ ਨੂੰ ਡਾਂਗ ਫੇਰੀ, ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ। ਓਏ ਅਸਾਂ ਜੰਗਾਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਤੇ ਅਗਲੇ ਹਫ਼ਤੇ ਸੈਚਰਡੇ ਸੰਡੇ ਮੈਂ ਫਿਰ ਤੁਹਾਡੀ ਮਹਿਫਲ ਵਿੱਚ ਹਾਜ਼ਰ ਹੋਵਾਂਗਾ, ਅਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਦੋਸਤੋ ਰੌਣਕਾਂ ਲਾਉਣੀਆਂ ਨੇ। ਮੈਂ ਅਗਲੇ ਹਫ਼ਤੇ ਵੀ ਤੁਹਾਡੀ ਇਸੇ ਤਰ੍ਹਾਂ ਹੀ ਇੰਤਜ਼ਾਰ ਕਰਾਂਗਾ। ਅਤੇ ਮੇਰੇ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਔਰ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਤਿ ਸ੍ਰੀ ਅਕਾਲ, ਸ਼ੁਕਰੀਆ, ਧੰਨਵਾਦ, ਨਮਸਤੇ, ਅਦਾਬ, ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਰਲ ਮਿਲ ਕੇ। ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਪਿਆਰੇ ਪਿਆਰੇ ਗੀਤ ਗਾਣੇ ਸੁਣਾਂਗੇ, ਤੇ ਗਾਣਿਆਂ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਜੀ ਖਬਰਾਂ ਵੱਲ। ਉਹ ਖਬਰਾਂ ਹੋਣਗੀਆਂ ਦੁਨੀਆਂ ਦੀਆਂ, ਅੱਜ ਕੱਲ ਜੋ ਕੁਛ ਵਾਪਰ ਰਿਹਾ ਦੁਨੀਆਂ ਦੇ ਉਪਰ, ਕਿੰਨੀਆਂ ਕੁ ਜੰਗਾਂ ਲੱਗੀਆਂ ਹੋਈਆਂ, ਉਨ੍ਹਾਂ ਦੀ ਕੀ ਸਿਚੁਏਸ਼ਨ ਆ। ਅਮਰੀਕਾ ਦੀ ਸਿਆਸਤ ਬਾਰੇ ਗੱਲ ਕਰਾਂਗੇ, ਇੰਡੀਆ ਦੀ ਸਿਆਸਤ ਬਾਰੇ ਵੀ ਗੱਲ ਕਰਾਂਗੇ ਕਿ ਉਥੇ ਕੀ ਹੋ ਰਿਹਾ। ਸੋ ਬਹੁਤ ਸਾਰਾ ਕੁਛ ਮਟੀਰੀਅਲ ਲੈ ਕੇ ਲਾਲ ਸਿੰਘ ਚੀਮਾ ਹੁਣੇ ਪੁੱਜਣਗੇ ਜੀ। ਉਸ ਤੋਂ ਬਾਅਦ ਸ਼ਾਇਦ ਡਾਕਟਰ ਸਾਹਿਬ ਗੁਰਦੀਪ ਸਿੰਘ ਸੰਧੂ ਸਾਹਿਬ ਵੀ ਆਪਣੇ ਨਾਲ ਰਲਣਗੇ, ਔਰ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਆ ਗਏ ਹਾਂ। ਦਿਲ ਦੀ ਆਵਾਜ਼ ਸਾਡੇ ਪ੍ਰੋਗਰਾਮ ਦਾ ਨਾਂ ਹੈਗਾ ਜੀ, ਦਿਲ ਦੀ ਆਵਾਜ਼। ਫੋਨ ਨੰਬਰ ਹੈਗਾ ਜੀ 7328743259। ਇਹਦੇ ਉਪਰ ਤੁਸੀਂ ਮੈਸੇਜ ਕਰਨਾ ਹੋਵੇ ਤੇ ਤੁਸੀਂ ਵਟਸਐਪ ਦੇ ਉਪਰ ਵੀ ਜਾ ਕੇ ਕਰ ਸਕਦੇ ਹੋ, ਰੈਗੂਲਰ ਕਾਲ ਦੇ ਉਪਰ ਵੀ ਮੈਸੇਜ ਕਰ ਸਕਦੇ ਹੋ। ਸੋ ਸਾਰਿਆਂ ਦਾ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇੱਦਾਂ ਕਰੀਏ ਕਿ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ 24 ਆਵਰ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ, ਤਾਂ ਕਿ ਹੋਰ ਵੀ ਸਰੋਤੇ ਜਿਹੜੇ ਆਪਣੇ ਨਾਲ ਜੁੜ ਸਕਣ। ਸੋ ਡਾਊਨਲੋਡ ਐਪ ਨੂੰ ਜਿਹੜਾ ਹੈਗਾ www.pravazradio.com ਦੇ ਉਪਰ ਤੁਸੀਂ ਜਾ ਕੇ ਡਾਊਨਲੋਡ ਕਰ ਸਕਦੇ ਹੋ ਐਪ ਨੂੰ, ਉਹ ਕਰਾ ਸਕਦੇ ਹੋ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ, ਕਿਉਂਕਿ ਸਾਡੇ ਪ੍ਰੋਗਰਾਮ ਮਿਆਰੀ ਹੁੰਦੇ ਆ ਜੀ, ਬਹੁਤ ਮਿਆਰੀ ਹੁੰਦੇ ਆ, ਵਰਗਲ ਨਹੀਂ ਹੁੰਦਾ, ਔਰ ਸੱਚਾਈ ਤੇ ਅਸੀਂ ਹਮੇਸ਼ਾ ਪਹਿਰਾ ਦਿੰਦੇ ਹਾਂ, ਸੱਚ ਕਹਿਣ ਦੀ ਹਿੰਮਤ ਰੱਖਦੇ ਹਾਂ, ਚਾਹੇ ਉਹ ਅਮਰੀਕਾ ਚ ਹੋਵੇ ਚਾਹੇ ਇੰਡੀਆ ਚ ਹੋਵੇ, ਕਿਉਂਕਿ ਜਦੋਂ ਮਫਾਦ ਹੀ ਕਿਸੇ ਚੀਜ਼ ਦਾ ਨਹੀਂ ਤੇ ਫਿਰ ਸੱਚ ਬੋਲਣ ਚ ਕੋਈ ਹਾਨੀ ਨਹੀਂ ਹੈ। ਅਸੀਂ ਬੋਲਦੇ ਹੀ ਸੱਚ ਆ, ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਸੱਚ ਦੇ ਆਧਾਰ ਦੇ ਉਪਰ ਹੁੰਦੇ ਆ। ਸੋ ਵੀਰੋ ਤੇ ਭੈਣੋ ਭਰਾਵੋ, ਪ੍ਰੋਗਰਾਮ ਨੂੰ ਸੁਣਿਆ ਕਰੋ, ਔਰ ਇਹਨੂੰ ਸ਼ੇਅਰ ਵੀ ਕਰ ਦਿਆ ਕਰੋ ਜੇ ਤੁਹਾਡੇ ਹਿੱਸੇ ਚ ਕੋਈ ਗੱਲ ਆਉਂਦੀ ਹੈ। ਬੜੀ ਮਿਹਰਬਾਨੀ, ਲੋਕ ਗੀਤ ਸੁਣਦੇ ਆ ਜੀ, ਮਿਸ ਪੂਜਾ ਤੇ ਗੀਤਾ ਜੈਲਦਾਰ। ਲਓ ਜੀ, ਤੁਹਾਡੀ ਸੇਵਾ ਵਿਚ ਆਪਾਂ ਪਹਿਲਾਂ ਗੀਤ ਲਾ ਸਕਦੇ।

0: ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ
1: ਨਮਸਤੇ ਅਦਾਬ ਦੋਸਤੋ ਤੁਸੀਂ ਸੁਣ ਰਹੇ ਹੋ ਭੈਣੋ ਤੇ ਭਰਾਵੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਪ੍ਰੋਗਰਾਮ

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਵਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਤੁਹਾਡੀ ਸੇਵਾ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ

0: ਤੇ ਸਾਡੀ ਸਮੁੱਚੀ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ, ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਜੀ ਉਹਦਾ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ, ਤੇ ਉਹਨਾਂ ਨੇ ਕਾਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿੱਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇੱਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਆ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿੱਚ ਖੱਕ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਜ਼ਰਲੈਂਡ ਦੇ ਵਿੱਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਕਿ ਸਵਿਟਜ਼ਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿੱਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇੱਕ ਨਵ ਵਿਸ਼ਵ ਸੰਗਠਨ ਸੰਸਥਾਪਤਾ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ। ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਕ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ। ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿੱਚ ਅਸੀਂ ਬਾਹਰ ਆ ਚੁੱਕੇ ਹਾਂ। ਕਹਿੰਦਾ ਅਸੀਂ ਹੁਣ ਉੱਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ। ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿੱਚੋਂ, ਹੁਣ ਉਨ੍ਹਾਂ ਨੂੰ ਆਪਸ ਵਿੱਚ ਮਿਲ ਬੈਠ ਕੇ ਇੱਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਤ ਵਿਸ਼ਵ ਵਿਵਸਥਾ ਦਾ ਪੋਲ ਖੋਲਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿੱਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਠੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਕ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ, ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇੱਕ ਪੁਰਾਣੀ ਮਿਸਾਲ ਦਿੱਤੀ। ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਓਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਉਹਨਾਂ ਵਿਚੋਂ ਇਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇਕ ਹੋ ਜਾਓ ਦਿੰਦਾ। ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ, ਇਹ ਇਕ ਝੂਠ ਸੀ। ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਇੱਕ ਕਿਸਮ ਦੀ, ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗਵਰਨਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁੰਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਾਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਕਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਨ੍ਹਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ ਇਹ UNO ਤੇ NATO ਦੇ ਬਰਖਲਾਫ਼ ਬਣਾਉਣੀ ਆ ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਹੈ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪ੍ਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਤਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ, ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਵਾਸੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨੋ ਹਟ ਜਾਣ, ਕਹਿਣ ਦਾ ਮਤਲਬ ਖਾਤਾ ਜੀ ਇਹ ਆ। ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸ ਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਕਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਕਾਕ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਕਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਚਲ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟਸ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋਏ ਅੱਜ ਦੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀਏ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਬਲਵਾਰ ਦਾ ਹੀ, ਬੋਲ ਮਿੱਟੀ ਦੇ ਬਾਬਿਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ।

दुनिया के मेहरबान दोस्तों, ते प्रवास रेडियो फ्रैंकफर्ट के खूबसूरत श्रोतो, ए दोस्ताना लहजे में हवावां अते फिजावां विच मोहब्बत का पैगाम देने वाला दोस्ती अते भ्रातरी भाव दियां खुशबूआं खिलारदा वाह वाह आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजना दिलां ते दस्तक देण वाला तुहाडे दिलां दी धड़कन वधाउण वाला भाख दे मसले लिआउण वाला पंजाब दी सैर करवाउण वाला हक सच दे ढोल वजाउण वाला कईयां मत्थिआं ते चूड़ियां लबां ते हासे लिआउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी प्रवास रेडियो फ्रैंकफर्ट। जी हां, प्रवास रेडियो फ्रैंकफर्ट इज वन एंड ओनली वन पंजाबी रेडियो स्टेशन इन जर्मनी। ऑफ कोर्स प्रवास रेडियो बिल्कुल योर ऑन रेडियो स्टेशन। Expose yourself. How do you see this wonderful world? Love your funny world. With your own watching eyes and experience. We are on the phone call away. Bilkul dosto, assi tuhade ton sirf phone call away hi haan. Te sajno aaj मैं तुहाडे नाल पहले आवर विच मैडम बेनजीर भुट्टो ते उहदा कतल उहदे पिछे साजिशां क्यों की किन्ना किन्ना कीतियां ते कौन ओह लोग सन जिन्हां ने मिसिस बेनजीर भुट्टो दा दर्दनाक कतल कीता ते अगले आवर विच अज मेरे नाल जी डॉक्टर संजीव सलारिया फिजियोथेरापिस्ट ਉਹ ਹਾਜ਼ਰ ਹੋਣਗੇ ਸਟੂਡੀਓ ਦੇ ਵਿਚ ਤੇ ਅਗਲੇ ਆਵਰ ਵਿਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦੋਸਤੋ ਆਪਣਾ ਅੱਜ ਅਸੀਂ ਕਾਲਾਂ ਨਹੀਂ ਲੈਣੀਆਂ ਪਲੀਜ਼ ਨਹੀਂ ਸਾਨੂੰ ਕੋਈ ਵੀ ਕਾਲ ਨਾ ਕਰੇ ਤੇ ਕੱਲ ਨੂੰ ਜਿਹੜਾ ਪ੍ਰੋਗਰਾਮ ਹੈ ਉਹ ਹੈ ਜੀ ਸ਼ਾਇਰੋ ਸ਼ਾਇਰੀ ਦਾ ਠੀਕ ਹੈ ਜੀ ਤੇ ਕੱਲ ਨੂੰ ਸਾਨੂੰ ਉਡੀਕ ਰਹੇਗੀ ਤੁਹਾਡੀਆਂ ਕਾਲਾਂ ਦੀ ਕਿਉਂਕਿ ਕੱਲ ਆਪ ਜੀ ਦਾ ਹੀ ਪ੍ਰੋਗਰਾਮ ਹੈ ਤੇ ਵੱਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ ਤੇ ਪ੍ਰੋਗਰਾਮ ਵਿਚ ਰੌਣਕਾਂ ਲਾਉਣੀਆਂ ਤੁਹਾਡੇ ਨਾਲ ਹੀ ਪ੍ਰੋਗਰਾਮ ਚ ਰੌਣਕਾਂ ਲੱਗਣੀਆਂ ਨੇ ਸੋ ਦੋਸਤੋ ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ to listen us worldwide log on www.pravasradio.com ji pravas radio p-a-r-w-a-z-r-a-d-i-o it's a one word again phir .com
www.pravasradio.com. ਦੋਸਤੋ, ਅਗਰ ਤੁਸੀਂ ਸਾਡੀ ਗੱਲਬਾਤ ਨੂੰ ਪਸੰਦ ਕਰਦੇ ਹੋ, ਥੈਂਕ ਯੂ ਵੈਰੀ ਮੱਚ। ਤੁਹਾਡੇ ਪਿਆਰ ਸੁਨੇਹਿਆਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ, ਪਰ ਆਪਣੇ ਪੰਜਾਂ ਸੱਤਾਂ ਦੋਸਤਾਂ ਯਾਰਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ। ਵੀ ਸ਼ੈਲ ਬੀ ਰੀਲੀ ਰੀਲੀ ਐਂਡ ਰੀਲੀ ਗ੍ਰੇਟਫੁਲ ਟੂ ਯੂ। ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਭਾਈ ਕਿਉਂ ਦੋਸ਼ ਦੂਜਿਆਂ ਸਿਰ ਮਰਨਾ ਹੈ, ਕਦ ਦੋਸ਼ੀ ਆਪਣੇ ਡੇਰੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਆਏ ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਫਿਰ ਮੱਖੀ ਨਜ਼ਰ ਕੋਈ ਆਉਣੀ ਨਹੀਂ, ਜਦ ਗੰਦ ਪੂੰਝ ਲਿਆ ਵਿਹੜੇ ਚੋਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਜ ਗੱਲ ਇਸ ਤਰ੍ਹਾਂ ਜੀ, ਅੱਜ ਹੈ ਸੈਚਰਡੇ ਤੇ 20 ਦਸੰਬਰ, ਤੇ ਟੈਂਪਰੇਚਰ ਸੀ ਦੋਸਤੋ ਅੱਜ 14 ਡਿਗਰੀ, ਵਾਜ ਮੋਸਟਲੀ ਕਲੋਡੀ। ਸੂਰਜ ਦੇਵਤਾ ਦੇ ਅੱਜ ਦਰਸ਼ਨ ਨਹੀਂ ਹੋਏ, ਤੇ ਕੁਛ ਇਸ ਤਰ੍ਹਾਂ ਲੱਗਦਾ ਕਿ 2-3 ਦਿਨ ਤੱਕ ਹੋਰ ਵੀ ਨਹੀਂ ਹੋਣਗੇ। ਐਨੀ ਹਾਓ ਵੈਦਰ ਹੈ, ਸਾਨੂੰ ਸਾਰੇ ਵੈਦਰਾਂ ਨੂੰ ਇੰਜੋਏ ਕਰਨਾ ਚਾਹੀਦਾ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਦੇ ਉੱਤੇ ਇਸ ਵਕਤ ਦੋਸਤੋ ਇੰਡੀਆ ਦੇ ਹਾਂਜੀ ਕੋਈ 7:45 ਹੋਣ ਲੱਗੇ ਨੇ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਮੈਂ ਨਾ ਤੁਹਾਨੂੰ ਕੋਈ ਵਪਾਰਕ ਸੁਨੇਹੇ 2-4 ਸੁਣਾਉਂਦੇ ਹਾਂ, ਤੇ ਉਹਦੇ ਬਾਅਦ ਇੱਕ ਪਿਆਰਾ ਜਿਹਾ ਗਾਣਾ ਲਾ ਕੇ ਤੇ ਅਸੀਂ ਆਪਣੀ ਗੱਲਬਾਤ ਜਿਹੜੀ ਹੈ ਦੋਸਤੋ ਉਹ ਸ਼ੁਰੂ ਕਰਦੇ ਹਾਂ। ਵਨ ਓਮਸ ਆਊਟ ਹੋ ਗਏ ਦੈਨ ਫਰਗੈਸਨ ਦੀ ਮਿਕਸ ਆਊਟ ਹੋ ਗਿਆ ਸਟਾਰ ਆ ਐਪਸੀਲੋਨ ਫਰੀਡਮ ਸਟਾਰ ਸੇ 106 ਫੀਐਸ 6 ਫਾਇਰ 6 ਫਿਲਮ ਰੈਪਰਾਟੂਰਨ ਆਲਾ ਫਾਬਰੀਕਾਟ ਰਾਈਫਨ ਓਨ ਦ ਰੇਡੇ ਅਕਸਫਰ ਮੈਂ ਸੁੰਗ ਕਲਿਮਾ ਸਰਵਿਸ ਐ ਸਰ ਸਟਾਈਲ ਟੋਫ ਓਨ ਦ ਆ ਊ ਬੈਸਟ ਸਰਵਿਸ ਗੁਰਸਿਕ ਪ੍ਰਾਈਸ ਵੋ ਇਨ ਨਿਊ ਲਾਈਨ ਫਰੀਡਮ ਸਟਾਰ ਸੇ 106 ਫੀਐਸ 6 ਫਾਇਰ 6 ਫਿਲਮ। ਸੱਜਣੋ, ਸਾਡੇ ਸ਼ਹਿਰ ਵਿਚ ਨਵੀਂ ਤੇ ਨਹੀਂ ਪੁਰਾਣੀ ਹੈ ਆਟੋ ਵਰਕ ਸਟਾਰਟ ਜਿਹੜੀ ਫਰੀਡਮ ਸਟਰਾਸੇ 106 ਵਿਚ ਹੈ, 63-165 ਨਿਊ ਲਾਈਨ ਚ ਵੰਡਰਫੁਲ ਬਹੁਤ ਗੁਣਸਿਕ ਪ੍ਰਾਈਸ ਦੇ ਉੱਤੇ, ਤੇ ਤੁਹਾਡੀ ਕਿਸੇ ਵੀ ਕੰਪਨੀ ਦੀ ਕਾਰ ਹੈ ਤੇ ਉਹਨੂੰ ਕੋਈ ਵੀ ਟਰਬਲ ਹੈ ਉਹ ਦੂਰ ਕਰਦੇ ਨੇ ਭਾਈ। ਵਧੀਆ ਸਰਵਿਸ ਉਹਨਾਂ ਦੀ ਹਾਂਜੀ, ਤੇ ਬਿਲਕੁਲ ਗੁਣਸਿਕ ਪ੍ਰਾਈਸ ਉਹਨਾਂ ਦੀ ਹੈਗੀ ਹੈ। ਪ੍ਰਵਾਸ ਰੇਡੀਓ ਦਾ ਫਰੈਂਕਫਰਟ ਦਾ ਨਾਂ ਲੈਣ ਤੇ ਉਹ 10% ਲੈਸ ਕਰ ਦੇਣਗੇ, ਠੀਕ ਹੈ ਜੀ। ਸੋ ਫਰਗੈਸਨ ਜੀ ਨੀਡਸ ਆਟੋ ਰਾਈਫਲ ਆ ਐਪਸੀਲੋਨ ਫਰੀਡਮ ਸਟਾਰ 106 ਫੀਐਸ 6 ਫਾਇਰ 6 ਫਿਲਮ। ਸੋ ਦੋਸਤੋ, ਮੈਂ ਨਾ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਜਿਹੜਾ ਨਾ ਉਹ ਸੁਣਾਉਣਾ, ਕਿੱਥੇ ਹੈ ਜੀ, ਇੱਥੇ ਗਈ ਸੀ ਆ ਲਓ, ਤੇ ਉਹ ਗਾਣਾ ਹੈ, ਹਾਂ ਗਾਣਾ ਜੀ ਬੀਬੀ ਸੁਰਿੰਦਰ ਕੌਰ ਦੀ ਆਵਾਜ਼ ਦੇ ਵਿੱਚ, ਤੇ ਬੀਬੀ ਸੁਰਿੰਦਰ ਕੌਰ ਜੀ ਉਹਨੂੰ ਕੋਈ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ। ਇਸ ਬੀਬੀ ਅਜੇ 13 ਸਾਲ ਦੀ ਸੀ ਜਦੋਂ ਇਹਨੇ ਲਾਹੌਰ ਰੇਡੀਓ ਸਟੇਸ਼ਨ ਤੋਂ ਧੁੰਮਾਂ ਪਾ ਦਿੱਤੀਆਂ ਸਨ ਜੀ। ਕਿਆ ਬਾਤਾਂ ਨੇ, ਦਿਨ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਧੁੰਮਾਂ ਪਾਉਂਦੇ ਰਹੇ। ਆ ਲਓ ਜੀ ਗਾਣਾ ਇੰਜੋਏ ਕਰੋ।

0: ਵਾਹ ਜੀ ਵਾਹ।
1: ਟਾਂਡੇ ਚੂਪ ਨੇ ਚਰੀ ਦੇ ਹਾਣੀਆਂ, ਵੇ ਘਰ ਚ ਸੰਧੂਰੀ ਅੰਬੀਆਂ। ਵੰਡਰਫੁਲ ਸੌਂਗ ਤੇ ਵੰਡਰਫੁਲ ਆਵਾਜ਼ ਸੁਰਿੰਦਰ ਕੌਰ ਜੀ ਹੋਣਾ। ਸੋ ਸੱਜਣੋ, ਹੁਣ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਮੈਡਮ ਬੇਨਜ਼ੀਰ ਭੁੱਟੋ, ਵੈਰੀ ਸੈਡ ਕਤਲ ਉਹਨਾਂ ਦਾ, ਹਾਂਜੀ, ਬੜਾ ਅਨਹਿਊਮਨ। ਉਹਦੇ ਤੇ ਹੀ ਮੈਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ। ਦੋਸਤੋ, ਮੈਂ ਹੁਣ ਗੱਲਬਾਤ ਜਿਹੜੀ ਸਟਾਰਟ ਕਰਨ ਲੱਗਾ ਵਾਂ, ਉਹ ਸਰਹੱਦੋਂ ਪਾਰ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ। ਮੈਡਮ ਬੇਨਜ਼ੀਰ ਭੁੱਟੋ ਪੂਰਬ ਦੀ ਬੇਟੀ, ਇੱਕ ਖੂਬਸੂਰਤੀ ਨਾਲ ਭਰਿਆ ਹੋਇਆ ਰਾਜਨੀਤਿਕ ਚਿਹਰਾ, ਜਿਹੜਾ ਬੜੀ ਕੋਸ਼ਿਸ਼ ਨਾਲ ਪਾਕਿਸਤਾਨ ਦੇ ਸਰਵ ਉੱਚ ਅਹੁਦੇ ਤੇ ਪਹੁੰਚੀ ਔਰਤ, ਪਾਕਿਸਤਾਨ ਦੇ ਇਤਿਹਾਸ ਵਿੱਚ ਸੱਜਣੋ ਸਭ ਤੋਂ ਪਹਿਲੀ ਔਰਤ ਜਿਸ ਦਾ ਬੜੀ ਬੇਰਹਿਮੀ ਤੇ ਇੱਕ ਸਾਜਿਸ਼ ਅਧੀਨ ਜਾਲਮਾਨਾ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ। ਉਸ ਦੀ ਉਹਦੀ ਮੌਤ ਤੋਂ ਬਾਅਦ ਬਹੁਤ ਸਾਰੇ ਸਵਾਲ, ਅਫਵਾਹਾਂ, ਸ਼ੱਕ ਸੁਣਾਉਣ ਨੂੰ ਮਿਲੇ। ਬਈ ਮਿਲਣੇ ਹੀ ਸੀ, ਜਿੰਨੇ ਮੂੰਹ ਉਨੀਆਂ ਗੱਲਾਂ ਸਾਡੇ ਮੁਲਕਾਂ ਦੇ ਵਿੱਚ ਹੁੰਦੀਆਂ ਨੇ। ਇਹ ਸਾਰੇ ਰੌਲੇ ਰੱਪੇ ਵਿੱਚ ਯੂਨਾਈਟਿਡ ਨੇਸ਼ਨ ਨੇ ਵੀ 3 ਮੈਂਬਰੀ ਕਮੇਟੀ ਪਾਕਿਸਤਾਨ ਭੇਜੀ, ਹਾਂਜੀ, ਤੇ ਸ਼ੱਕ ਦੇ ਘੇਰੇ ਦੇ ਵਿੱਚ ਉਸ ਵਕਤ ਦੇ ਤਾਨਾ ਸ਼ਾਹ ਮਿਸਟਰ ਪਰਵੇਜ਼ ਮੁਸ਼ਰਫ ਸਾਹਿਬ ਨੇ ਵੀ ਸਨ, ਤੇ ਸ਼ੱਕ ਦੇ ਘੇਰੇ ਚ ਉਹਨਾਂ ਦੇ ਪਤੀ ਮਿਸਟਰ ਜਰਦਾਰੀ, ਜਿਹਨੂੰ 10% ਵੀ ਕਿਹਾ ਜਾਂਦਾ ਪਾਕਿਸਤਾਨ ਦੇ ਵਿੱਚ, ਹਾਂਜੀ, ਉਹਨਾਂ ਤੇ ਵੀ ਸ਼ੱਕ ਸੀ, ਤੇ ਕੁਝ ਟੈਰੋਰਿਸਟ ਆਰਗੇਨਾਈਜੇਸ਼ਨ ਤੇ ਵੀ ਸ਼ੱਕ ਸੀ, ਜਿਵੇਂ ਤਾਲਿਬਾਨ ਤੇ ਅਲਕਾਇਦਾ। ਪਰ ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦਾ ਰੋਲ ਤੁਹਾਡੇ ਸਾਹਮਣੇ ਟਰਨ ਬਾਏ ਟਰਨ ਪੇਸ਼ ਕਰ ਸਕਾਂ। ਬੇਨਜ਼ੀਰ ਦੇ ਫਾਦਰ ਸਾਹਿਬ ਮਿਸਟਰ ਜ਼ੁਲਫਕਾਰ ਅਲੀ ਭੁੱਟੋ ਪਾਕਿਸਤਾਨ ਦੇ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੇ ਹੋਏ ਪ੍ਰਾਈਮ ਮਿਨਿਸਟਰ ਸਨ, ਤੇ ਬਾਅਦ ਵਿਚ ਉਨ੍ਹਾਂ ਦੀ ਲੜਕੀ ਪਾਕਿਸਤਾਨ ਦੀ ਪਹਿਲੀ ਔਰਤ ਬੇਨਜ਼ੀਰ ਪ੍ਰਾਈਮ ਮਿਨਿਸਟਰ ਚੁਣੀ ਗਈ। ਜਦੋਂ ਡਿਕਟੇਟਰ ਜ਼ੀਆ ਨੇ ਮਿਸਟਰ ਭੁੱਟੋ ਨੂੰ ਝੂਠੇ ਸੱਚੇ ਕੇਸਾਂ ਚ ਫਾਂਸੀ ਦੇ ਤਖ਼ਤੇ ਤੇ ਚੜਾ ਦਿੱਤਾ ਤੇ ਕਾਫੀ ਅਪਹੀਵਲ ਹੋਈ, ਹਾਂਜੀ, ਪਾਕਿਸਤਾਨ ਦੇ ਵਿਚ। ਮੈਂ ਉੱਥੇ ਇਹ ਅਰਜ਼ ਕਰਦਿਆਂ, ਭਾਵੇਂ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਪਰ ਜ਼ਿਆਦਾਤਰ ਪਾਕਿਸਤਾਨ ਵਿਚ ਡਿਕਟੇਟਰਸ਼ਿਪ ਹੀ ਰਹੀ ਹੈ ਤੇ ਅੱਜ ਵੀ ਇੱਥੇ ਡਿਕਟੇਟਰਸ਼ਿਪ ਹੀ ਹੈ। ਇਹਦੇ ਬਾਰੇ ਡਿਟੇਲ ਚ ਜਾਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ, ਪਾਕਿਸਤਾਨੀ ਵੀ ਜਾਣਦੇ ਨੇ ਤੇ ਆਂਢੀ ਗੁਆਂਢੀ ਮੁਲਕ ਵੀ ਜਾਣਦੇ। ਜਦੋਂ ਕਿ ਪਾਕਿਸਤਾਨ ਦੇ ਵਿਚ ਡੈਮੋਕ੍ਰੇਸੀ ਆਉਂਦੀ ਹੈ 2 ਜਾਂ 3 ਸਾਲ, 5 ਸਾਲ, 10 ਸਾਲ ਬਾਅਦ, ਤੇ ਸਾਲ ਡੇਢ ਸਾਲ ਦੇ ਵਿਚ ਹੀ ਸ਼ਰਮਾ ਕੇ ਡੈਮੋਕ੍ਰੇਸੀ ਪਾਕਿਸਤਾਨ ਚੋਂ ਦੌੜ ਜਾਂਦੀ ਹੈ ਕਿ ਇਹ ਜਿਹੜੀ ਧਰਤੀ ਹੈ ਇਹ ਮੇਰੇ ਵਾਸਤੇ ਨਹੀਂ, ਮੇਰਾ ਇੱਥੇ ਗੁਜ਼ਾਰਾ ਨਹੀਂ। ਹੁਣ ਫਿਰ ਫੌਜੀ ਜੁੰਗਲੀ ਜੱਲੀ ਪਾਉਂਦੀ ਹੈ ਉੱਥੇ, ਅੱਜ ਵੀ ਫੌਜ ਡੋਮੀਨੇਟ ਕਰਨ ਲਈ ਹੈ। ਕਿੱਧਰ ਫੌਜ ਨੇ ਡੋਮੀਨੇਟ ਨਹੀਂ ਸੀ ਕੀਤਾ। ਡੈਮੋਕ੍ਰੇਸੀ ਵਿਚ ਵੈਸੇ ਤੇ ਪ੍ਰਾਈਮ ਮਿਨਿਸਟਰ ਡਿਸਾਈਡ ਕਰਦਾ ਸੱਜਣੋ ਕਿ ਫੌਜੀ ਜਰਨੈਲ ਜਿਹੜਾ ਵੀ ਹੈ ਉਹਨੂੰ ਕਦੋਂ ਰਿਟਾਇਰ ਕਰਨਾ, ਪਰ ਅਸਲੀਅਤ ਕੀ ਹੈ, ਪਾਕਿਸਤਾਨ ਵਿਚ ਫੌਜੀ ਜਰਨੈਲ ਡਿਸਾਈਡ ਕਰਦਾ ਕਿ ਪ੍ਰਾਈਮ ਮਿਨਿਸਟਰ ਨੂੰ ਕਦੋਂ ਰਿਟਾਇਰ ਕਰਨਾ ਜਾਂ ਕਦੋਂ ਅੰਦਰ ਦੇਣਾ। ਉਲਟ ਵੈਸੇ ਭਾਰਤ ਵਿਚ ਜਲ ਸੈਨਾ, ਥਲ ਸੈਨਾ ਤੇ ਹਵਾਈ ਸੈਨਾ ਦੇ ਕਿਸੇ ਵੀ ਜਰਨਲ ਦੀ ਜ਼ਰੂਰਤ ਨਹੀਂ ਕਿ ਬਗੈਰ ਅਪੁਆਇੰਟਮੈਂਟ ਤੋਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਦੇ ਅੱਗੋਂ ਵੀ ਨਹੀਂ ਲੰਘ ਜਾਵੇ, ਅੰਦਰ ਆਉਣਾ ਤੇ ਕਿਤੇ ਰਿਹਾ। ਮੈਂ ਇਹ ਨਹੀਂ ਕਹਿੰਦਾ ਕਿ ਭਾਰਤ ਵਿਚ ਖਾਮੀਆਂ ਨਹੀਂ, ਬਹੁਤ ਖਾਮੀਆਂ ਨੇ ਸਾਡੇ ਸਿਸਟਮਾਂ ਵਿਚ ਵੀ, ਪਰ ਆਹ ਜਿਹੜੀ ਗੱਲ ਹੈ 100% ਕਰੈਕਟ ਕਹਿ ਰਿਹਾ ਮੈਂ, ਖਾਮੀਆਂ ਬਥੇਰੀਆਂ ਨੇ ਪਰ ਅਗਰ ਕੋਈ ਖੂਬੀ ਹੈ ਤੇ ਯਾਰ ਉਹਦਾ ਵੀ ਸਾਨੂੰ ਜ਼ਿਕਰ ਕਰਨਾ ਚਾਹੀਦਾ। ਖਾਮੀਆਂ ਸਾਡੇ ਮੁਆਸ਼ਰੇ ਚ ਗੌਰਮੈਂਟ ਚ ਕੀ ਨੇ ਅਸੀਂ ਰੋਜ਼ ਬਿਆਨ ਕਰਦੇ ਹਾਂ ਤੇ ਤੁਹਾਨੂੰ ਜਾਣੂ ਕਰਾਉਂਦੇ ਹਾਂ, ਪਰ ਜਿਹੜੀ ਕੁਆਲਿਟੀ ਹੈ ਉਹਦੀ ਵੀ ਗੱਲਬਾਤ ਕਰਨੀ ਚਾਹੀਦੀ। ਪਰ ਗੱਲ ਇੱਦਾਂ ਹੈ ਕਿ ਜਿਹੜੀ ਚੀਜ਼ ਦਾ ਜ਼ਿਕਰ ਕਰਨਾ ਬਣਦਾ ਨਾ, ਤੇ ਪਾਕਿਸਤਾਨ ਵਿਚ ਫੌਜੀਆਂ ਨੇ ਡੈਮੋਕਰੇਸੀ ਦਾ ਜਲੂਸ ਹੀ ਕੱਢ ਕੇ ਧਰ ਦਿੱਤਾ, ਪਰ ਇਹਦੇ ਜ਼ਿੰਮੇਵਾਰ ਪਾਕਿਸਤਾਨੀ ਨਲਾਇਕ ਲੀਡਰ ਨੇ। ਤੇ ਕਾਂਸਟੀਟਿਊਸ਼ਨ ਦਾ ਜਿੰਨਾ ਬੁਰਾ ਹਾਲ ਪਾਕਿਸਤਾਨ ਵਿਚ ਹੋਇਆ ਸ਼ਾਇਦ ਹੀ ਉਹਦੀ ਇਗਜ਼ਾਮਪਲ ਕਿਤੇ ਹੋਰ ਮਿਲਦੀ ਹੋਵੇ। ਹਰ ਫੌਜੀ ਨੇ ਆਪਣਾ ਕਾਂਸਟੀਟਿਊਸ਼ਨ ਬਣਾਇਆ, ਹਾਂਜੀ ਆ ਹੁਣ ਫੀਲਡ ਮਾਰਸ਼ਲ ਨੇ ਵੀ ਕੋਈ ਆਪਣਾ ਹੀ ਬਣਾਇਆ, ਆਪੇ ਹੀ ਫੀਲਡ ਮਾਰਸ਼ਲ ਬਣਿਆ ਇਹ, ਜਦੋਂ ਮਰਜ਼ੀ ਇਹ ਚਾਹੁਣ ਡਿਕਟੇਟਰਸ਼ਿਪ ਲਾ ਕੇ ਤੇ ਆਪੇ ਹੀ ਫੀਲਡ ਮਾਰਸ਼ਲ ਬਣ ਜਾਣ, ਆਪੇ ਹੀ ਜਿੰਨੇ ਸਟਾਰ ਚਾਹੁਣ ਮੁਰਦਿਆਂ ਤੇ ਲਾਈ ਜਾਣ, ਕੌਣ ਟੱਕਣ ਵਾਲਾ ਇਹਨਾਂ ਨੂੰ ਬਈ। ਪਾਕ ਫੌਜ ਨੇ ਪਾਕਿਸਤਾਨ ਦਾ ਜਲੂਸ ਕੱਢਿਆ ਤੇ ਉਹਨਾਂ ਦੇ ਨਲਾਇਕ ਲੀਡਰਾਂ ਨੇ ਕਢਵਾਇਆ। ਹੁਣ ਜਰਾ ਅੰਦਾਜ਼ਾ ਲਾਇਓ 1979 ਵਿਚ ਭੁੱਟੋ ਸਾਹਿਬ ਨੂੰ ਫਾਂਸੀ ਤੇ ਚੜਾ ਦਿੱਤਾ ਗਿਆ ਸੀ, ਇਹਦੇ ਤੋਂ ਸਿਰਫ ਇਕ ਸਾਲ ਹੀ ਬਾਅਦ 80 ਵਿਚ ਬੇਨਜ਼ੀਰ ਦਾ ਬ੍ਰਦਰ ਜਿਹੜਾ ਸੀ ਨਾ ਸ਼ਾਹਨਵਾਜ਼, ਉਹ ਫਰਾਂਸ ਵਿਚ ਰਹਿੰਦਾ ਹੁੰਦਾ ਸੀ, ਉਥੇ ਇਕ ਦਿਨ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਇਆ ਗਿਆ ਤੇ ਉਹਦੀ ਜਿਹੜੀ ਮੌਤ ਸੀ ਨਾ ਬੜੀ ਭੇਦ ਭਰੀ ਹਾਲਤ ਵਿਚ ਹੋਈ। ਤੇ ਸੁਣ ਸੁਣਾਉਣ ਚ ਇਹ ਵੀ ਆਇਆ ਕਿ ਸ਼ਾਹਨਵਾਜ਼ ਸੀ ਉਹਦਾ ਭਰਾ ਜਿਹੜਾ ਫਰਾਂਸ ਚ ਰਹਿੰਦਾ ਸੀ, ਕਿ ਉਹਨੂੰ ਜ਼ਹਿਰ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਸ਼ਾਹਨਵਾਜ਼ ਦੀ ਮੌਤ ਦੇ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ISI ਦਾ ਹੱਥ ਸੀ ਤੇ ਜਨਰਲ ਜ਼ਿਆ ਉਲ ਹੱਕ ਵੱਲੋਂ ਇਹ ਕਤਲ ਕਰਵਾਇਆ ਗਿਆ ਸੀ। ਹੁਣ ਦੋ ਬੱਚੇ, ਇੱਕ ਤੇ ਮੁਰਤਜ਼ਾ ਭੁੱਟੋ ਤੇ ਉਹਦੀ ਭੈਣ ਬੀਬੀ ਬੇਨਜ਼ੀਰ ਭੁੱਟੋ, ਤੀਜਾ ਤੇ ਉਹਨਾਂ ਬਾਪ ਨੂੰ ਫਾਂਸੀ ਹੋ ਗਈ, ਫਰਾਂਸ ਵਾਲਾ ਭਰਾ ਜਿਹੜਾ ਸੀ ਉਦੋਂ ਵੀ ਉਹਦਾ ਵੀ ਕਤਲ ਹੋ ਗਿਆ, ਤੇ ਉਹ ਦੋ ਜਣੇ ਹੁਣ ਭੈਣ ਭਰਾ ਬਚੇ ਇਹ। ਤੇ 1996 ਵਿਚ ਦੋਸਤੋ ਮੁਰਤਜ਼ਾ ਭੁੱਟੋ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ, ਤੇ ਗੋਲੀ ਵੀ ਉਦੋਂ ਮਾਰੀ ਜਦੋਂ ਕਿ ਜਦੋਂ ਪੁਲਿਸ ਵੱਲੋਂ ਗੋਲੀ ਮਾਰੀ ਗਈ ਨਾ, ਉਸ ਵਕਤ ਮੈਡਮ ਬੇਨਜ਼ੀਰ ਭੁੱਟੋ ਜੀ ਹੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਨ। ਵੇਖ ਲਓ ਇਹਨਾਂ ਟੈਰੋਰਿਸਟ ਲੋਕਾਂ ਦੇ ਕਿੰਨੇ ਹੌਸਲੇ, ਕਿੰਨੇ ਸਬੰਧ ਨੇ ਇਹਨਾਂ ਦੇ, ਕਿੰਨੇ ਸ਼ਕਤੀਸ਼ਾਲੀ ਨੇ। ਬੇਨਜ਼ੀਰ ਦੀ ਮਾਂ ਜਿਹੜੀ ਨੁਸਰਤ ਭੁੱਟੋ ਸੀ ਨਾ, ਉਹਦਾ ਦਾਅਵਾ ਸੀ ਕਿ ਜ਼ੁਲਫਕਾਰ ਅਲੀ ਭੁੱਟੋ ਦਾ ਜਾਨਸ਼ੀਨ ਜਿਹੜਾ ਸੀ ਅਸਲ ਵਿਚ ਮੁਰਤਜ਼ਾ ਭੁੱਟੋ ਹੈ, ਬੇਨਜ਼ੀਰ ਨਹੀਂ। ਇਸ ਕਰਕੇ ਬੇਨਜ਼ੀਰ ਨੂੰ ਮੁਰਤਜ਼ਾ ਭੁੱਟੋ ਵਾਸਤੇ ਕੁਰਸੀ ਛੱਡ ਦੇਣੀ ਚਾਹੀਦੀ ਹੈ। ਵੈਸੇ ਭੈਣ ਭਰਾ ਦੇ ਰਿਸ਼ਤੇ ਹਮਦਰਦੀ ਵਾਲੇ ਨਹੀਂ ਸਨ, ਇਨ੍ਹਾਂ ਦੇ ਵਿਚ ਕੋਈ ਨਾ ਟਸਰ ਜੀ ਚੱਲਣ ਡਈ ਸੀ। ਹਾਂਜੀ ਭੁੱਟੋ ਫੈਮਿਲੀ ਦੇ ਤਿੰਨ ਮੈਂਬਰ ਤੇ ਜਾਂਦੇ ਰਹੇ, ਦੋਵੇਂ ਭਰਾ ਵੀ ਤੇ ਭੁੱਟੋ ਸਾਹਿਬ ਵੀ, ਠੀਕ ਹੈ। ਹੁਣ ਪਿੱਛੇ ਰਹਿ ਗਈ ਮਿਸਿਸ ਮੈਡਮ ਬੇਨਜ਼ੀਰ ਭੁੱਟੋ, ਤੇ ਉਹਦਾ ਵੀ 27 ਦਸੰਬਰ 2007 ਵਿਚ ਇਕ ਅੱਤਵਾਦੀ ਅਟੈਕ ਵਿਚ ਬੜਾ ਹੀ ਜ਼ਾਲਮਾਨਾ ਤੇ ਬਰੂਟਲ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਜਦੋਂ ਪਹਿਲੀ ਵਾਰ ਇਲੈਕਸ਼ਨ ਬੇਨਜ਼ੀਰ ਜੀ ਜਦੋਂ ਪਹਿਲੀ ਵਾਰੀ ਇਲੈਕਸ਼ਨ ਜਿੱਤੇ, ਉਹ 1988 ਤੋਂ ਲੈ ਕੇ 1990 ਤੱਕ ਪ੍ਰਾਈਮ ਮਿਨਿਸਟਰ ਰਹੇ। ਮੇਰਾ ਖਿਆਲ ਹੈ ਦੋਸਤੋ, ਪਾਕਿਸਤਾਨ ਖਿਆਲ ਹੀ ਨਹੀਂ ਸ਼ੋਰ ਹਾਂ, ਪਾਕਿਸਤਾਨ ਦਾ ਜਿੰਨਾ ਵੀ ਇਤਿਹਾਸ ਹੈ ਅੱਜ ਤੱਕ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ 5 ਸਾਲ ਦੀ ਮਿਆਦ ਪੂਰੀ ਨਹੀਂ ਕੀਤੀ। ਐਵੇਂ ਕੋਈ ਦੋ ਸਾਲ ਕੋਈ ਤਿੰਨ ਸਾਲ ਇਹਨਾਂ ਦਾ ਰਿਕਾਰਡ ਵੇਖ ਕੇ ਕਿਹਾ ਜਾ ਸਕਦਾ ਕਿ ਪਾਕਿਸਤਾਨ ਡੈਮੋਕਰੇਸੀ ਦੇ ਅਨੁਕੂਲ ਹੀ ਨਹੀਂ। ਮੇਰੇ ਖਿਆਲ ਚ ਕਾਰਨ ਇਹ ਵੀ ਹੈ, ਸ਼ਾਇਦ ਅੰਦਾਜ਼ਾ ਗਿਆ ਕਿ ਇੰਡੀਆ ਨੇ ਆਜ਼ਾਦ ਹੁੰਦਿਆਂ ਹੀ ਰਾਜੇ ਮਹਾਰਾਜਿਆਂ ਨੂੰ ਬੀਬੀ ਇੰਦਰਾ ਨੇ ਨਵਾਬਾਂ ਦੇ ਰਜਵਾੜਿਆਂ ਨੂੰ ਨੱਥ ਪਾ ਦਿੱਤੀ ਸੀ। ਹਾਂਜੀ, ਉੱਥੇ ਬਾਅਦ ਵਿਚ ਉਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ ਸੀ ਜਿਹੜੇ ਇੰਨੀਆਂ ਇੰਨੀਆਂ ਜਾਇਦਾਦਾਂ ਦੇ ਮਾਲਕ ਸਨ। ਹੈਂ, ਜਦੋਂ ਪ੍ਰੀਵੀ ਪਰਸ ਵੀ ਬੰਦ ਹੋ ਗਏ, ਪਹਿਲਾਂ ਤਾਂ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਤੁਹਾਨੂੰ ਘਰ ਬੈਠਿਆਂ ਨੂੰ ਇੰਨੇ ਪੈਸੇ ਮਿਲਦੇ ਰਹਿਣਗੇ, ਪਹਿਲਾਂ ਜਾਇਦਾਦਾਂ ਖੁੱਲੀਆਂ ਇਨ੍ਹਾਂ ਦੀਆਂ, ਫਿਰ ਇਨ੍ਹਾਂ ਦੇ ਪ੍ਰੀਵੀ ਪਰਸ ਵੀ ਬੰਦ ਕਰ ਦਿੱਤੇ ਤੇ ਹੁਣ ਕੰਮ ਕਰਨੇ ਗਿੱਝੇ ਨਹੀਂ ਸੀ। ਇਹ ਨਵਾਬ ਜਿਹੜੇ ਕਦੀ ਹਿੰਦੁਸਤਾਨ ਦੇ ਮਾਲਕ ਸਨ, 20-30 ਸਾਲ ਬਾਅਦ ਹੀ ਉਨ੍ਹਾਂ ਦੋਂ ਕਈਆਂ ਦੇ ਬੱਚੇ ਦਿੱਲੀ ਜਾਮਾ ਮਸਜਿਦ ਦੇ ਅੱਗੇ ਟਾਂਗਾ ਵਾਹੁੰਦੇ ਵੇਖੇ ਗਏ, ਇਹ ਨਵਾਬਾਂ ਦੇ। ਹਾਂਜੀ, ਇਹ ਰਜਵਾੜਿਆਂ ਨੂੰ 1947 ਚ ਹਿੰਦੁਸਤਾਨ ਨੇ ਕਾਬੂ ਕੀਤਾ ਸੀ ਤੇ ਅੱਜ ਵੀ ਕੀਤਾ, ਕੋਸ਼ਿਸ਼ ਹੈ। ਅੰਗਰੇਜ਼ਾਂ ਦੇ ਇਹ ਵਿਗੜੇ ਹੋਏ ਧਨਾੜ ਜਨਤਾ ਦੇ ਦੁਸ਼ਮਣ ਅੰਗਰੇਜ਼ਾਂ ਦੇ ਬੂਥ ਚੱਕ ਜਿਹੜੇ ਹੈਗੇ ਸਨ, ਇਹ ਡੈਮੋਕਰੇਸੀ ਦੇ ਵੈਰੀ ਨੇ। ਹੁਣ ਪਾਕਿਸਤਾਨ ਦੇ ਵਿਚ ਇਹਨਾਂ ਦੀ ਅਜੇ ਵੀ ਉਨੀਆਂ ਜਾਇਦਾਦਾਂ ਤੇ ਇਨ੍ਹਾਂ ਦੇ ਜ਼ਮੀਨਾਂ ਦੇ ਮੁਰੱਬਿਆਂ ਦੇ ਵਿਚ ਚਾਰ ਚਾਰ ਰੇਲਵੇ ਸਟੇਸ਼ਨ ਆਉਂਦੇ ਨੇ, ਅਜੇ ਵੀ ਬਹੁਤ ਬਹੁਤ ਵੱਡੇ ਜਗੀਰਦਾਰ ਨੇ ਤੇ ਉਹ ਕੋਈ 20-30 ਫੈਮਿਲੀਆਂ ਪਾਕਿਸਤਾਨ ਨੂੰ ਆਪਣਾ ਆਪਣਾ ਜੱਦੀ ਜਾਇਦਾਦ ਸਮਝਦੀਆਂ ਨੇ ਉਹ ਅਜੇ ਵੀ। ਹੁਣ ਦੁਬਾਰਾ ਮੈਡਮ ਬੇਨਜੀਰ ਸੱਤਾ ਚ ਆ ਗਈ ਜੀ 1993 ਵਿਚ, ਕਿਉਂਕਿ 5 ਸਾਲ ਤਾਂ ਪਾਕਿਸਤਾਨ ਚ ਕੋਈ ਪ੍ਰਾਈਮ ਮਿਨਿਸਟਰ ਕੱਢਦਾ ਹੀ ਨਹੀਂ। 93 ਚ ਆਈ ਤੇ 96 ਵਿਚ 3 ਸਾਲ ਬਾਅਦ ਹੀ ਫਿਰ ਸੱਤਾ ਤੋਂ ਲਾਂਬੇ ਹੋ ਗਈ, 1996 ਵਿਚ ਹਾਰ ਗਈ, ਪਰ ਲੀਡਰ ਆਫ ਅਪੋਜੀਸ਼ਨ ਬਣ ਗਈ। ਜਦੋਂ ਕਿ ਅਪੋਜੀਸ਼ਨ ਵਿਚ ਜਦੋਂ ਅਪੋਜੀਸ਼ਨ ਵਿਚ ਸੀ ਉਧਰ ਸਰਕਾਰ ਵੱਲੋਂ ਬਹੁਤ ਸਾਰੇ ਉਹਦੇ ਉੱਤੇ ਨਾ ਕਰਪਸ਼ਨ ਦੇ ਚਾਰਜ ਲਾ ਦਿੱਤੇ ਗਏ। ਇਹ ਰਿਵਾਜ ਹੈ ਉੱਥੇ, ਜਦੋਂ ਸੱਤਾ ਚ ਜਿਹੜਾ ਹੋਏ ਉਹਦੀਆਂ ਚਾਂਦੀ ਤੇ ਜਦੋਂ ਲਾਂਭੇ ਹੋਏਗਾ ਸੱਤਾ ਤੋਂ ਉਦੋਂ ਸਭ ਜਿਹੜੀ ਪਾਰਟੀ ਆਈ ਉਹਨੇ ਉਹਦੇ ਉੱਤੇ ਦੁਨੀਆਂ ਭਰ ਦੇ ਦੂਸ਼ਣ ਮਾਰ ਦੇਣੇ ਨੇ। ਹੁਣ ਉਹ ਗ੍ਰਿਫਤਾਰ ਹੋਣ ਤੋਂ ਡਰਨ ਲੱਗੀ ਹੈ ਤੇ ਮੈਂਬਰ ਆਫ ਹੈ ਤੇ ਅਪੋਜੀਸ਼ਨ ਦੀ ਲੀਡਰ ਸੀ ਤੇ 1999 ਵਿਚ ਮੈਡਮ ਨੇ ਪਾਕਿਸਤਾਨ ਛੱਡ ਦਿੱਤਾ ਕਿਉਂਕਿ ਉਹਨੂੰ ਕਦੀ ਵੀ ਅਰੈਸਟ ਕੀਤਾ ਜਾ ਸਕਦਾ ਸੀ ਤੇ ਇੰਨੇ ਚਾਰਜਾਂ ਵਿਚ ਉਹ ਲੰਮੀ ਜੇਲ੍ਹ ਵੀ ਉਹਨੂੰ ਜਾਣਾ ਪੈਣਾ ਸੀ। ਪਾਕਿਸਤਾਨ ਛੱਡ ਗਈ ਜੀ, ਗੱਲ ਕੀ ਜੀ, ਉਹਨੂੰ ਦੇਸ਼ ਨਿਕਾਲਾ ਹੀ ਮਿਲ ਗਿਆ ਇੱਕ ਕਿਸਮ ਦਾ। ਪਾਕਿਸਤਾਨ ਛੱਡਣ ਤੋਂ ਬਾਅਦ ਜ਼ਿਆਦਾਤਰ ਉਹ ਬੀਬੀ ਦੁਬਈ ਰਹਿਣ ਲੱਗੀ ਤੇ ਲੰਡਨ ਵਿਚ ਵੀ ਰਹਿੰਦੀ, ਭਾਈ ਦੋਵਾਂ ਜਗ੍ਹਾ ਤੇ ਉਹਨਾਂ ਦੇ ਰਿਹਾਇਸ਼ਾਂ ਦੇ ਘਰ ਸਨ। ਪਰ ਜ਼ਿਆਦਾਤਰ ਬੇਨਜ਼ੀਰ ਭੁੱਟੋ ਜੀ ਹੁਣੀ ਦੁਬਈ ਰਹਿੰਦੇ ਰਹੇ। ਹਾਂਜੀ, ਇਸ ਦੌਰਾਨ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਤਖਤਾ ਪਲਟ ਕੇ ਪਾਕਿਸਤਾਨ ਤੇ ਹਾਵੀ ਹੋ ਗਏ ਤੇ ਫੌਜੀ ਬੈਂਡ ਫਿਰ ਵੱਜਣ ਲੱਗਾ ਪਾਕਿਸਤਾਨ ਦੇ ਵਿਚ। ਬੇਨਜ਼ੀਰ ਭੁੱਟੋ ਤੇ ਬਾਹਰ ਸੀ, ਨਵਾਜ਼ ਸ਼ਰੀਫ ਦਾ ਮੁਸ਼ਰਫ ਨੇ ਤਖਤਾ ਉਠਾ ਦਿੱਤਾ, ਉਹਨੂੰ ਦੇਸ਼ ਨਿਕਾਲਾ ਮਤਲਬ ਕਿ ਮਿਲਿਆ ਹੋਇਆ ਸੀ ਤੇ ਦੇਸ਼ ਵਿਦੇਸ਼ ਚ ਚਰਚਾ ਹੋਣ ਲੱਗੀ, ਫਿਰ ਇਲੈਕਸ਼ਨ ਹੋਣੀ ਹੈ ਤਾਂ ਕਿ ਪਾਕਿਸਤਾਨ ਚ ਡੈਮੋਕਰੇਸੀ ਆ ਸਕੇ। ਉਸ ਵਕਤ ਲੀਡਰ ਤੇ ਸਾਰੇ ਬਾਹਰ ਸਨ, ਨਵਾਜ਼ ਸ਼ਰੀਫ ਵੀ, ਇਹ ਵੀ, ਬੀਬੀ ਵੀ ਤੇ ਇਮਰਾਨ ਖਾਨ ਦੀ ਜਿਹੜੀ ਪਾਰਟੀ ਸੀ ਤਰੀਕੇ ਇਨਸਾਫ ਤੇ ਨਵਾਜ਼ ਸ਼ਰੀਫ ਦੀ ਜਿਹੜੀ ਮੁਸਲਿਮ ਲੀਗ, ਬੇਨਜ਼ੀਰ ਬੀਬੀ ਦੀ ਪੀਪਲਸ ਪਾਰਟੀ। ਹੁਣ ਮੁਸ਼ਰਫ ਨੇ ਐਲਾਨ ਕਰ ਦਿੱਤਾ ਕਿ 2008 ਵਿਚ ਆਮ ਚੋਣਾਂ ਹੋਣਗੀਆਂ। ਮੁਸ਼ਰਫ ਸਾਹਿਬ ਨੇ ਨਵਾਜ਼ ਸ਼ਰੀਫ ਨੂੰ ਤੇ ਲਿਫਟ ਨਾ ਕਰਵਾਈ ਪਰ ਬੇਨਜ਼ੀਰ ਨੂੰ ਸੁਨੇਹਾ ਭੇਜ ਦਿੱਤਾ ਕਿ ਅਗਰ ਉਹ ਪਾਕਿਸਤਾਨ ਆਵੇ ਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਵੈਸੇ ਡਿਕਟੇਟਰ ਮੁਸ਼ਰਫ ਨਵਾਜ਼ ਸ਼ਰੀਫ ਨੂੰ ਆਪਣੇ ਦੌਰ ਵਿਚ ਫਾਂਸੀ ਲਾਉਣ ਦੇ ਮੂਡ ਚ ਸੀ ਤੇ ਉਹਨੇ ਭੁੱਟੋ ਨੂੰ ਫਾਂਸੀ ਚਾੜਨ ਦਾ ਮੂਡ ਬਣਾ ਲਿਆ ਸੀ, ਪਰ ਅਰਬਾਂ ਦੇ ਦਖਲ ਦੇਣ ਤੇ ਦਖਲ ਅੰਦਾਜ਼ੀ ਵਿਚ ਉਹਨੂੰ ਦੇਸ਼ ਨਿਕਾਲਾ ਨੂੰ ਦੇਣਾ ਪਿਆ ਹਾਂਜੀ ਨਹੀਂ ਤੇ ਉਹ ਫਾਂਸੀ ਭੁੱਟੋ ਨੂੰ ਲੱਗਿਆ ਹੀ ਲੱਗਿਆ ਸੀ। ਹੁਣ ਬੇਨਜ਼ੀਰ ਭੁੱਟੋ ਪਾਕਿਸਤਾਨ ਆਉਣ ਲਈ ਤਿਆਰ ਹੋ ਗਈ ਕਿਉਂਕਿ ਮੁਸ਼ਰਫ ਨੇ ਉਹਨੂੰ ਇਨਵਾਈਟ ਕੀਤਾ ਵੀ ਉਹ ਆਣ ਕੇ ਲੜ ਸਕਦੀ ਹੈ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾਏਗਾ। ਉਸ ਵਕਤ ਬੀਬੀ ਵਾਸ਼ਿੰਗਟਨ ਵਿਚ ਸੀ ਤੇ ਮੁਸ਼ਰਫ ਨੇ ਬੇਨਜ਼ੀਰ ਨੂੰ ਫੋਨ ਤੇ ਕਿਹਾ ਕਿ ਮੈਂ ਤੁਹਾਨੂੰ ਗ੍ਰਿਫ਼ਤਾਰ ਨਹੀਂ ਕਰਾਂਗਾ ਪਰ ਤੁਹਾਨੂੰ ਪਾਕਿਸਤਾਨ ਦੀ ਧਰਤੀ ਤੇ ਖਤਰਾ ਹੈ ਇਹ ਤੁਹਾਨੂੰ ਨਹੀਂ ਪਤਾ ਮੈਂ ਗਰੰਟੀ ਨਹੀਂ ਦੇ ਸਕਦਾ ਤੁਸੀਂ ਆਪਣੀ ਇਲੈਕਸ਼ਨ ਲੜਿਓ ਪਰ ਜੇ ਤੁਸੀਂ ਨਾ ਹੀ ਆਓ ਤੇ ਚੰਗਾ ਹੈ ਆਪਣੀ ਪਾਰਟੀ ਨੂੰ ਲੜਨ ਦਿਓ ਇਲੈਕਸ਼ਨ ਇਹ ਗੱਲ ਉਹਨਾਂ ਨੇ ਕਹੀ ਬੇਨਜ਼ੀਰ ਭੁੱਟੋ ਨੂੰ। ਮੈਡਮ ਬੇਨਜ਼ੀਰ ਨੇ ਮੁਸ਼ਰਫ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਮੁਸ਼ਰਫ ਸਾਹਿਬ ਮਿਹਰਬਾਨੀ ਕਰਕੇ ਮੇਰੀ ਸਿਕਿਉਰਿਟੀ ਦਾ ਖਾਸ ਪ੍ਰਬੰਧ ਕੀਤਾ ਜਾਵੇ ਕਿਉਂਕਿ ਮੈਨੂੰ ਵੀ ਪਤਾ ਪਾਕਿਸਤਾਨ ਵਿਚ ਮੇਰੀ ਜਾਨ ਨੂੰ ਖਤਰਾ। ਬੇਨਜ਼ੀਰ ਨੇ ਜੋ ਮੁਸ਼ਰਫ ਨੂੰ ਟੈਲੀਗ੍ਰਾਮ ਦਿੱਤੀ 16 ਅਕਤੂਬਰ 2007 ਨੂੰ ਉਸ ਵਿਚ ਸਾਫ ਸਾਫ ਲਿਖਿਆ ਕਿ ਮੈਨੂੰ ਇਹਨਾਂ ਚਾਰ ਆਦਮੀਆਂ ਤੋਂ ਖਤਰਾ ਹੈ। ਬੇਨਜ਼ੀਰ ਨੇ ਲਿਖਿਆ ISI ਦੇ ਚੀਫ ਇਜਾਜ਼ ਸ਼ਾਹ ਇਕ ਨੰਬਰ ਤੇ, ਦੋ ਨੰਬਰ ਤੇ ਚੌਧਰੀ ਪ੍ਰਵਾਜ ਇਲਾਹੀ, ਤੀਜੇ ਤੇ ਸਿੰਧ ਦੇ ਗੁਲਾਮ ਰਹੀਮ ਤੇ ਚੌਥੇ ਤੇ ISI ਦੇ ਐਕਸ ਚੀਫ ਹਾਮਦ ਗੁਲ। ਮੇਰਾ ਖਿਆਲ ਹੈ ਪਿੱਛੇ ਜੇ ਮੈਂ ਸੁਣ ਰਿਹਾ ਸੀ ਕੋਈ ਨਿਊਜ਼ ਜੇ ਮੈਨੂੰ ਮੈਂ ਸ਼ੋਰ ਨਹੀਂ ਮੈਨੂੰ ਭੁਲੇਖਾ ਵੀ ਲੱਗ ਸਕਦਾ ਹਾਮਦ ਗੁਲ ਨੂੰ 14 ਸਾਲ ਦੀ ਜੇਲ੍ਹ ਤੇ 17 ਸਾਲ ਦੀ ਜੇਲ੍ਹ ਹੋਈ ਹੈ। ਹੁਣ ਵੈਸੇ ਕਿਹਾ ਜਾਂਦਾ ਕਿ ਪਰਵੇਜ਼ ਮੁਸ਼ਰਫ ਨੂੰ ਜਿੰਨੀ ਸਿਕਿਉਰਿਟੀ ਬੇਨਜ਼ੀਰ ਨੂੰ ਦੇਣੀ ਚਾਹੀਦੀ ਸੀ ਓਨੀ ਨਹੀਂ ਦਿੱਤੀ ਗਈ। ਤਾਲਿਬਾਨ ਤੇ ਅਲਕਾਇਦਾ ਤੇ ਮੁਸ਼ਰਫ ਨੇ ਚੰਗੀ ਸਖ਼ਤੀ ਕੀਤੀ ਸੀ ਆਪਣੇ ਦੌਰ ਵਿਚ, ਸਵਾਦ ਘਾਟੀ ਵਾਲੇ ਦੌੜ ਗਏ ਸਨ ਸਾਰੇ। ਪਾਕ ਆਰਮੀ ਨੇ ਉਨ੍ਹਾਂ ਨੂੰ ਸਵਾਦ ਘਾਟੀ ਚ ਘੇਰ ਕੇ ਤੇ ਉਨ੍ਹਾਂ ਤੇ ਤਾਬੜ ਤੋੜ ਫਾਇਰਿੰਗ ਕੀਤੀ ਸੀ। ਹੁਣ ਅੰਦਾਜ਼ਾ ਲਾਗੋ ਕਿ 1000 ਦੇ ਕਰੀਬ ਤੇ ਪਾਕਿਸਤਾਨ ਦੇ ਫੌਜੀ ਮਾਰੇ ਗਏ ਹਨ ਤੇ ਇਨ੍ਹਾਂ ਨੇ ਉਥੇ ਸਵਾਦ ਚ ਕਿੰਨੀ ਤਬਾਹੀ ਕੀਤੀ ਹੋਏਗੀ। ਉਹ ਜਿਹੜਾ ਉਨ੍ਹਾਂ ਦਾ ਹੈੱਡ ਆਫ਼ ਦੀ ਡਿਪਾਰਟਮੈਂਟ ਸੀ, ਮੈਨੂੰ ਉਨ੍ਹਾਂ ਦਾ ਉਹਦਾ ਨਾਂ ਭੁੱਲ ਗਿਆ, ਬਜ਼ੁਰਗ ਸੀ ਜਿਹੜਾ ਉਹ ਉਥੋਂ ਦਾ, ਚਲੋ ਉਹ ਵੀ ਬੰਬਾਰਡਮੈਂਟ ਦੇ ਮਤਲਬ ਕਿ ਉਹਦੇ ਉੱਤੇ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਤਕਰੀਬਨ ਉਹ ਖਾਨਦਾਨ ਹੀ ਖਤਮ ਕਰਤਾ ਤੇ ਜੋ ਜਿੱਥੇ ਵੀ ਉਹ ਲੁਕੇ ਸਨ ਉਹ ਸਾਰੀਆਂ ਜਗ੍ਹਾ ਉਡਾ ਦਿੱਤੀਆਂ ਗਈਆਂ। ਤਾਲਿਬਾਨਾਂ ਤੇ ਅਲਕਾਇਦਾ ਨੂੰ ਭਾਜੜਾਂ ਪੈ ਗਈਆਂ। ਹੁਣ ਤਾਲਿਬਾਨਾਂ ਤੇ ਅਲਕਾਇਦਾ ਵਾਲੇ ਸ਼ੋਰ ਸਨ ਕਿ ਬੇਨਜ਼ੀਰ ਆਉਣ ਡਈ ਹੈ, ਬੇਨਜ਼ੀਰ ਅਗਰ ਜਿੱਤ ਗਈ ਤੇ ਉਹਨੇ ਵੀ ਸਾਡੇ ਅਗੇਂਸਟ ਏਦਾਂ ਦੀ ਕਾਰਵਾਈ ਕਰਨੀ ਹੈ। ਇਹਨਾਂ ਦਾ ਉਸ ਵਕਤ ਲੀਡਰ ਸੀ ਬੈਤੁੱਲਾ ਮਸੂਦ, ਜਿਨ੍ਹੇ ਬਹੁਤ ਸਾਰੀ ਇਸਲਾਮੀ ਸ਼ਰੀਅਤ ਲਾਗੂ ਕੀਤੀ ਸੀ, ਜਿਸ ਤਰ੍ਹਾਂ ਔਰਤਾਂ ਪੜ੍ਹ ਨਾ ਜਾਣ, ਪਰਦੇ ਚ ਰਹਿਣ, ਜਾਂ ਦਿਸ ਦੈਟ, ਚਲੋ ਮੈਨੂੰ ਐਕਸਪਲੇਨ ਕਰਨੀ ਇਹ ਟੀਵੀ ਦੇ ਪਾਬੰਦੀਆਂ ਤੇ ਯੇ ਤੇ ਵੋ, ਕੱਲੀ ਬਾਜ਼ਾਰ ਨਹੀਂ ਕੋਈ, ਚਲੋ ਛੱਡੋ ਇਹੋ ਜਿਹੀਆਂ ਹੋਰ ਵੀ ਊਤ ਪਟਾਂਗ ਪਾਬੰਦੀਆਂ ਤਾਲਿਬਾਨਾਂ ਤੇ ਅਲਕਾਇਦਾ ਦੇ ਲੋਕ ਜਿਹੜੇ ਨੇ ਨਾ ਇਹਨਾਂ ਨੇ ਲਾਈਆਂ ਸਨ। ਬੇਨਜ਼ੀਰ ਪੜ੍ਹੀ ਲਿਖੀ ਇੰਟੈਲੀਜੈਂਟ ਔਰਤ ਸੀ, ਉਹ ਸਾਨੂੰ ਪਾਕਿਸਤਾਨ ਚੋਂ ਬਾਹਰ ਕੱਢਣ ਵਿਚ ਰਹਿੰਦੀ ਖੁੰਦੀ ਕਸਰ ਵੀ ਕੱਢ ਦੇਵੇਗੀ। ਉਹਨੂੰ ਇਹਨਾਂ ਨੂੰ ਬੜਾ ਖਤਰਾ ਉਹਦੇ ਤੋਂ ਪਿਆ ਵੀ ਮੁਸ਼ਰਫ ਨੇ ਜਿਸ ਤਰ੍ਹਾਂ ਸਾਡਾ ਪਿੱਛਾ ਕੀਤਾ ਤੇ ਛੱਡਣਾ ਸਾਨੂੰ ਬੇਨਜ਼ੀਰ ਨੇ ਵੀ ਨਹੀਂ ਹੈਗਾ ਤੇ ਆਰਮੀ ਐਕਸ਼ਨ ਸਾਡੇ ਤੇ ਬੇਨਜ਼ੀਰ ਨੇ ਵੀ ਚਾਲੂ ਰੱਖਣਾ। ਇਹਨਾਂ ਮੁਸ਼ਰਫ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਇੰਸਟੀਟਿਊਸ਼ਨ ਜੋ ਵੀ ਹੈਗੀਆਂ ਨੇ ਇਹਨਾਂ ਨੇ, ਤੇ ਆਰਮੀ ਐਕਸ਼ਨ ਮਤਲਬ ਕਿ ਮਾਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕੀ ਨਾਂ ਸੀ ਮੁਸ਼ਰਫ ਨੂੰ, ਹਾਂਜੀ, ਤੇ ਮੁਸ਼ਰਫ ਨੇ ਉਹਨਾਂ ਨੂੰ ਫੜ ਕੇ ਫਾਂਸੀ ਤੇ ਟੰਗਿਆ ਜਿਨ੍ਹਾਂ ਨੇ ਕੋਸ਼ਿਸ਼ ਕੀਤੀ। ਮੁਸ਼ਰਫ ਬਚ ਗਿਆ ਸੀ ਉਸ ਅਟੈਕ ਦੇ ਵਿਚ। ਆਖਿਰਕਾਰ ਬੇਨਜ਼ੀਰ 18 ਅਕਤੂਬਰ 2007 ਵਿਚ ਸੱਜਣੋ ਕਰਾਚੀ ਏਅਰਪੋਰਟ ਤੇ ਉਤਰੀ। ਭਾਈ ਪੀਪਲਜ਼ ਪਾਰਟੀ ਦੇ ਹਜ਼ਾਰਾਂ ਹੀ ਪਤਾ ਨਹੀਂ ਕੋਈ ਲੱਖ ਦੇ ਕਰੀਬ ਹੋਣਗੇ ਜਾਂ ਇਹਦੇ ਇਰਦ ਗਿਰਦ ਹੋਣਗੇ, ਉਹਦੇ ਸਵਾਗਤ ਵਾਸਤੇ ਕਰਾਚੀ ਏਅਰਪੋਰਟ ਪਹੁੰਚੇ ਤੇ ਜਿੱਥੋਂ ਤੱਕ ਨਜ਼ਰ ਜਾਂਦੀ ਸੀ ਦੁਨੀਆਂ ਹੀ ਦੁਨੀਆਂ। ਇੰਨਾ ਵੈਲਕਮ ਕੀਤਾ ਗਿਆ ਕਿਉਂਕਿ ਬੀਬੀ ਬੇਨ ਜੀ 7-8 ਸਾਲ ਬਾਅਦ ਵਾਪਸ ਆ ਰਹੀ ਸੀ। ਪੀਪਲ ਪਾਰਟੀ ਦੇ ਹਜ਼ਾਰਾਂ ਪੈਰੋਕਾਰਾਂ ਨੇ ਨਾ ਉਹਦੇ ਦੁਆਲੇ ਨਾ ਆਲੇ ਦੁਆਲੇ ਇੱਕ ਹਿਊਮਨ ਚੇਨ ਬਣਾ ਲਈ ਤੇ ਹਿਊਮਨ ਚੇਨ ਬਣਾ ਕੇ ਚੱਲ ਰਹੇ ਸਨ ਕਿ ਕੋਈ ਵੀ ਖਤਰਾ ਬੀਬੀ ਤੱਕ ਨਾ ਪਹੁੰਚੇ, ਕਿਸੇ ਕਿਸਮ ਦੀ ਕੋਈ ਘਟਨਾ ਨਾ ਹੋ ਸਕੇ। ਪਰ ਦੋਸਤੋ ਫੇਰ ਵੀ ਦੋ ਵੱਡੇ ਵੱਡੇ ਬੰਬ ਧਮਾਕੇ ਹੋਏ। ਬੀਬੀ ਬੇਨ ਜੀ ਤੇ ਬਚ ਗਈ ਪਰ ਲਗਭਗ 165 ਲੋਕ ਉਨ੍ਹਾਂ ਦੋ ਧਮਾਕਿਆਂ ਚ ਮਾਰੇ ਗਏ ਸਨ। ਇਹ ਧਮਾਕਿਆਂ ਵਾਲੇ ਸੁਸਾਈਡ ਬੰਬਰ ਸਨ ਤੇ ਤੁਸੀਂ ਜਾਣਦੇ ਹੀ ਹੋ ਸਭ ਤੋਂ ਖਤਰਨਾਕ ਬੰਬ ਹੁੰਦਾ ਜਿਹੜਾ ਬੰਦਾ ਸੁਸਾਈਡ ਬੰਬਰ ਬਣ ਜਾਂਦਾ, ਉਹ ਉਥੇ ਵੀ ਪਹੁੰਚ ਸਕਦਾ ਜਿੱਥੇ ਬੰਬ ਨਹੀਂ ਪਹੁੰਚਾਇਆ ਜਾ ਸਕਦਾ। ਹਾਂਜੀ, ਸਭ ਤੋਂ ਖਤਰਨਾਕ ਬੰਬ ਹਿਊਮਨ ਬੰਬ। ਤੇ 450 ਲੋਕ ਜਿਹੜੇ ਹੈਗੇ ਸੀ ਨਾ ਉਹ ਫਟੜੇ, 165 ਤੇ ਮਰ ਗਏ ਤੇ 450 ਫਟੜ ਹੋਏ। ਬਹੁਤ ਸਾਰੇ ਪੁਲਿਸ ਵਾਲੇ ਵੀ ਮਰੇ ਇਹਦੇ ਵਿੱਚ, ਇਸ ਭਗੜ ਦੇ ਵਿੱਚ। ਹੁਣ ਬੇਨਜ਼ੀਰ ਨੇ ਫੇਰ ਰਿਕੁਐਸਟ ਕੀਤੀ ਮੁਸ਼ਰਫ ਸਾਹਿਬ ਨੂੰ ਕਿ ਮੇਰੀ ਜਿਹੜੀ ਹੈ ਨਾ ਮਤਲਬ ਕਿ ਆਪਣਾ ਸਿਕਿਉਰਿਟੀ ਉਹ ਵਧਾਈ ਜਾਏ। ਤੇ ਬਾਹਰ ਦੇ ਮੁਲਕਾਂ ਨੂੰ ਵੀ ਕਿਹਾ, ਬੇਨਜ਼ੀਰ ਨੇ ਯੂਕੇ ਦੀਆਂ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਦੇ ਬੰਦਿਆਂ ਦਾ ਇੰਤਜ਼ਾਮ ਕਰ ਲਿਆ ਕਿ ਜੇ ਮੇਰਾ ਵੈਲਕਮ ਹੀ 165 ਬੰਦੇ ਮਾਰ ਕੇ ਇਨ੍ਹਾਂ ਨੇ ਕੀਤਾ ਆਪਣੇ ਬਲਬੂਤੇ ਤੇ। ਲੇਕਿਨ ਪਰਵੇਜ਼ ਮੁਸ਼ਰਫ ਦੀ ਸਰਕਾਰ ਨੇ ਉਨ੍ਹਾਂ ਬਾਹਰ ਦੀਆਂ ਸਿਕਿਉਰਿਟੀ ਦੇ ਬੰਦਿਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਜਿੰਨੀ ਕੁ ਸਿਕਿਉਰਿਟੀ ਬੇਨਜ਼ੀਰ ਨੂੰ ਮਿਲੀ ਸੀ ਉਹ ਬੀਬੀ ਓਨੀ ਕੁ ਸਿਕਿਉਰਿਟੀ ਨਾਲ ਹੀ ਗੁਜ਼ਾਰਾ ਕਰਨ ਲੱਗੀ। ਬੀਬੀ ਬੇਨਜ਼ੀਰ ਨੇ ਚੋਣ ਰੈਲੀਆਂ ਵਿਚ ਜ਼ੋਰ ਸ਼ੋਰ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਕਿਉਂਕਿ 208 ਵਿਚ ਚੋਣਾਂ ਸਨ। ਦਸੰਬਰ 2007 ਵਿਚ ਰਾਵਲਪਿੰਡੀ ਲਿਆਕਤ ਬਾਗ ਬੇਨਜ਼ੀਰ ਬੀਬੀ ਦੀ ਚੋਣ ਰੈਲੀ ਸੀ। ਉਸ ਰੈਲੀ ਵਿਚ ਬੇਨਜ਼ੀਰ ਨੇ ਪਹੁੰਚਣਾ ਸੀ ਤੇ ਲੋਕਾਂ ਨੂੰ ਅਰੈਸਟ ਕਰਨਾ ਸੀ। ਸੱਜਣੋ ਉਥੇ ਨਾ ਬੀਬੀ ਬੇਨਜ਼ੀਰ ਪਹੁੰਚਦੀ ਹੈ 5:30 ਤੇ ਸ਼ਾਮ ਦੇ ਤੇ ਉਹ ਟੋਯੋਟਾ ਲੈਂਡ ਕਰੂਜ਼ਰ ਵਿਚ ਸਵਾਰ ਸੀ ਤੇ ਸਿਕਿਉਰਿਟੀ ਵਾਲੇ ਵੀ ਆਲੇ ਦੁਆਲੇ ਚੱਲ ਰਹੇ ਸਨ ਬਈ ਉਹਦੇ ਨਾਲ ਨਾਲ। ਉਸ ਤੋਂ ਇਲਾਵਾ ਰਾਵਲਪਿੰਡੀ ਦੀ ਪੁਲਿਸ ਵੀ ਉਹਦੀ ਹਿਫਾਜ਼ਤ ਵਿਚ ਕਾਫੀ ਸੰਖਿਆ ਵਿਚ ਮੌਜੂਦ ਸੀ ਉਹਦੇ ਲਾਗੇ ਦੂਰ ਤੱਕ। ਹਾਂਜੀ, ਕੋਈ 40-50 ਮਿੰਟ ਬੀਬੀ ਨੇ ਭਾਸ਼ਣ ਕੀਤਾ ਤੇ 6:15 ਤੇ ਸਟੇਜ ਤੋਂ ਉਤਰੀ ਤੇ ਹੱਥ ਹਿਲਾਉਂਦੀ ਹੋਈ ਲੋਕਾਂ ਨੂੰ ਟਾ ਟਾ ਬਾਏ ਬਾਏ ਕਰਦੀ ਤੇ ਨਾਲੇ ਲੋਕਾਂ ਨੂੰ ਹੱਥ ਮਿਲਾਉਂਦੀ। ਹਾਂਜੀ, ਆਪਣੀ ਕਾਰ ਵੱਲ ਆਈ, ਫਿਰ ਕਾਰ ਵਿਚ ਬੈਠੀ ਕੋਈ 1-2 ਮਿੰਟ ਤੇ ਫਿਰ ਉਹਨੇ ਕੀ ਕੀਤਾ ਬਈ ਆਪਣੀ ਨਾ ਕਾਰ ਦਾ ਜਿਹੜਾ ਸਨਰੂਫ ਨਹੀਂ ਹੁੰਦਾ ਉੱਤੇ ਜਿਹਦੇ ਵਿਚ ਅਸੀਂ ਖੜੇ ਹੋ ਕੇ ਬਾਹਰ ਨਿਕਲ ਸਕਦੇ ਹਾਂ ਉਹਦੇ ਵਿਚ ਖਲੋ ਕੇ ਹੱਥ ਲਾਉਣਾ ਸ਼ੁਰੂ ਕਰ ਦਿੱਤਾ ਤੇ ਮੋਢਿਆਂ ਤੱਕ ਉਹ ਆਪਣੀ ਕਾਰ ਦੇ ਦਾਖ ਤੋਂ ਉੱਪਰ ਸੀ, ਸਨਰੂਫ ਤੋਂ ਉੱਪਰ ਸੀ ਤੇ ਸਨਰੂਫ ਚੋਂ ਮੋਢਿਆਂ ਮਤਲਬ ਕਿ ਜਿੱਥੋਂ ਬੰਦੇ ਦਾ ਮੋਢੇ ਬਾਹਰ ਆ ਜਾਂਦੇ ਨੇ ਉੱਥੋਂ ਤੱਕ ਉਹ ਸਨਰੂਫ ਚੋਂ ਬਾਹਰ ਸੀ। ਲੋਕਾਂ ਨੂੰ ਵੇਵ ਕਰ ਲਈ। ਹਾਂਜੀ, ਕੁਝ ਲੋਕ ਉਹਦੇ ਨਾਲ ਕੋਸ਼ਿਸ਼ ਕਰਕੇ ਘੁਲ ਕੇ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਸਨ। ਔਰਤਾਂ ਤੇ ਬੱਚੇ ਵੀ ਕਾਰ ਦੇ ਆਲੇ ਦੁਆਲੇ ਸਨ, ਸਿਕਿਉਰਿਟੀ ਗਾਰਡ ਵੀ ਕਾਰ ਦੇ ਚਾਰ ਚੁਫੇਰੇ ਸਨ ਤੇ ਪਬਲਿਕ ਵੀ ਚਾਰ ਚੁਫੇਰੇ ਸੀ। ਭੀੜ ਦੇ ਕਾਰਨ ਹੌਲੀ ਹੌਲੀ ਕਾਰ ਚੱਲ ਰਹੀ ਸੀ, ਬਿਲਕੁਲ ਹੌਲੀ ਹੌਲੀ। ਬਹੁਤ ਸਾਰੇ ਪ੍ਰੈਸ ਰਿਪੋਰਟਰ ਤੇ ਲੋਕਾਂ ਦੇ ਕੈਮਰੇ ਲਗਾਤਾਰ ਕਲਿੱਕ ਕਲਿੱਕ ਕਲਿੱਕ ਕਰ ਰਹੇ ਸਨ। ਹਾਂਜੀ, ਭੀੜ ਜਿਹੀ ਦਾ ਰੌਲੇ ਜਿਹੇ ਦਾ ਮਾਹੌਲ ਸੀ, ਜਿਸ ਤਰ੍ਹਾਂ ਮੋਢੇ ਮਾਰ ਮਾਰ ਕੇ ਇੱਕ ਦੂਜੇ ਨੂੰ ਅੱਗੇ ਨਹੀਂ ਹੋਈਦਾ, ਇਸ ਤਰ੍ਹਾਂ ਦਾ ਹੀ। ਸੱਜਣਾ, ਇੱਕ 15 ਸਾਲ ਦਾ ਲੜਕਾ ਜਿਹਦਾ ਨਾਂ ਬਿਲਾਲ ਸੀ, ਇਸ ਨਾਂ ਦਾ ਬਾਅਦ ਚ ਪਤਾ ਲੱਗਾ ਨਾ ਜਦੋਂ ਕੈਮਰੇ ਅੱਗੇ ਪਿੱਛੇ ਕਰਕੇ ਫੋਕਸ ਕਰਕੇ ਉਸ ਮੁੰਡੇ ਦੀ ਫੋਟੋ ਵੇਖੀ।

ਅਫਰੀ ਲੋਕੀ ਜਾਨਾਂ ਬਚਾਉਣ ਵਾਸਤੇ ਹਾਂਜੀ ਮਤਲਬ ਕਿ ਅੱਗ ਤੱਕ ਲੱਗ ਗਈ ਸੀ ਤੇ ਲੋਕੀ ਜਾਨਾਂ ਬਚਾਉਣ ਵਾਸਤੇ ਇਧਰ ਉਧਰ ਭੱਜਣ ਲੱਗੇ। ਠੀਕ ਹੈ ਜੀ, ਤਕਰੀਬਨ ਆਲੇ ਦੁਆਲੇ 24 ਲੋਕ ਮਾਰੇ ਗਏ ਬੀਬੀ ਬੇਨਜੀਤ ਦੇ ਜਦੋਂ ਬੰਬ ਦਾ ਬਲਾਸਟ ਹੋਇਆ ਤੇ ਕਾਫੀ ਫੱਟੜ ਵੀ ਹੋਏ ਲੋਕ। ਦੋਸਤੋ, ਸਿਕਿਉਰਿਟੀ ਵਾਲੇ ਆਪਣੀਆਂ ਜਾਨਾਂ ਬਚਾਉਣ ਦੀ ਖਾਤਰ ਭੱਜੇ ਜਾਂਦੇ ਵੇਖੇ ਗਏ, ਜਿਹੜੇ ਉਹਦੀ ਡਿਫੈਂਡ ਕਰਨ ਉਹਨੂੰ ਆਏ ਸਨ ਉਹ ਉਥੋਂ ਫੁਰਤੀ ਦੇ ਨਾਲ ਇਧਰ ਉਧਰ ਭੱਜੇ ਤੇ ਜਿਹੜਾ ਡਰਾਈਵਰ ਸੀ ਉਹਨੇ ਗੱਡੀ ਨਾਲ ਮਤਲਬ ਕਿ ਬੜੀ ਫੁਰਤੀ ਨਾਲ ਉਸ ਭੀੜ ਦੇ ਵਿਚੋਂ ਕੱਢੀ ਤੇ ਰਾਵਲ ਪਿੰਡੀ ਹਾਸਪਿਟਲ ਦੇ ਵਿਚ ਲੈ ਗਿਆ। ਡਾਕਟਰਾਂ ਨੇ ਕਿਹਾ ਕਿ ਬੇਨਜ਼ੀਰ ਦੀ ਮੌਤ ਜਿਹੜੀ ਹੈ ਨਾ ਉਹ ਅਸਲ ਵਿਚ ਹਾਸਪਿਟਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਹੈ ਖਾਵਲ ਜੰਗਲ ਦੀ ਅੱਗ ਵਾਂਗੂ ਇਧਰ ਉਧਰ ਫੈਲ ਗਈ। ਦੋਸਤੋ, ਮਿਸਟਰ ਪਰਵੇਜ਼ ਮੁਸ਼ਰਫ ਜੀ ਹੁਣ ਟੀਵੀ ਤੇ ਆਏ ਤੇ ਲੋਕਾਂ ਨੂੰ ਜਿਸ ਤਰ੍ਹਾਂ ਲੀਡਰ ਗੱਲਾਂ ਕਰਦੇ ਹੁੰਦੇ ਨੇ, ਧੈਰਿਆ ਬਣਾਏ ਰੱਖੀਏ, ਹੈ ਅਫਵਾਹ ਮਤ ਫੈਲਾਏ, ਯੇ ਕਰੇਗੇ ਵੋ ਕਰੇਗੇ, ਆਪਣੇ ਭਾਸ਼ਣ ਉਹਨੇ ਦੇਣਾ ਸ਼ੁਰੂ ਕਰ ਦਿੱਤਾ। ਜੋ ਵੀ ਕਾਤਲ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ, ਜਿਸ ਤਰ੍ਹਾਂ ਯਾਰ ਆਮ ਲੀਡਰ ਗੱਲਾਂ ਕਰਦੇ ਨੇ। ਪਲੀਜ਼, ਜਿਹੜੇ ਸੱਜਣ ਸਾਨੂੰ ਕਾਲਾਂ ਕਰ ਰਹੇ ਨੇ, ਅੱਜ ਕਾਲ ਨਾ ਕਰੋ, ਅਸੀਂ ਅੱਜ ਕਾਲ ਨਹੀਂ ਲੈਣੀ। ਹਾਂਜੀ, ਨਵਾਜ਼ ਸ਼ਰੀਫ ਵੀ ਜਦੋਂ ਬੇਨਜ਼ੀਰ ਹਾਸਪਿਟਲ ਚ ਪਹੁੰਚ ਗਈ, ਨਵਾਜ਼ ਸ਼ਰੀਫ ਵੀ ਉੱਥੇ ਪਹੁੰਚੇ ਨੇ, ਇਮਰਾਨ ਖਾਨ ਜੀ ਵੀ ਉੱਥੇ ਪਹੁੰਚੇ ਨੇ ਤੇ ਇਸ ਮੰਦਭਾਗੀ ਘਟਨਾ ਦੀ ਨਿੰਦਿਆ ਕੀਤੀ ਆ। ਸਾਰੀਆਂ ਪਾਰਟੀਆਂ ਨੇ ਬੜੀ ਨਿਖੇਧੀ ਕੀਤੀ ਤੇ ਨਾਲੇ ਸਰਕਾਰ ਦੀ ਨਾਕਾਮੀ ਹੈ। ਬੇਨਜ਼ੀਰ ਤੇ ਜੋ ਅਟੈਕ ਹੋਇਆ, ਬੇਨਜ਼ੀਰ ਦੀ ਪਹਿਲੀ ਰਿਪੋਰਟ ਜਿਹੜੀ ਸੀ ਨਾ ਉਹ ਬਿਆਨ ਕਰਦਿਆਂ ਹੋਇਆ, ਉਸ ਵਕਤ ਦੇ ਇੰਟੀਰੀਅਰ ਮਿਨਿਸਟਰ ਦਾ ਬਿਆਨ ਸੀ ਕਿ ਬੇਨਜ਼ੀਰ ਦੀ ਮੌਤ ਗੋਲੀ ਨਾਲ ਨਹੀਂ ਹੋਈ, ਬੰਬ ਫਟਿਆ, ਕਿਸੇ ਚੀਜ਼ ਦਾ ਹਿੱਸਾ ਉੱਡ ਕੇ ਬੇਨਜ਼ੀਰ ਦੇ ਸਿਰ ਵਿਚ ਵੱਜਿਆ ਤੇ ਇਸੇ ਕਾਰਨ ਮੌਤ ਮਤਲਬ ਕਿ ਗੋਲੀ ਨਾਲ ਨਹੀਂ ਸਿਰ ਵਿਚ ਸੱਟ ਲੱਗਣ ਨਾਲ ਮੌਤ ਹੋਈ ਹੈ। ਡਾਕਟਰਾਂ ਨੇ ਕਿਹਾ ਕਿ ਖੋਪਰੀ ਵਿਚ ਸੱਟ ਲੱਗਣ ਨਾਲ ਬੀਬੀ ਬੇਨਜ਼ੀਰ ਦੀ ਮੌਤ ਹੋਈ ਆ। ਵਾਰੇ ਸ਼ਾਹ ਸਾਹ ਕੀ ਜ਼ਿੰਦਗੀ ਦਾ, ਔਰ ਸਾਡੀ ਉਮਰ ਹੈ ਨਕਸ਼ ਪਤਾਸਿਆਂ ਤੇ। ਫਿਰ ਥੋੜੀ ਦੇਰ ਬਾਅਦ ਦੂਸਰਾ ਬਿਆਨ ਆਇਆ ਦੋਸਤੋ, ਠੀਕ ਹੈ, ਕਿ ਗਰਦਨ ਵਿਚ ਦੋ ਗੋਲੀਆਂ ਲੱਗੀਆਂ ਨੇ ਬੀਬੀ ਬੇਨਜ਼ੀਰ ਦੇ। ਹਾਂਜੀ, ਇੱਕ ਤਬਕਾ ਇਹ ਵੀ ਚਾਹੁੰਦਾ ਸੀ ਤੇ ਕਹਿ ਰਿਹਾ ਸੀ ਕਿ ਬੇਨਜ਼ੀਰ ਬੰਬ ਜਾਂ ਗੋਲੀ ਨਾਲ ਨਹੀਂ ਮਰੀ, ਤਾਂ ਕਿ ਉਹਨੂੰ ਸ਼ਹੀਦਾਂ ਦੀ ਸ਼੍ਰੇਣੀ ਵਿਚ ਲਿਆਦਾ ਜਾਵੇ। ਉੱਤੋਂ ਇਲੈਕਸ਼ਨ ਆ ਰਹੀ ਹੈ, ਹਮਦਰਦੀ ਦੇ ਨਾਲ ਲੋਕੀ ਸਾਨੂੰ ਜ਼ਿਆਦਾ ਵੋਟਾਂ ਦੇਣਗੇ। ਹਾਂਜੀ, ਇਸ ਕਰਕੇ ਉਹ ਬੰਬ ਫਟਿਆ, ਬੰਬ ਦਾ ਕੋਈ ਸ਼ੈਲ ਕੋਈ ਉਧਰੋਂ ਆਣ ਕੇ ਉਹਦੇ ਖੋਪਰੀ ਚ ਵੱਜਾ, ਘੁਮਾ ਘੁਮਾ ਕੇ ਗੱਲਾਂ, ਹਰ ਕੋਈ ਆਪੋ ਆਪਣੀ ਗੱਲ ਕਰ ਰਿਹਾ ਸੀ, ਇਹਨੂੰ ਹਾਦਸਾ ਦੱਸ ਰਹੇ ਸਨ ਉਹ ਲੋਕ। ਹੈਰਾਨੀ ਦੀ ਗੱਲ, ਦੋ ਵਾਰ ਪ੍ਰਾਈਮ ਮਿਨਿਸਟਰ ਰਹਿ ਚੁੱਕੀ ਬੇਨਜ਼ੀਰ ਦਾ ਪੋਸਟਮਾਰਟਮ ਕਿਉਂ ਨਹੀਂ ਕੀਤਾ ਗਿਆ ਬਈ? ਕਿਉਂ ਨਹੀਂ ਐਗਜੈਕਟਲੀ ਦੱਸਿਆ ਗਿਆ ਕਿ ਹੋਇਆ ਕੀ ਹੈ? ਐਗਜੈਕਟ ਰਿਪੋਰਟ ਕਿਉਂ ਨਹੀਂ ਲੋਕਾਂ ਨੂੰ ਦੱਸੀ ਗਈ? ਇਹ ਅੰਦਾਜ਼ੇ ਤੇ ਫਵਾਹਾਂ ਕਿਉਂ? ਦੋਸਤੋ, ਜਰਾ ਯਾਦ ਕਰੋ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਹੋਣੀ ਤਾਸ਼ਕੰਦ ਵਿਚ, ਉਨ੍ਹਾਂ ਦੀ ਵੀ ਸ਼ੱਕੀ ਮੌਤ ਹੋਈ ਸੀ ਨਾ, ਉਨ੍ਹਾਂ ਦਾ ਸਰੀਰ ਸਾਰਾ ਨੀਲਾ ਪੈ ਗਿਆ ਸੀ। ਹਾਂਜੀ, ਤੇ ਜਦੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ, ਉਨ੍ਹਾਂ ਦਾ ਵੀ ਭਾਰਤ ਸਰਕਾਰ ਨੇ ਪੋਸਟਮਾਰਟਮ ਨਹੀਂ ਸੀ ਕੀਤਾ। ਪਹਿਲਾਂ ਮੈਨੂੰ ਇਹ ਦੱਸੋ, ਕਿਹੜੀਆਂ ਸ਼ਕਤੀਆਂ ਭਾਰਤ ਸਰਕਾਰ ਨੂੰ ਡੱਕ ਰਹੀਆਂ ਸਨ ਕਿ ਲਾਲ ਬਹਾਦਰ ਸ਼ਾਸਤਰੀ ਦਾ ਪੋਸਟਮਾਰਟਮ ਨਾ ਕੀਤਾ ਜਾਵੇ? ਪਰ ਨਹੀਂ ਸੀ ਕੀਤਾ ਗਿਆ। ਇਸੇ ਤਰ੍ਹਾਂ ਹੀ ਬੀਬੀ ਬੇਨਜ਼ੀਰ ਭੁੱਟੋ ਦਾ ਵੀ ਪੋਸਟਮਾਰਟਮ ਜਿਹੜਾ ਸੀ ਉਹ ਨਹੀਂ ਕੀਤਾ ਗਿਆ। ਬੇਨਜ਼ੀਰ ਦੀ ਮੌਤ ਗੋਲੀ ਨਾਲ ਹੋਈ, ਸਿਰ ਵਿਚ ਸੱਟ ਵੱਜਣ ਨਾਲ ਹੋਈ, ਜਾਂ ਬੰਬ ਦਾ ਸ਼ੈਲਾ ਵੱਜਣ ਨਾਲ ਹੋਈ, ਅੱਜ ਤੱਕ ਪਤਾ ਨਹੀਂ ਲੱਗਾ ਐਗਜੈਕਟ ਹੋਇਆ ਕੀ ਸੀ। ਜਦੋਂ ਕਿ ਡਾਕਟਰਾਂ ਨੂੰ ਸਭ ਪਤਾ ਸੀ, ਉਨ੍ਹਾਂ ਨੇ ਤੇ ਮਤਲਬ ਕਿ ਘੁਮਾ ਘੁਮਾ ਕੇ ਗੱਲਾਂ ਕੀਤੀਆਂ ਤੇ ਬੀਬੀ ਬੇਨਜ਼ੀਰ ਦੇ ਪਤੀ ਆਸਫ ਜਰਦਾਰੀ ਨੇ ਆਫੀਸ਼ੀਅਲੀ ਕੋਈ ਹੋਰ ਨਹੀਂ ਦਿੱਤਾ ਕਿ ਮੇਰੀ ਵਾਈਫ ਦਾ ਪੋਸਟਮਾਰਟਮ ਕੀਤਾ ਜਾਵੇ। ਮਾਮੂਲੀ ਤੋਂ ਮਾਮੂਲੀ ਬੰਦੇ ਦੀ ਸੱਜਣੋਂ ਡੈਥ ਹੋ ਜਾਏ ਤੇ ਉਹਦਾ ਪੋਸਟਮਾਰਟਮ ਕੀਤਾ ਜਾਂਦਾ, ਪਰ ਐਡੀ ਮਹਾਨ ਸ਼ਖਸੀਅਤ ਦਾ ਕਿਉਂ ਨਹੀਂ ਪੋਸਟਮਾਰਟਮ ਕੀਤਾ ਗਿਆ?

0: ਸ਼ਾਸਤਰੀ ਤਾਂ ਬੇਨਜ਼ੀਰ ਭੁੱਟੋ ਦਾ ਕਿਉਂ ਬਹੁਤ ਸਮਾਰਟ ਨਹੀਂ ਹੋਇਆ। ਫਿਰ ਬੇਨਜ਼ੀਰ ਬੀਬੀ ਦੀ ਬਾਡੀ ਨੂੰ ਲਲਕਾਣਾ ਲਿਆਂਦਾ ਗਿਆ ਤੇ ਮੌਤ ਦੇ ਰਾਜ ਉੱਤੇ ਦੋਸਤੋ ਮਿੱਟੀ ਪਾ ਦਿੱਤੀ ਗਈ। ਲਓ ਜੀ ਹੁਣ ਇਲੈਕਸ਼ਨ ਆ ਗਿਆ, ਆਸਫ ਅਲੀ ਜਰਦਾਰੀ ਸਾਹਿਬ ਨੂੰ ਹਮਦਰਦੀ ਦੇ ਵੋਟ ਮਿਲੇ ਤੇ ਉਹ ਪਾਕਿਸਤਾਨ ਦੇ ਪ੍ਰੈਜੀਡੈਂਟ ਬਣ ਗਏ, ਜਿਹੜੇ ਕਿ ਮਿਨਿਸਟਰ 10% ਹੁੰਦੇ ਹਨ। ਹੁਣ ਆਸਫ ਅਲੀ ਜਰਦਾਰੀ ਦੇ ਅੰਡਰ ਸਰਕਾਰੀ ਵਿਭਾਗ ਸਾਰੇ ਦੇ ਸਾਰੇ ਆ ਗਏ, ਪਰ ਉਨ੍ਹਾਂ ਨੇ ਫੇਰ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਬੇਨਜ਼ੀਰ ਦੇ ਕਤਲ ਪਿੱਛੇ ਕਿੰਨਾ ਲੋਕਾਂ ਦਾ ਹੱਥ ਸੀ। ਹੁਣ ਵੇਖ ਲਓ ਉਹ ਹੋਲੀ ਸੋਲੀ ਨੇ, ਸਾਰੀ ਪਾਵਰ ਉਨ੍ਹਾਂ ਕੋਲ ਹੈ, ਪਰ ਉਨ੍ਹਾਂ ਨੇ ਨਾਂ ਤੱਕ ਨਹੀਂ ਲਿਆ ਕਿ ਮੈਂ ਇਨਕੁਆਇਰੀ ਕਰਾਵਾਂ ਮੌਤ ਕਿਵੇਂ ਤੇ ਕਿੱਦਾਂ ਹੋਈ। ਹੈ ਜਦੋਂ ਕਿ ਲੋਕਾਂ ਨੂੰ ਸ਼ੱਕ ਵੀ ਕਰ ਰਹੇ ਸੀ ਕਿ ਬੇਨਜ਼ੀਰ ਦੀ ਮੌਤ ਵਿਚ ਜਰਦਾਰੀ ਦਾ ਵੀ ਚੱਕਰ ਹੈ, ਕਿਉਂਕਿ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਸੀ? ਮਿਸਟਰ 10% ਨੂੰ, ਜਰਦਾਰੀ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਸੀ। ਹੁਣ ਜਰਦਾਰੀ ਬਣ ਗਿਆ ਪ੍ਰੈਜੀਡੈਂਟ ਤੇ ਉਹਦਾ ਮੁੰਡਾ PPP ਦਾ ਹੈੱਡ। ਅਗਰ ਬੀਬੀ ਬੇਨਜ਼ੀਰ ਜਿੰਦਾ ਹੁੰਦੀ ਤੇ ਇਹਨਾਂ ਦੀ ਕੀ ਯੁੱਤ ਸੀ? ਇਸ ਮੈਦਾਨ ਦੇ ਵਿਚ ਪੈਰ ਵੀ ਤਰ ਜਾਂਦੇ। ਹਾਂਜੀ, ਇਹ ਬਦਨਾਮ ਦੇਖੋ ਉਹਦੀ ਮੌਤ ਦਾ ਇਹਨਾਂ ਨੇ ਫਾਇਦਾ ਉਠਾਇਆ। ਹੁਣ ਦੋਸਤੋ 2009 ਵਿਚ ਇੱਕ 3-ਮੈਂਬਰੀ ਟੀਮ ਭੇਜੀ ਗਈ UN ਨੇ ਤੇ ਟੀਮ ਹੈਰਾਨ ਹੋਈ ਕਿ ਪੋਸਟਮਾਰਟਮ ਕਿਉਂ ਨਹੀਂ ਸੀ ਹੋਇਆ ਭਾਈ ਉਹ ਬੇਨਜ਼ੀਰ ਦਾ। ਫਿਰ ਇਸ 3-ਮੈਂਬਰੀ ਕਮੇਟੀ ਨੇ ਜਿਨ੍ਹਾਂ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਕਿ ਅਸੀਂ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਆ, ਜਰਦਾਰੀ ਦੇ ਮਿਨਿਸਟਰਾਂ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ UN ਦੀ ਟੀਮ ਨੂੰ। ਹਾਂਜੀ, ਇਹ ਸਾਰਾ ਕੁਛ ਸ਼ੱਕ ਦੇ ਘੇਰੇ ਚਾਹੁੰਦਾ। ਬੇਨਜ਼ੀਰ ਦੀ ਮੌਤ ਹੋਈ ਸੀ, ਉਸ ਜਗ੍ਹਾ ਨੂੰ ਫੌਰਨ ਧੋ ਦਿੱਤਾ ਗਿਆ ਤੇ ਸ਼ੱਕ ਪਰਵੇਜ ਮੁਸ਼ਰਫ ਤੇ ਵੀ ਕੀਤਾ ਜਾਂਦਾ, ਤਰੀਕੇ ਤਾਲਿਬਾਨ ਤੇ ਵੀ ਸ਼ੱਕ ਸੀ ਮਤਲਬ ਕਿ। ਪਰ ਇਹ ਵੀ ਪਤਾ ਲੱਗਾ ਕਿ ਮੌਤ ਦਾ ਫਤਵਾ ਤਾਲਿਬਾਨਾਂ ਦੇ ਸਰਗਨਾਂ ਨੇ ਦਿੱਤਾ ਸੀ। ਹੁਣ ਮੁਸਤਫਾ ਅਬੂ ਅਲੀ ਅਜੀਬ ਜੋ ਅਲਕਾਇਦਾ ਦਾ ਕਮਾਂਡਰ ਸੀ, ਉਹਨੇ ਮੀਡੀਆ ਨੂੰ ਫੋਨ ਕਰਕੇ ਕਿਹਾ ਹੋਇਆ ਸਾਡਾ ਕੋਈ ਲੈਣਾ ਦੇਣਾ ਨਹੀਂ, ਆਹਾਂ ਕੁਛ ਨਹੀਂ ਕੀਤਾ। ਤੇ ਓਬਾਮਾ ਜਿਹੜਾ ਅਲ ਜਵਾਹਰੀ ਸੀ ਨਾ, ਇਹ ਸੈਕਿੰਡ ਸੀ ਅਲਬਾਮਾ ਦਾ ਜਿਹੜਾ ਹੈਗਾ ਸੀ ਹੈ ਲਾਦਨ ਵੇਲੇ, ਤੇ ਉਹਨੇ ਕਿਹਾ ਕਿ ਇਹ ਨੰਬਰ 2 ਤੇ ਸੀ ਤੇ ਇਹਨੇ ਮਤਲਬ ਕਿ ਆਰਡਰ ਦਿੱਤਾ ਉਹਦੇ ਕਤਲ ਦਾ। ਹੁਣ ਚਾਰੇ ਪਾਸੇ ਦਬਾਅ ਪਿਆ, ਰਾਵਲਪਿੰਡੀ ਪੁਲਿਸ ਨੇ ਪੁਲਿਸ ਦੀ ਕਟਹਿਰੇ ਵਿਚ ਖੜੀ ਕਰ ਦਿੱਤੀ ਗਈ। ਅਫਸਰਾਂ ਦੀ ਰਿਪੋਰਟ ਅਨੁਸਾਰ ਬੇਨਜ਼ੀਰ ਤੇ ਬਿਲਾਵਲ ਨੇ ਗੋਲੀ ਚਲਾਈ। ਬਿਲਾਵਲ ਜਿਹੜਾ ਮੈਂ ਪਹਿਲਾਂ ਦੱਸਿਆ ਨਾ, ਜਿਹੜਾ ਕਾਰ ਦੇ ਆਲੇ ਦੁਆਲੇ ਤੁਰਦਾ 15 ਸਾਲ ਦਾ ਲੜਕਾ ਸੀ ਦੋਸਤੋ, ਉਹਨੇ 2 ਗੋਲੀਆਂ ਚਲਾਈਆਂ, ਕੈਮਰੇ ਚ ਆਇਆ ਉਹ। ਤੇ ਜਦੋਂ ਗੋਲੀਆਂ ਦੀ ਆਵਾਜ਼ ਆਈ ਹੈ, ਸਾਰੀ ਦੁਨੀਆਂ ਇਧਰ ਉਧਰ ਭੱਜਦੀ ਨਜ਼ਰ ਆਈ, ਪੁਲਿਸ ਵਾਲੇ ਵੀ ਭੱਜੇ, ਜਿਹਦਾ ਸਬੂਤ ਹੋਏ ਵੀਡੀਓ ਕੈਮਰੇ ਵਿਚ ਹੈ। ਪੁਲਿਸ ਵਾਲੇ ਜਿਹੜੇ ਦੂਰ ਖੜੇ ਸਨ ਉਹ ਆਏ ਹੀ ਨਹੀਂ ਘਟਨਾ ਵਾਲੀ ਜਗ੍ਹਾ ਦੇ ਉੱਤੇ। ਹੁਣ ਕੁਝ ਪੁਲਿਸ ਵਾਲਿਆਂ ਦੇ ਵੀ ਮੁਕਦਮਾ ਦਰਜ ਹੋਇਆ ਦੋਸਤੋ, 2013 ਵਿਚ ਮੁਸ਼ਰਫ ਖਿਲਾਫ ਵੀ ਮੁਕਦਮਾ ਦਰਜ ਹੋਇਆ। ਪਰਵੇਜ਼ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਤੇ ਉਸ ਵਕਤ ਦੇ 2 ਸੀਨੀਅਰ ਪੁਲਿਸ ਅਫਸਰਾਂ ਨੂੰ 17-17 ਸਾਲ ਦੀ ਸਜ਼ਾ ਸੁਣਾਈ ਗਈ ਜਿਹੜੇ ਜ਼ਿੰਮੇਵਾਰ ਸਨ। ਤਾਲਿਬਾਨਾਂ ਨੇ ਤਾਲਿਬਾਨਾਂ ਦੇ ਜੋ 5 ਬੰਦੇ ਅਰੈਸਟ ਕੀਤੇ ਸਨ ਨਾ ਪੁਲਿਸ ਨੇ, ਕੋਈ ਸਬੂਤ ਨਾ ਮਿਲਣ ਤੇ ਸਾਰੇ ਦੇ ਸਾਰੇ ਛੱਡ ਦਿੱਤੇ ਗਏ। ਹੁਣ ਇਸ ਕੇਸ ਦਾ ਵਕੀਲ ਸੀ ਇੱਕ ਚੌਧਰੀ ਜ਼ੁਲਫਕਾਰ, ਜਿਨ੍ਹਾਂ ਨੇ ਕਾਤਲਾਂ ਦੇ ਨਜ਼ਦੀਕ ਪਹੁੰਚਣ ਦਾ ਦਾਅਵਾ ਕੀਤਾ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਇਹ ਜਿਹੜੇ ਕਾਤਲ ਨੇ ਇਨ੍ਹਾਂ ਦੇ ਨਾਂ ਤੁਹਾਨੂੰ ਦੱਸਾਂਗਾ। ਪਰ ਕਿਸੇ ਨੇ ਉਸ ਵਕੀਲ ਨੂੰ ਗੋਲੀ ਮਾਰ ਦਿੱਤੀ ਤੇ ਸਦਾ ਵਾਸਤੇ ਹੀ ਫਾਈਲ ਹੀ ਬੰਦ ਕਰ ਦਿੱਤੀ ਗਈ। ਹਾਂਜੀ, 15 ਸਾਲਾਂ ਦਾ ਬਿਲਾਵਲ ਦਾ ਨਿਸ਼ਾਨਾ ਜੇ ਨਾ ਲੱਗਦਾ ਫੜਿਆ ਜਾਂਦਾ ਤੇ ਨੰਬਰ 2 ਤੇ ਸੀ ਇਕਰਾਮ ਉੱਲਾ, ਫਿਰ ਉਹਨੇ ਐਕਸ਼ਨ ਕਰਨਾ ਸੀ। ਤੇ ਜੇ ਨੰਬਰ 2 ਦਾ ਵੀ ਨਾ ਗੱਲ ਬਣਦੀ ਤੇ ਨੰਬਰ 3 ਤੇ ਸੀ ਸਾਈਦ, ਪਰ ਹੁਣ ਪਹਿਲੇ ਨਾਲ ਜਿਹੜਾ ਮਤਲਬ ਕਿ ਪਹਿਲੇ ਨੇ ਤੇ ਗੋਲੀਆਂ ਮਾਰੀਆਂ ਤੇ ਦੂਜੇ ਨੇ ਬੰਬ ਬਲਾਸਟ ਮਤਲਬ ਕਿ ਹਿਊਮਨ ਬੰਬ ਸੀ ਉਹ ਤੇ ਇਹ ਦੋ ਬੰਦੇ ਅਜੇ ਹੋ ਸਨ ਜਿਨ੍ਹਾਂ ਦੀ ਲੋੜ ਨਹੀਂ ਪਈ ਉਹ ਤੇ ਬਸ ਭੱਜ ਗਏ ਗਾਇਬ ਹੋ ਗਏ ਉੱਥੋਂ ਬੇਨਜੀਰ ਮਰ ਗਈ ਬਲਾਸਟ ਵਿਚ ਬਿਲਾਲ ਵੀ ਮਰ ਗਿਆ ਤੇ ਬਾਕੀਆਂ ਨੂੰ ਦੀ ਜ਼ਰੂਰਤ ਨਹੀਂ ਪਈ ਉਹ ਖਿਸਕ ਗਏ ਪੁਲਿਸ ਜਿਹੜੀ ਹੈ ਨਾ ਉਹ ਜਾਂਚ ਵਿਚ ਇਕਰਾਮ ਉੱਲਾ ਦਾ ਵੀ ਨਾਂ ਆਇਆ ਪਰ ਉਹ ਖੁਫੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਕਿਹਾ ਕਿ ਬੇਨਜੀਰ ਦੀ ਮੌਤ ਤੋਂ ਇਕ ਸਾਲ ਬਾਅਦ ਹੀ ਉਹਦਾ ਪੁਲਿਸ ਮੁਕਾਬਲਾ ਹੋ ਗਿਆ ਸੀ ਇਸ ਕਰਕੇ ਉਹ ਤੇ ਮਰ ਚੁੱਕਿਆ ਲੇਕਿਨ ਉਹ ਮਰਿਆ ਨਹੀਂ ਜਿੰਦਾ ਤੇ ਈਸਟ ਪਾਕਿਸਤਾਨ ਵਿਚ ਰਹਿ ਰਿਹਾ ਸੀ ਯੂਕੇ ਤੇ ਯੂਐਸ ਦੀਆਂ ਖੁਫੀਆ ਰਿਪੋਰਟਾਂ ਨੇ ਬੇਨਜੀਰ ਦੀ ਮੌਤ ਦੇ ਪਿੱਛੇ ISI ਦੇ ਕੁਝ ਅਫਸਰਾਂ ਦਾ ਹੱਥ ਸੀ ਬਿਲਕੁਲ ਉਨ੍ਹਾਂ ਹੀ ਅਫਸਰਾਂ ਦਾ ਜਿਨ੍ਹਾਂ ਦਾ ਜ਼ਿਕਰ ਬੇਨਜ਼ੀਰ ਭੁੱਟੋ ਨੇ ਮਿਸਟਰ ਮੁਸ਼ਰਫ ਨਾਲ ਕੀਤਾ ਸੀ ਕਿ ਮੈਨੂੰ ਇਨ੍ਹਾਂ ਲੋਕਾਂ ਤੋਂ ਖਤਰਾ ਤੇ ਅਲਕਾਇਦਾ ਨੇ ਇਹ ਮਿਸ਼ਨ ਪੂਰਾ ਕੀਤਾ ਸੀ ਮੁਸ਼ਰਫ ਨੇ ਜਦ ਜਾਣ ਬੁੱਝ ਕੇ ਇਹਨੂੰ ਚੰਗੀ ਸਿਕਿਉਰਿਟੀ ਨਹੀਂ ਦਿੱਤੀ ਜਦੋਂ ਕਿ ਇਹਨੇ ਜਿਹੜੀ ਬ੍ਰਿਟਿਸ਼ ਸੋਰੀ ਯੂਕੇ ਤੋਂ ਸਿਕਿਉਰਿਟੀ ਮੰਗਾਈ ਸੀ ਉਹ ਮੁਸ਼ਰਫ ਨੇ ਉਨ੍ਹਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਵੀ ਸਾਡੇ ਮੁਲਕ ਵਿਚ ਬਾਹਰ ਦੇ ਲੋਕ ਆਣ ਕੇ ਸਿਕਿਉਰਿਟੀ ਕਰਨ ਤੇ ਇਹਦੇ ਵਿਚ ਸਾਡੀ ਇਨਸਾਈਟ ਆਪਣੀ ਪ੍ਰਾਈਵੇਟ ਸਿਕਿਉਰਿਟੀ ਦਾ ਪ੍ਰਬੰਧ ਕਰ ਲਿਆ ਤੇ ਮੁਸ਼ਰਫ ਨੇ ਪਰਮਿਸ਼ਨ ਨਾ ਦਿੱਤੀ ਜਿਹੜੀ ਕਿ ਬੇਨਜ਼ੀਰ ਨੇ ਕਰ ਲਿਆ ਸੀ ਨਾ ਪ੍ਰਬੰਧ ਇਹ ਵੈਸਟਰਨ ਕੰਟਰੀ ਦੀ ਰਿਪੋਰਟ ਹੈ ਤੇ ਪ੍ਰੈਜੀਡੈਂਟ ਜਰਦਾਰੀ ਮਿਸਟਰ ਟੰਗ ਪਰਸੈਂਟ ਨੇ ਕਿਉਂ ਪੋਸਟਮਾਰਟਮ ਨਹੀਂ ਸੀ ਕਰਵਾਇਆ ਆਸਫ ਅਲੀ ਜਰਦਾਰੀ ਦੁਆਰੇ ਆਸਫ ਅਲੀ ਜਰਦਾਰੀ ਦੁਆਰੇ ਜਰਦਾਰੀ ਮਿਸਟਰ 10% ਨੇ ਬਿਲਕੁਲ ਹੀ ਕੋਈ ਤਵੱਜੋ ਹੀ ਨਹੀਂ ਦਿੱਤੀ ਇਹਦੇ ਇਹ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਸੀ ਪੁਲਿਸ ਨੇ ਇੱਕ ਵੀ ਸਬੂਤ ਪਰ ਇਹਨੂੰ ਨਹੀਂ ਮਿਲਿਆ ਪੁਲਿਸ ਨੇ ਕੋਸ਼ਿਸ਼ ਕੀਤੀ ਪਰ ਉਹਨੂੰ ਇੱਕ ਵੀ ਸਬੂਤ ਨਹੀਂ ਮਿਲਿਆ ਲੋਕ ਅੱਜ ਤੱਕ ਜਰਦਾਰੀ ਨੂੰ ਬਰਾਬਰ ਦਾ ਦੋਸ਼ੀ ਮੰਨਦੇ ਨੇ ਕਿ ਇਹਦਾ ਹਿੱਸਾ ਇਹਦਾ ਦੋ ਨੰਬਰ ਇਹਦਾ ਵਿੱਚ ਕੋਈ ਨਾ ਕੋਈ ਮਤਲਬ ਕਿ ਜ਼ਰੂਰ ਹੱਥ ਸੀ ਸਭ ਕੱਟੜਪੰਥੀ ਤਾਕਤਾਂ ਜਿਹੜੀਆਂ ਸਨ ਉਹ ਚਾਹੁੰਦੀਆਂ ਹੀ ਨਹੀਂ ਸਨ ਕਿ ਬੇਨਜ਼ੀਰ ਪ੍ਰਧਾਨ ਮੰਤਰੀ ਬਣੇ ਇੱਕ ਤਾਂ ਉਹ ਪੜ੍ਹੀ ਲਿਖੀ ਸੀ ਦੂਜੀ ਉਹ ਪਾਪੂਲਰ ਬਹੁਤ ਸੀ ਤੇ ਤੀਸਰਾ ਮੁਸਲਮਾਨਾਂ ਚ ਕਿਹੜੀ ਹੈ ਨਾ ਕਿ ਔਰਤ ਸਾਡੇ ਤੇ ਰਾਜ ਕਰੇ ਆਪ ਤੁਸੀਂ ਪੜ੍ਹਨਾ ਨਹੀਂ ਪੜ੍ਹਿਆ ਲਿਖਿਆ ਨੂੰ ਤੁਸੀਂ ਰਾਜ ਨਹੀਂ ਕਰਨ ਦੇਣਾ ਇਹ ਔਰਤ ਹੈ ਕਿਉਂ ਨਹੀਂ ਅਗਰ ਉਹ ਜੀਨੀਅਸ ਹੈ ਤੁਸੀਂ ਵੀ ਪੜ੍ਹ ਲਿਖ ਕੇ ਜੀਨੀਅਸ ਬਣ ਜਾਓ ਤੁਸੀਂ ਪ੍ਰਾਈਮ ਮਿਨਿਸਟਰ ਬਣ ਜਾਓ ਇਸ ਕਰਕੇ ਸਭ ਦਕੀਆ ਨੂਸੀ ਲੋਕਾਂ ਨੇ ਮਿਲ ਕੇ ਇੱਕ ਅਗਾਂਹ ਵਧੂ ਸੋਚ ਦੇ ਦਿਮਾਗ ਵਿਚ ਗੋਲੀਆਂ ਮਾਰ ਕੇ ਦੋਸਤੋ ਉਹਨੂੰ ਸਦਾ ਵਾਸਤੇ ਧਰਤੀ ਦੇ ਹੇਠ ਨੱਪ ਦਿੱਤਾ ਗਿਆ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਦੋਸਤੋ ਇਹ ਤੇ ਸੀ ਮੇਰੀ ਗੱਲਬਾਤ ਬੀਬੀ ਬੇਨਜ਼ੀਰ ਭੁੱਟੋ ਬਾਰੇ ਤੇ ਮੈਂ ਨਾ ਕੁਛ ਪਰਿਵਾਰਕ ਵਪਾਰਕ ਸੁਨੇਹੇ ਤੁਹਾਡੇ ਨਾਲ ਸਾਂਝੇ ਕਰਦਾ ਤੇ ਉਹਦੇ ਬਾਅਦ ਆਪਣੇ ਮਹਿਮਾਨ ਨਾਲ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਤੇ ਪਰਿਵਾਰਕ ਸੁਨੇਹੇ ਨੇ ਜੀ ਸਾਡੇ ਹਾਂਜੀ 1 ਆਟੋਗੇਟ ਦਨ ਫਰਗੈਸਨ ਯੂਨਿਟਸ ਰਾਈਫਲ ਆ ਐਪਸੀਲੋਨ ਰੈਪਰਾਟੂਨ ਆਲਾ ਫਬਰੀਕਾਟ ਰਾਈਫਲ ਉਂਦ ਰੇਡ ਅਕਸ ਫਰਮੈਸੂ ਕਿਲਨਾ ਸਰਵਿਸ ਅਸਰ ਸਟਾਈਲ ਟੋਫ ਉਂਦ ਆ ਊ ਬੈਸਟ ਸਰਵਿਸ ਗਿਲਸਟਿਕ ਪ੍ਰਾਈਸ ਆਸੋ ਫਰਗੈਸਨ ਯੂਨਿਟਸ ਰੀਡਨ ਸਟਾਸ 100 6 6 5 6 5 ਇਨ ਮੂਲਹਾਈਮ ਦੋਸਤੋ ਸਾਡੇ ਸ਼ਹਿਰ ਵਿਚ ਵਰਕਸ ਸਾਡੇ ਹੈ ਤੇ ਪੁਰਾਣੀ ਹੈ ਲੇਕਿਨ ਬਹੁਤ ਹੀ ਗੁਣਸਲਿਕ ਪ੍ਰਾਈਸ ਦੇ ਉੱਤੇ ਉਹ ਕੰਮ ਧੰਦਾ ਕਰਦੇ ਨੇ ਤੇ ਤੁਹਾਡੀ ਕਿਹੜੇ ਕੰਪਨੀ ਦੀ ਕਾਰ ਹੋਵੇ ਕੋਈ ਵੀ ਉਹਦੇ ਵਿਚ ਨੁਕਸ ਹੋਵੇ ਤੇ ਆਓ ਫਰੀਡਨ ਵਾਸਤੇ 146 ਵਿਚ 63 165 ਮੀਲ ਹੈ ਦੇ ਵਿਚ ਤੇ ਬਿਲਕੁਲ ਵਾਜਬ ਕੀਮਤ ਦੇ ਉੱਤੇ ਅਗਰ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਦੀ ਵਿੱਚ ਫ੍ਰੀਡਮ ਸਟ੍ਰਾਸ 146 6 ਰਾਏ ਆਇਨ 6 ਮੀਲ ਹੈਨ ਆਊਟ ਓਵਰ ਸਟਾਰਟ ਆ ਐਪਸੀਲੋਨ। ਸੋ ਸੱਜਣੋ ਅੱਜ ਸਾਡੇ ਸਟੂਡੀਓ ਦੇ ਵਿੱਚ ਡਾਕਟਰ ਸੰਜੀਵ ਸਲਾਰੀਆ ਜੀ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਅੱਜ ਥੈਰਾਪਿਸਟ ਨੇ ਫਿਜ਼ੀਓਥੈਰਾਪਿਸਟ ਤੇ ਗੱਲ ਇਸ ਤਰ੍ਹਾਂ ਹੋਈ ਕਿ ਮੈਨੂੰ ਸਰਵਾਈਕਲ ਸੀ ਤੇ ਮੈਂ ਉਹਨਾਂ ਦੀ ਫਿਜ਼ੀਓਥੈਰਾਪੀ ਚ ਗਿਆ ਤੇ ਉਹਨਾਂ ਨਾਲ ਮਤਲਬ ਕਿ ਉਹਨਾਂ ਨੇ ਮੇਰਾ ਟ੍ਰੀਟਮੈਂਟ ਕੀਤਾ। ਮੈਨੂੰ ਉਹ ਬੰਦੇ ਬਹੁਤ ਵਧੀਆ ਮਿਲਣਸਾਰ ਲੱਗੇ ਤੇ ਮੈਂ ਡਾਕਟਰ ਸਾਹਿਬ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਰ ਤੁਸੀਂ ਆਓ ਇੱਕ ਦਿਨ ਸਾਡੇ ਸਟੂਡੀਓ ਚ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਤੇ ਨਾਲੇ ਸਾਡੇ ਸਾਰੇ ਸੁਣਨ ਵਾਲੇ ਸੱਜਣਾਂ ਨੂੰ ਫਿਜ਼ੀਓਥੈਰੇਪੀ ਬਾਰੇ ਡਿਟੇਲ ਵਿੱਚ ਦੱਸੋ। ਸੋ ਡਾਕਟਰ ਸੰਜੀਵ ਸਲਾਰੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰਵਾਸ ਰੇਡੀਓ ਦੇ ਸਟੂਡੀਓ ਦੇ ਵਿੱਚ ਤੇ ਤੁਹਾਡਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਵੰਸ ਅਗੇਨ ਥੈਂਕ ਯੂ ਵੈਰੀ ਮੱਚ। ਤੇ ਸਾਡਾ ਜਿਹੜਾ ਪਿਆਰ ਦੁਲਾਰ ਹੈ ਜਾਂ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਹਾਡੇ ਫਿਜ਼ੀਓਥੈਰੇਪੀ ਦੇ ਵਿੱਚ ਤੇ ਮੈਂ ਉਦੋਂ ਹੀ ਮੇਰਾ ਮੂਡ ਬਣਿਆ ਸੀ ਕਿ ਮੈਂ ਤੁਹਾਨੂੰ ਆਪਣੀ ਸਟੂਡੀਓ ਦੇ ਵਿੱਚ ਸੱਦਾਂ ਤੇ ਗੱਲਬਾਤ ਕਰਾਂ ਤੇ ਤੁਸੀਂ ਅੱਜ ਹੂਬਹੂ ਸਾਡੇ ਸਟੂਡੀਓ ਵਿੱਚ ਆ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਧੰਨਵਾਦ ਜੀ। ਮੇਰੇ ਵੱਲੋਂ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਚ ਪ੍ਰਵਾਸ ਰੇਡੀਓ ਸੁਣਨ ਵਾਲੇ ਸਾਰੇ ਸਰੋਤਾ ਤੇ ਸੁੱਚਾ ਸਿੰਘ ਬਾਜਵਾ ਜੀ ਜਿਹੜੇ ਕਿ ਇਹਨੂੰ ਹੋਸਟ ਕਰ ਰਹੇ ਹੋਣਾ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਮੈਨੂੰ ਦੇਸ਼ ਦੇ ਅਲੱਗ ਅਲੱਗ ਕੋਨੇ ਵਿਚ ਬੈਠੇ ਹੋਏ ਆਪਣੇ ਪੰਜਾਬੀ ਔਰ ਜਿਹੜੇ ਬਾਕੀ ਲੋਕ ਨੇ ਉਨ੍ਹਾਂ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ।
0: ਡਾਕਟਰ ਸਾਹਿਬ ਦੇਸ਼ ਵਿਚ ਹੀ ਨਹੀਂ ਵਿਦੇਸ਼ ਵਿਚ ਵੀ ਸਾਰੀ ਦੁਨੀਆਂ ਦੇ ਵਿਚ ਜਿਹੜੇ ਬੈਠੇ ਨੇ ਤੁਹਾਡੀ ਆਵਾਜ਼ ਘਰ ਘਰ ਪਹੁੰਚ ਰਹੀ ਹੈ ਤੇ ਮਤਲਬ ਕਿ ਤੁਸੀਂ ਸਤਿ ਸ੍ਰੀ ਅਕਾਲ ਬੁਲਾਈ ਹੈ ਪ੍ਰਵਾਸ ਰੇਡੀਓ ਸੁਣ ਰਹੇ ਸਾਡੇ ਸਰੋਤਿਆਂ ਨੂੰ ਤੇ ਉਹਨਾਂ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਭ ਨੂੰ ਸਤਿ ਸ੍ਰੀ ਅਕਾਲ।
0: ਹਾਂ ਤੇ ਸਾਰੇ ਇਹ ਦੱਸੋ ਕਿ ਤੁਸੀਂ ਤੁਹਾਡਾ ਰੁਝਾਨ ਜਿਹੜਾ ਸੀ ਉਹ ਕਿਸ ਤਰ੍ਹਾਂ ਫਿਜ਼ੀਓਥੈਰੇਪੀ ਜਦੋਂ ਤੁਸੀਂ ਯੰਗ ਸੀ ਕੋਈ ਬੜੀ ਤਰ੍ਹਾਂ ਦੇ ਕੋਰਸ ਹੁੰਦੇ ਨੇ ਤੇ ਤੁਸੀਂ ਇਹ ਕਿਸ ਤਰ੍ਹਾਂ ਚੁਣਿਆ ਤੁਹਾਨੂੰ ਕਿਸ ਤਰ੍ਹਾਂ ਚੰਗਾ ਲੱਗਾ ਜਾਂ ਤੁਹਾਡੇ ਮਾਤਾ ਪਿਤਾ ਵੱਲੋਂ ਤੁਹਾਨੂੰ ਇਸ ਲਾਈਨ ਵੱਲ ਖੜਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਬੇਟਾ ਤੂੰ ਇਹ ਕਰਕੇ ਜਾਂ ਤੁਸੀਂ ਡਿਸਾਈਡ ਕੀਤਾ ਸੀ?
1: ਨਹੀਂ ਉਸ ਵੇਲੇ ਮੇਰੇ ਪੇਰੈਂਟਸ ਨੇ ਹੀ ਮੈਨੂੰ ਇਹਦੇ ਲਈ ਪ੍ਰੇਰਿਤ ਕੀਤਾ ਕਿ ਤੁਸੀਂ ਮੈਡੀਕਲ ਲਾਈਨ ਚ ਜਾ ਕੇ ਜਨਤਾ ਦੀ ਸੇਵਾ ਕਰੋ, ਲੋਕਾਂ ਦੀ ਸੇਵਾ ਕਰੋ, ਮਰੀਜ਼ਾਂ ਦਾ ਦੁੱਖ ਦੂਰ ਕਰੋ।
0: ਅੱਛਾ।
1: ਤੇ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਫਿਰ ਇਸ ਕੋਰਸ ਨੂੰ ਜੁਆਇਨ ਕੀਤਾ।
0: ਤੇ ਕਿੱਥੇ ਤੁਸੀਂ ਕੋਰਸ ਕੀਤਾ ਸੀ?
1: ਮੇਰਾ ਕੋਰਸ ਸੀ ਪੰਜਾਬ ਵਿਚ ਉਦੋਂ ਪਹਿਲੀ ਵਾਰੀ 92 ਦੇ ਵਿਚ ਫਿਜ਼ੀਓਥੈਰੇਪੀ ਲਾਂਚ ਹੋਈ ਸੀ।
0: ਅੱਛਾ।
1: ਇਸ ਤੋਂ ਪਹਿਲੇ ਮਤਲਬ ਕਿ ਸਾਊਥ ਦੇ ਵਿਚ ਇੰਡੀਆ ਦੇ ਵਿਚ ਸਿਰਫ ਸਾਊਥ ਵਿਚ ਹੀ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਕੋਰਸ ਹੁੰਦਾ ਸੀ।
0: ਸਾਊਥ ਵਿਚ ਹੀ
1: ਸੀ, ਪੰਜਾਬ ਦੇ ਵਿਚ ਕੋਰਸ ਦੀ ਅਵੇਲੇਬਿਲਿਟੀ ਨਹੀਂ ਸੀ।
0: ਹਾਂਜੀ।
1: ਤੇ ਮੈਂ ਬੜਾ ਲੱਕੀ ਹਾਂ ਕਿ 1992 ਦੇ ਵਿਚ DAV ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਜਲੰਧਰ ਨੇ ਇਹ ਕੋਰਸ ਲਾਂਚ ਕੀਤਾ ਸੀਗਾ ਪੂਰੇ ਪੰਜਾਬ ਚ।
0: ਅੱਛਾ ਅੱਛਾ।
1: ਤੇ ਅਸੀਂ ਉਸ ਕੋਰਸ ਦੇ ਫਸਟ ਬੈਚ ਦੇ ਆਪਾਂ ਸਟੂਡੈਂਟ ਹਾਂ। ਹਾਂਜੀ।
0: ਅੱਛਾ। ਤੇ ਦੱਸ ਸਾਹਿਬ ਫਿਜ਼ੀਓਥੈਰੇਪੀ ਇਹ ਕਦੋਂ ਸ਼ੁਰੂ ਹੋਈ ਸੀ? ਤਕਰੀਬਨ ਜਦੋਂ ਇਹਦੀ ਸਟਾਰਟ ਹੋਈ ਸੀ ਜਦੋਂ ਫਿਜ਼ੀਓਥੈਰੇਪੀ?
1: ਫਿਜ਼ੀਓਥੈਰੇਪੀ ਜੀ 1952 ਦੇ ਵਿਚ ਜਦੋਂ ਪੂਰੇ ਦੇਸ਼ ਚ ਪੋਲੀਓ ਦੀ ਮਹਾਮਾਰੀ ਫੈਲੀ ਸੀ।
0: ਹਾਂਜੀ।
1: ਉਹਦੇ ਬਾਅਦ ਹੀ ਇਹਦਾ ਇੱਥੇ ਜਨਮ ਹੋਇਆ ਸੀ।
0: ਵਧਣੀ ਫੈਲਣੀ, ਲੋਕ ਇਲਾਜ ਕਰਨ ਲੱਗੇ, ਇਹਦੀ ਸਟਾਰਟਿੰਗ ਹੋਈ ਜਿਹੜੀ
1: ਪੋਲੀਓ ਦੇ ਬਾਅਦ ਮਤਲਬ ਕਿ ਫਿਜ਼ੀਓਥੈਰੇਪੀ ਦਾ ਇੰਡੀਆ ਦੇ ਵਿਚ ਆਗਮਨ ਹੋਇਆ।
0: ਅੱਛਾ।
1: ਤੇ ਉਹਦੇ ਬਾਅਦ ਜਿਹੜੇ ਪੋਲੀਓ ਦੇ ਬੱਚੇ ਸੀ ਜਿਹਨਾਂ ਦੀਆਂ ਲੱਤਾਂ ਕੰਮ ਨਹੀਂ ਸੀ ਕਰਦੀਆਂ, ਉਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਚਲਾਉਣ ਲਈ ਫਿਜ਼ੀਓਥੈਰੇਪੀ ਦੀ ਮਤਲਬ ਇੱਥੇ ਇੰਟਰੋਡਕਸ਼ਨ ਕੀਤੀ ਗਈ।
0: ਵੈਸੇ ਤਾਂ ਜਿਹੜੇ ਹੁੰਦਾ ਮੈਡੀਕਲ ਸਾਇੰਸ ਜਿਹੜੀ ਹੈਗੀ ਆ ਉਹਦੇ ਵਿਚ ਜਿਹੜਾ ਗੋਲੀਆਂ ਟੀਕਿਆਂ ਨਾਲ ਇਲਾਜ ਕੀਤਾ ਜਾਂਦਾ
1: ਜੀ,
0: ਪਰ ਇਹ ਉਹਦੇ ਤੋਂ ਬੈਟਰ ਹੁੰਦਾ ਤੇ ਸਲੋ ਹੈ ਤੇ ਪਰਫੈਕਟ ਹੁੰਦਾ ਜਦੋਂ ਫਿਜ਼ੀਓਥੈਰੇਪੀ। ਅੱਛਾ, ਫਿਜ਼ੀਓਥੈਰੇਪੀ ਹੁੰਦੀ ਕੀ ਹੈ?
1: ਜੀ ਫਿਜ਼ੀਓਥੈਰੇਪੀ ਬੇਸਿਕਲੀ ਕੀ ਹੈਗਾ ਕਿ ਹੁਣ ਇਹ ਇੱਕ ਟੀਮ ਵਰਕ ਹੈ।
0: ਅੱਛਾ।
1: ਇਹਦੇ ਵਿੱਚ ਫਿਜ਼ੀਓਥੈਰੇਪੀ ਚ ਕਈ ਤਰ੍ਹਾਂ ਦੀਆਂ ਜਿਵੇਂ ਸੱਟਾਂ ਆ, ਸਰੀਰ ਆਪਣੀ ਅਵਸਥਾ ਤੋਂ ਜਦੋਂ ਮੁੜੀ ਹਾਲਤ ਚ ਚਲਾ ਜਾਂਦਾ,
0: ਹਾਂਜੀ,
1: ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਹੀ ਫਿਜ਼ੀਓਥੈਰੇਪੀ ਜਿਹੜਾ ਆਪਣਾ ਕੰਮ ਕਰਦੀ ਹੈ। ਮੈਡੀਸਿਨ ਤੋਂ ਬਗੈਰ ਹੀ ਫਿਜ਼ੀਓਥੈਰੇਪੀ ਕੀਤੀ ਜਾਂਦੀ ਹੈ।
0: ਮੈਡੀਸਿਨ ਤੋਂ
1: ਇਹਦੇ ਚ ਮਤਲਬ ਕਈ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਇਲੈਕਟ੍ਰੋਨਿਕ ਮੋਡੈਲਿਟੀਜ਼, ਹੁਣ ਤਾਂ ਬਹੁਤ ਐਡਵਾਂਸ ਟੈਕਨੀਕਸ ਆ ਗਈਆਂ ਫਿਜ਼ੀਓਥੈਰੇਪੀ ਚ।
0: ਹਾਂਜੀ,
1: ਪਹਿਲੇ ਮੈਨੂਅਲ ਥੈਰੇਪੀ
0: ਹੱਥਾਂ ਨਾਲ ਜਿਹੜੇ ਮਾਰ ਮਾਰ ਕੇ ਚੜਾਉਂਦੇ ਹੁੰਦੇ ਸੀ, ਤਕਰੀਬਨ ਫਿਜ਼ੀਓਥੈਰੇਪੀ ਦਾ ਹੀ ਇੱਕ
1: ਤੁਸੀਂ ਕਹਿ ਸਕਦੇ ਹੋ ਕਿ ਜਦੋਂ ਦੇਸ਼ ਵਿਚ ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਦੇ ਰੂਪ ਚ ਜਦੋਂ ਤੱਕ ਨਹੀਂ ਆਈ ਸੀ, ਜੋ ਸਾਡੀਆਂ ਪੁਰਾਣੀਆਂ ਆਯੁਰਵੈਦਿਕ ਪੱਧਤੀਆਂ ਸੀਗੀਆਂ ਕਿ ਜਿਵੇਂ ਮਸਾਜ ਕਰਕੇ, ਗਰਮ ਸੇਕ ਦੇ ਕਰਕੇ,
0: ਹਾਂਜੀ ਹਾਂਜੀ,
1: ਤੇ ਉਹ ਮਰੀਜ਼ਾਂ ਨੂੰ ਠੀਕ ਕਰਦੇ ਸਨ।
0: ਹਾਂਜੀ, ਪੈਰਾਂ ਨੂੰ ਮੋਚ ਆ ਜਾਣੀ,
1: ਤੇ
0: ਲੋਕ ਸਿਆਣਿਆਂ ਕੋਲ ਜਾਂਦੇ ਹੁੰਦੇ ਸਨ, ਮਾਰ ਮਾਰ ਕੇ
1: ਜੀ।
0: ਤੇ ਜਿਸ ਤਰ੍ਹਾਂ ਫਰਜ਼ ਗੱਲ ਹੈ ਕਿ ਕੋਈ ਦਵਾਈ ਲੈਣੀ ਸ਼ੁਰੂ ਕਰ ਦਿੰਦਾ, ਟੀਕੇ ਲਵਾਉਣੇ ਸ਼ੁਰੂ ਕਰਦਾ, ਤੇ ਜਿਹੜੀ ਫਿਜ਼ੀਓਥੈਰੇਪੀ ਹੈ ਇਹਨੂੰ ਦੇਰ ਲੱਗਦੀ ਹੈ, ਪਰ ਇਹ ਸਥਾਈ ਉਹਦਾ ਹੱਲ ਹੁੰਦਾ ਤੁਹਾਡੇ ਹਿਸਾਬ ਨਾਲ?
1: ਫਿਜ਼ੀਓਥੈਰੇਪੀ ਇੱਕ ਮੈਡੀਕਲ ਸਾਇੰਸ ਹੈ ਜੀ,
0: ਹੁਣ
1: ਇੱਕ ਪ੍ਰੋਪਰ ਮੈਡੀਕਲ ਸਾਇੰਸ ਹੈ ਜਿਹਦੇ ਵਿੱਚ ਇਹ 5 ਸਾਲ ਦਾ ਕੋਰਸ ਹੋ ਗਿਆ ਜੀ। ਹੁਣ
0: ਜਦੋਂ ਤੁਸੀਂ ਕੀਤਾ ਸੀ ਉਦੋਂ ਕਿੰਨੀ ਦੇਰ ਦਾ?
1: ਪਹਿਲੇ ਸਾਡਾ ਡਿਪਲੋਮਾ ਸੀ,
0: ਅੱਛਾ,
1: 3 ਈਅਰ ਡਿਪਲੋਮਾ ਸੀ,
0: 3 ਈਅਰ,
1: ਹਾਂਜੀ, ਉਹਦੇ ਬਾਅਦ ਬੈਚਲਰ ਇਨ ਫਿਜ਼ੀਓਥੈਰੇਪੀ ਇੰਟਰੋਡਿਊਸ ਕੀਤੀ ਗਈ ਹੈ ਸਨ 2000 ਤੋਂ ਬਾਅਦ,
0: ਅੱਛਾ,
1: ਜਿਹੜੀ 4.5 ਸਾਲ ਦੀ ਹੈ, ਉਹਦੇ ਬਾਅਦ ਅੱਗੇ ਮਾਸਟਰ ਡਿਗਰੀ ਹੈ, ਤੁਸੀਂ ਮਾਸਟਰ ਵੀ 2 ਸਾਲ ਦੀ ਅੱਗੇ ਕਰ ਸਕਦੇ।
0: ਅੱਛਾ, ਮਾਸਟਰ ਡਿਗਰੀ।
1: ਹੁਣ ਤਾਂ ਇੱਥੋਂ ਤੱਕ ਫਿਜ਼ੀਓਥੈਰੇਪੀ ਐਡਵਾਂਸ ਹੋ ਗਈ ਹੈ ਕਿ ਲਗਭਗ ਹਰ ਹਾਸਪਿਟਲ, ਹਰ ਅਦਾਰੇ ਦੇ ਵਿੱਚ ਫਿਜ਼ੀਓਥੈਰੇਪੀ ਦਾ ਜਿਹੜਾ ਇੱਕ ਵਿੰਗ ਹੈ ਇਹ ਪੱਕਾ ਹੋ ਗਿਆ।
0: ਅੱਛਾ।
1: ਕਾਰਨ ਹੈ ਕਿ ਚਾਹੇ ਆਰਥੋਪੈਡਿਕ ਸਰਜਨ ਨੇ, ਚਾਹੇ ਜਨਰਲ ਸਰਜਨ ਨੇ, ਈਵਨ ਗਾਇਨਾਕੋਲੋਜਿਸਟ ਨੇ, ਪੈਡਿਆਟ੍ਰਿਕ ਨੇ, ਚਾਈਲਡ ਸਪੈਸ਼ਲਿਸਟ ਜਾਂ ਨਿਊਰੋ ਸਰਜਨ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਫਿਜ਼ੀਓਥੈਰੇਪੀ ਦਾ ਇੱਕ ਬੜਾ ਅਹਿਮ ਰੋਲ ਹੈ। ਉਹ ਕਿਸੇ ਤਰ੍ਹਾਂ ਦੀ ਵੀ ਸਰਜਰੀ ਕਰਨ, ਮੰਨ ਲਓ ਕਿਸੇ ਦੇ ਗੋਡੇ ਬਦਲੇ ਆ, ਕਿਸੇ ਦਾ ਮੋਢਾ ਬਦਲੇ ਆ, ਕਿਸੇ ਦੀ ਕਿਸੇ ਤਰ੍ਹਾਂ ਦੀ ਚੋਲੇ ਦੀ ਰਿਪਲੇਸਮੈਂਟ ਹੈ, ਤੇ ਉਹ ਉਹਨਾਂ ਦਾ ਕੰਮ ਹੈ ਸਰਜਰੀ ਕਰਨਾ, ਰਿਪਲੇਸਮੈਂਟ ਕਰਨ ਤੋਂ ਬਾਅਦ ਪੇਸ਼ੈਂਟ ਦਾ ਮੁੜ ਕੇ ਪੁਰਾਣੀ ਅਵਸਥਾ ਚ
0: ਲਿਆਉਣਾ,
1: ਇਹ ਕੰਮ ਫਿਜ਼ੀਓਥੈਰੇਪੀ ਦਾ।
0: ਅੱਛਾ, ਉਹਨਾਂ ਨੇ ਆਪਣਾ ਆਪਰੇਸ਼ਨ ਕਰਕੇ ਕਰ ਦਿੱਤਾ ਕੰਮ?
1: ਜੀ, ਉਹਨਾਂ ਨੇ ਆਪਰੇਸ਼ਨ ਕਰਤਾ, ਉਹਨਾਂ ਨੇ ਪੇਸ਼ੈਂਟ ਨੂੰ ਪਹਿਲੇ ਸੁਜੈਸਟ ਦਿੱਤਾ, ਉਹਨਾਂ ਨੇ ਕਹਿਤਾ ਵੀ ਹੁਣ ਜਿਹੜਾ ਅਗਲਾ ਕੰਮ ਹੈ ਫਿਜ਼ੀਓਥੈਰੇਪਿਸਟ ਕਰ। ਸੋ ਫਿਜ਼ੀਓਥੈਰੇਪੀ ਇੱਕ ਬੜਾ ਮਹੱਤਵਪੂਰਨ ਹਿੱਸਾ ਹੋ ਗਿਆ।
0: ਅੱਛਾ,
1: ਫਿਜ਼ੀਓਥੈਰੇਪੀ ਤੋਂ ਬਿਨਾਂ ਉਹ ਪੇਸ਼ੈਂਟ ਨੂੰ ਚਲਾਉਣਾ ਬੜਾ ਔਖਾ ਹੈ। ਇਹ ਸਪੈਸ਼ਲ ਟੈਕਨੀਕਸ ਹੈ, ਸਕਿੱਲ ਹੈ ਇੱਕ, ਜਿਹਦੇ ਵਿੱਚ ਇੱਕ ਹਰ ਕੇਸ ਦੇ ਅਕੋਰਡਿੰਗਲੀ ਪ੍ਰੋਪਰ ਜਿਹੜੀ ਐਕਸਰਸਾਈਜ਼ ਹੈ, ਕਿਹੜੇ ਮਸਲ ਵੀਕ ਨੇ, ਕਿਸ ਤਰ੍ਹਾਂ ਦੀ ਉਹਦੀ ਜਕੜਨ ਹੈ, ਮਾਸਪੇਸ਼ੀਆਂ ਕਿੰਨੀਆਂ ਟਾਈਟ ਨੇ, ਕਿੰਨੀਆਂ ਜੇ ਲੂਜ਼ ਨੇ ਤੇ ਉਹਨਾਂ ਨੂੰ ਤੰਗੀਆਂ ਕਿਵੇਂ ਕਰਨਾ, ਤੇ ਜੇ ਉਹ ਸਖ਼ਤ ਨੇ ਤੇ ਉਹਨਾਂ ਨੂੰ ਨਰਮ
0: ਕਿਵੇਂ ਕਰਨਾ।
1: ਉਹਦੇ ਵਿੱਚ ਵੀ ਇਹ ਚੀਜ਼ਾਂ ਲਿਖੀਆਂ ਜਾਂਦੀਆਂ, ਜਿੱਥੇ ਇੰਪਲਾਂਟ ਪੈ ਜਾਂਦੇ ਆ ਉਹਨਾਂ ਇੰਪਲਾਂਟਸ ਦੇ ਉੱਤੇ, ਫਿਰ ਤੁਸੀਂ ਇਲੈਕਟ੍ਰੋਨਿਕ ਮੋਡੈਲਿਟੀਜ਼ ਨੂੰ ਯੂਜ਼ ਨਹੀਂ ਕਰ ਸਕਦੇ।
0: ਅੱਛਾ,
1: ਉਹ ਫਿਰ ਤੁਹਾਡੀ ਇਹ ਸਪੈਸ਼ਲ ਟੈਕਨੀਕ ਹੈ ਜਿਹਦੇ ਨਾਲ ਤੁਸੀਂ ਪੇਸ਼ੈਂਟ ਨੂੰ ਰਿਲੈਕਸ ਕਰਦੇ ਹੋ, ਉਹਦੀ ਜਕੜਨ ਦੂਰ ਕਰਦੇ ਹੋ, ਉਹਦੀ ਉਹਨੂੰ ਮੁੜ ਕੇ ਪੁਰਾਣੀ ਅਵਸਥਾ ਚ ਲਿਆਉਣ ਲਈ ਤੁਸੀਂ ਸਾਰੇ ਜਿਹੜੀ ਫਿਜ਼ੀਓਥੈਰੇਪੀ ਦੀ ਟੈਕਨੀਕਸ ਨੂੰ ਯੂਜ਼ ਕੀਤਾ।
0: ਮੈਂ ਉਧਰ ਵੀ ਵੇਖਿਆ ਤਕਰੀਬਨ, ਚਲੋ ਕਿਸੇ ਦੀ ਲੱਤ ਟੁੱਟ ਗਈ ਫਰਜ਼ ਕਰੋ, ਉਹ ਬੜੀ ਦੇਰ ਹੱਡੀਆਂ ਟੁੱਟ ਗਈਆਂ, ਮੋਟਰਸਾਈਕਲ ਦੇ ਐਕਸੀਡੈਂਟ, ਉਹ ਜਦੋਂ ਬੰਦਾ ਠੀਕ ਹੋ ਜਾਂਦਾ ਨਾ, ਤੇ ਉਹ ਇਕਦਮ ਨਹੀਂ ਤੁਰ ਸਕਦਾ ਪਹਿਲਾਂ, ਉਹਨੂੰ ਵੀ ਫਿਜ਼ੀਓਥੈਰੇਪੀ ਵੱਲ ਜਾਣਾ ਪੈਂਦਾ, ਉਹਨੂੰ ਤੁਰਨ ਦੀ ਜਾਂਚ ਸਿਖਾਉਂਦੇ ਨੇ।
1: ਹਾਂਜੀ, ਕਿਉਂਕਿ ਜਦੋਂ ਕਿਸੇ ਤਰ੍ਹਾਂ ਦਾ ਵੀ ਕੋਈ ਫ੍ਰੈਕਚਰ ਹੁੰਦਾ,
0: ਹਾਂ ਫ੍ਰੈਕਚਰ,
1: ਆਫਟਰ ਫ੍ਰੈਕਚਰ ਉਹਦੇ ਚ ਜਾਂ ਪਲਸਤਰ ਕੀਤਾ ਜਾਂਦਾ,
0: ਹਾਂਜੀ,
1: ਜਾਂ ਕੋਈ ਪਲੇਟ ਪਾਈ ਜਾਂਦੀ ਹੈ, ਜਾਂ ਕੋਈ ਰਾਡ ਪਾਈ ਜਾਂਦੀ ਹੈ, ਜਾਂ ਵਾਇਰਿੰਗ ਕੀਤੀ ਜਾਂਦੀ ਹੈ।
0: ਅੱਛਾ,
1: ਜਦੋਂ ਉਹਨੂੰ ਬੋਨ ਨੂੰ ਜੁੜਨ ਦਾ ਇੱਕ ਪ੍ਰੋਸੈਸ ਹੈ, ਉਹ ਇੱਕ ਨੈਚੁਰਲ ਪ੍ਰੋਸੈਸ ਹੈ ਜਿਹਦੇ ਚ ਆਪਣੇ ਜਿਹੜੇ ਸਰਜਨਸ ਨੇ, ਚਾਹੇ ਆਰਥੋਪੈਡਿਕ ਨੇ, ਚਾਹੇ ਨਿਊਰੋ ਨੇ, ਉਹ ਕੁਝ ਮੈਡੀਸਿਨ ਰਿਕਮੈਂਡ ਕਰਦੇ ਨੇ ਹੱਡੀ ਨੂੰ ਜਲਦੀ ਜੁੜਨ ਲਈ, ਲੇਕਿਨ ਫਿਰ ਵੀ ਉਹ ਜੁੜਦੇ ਜੁੜਦੇ ਹੱਡੀ 20 ਦਿਨ ਤੋਂ ਮਹੀਨਾ ਡੇਢ ਮਹੀਨਾ ਲੈ ਜਾਂਦੀ ਹੈ।
0: ਅੱਛਾ,
1: ਉਨੀ ਦੇਰ ਫਿਰ ਉਸ ਜੁਆਇੰਟ ਨੂੰ ਰੈਸਟ ਦਿੱਤੀ ਜਾਂਦੀ ਹੈ ਕਿ ਬੋਨ ਆਪਣੀ ਜਗ੍ਹਾ ਤੋਂ ਹਿੱਲਣਾ ਚਾਹੀਦਾ।
0: ਠੀਕ।
1: ਜਦੋਂ ਉਸ ਟਾਈਮ ਤੋਂ ਬਾਅਦ, ਮਹੀਨੇ ਬਾਅਦ, ਜਦੋਂ ਪੇਸ਼ੈਂਟ ਨੂੰ ਕਹਿੰਦੇ ਹਿਲਾਓ, ਉਹ ਉਨੀ ਦੇਰ ਤੱਕ ਇੰਨਾ ਸੇਫ ਹੋ ਚੁੱਕਾ ਹੁੰਦਾ, ਔਰ ਇੰਨਾ ਪੇਨਫੁਲ ਹੁੰਦਾ ਕਿ ਪੇਸ਼ੈਂਟ ਉਹਨੂੰ ਆਪਣੇ ਆਪ ਰਿਲੀਜ਼ ਕਰਨਾ ਉਹਦੇ ਲਈ ਬਹੁਤ ਮੁਸ਼ਕਿਲ ਹੋ ਜਾਂਦਾ।
0: ਅੱਛਾ,
1: ਉਸ ਵੇਲੇ ਫਿਰ ਜਿਹੜੇ ਆਰਥੋਪੈਡਿਸ਼ਨਸ ਨੇ ਜਾਂ ਜਿਹੜੇ ਬਾਕੀ ਡਾਕਟਰ ਨੇ, ਫਿਰ ਉਹਨਾਂ ਪੇਸ਼ੈਂਟਸ ਨੂੰ ਸਾਡੇ ਵੱਲ ਰੈਫਰ ਕਰਦੇ ਨੇ ਕਿ ਤੁਸੀਂ ਜਾ ਕੇ ਉੱਥੇ ਇੱਕ ਮਤਲਬ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲੋਂ ਪ੍ਰੋਪਰ ਤਰੀਕੇ ਨਾਲ ਜਿਹੜੀਆਂ ਆਪਣੀ ਐਕਸਰਸਾਈਜ਼ ਕਰਾ ਕੇ ਆਪਣੀ ਜਿਹੜੀ ਜੁਆਇੰਟ ਦੀ ਮੂਵਮੈਂਟ ਹੈ ਉਹਨੂੰ ਰਿਲੀਜ਼ ਕਰਵਾਓ ਤੇ ਨਾਰਮਲ ਪੋਜੀਸ਼ਨ ਚ ਆਓ, ਕਿਉਂਕਿ ਜੇ ਤੁਸੀਂ ਕੁਆਲੀਫਾਈਡ ਫਿਜ਼ੀਓਥੈਰੇਪਿਸਟ ਕੋਲ ਜਾਓਗੇ ਤਾਂ ਵੀ ਤੁਹਾਡਾ ਉੱਥੇ ਗੁਜ਼ਾਰਾ ਹੋਏਗਾ।
0: ਬਿਲਕੁਲ।
1: ਅਦਰਵਾਈਜ਼ ਕੀ ਹੈਗਾ ਕਿ ਕਿਤੇ ਗਲਤ ਬੰਦੇ ਕੋਲ ਚਲੇ ਗਏ, ਉਹ ਜਿਹੜਾ ਗੋਡਾ ਪਾਇਆ ਜਾਂ ਜਿਹੜਾ ਮੋਢੇ ਚ ਇੰਪਲਾਂਟ ਪਾਇਆ ਗਿਆ ਉਹ ਉਹਨੂੰ ਹਿਲਾ ਸਕਦਾ, ਜੁਆਇੰਟ ਨੂੰ ਡਿਸਲੋਕੇਟ ਕਰ ਸਕਦਾ ਜਾਂ ਕਿਸੇ ਤਰ੍ਹਾਂ ਦੀ ਕੋਈ ਨਵੀਂ ਇੰਜਰੀ ਕਰ ਸਕਦਾ। ਸੋ ਇਸ ਕਰਕੇ ਹੁਣ ਪਹਿਲੇ ਵਾਲੇ ਜਿਹੜੇ ਮਲਮ ਮਲਾਉਣ ਵਾਲੇ ਤੀਰ ਤੁੱਕਿਆ ਵਾਲੇ ਉਹ ਹੁਣ ਉਹਦੇ ਤੋਂ ਲਗਭਗ ਲੋਕ ਇੰਨੇ ਅਵੇਅਰ ਹੋ ਚੁੱਕੇ ਨੇ ਕਿ ਹੁਣ ਉਹ ਸਾਰੇ
0: ਜਿਸ ਤਰ੍ਹਾਂ ਐਕਸਰੇ ਕਰਕੇ ਤੁਹਾਨੂੰ ਟ੍ਰਬਲ ਦਾ ਪਤਾ ਲੱਗ ਜਾਂਦਾ
1: ਜੀ,
0: ਫਿਰ ਤੁਸੀਂ ਉਸ ਚੀਜ਼ ਦਾ
1: ਪੂਰਾ ਵਿਸ਼ਲੇਸ਼ਣ ਕਰਕੇ
0: ਠੀਕ
1: ਹੈ। ਜਿਹੜੀ ਚੋਟ ਹੈ ਜਿਵੇਂ ਅੱਜ ਕੱਲ ਸਰਵਾਈਕਲ ਪੇਨ, ਲੰਬਰ ਪੇਨ, ਲੱਕ ਦੀ ਦਰਦ, ਲੱਕ ਦੀ ਦਰਦ ਹੈ, ਗਰਦਨ ਦੀ ਦਰਦ ਹੈ, ਗੋਡਿਆਂ ਦੀ ਦਰਦ ਹੈ, ਮੋਢੇ ਜਾਮ ਹੋ ਜਾਣਾ, ਇਹ ਹੁਣ ਕਾਮਨ ਕੇਸਿਸ ਨੇ। ਲੈਕ ਆਫ ਐਕਸਰਸਾਈਜ਼ ਦਾ ਜੀ, ਐਕਸਰਸਾਈਜ਼ ਦੀ ਕਮੀ ਹੈ ਕਿਉਂਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਲੋਕ ਬਹੁਤ ਘੱਟ ਲੋਕ ਨੇ ਕਿ ਜਿਹੜੇ ਆਪਣੇ ਸਰੀਰ ਵੱਲ ਧਿਆਨ ਦਿੰਦੇ ਨੇ। ਜਦੋਂ ਸਰੀਰ ਦੇ ਪਰਟੀਕੁਲਰ ਕੁਛ ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਕੋਈ ਛੋਟੀ ਜਿਹੀ ਕੋਈ ਸੋਫਟ ਟਿਸ਼ੂ ਇੰਜਰੀ ਹੁੰਦੀ ਹੈ ਤੇ ਪੇਸ਼ੈਂਟ ਉਹਦੇ ਨਾਲ ਐਡਜਸਟਮੈਂਟ ਕਰਦਾ ਕਰਦਾ ਗਾਂਹ ਤੁਰਿਆ ਜਾਂਦਾ।
0: ਤੁਸੀਂ ਕਿਹਾ ਹੁਣੇ ਕਿ ਮਾਫ ਕਰਨਾ ਰੁਚੀ ਤੁਹਾਡੀ ਗੱਲ ਕਰ ਰਹੀ ਕਿ ਜਿਹੜੇ ਐਕਸਰਸਾਈਜ਼ਾਂ ਨਹੀਂ ਕਰਦੇ ਜਾਂ ਮੈਂ 8ਵੀਂ ਤੋਂ ਅੱਜ ਤੱਕ ਐਕਸਰਸਾਈਜ਼ਾਂ ਕਰਦਾ ਰਿਹਾ ਤੇ ਮੈਨੂੰ ਸਰਵਾਈਕਲ 2 ਵਾਰੀ ਹੋ ਚੁੱਕਾ ਹੈ। ਇਹਦਾ ਕੀ ਰੀਜ਼ਨ? ਮੈਂ ਸੱਚੀ ਸਵੇਰੇ ਵੀ ਘੰਟਾ ਡੇਢ ਘੰਟਾ ਐਕਸਰਸਾਈਜ਼ਾਂ ਕਰਦਾ ਔਰ ਐਕਟਿਵ ਰਹਿੰਦਾ, ਕੋਈ ਮੈਂ ਸੁਸਤ ਨਹੀਂ, ਲੇਜ਼ੀ ਨਹੀਂ।
1: ਹਾਂਜੀ, ਇਹਦੇ ਚ ਜਿਹੜੀ ਮੇਨ ਚੀਜ਼ ਹੈ ਜੀ ਉਹ ਹੈਗੀ ਹੈ ਜਿਹੜੇ ਸਾਡੇ ਰੁਝੇਵੇਂ ਨੇ
0: ਹਾਂਜੀ
1: ਉਹ ਕਿਸ ਤਰ੍ਹਾਂ ਦੇ ਨੇ
0: ਠੀਕ,
1: ਔਰ ਉਹਨਾਂ ਰੁਝੇਵਿਆਂ ਨੂੰ ਕਰਦੇ ਹੋਏ ਸਾਡੀ ਬਾਡੀ ਦਾ ਪੋਸਚਰ ਕੀ ਹੁੰਦਾ।
0: ਅੱਛਾ,
1: ਅਸੀਂ ਜਦੋਂ ਰੋਂਗ ਪੋਸਚਰ ਚ ਰਹਿ ਕੇ ਕੰਟੀਨਿਊਸਲੀ ਸਪਾਈਨ ਤੇ ਪ੍ਰੈਸ਼ਰ ਦੇ ਕੇ ਰੱਖਾਂਗੇ ਤੇ ਉਸ ਵੇਲੇ ਜਿਹੜੀ ਤੁਹਾਡੀ ਸਪਾਈਨ ਦੇ ਮਸਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਣਗੇ। ਹੌਲੀ ਹੌਲੀ ਜਦੋਂ ਉਹਦੀ ਪਕੜ ਘਟੇਗੀ ਤੇ ਬੋਨਸ ਆਪਣੀ ਜਗ੍ਹਾ ਤੋਂ ਕਮਜ਼ੋਰ ਪੈਣਗੀਆਂ, ਕਿਤੇ ਨਾ ਕਿਤੇ ਫਿਰ ਉਹ ਕੋਈ ਡਿਸਕ ਉਹ ਕੰਪਰੈਸ ਹੋਏਗੀ, ਉਹ ਫਿਰ ਨਰਵ ਤੇ ਚੜੂਗੀ, ਉਹਦੇ ਕਰਕੇ ਫਿਰ ਜਿਹੜੀ ਪ੍ਰੋਪਰ ਸਟਰਕਚਰ ਹੈ ਜਿਹੜੇ ਸਟਰਕਚਰ ਦੇ ਵਿੱਚ ਜਿਵੇਂ ਕਿ ਬੋਨਸ ਦਾ ਤੇ ਹੋ ਗਿਆ ਢਾਂਚਾ, ਉਹਦਾ ਢਾਂਚਾ, ਲੇਕਿਨ ਬੋਨਸ ਨੂੰ ਪਕੜ ਦੇਣ ਲਈ ਮਸਲ ਆ ਗਏ, ਮਸਲ ਦੇ ਜਿੰਦੇ ਰਹਿਣ ਲਈ ਨਸਾਂ ਆ ਗਈਆਂ, ਅੱਗੇ ਨਸਾਂ ਦੇ ਵਿੱਚ ਖੂਨ ਲਈ ਸਾਡੀ ਖੁਰਾਕ ਹੈ, ਜਿਹੜੇ ਬਾਕੀ ਆਰਗਨ ਸਰੀਰ ਚ ਲੱਗੇ ਪਏ ਨੇ ਅੰਗ ਜਿਹੜੇ ਉਹਨਾਂ ਦਾ ਕੰਮ ਹੈ ਖੂਨ ਨੂੰ ਬਣਾਉਣਾ ਤੇ ਅੱਗੇ ਹਾਰ ਦਾ ਕੰਮ ਹੈ ਸਪਲਾਈ ਦੇਣਾ। ਜਦੋਂ ਮਾਸਪੇਸ਼ੀਆਂ ਨੂੰ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਡ ਕੰਪਰੈਸ਼ਨ ਆ ਜਾਂਦਾ ਤੇ ਉਸ ਵੇਲੇ ਮਾਸਪੇਸ਼ੀਆਂ ਚ ਜਕੜਨ ਆਉਣਾ, ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ, ਉਹਦੇ ਕਰਕੇ ਜਿਹੜੀ ਉਸ ਹਿੱਸੇ ਦੀ ਮੂਵਮੈਂਟ ਹੈ ਜਿਹੜੀ ਕਿ 100% ਹੋਣੀ ਚਾਹੀਦੀ ਹੈ ਉਹ ਹੌਲੀ ਹੌਲੀ ਘਟਣੀ ਸ਼ੁਰੂ
0: ਕਰਦੀ ਰਹਿੰਦੀ
1: ਹੈ। ਜਿਵੇਂ ਤੁਸੀਂ ਆਮ ਦੇਖਦੇ ਹੋਗੇ ਲੋਕਾਂ ਦੇ ਮੋਢੇ ਜਾਮ ਹੋ ਜਾਂਦੇ,
0: ਫ੍ਰੋਜ਼ਨ ਸ਼ੋਲਡਰ,
1: ਹਾਂਜੀ ਫ੍ਰੋਜ਼ਨ ਸ਼ੋਲਡਰ ਕਹਿੰਦੇ ਆ ਜਾਂ ਪੈਰੀ ਆਰਥਰਾਈਟਿਸ ਵੀ ਕਹਿ ਦਿੰਦੇ ਆ ਜੁਆਇੰਟ ਨੂੰ।
0: ਅੱਛਾ ਜੀ,
1: ਤੇ ਉਹਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਕੀ ਕਰਦਾ ਕਿ ਜਿਹੜੀ ਬਾਂਹ ਤੇ ਤਕਲੀਫ ਹੈ ਬਾਂਹ ਉੱਪਰ ਨਹੀਂ ਜਾਂਦੀ, ਪਹਿਲੇ ਉਸ ਪਾਸੇ ਦੀ ਬਾਂਹ ਪਾਲੂਗਾ ਕੱਪੜੇ ਦੀ। ਮਤਲਬ ਬਜਾਏ ਉਹਨੂੰ ਠੀਕ ਕਰਨ ਦੇ ਥੋੜੀ ਦੇਰ ਪਹਿਲੇ, ਮਤਲਬ ਉਹਨੂੰ ਲੱਗੇਗਾ ਕਿ ਚੱਲ ਛੋਟੀ ਜਿਹੀ ਚੋਟ ਹੈਗੀ ਆਪੇ ਠੀਕ ਹੋ ਜੂਗੀ, ਲੇਕਿਨ ਉਹਨੂੰ ਜਿੰਨਾ ਡਿਲੇ ਕਰਦਾ ਉਹ ਫਿਰ ਉਨੀ ਉਹਦੀ ਸਟਿਫਨੈਸ ਵੱਧ ਜਾਂਦੀ ਹੈ, ਜਦੋਂ ਸਟਿਫਨੈਸ ਜ਼ਿਆਦਾ ਵੱਧਦੀ ਹੈ ਫਿਰ ਉਹ ਪੇਨਫੁਲ ਵੀ ਹੋ ਜਾਂਦਾ। ਔਰ ਮੋਸਟਲੀ ਜਿਹੜੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜੋ ਮੇਰੀ ਆਪਣੀ ਇਸ 30 ਸਾਲ ਦੀ
0: ਜੋ
1: ਮੇਰੀ 30 ਸਾਲ ਦਾ ਮੇਰਾ ਐਕਸਪੀਰੀਅੰਸ ਹੈ, ਮੇਰੀ ਪ੍ਰੈਕਟਿਸ ਹੈ, ਉਹਦੇ ਵਿੱਚ ਮੈਂ ਦੇਖਿਆ ਕਿ 100 ਦੇ ਵਿੱਚੋਂ ਸਿਰਫ 5% ਲੋਕ ਨੇ ਜਿਹੜੇ ਇਮੀਡੀਏਟ ਡਾਕਟਰ ਨੂੰ ਡਾਕਟਰ ਵੱਲ ਜਾਂਦੇ ਨੇ।
0: ਜਦੋਂ ਹੱਥ ਦੀ ਹੋ ਜਾਏ ਫਿਰ
1: ਮਤਲਬ ਕਿ ਜਦੋਂ
0: ਦੇਖਣਾ
1: ਜਦੋਂ ਰਾਤੀ ਉਹਨਾਂ ਨੂੰ ਨੀਂਦ ਆਉਂਦਾ ਉਸ ਕਹਿਣਗੇ ਤੇ ਨੀਂਦ ਖੁੱਲ ਜਾਊਗੀ ਦਰਦ ਨਾਲ, ਫਿਰ ਉਹ ਕਹਿੰਦੇ ਜੀ ਹੁਣ ਚਲੀਏ ਟ੍ਰੀਟਮੈਂਟ ਕਰਵਾਈਏ। ਸੋ ਇਹਦੇ ਵੀ ਅੱਗੇ ਬੜੇ ਤਰੀਕੇ ਨੇ ਜਿਹਦੇ ਚ ਆਰਥੋਪੈਡਿਸ਼ੀਅਨ ਕੋਲੋਂ ਪੇਸ਼ੈਂਟ ਜਾਂਦਾ, ਕੁਛ ਪਹਿਲੇ ਮੈਡੀਸਿਨ ਦਿੰਦਾ, ਹਲਕੀ ਫੁਲਕੀ ਕੋਈ ਤੁਹਾਨੂੰ ਇੰਜੈਕਸ਼ਨ ਦੇ ਦੇਗਾ, ਜਦੋਂ ਉਹਨੂੰ ਲੱਗੇਗਾ ਕਿ ਨਹੀਂ ਇਹਦੇ ਨਾਲ ਗੱਲ ਨਹੀਂ ਬਣੀ ਫਿਰ ਉਹ ਨਾਲ ਫਿਜ਼ੀਓਥੈਰੇਪੀ ਐਡ ਆਨ ਕਰ ਦਿੱਤੀ, ਫਿਜ਼ੀਓਥੈਰੇਪੀ ਕਰਾਓ। ਬਾਕੀ ਡਿਪੈਂਡ ਕਰਦਾ ਪਰਸਨ ਟੂ ਪਰਸਨ ਇੰਡੀਵਿਜੁਅਲ ਦੇ ਉੱਪਰ ਕਿ ਉਹ ਦਵਾਈ ਖਾਣਾ ਪਸੰਦ ਕਰਦੇ ਨੇ ਕਿ ਜਾਂ ਕੱਲੀ ਫਿਜ਼ੀਓਥੈਰੇਪੀ ਨਾਲ ਹੀ ਠੀਕ ਹੋਣਾ ਚਾਹੁੰਦੇ ਨੇ।
0: ਅੱਛਾ, ਤੁਹਾਡੇ ਕੀ ਰਾਏ ਹੈ ਕਿ ਨਾਲ ਦਵਾਈ ਵੀ ਖਾਧੀ ਜਾਣੀ ਚਾਹੀਦੀ ਹੈ ਤੇ ਫਿਜ਼ੀਓਥੈਰੇਪੀ ਉਹਦੇ ਨਾਲ ਥੋੜੀ ਜਲਦੀ ਮਾਨ ਹੁੰਦਾ?
1: ਨਹੀਂ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਡਿਪੈਂਡ ਕਰਦਾ ਹੈ ਇੰਡੀਵਿਜੁਅਲ ਦੇ ਉੱਪਰ। ਹਾਂਜੀ, ਕਿ ਪੇਸ਼ੈਂਟ ਹੈ ਜਿਵੇਂ ਜੇ ਉਹ ਬਹੁਤ ਅਨਕੰਫਰਟੇਬਲ ਹੈ ਉਹਦੇ ਨਾਲ ਨਾਲ ਜਿਵੇਂ ਉਹਦੇ ਰੁਝੇਵੇਂ ਹੈ, ਜਿਵੇਂ ਤੁਹਾਨੂੰ ਵੀ ਕਿਹਾ ਗਿਆ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ, ਲੇਕਿਨ ਤੁਸੀਂ ਆਪਣੀ ਰੀਡਿੰਗ ਵੀ ਕਰਦੇ ਹੋ, ਰਾਈਟਿੰਗ ਵੀ ਕਰਦੇ ਹੋ, ਫੋਨ ਵੀ ਚਲਾਉਂਦੇ ਹੋ, ਉਹਦੇ ਨਾਲ ਤੁਹਾਡੀ ਗਰਦਨ ਜਿਹੜੀ ਹੈ ਨਾ ਅੱਗੇ ਨੂੰ ਝੁਕੀ ਰਹਿੰਦੀ ਹੈ। ਸੋ ਇਸ ਪ੍ਰੋਬਲਮ ਦੇ ਵਿੱਚ ਸਭ ਤੋਂ ਪਹਿਲਾਂ ਹੀ ਪਰਹੇਜ਼ ਹੈਗਾ ਕਿ ਤੁਸੀਂ ਫਾਰਵਰਡ ਬੈਂਡਿੰਗ ਨਹੀਂ ਕਰਨੀ।
0: ਤੇ ਡਾਕਟਰ ਸਾਹਿਬ ਜਦੋਂ ਵੇਖਣਾ ਢਾਉਣ ਨਾ ਥੱਲੇ ਨੂੰ ਝੁਕਾਈਏ ਤੇ ਫਿਰ ਟੈਲੀਫੋਨ ਹੈ ਉਹ ਤਾਂ ਨੂੰ ਕਰਕੇ ਕਿੱਦਾਂ ਇਹ ਤਾਂ ਵੈਰੀ ਹਾਰਡ ਹੈ
1: ਬਿਲਕੁਲ ਇਹ ਹਾਰਡ ਇਸ ਕਰਕੇ ਹੈ ਜੀ ਕਿ ਥੋੜੀ ਦੇਰ ਦਾ ਇੱਕ ਸੈਸ਼ਨ ਹੁੰਦਾ ਜਿਸ ਸੈਸ਼ਨ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਪਰਹੇਜ਼ ਕਰਨਾ ਥੋੜਾ ਜਿਹਾ ਪਰਹੇਜ਼ ਕਰਨਾ ਪਰਮਾਨੈਂਟ ਨਹੀਂ ਹੈ ਉਦੋਂ ਤੱਕ ਜਦੋਂ ਤੱਕ ਤੁਸੀਂ ਪੂਰੀ ਤਰ੍ਹਾਂ ਨਾਲ ਕਿਉਰ ਨਹੀਂ ਹੋ
0: ਜਾਂਦਾ ਹੋਰ
1: ਜੀ
0: ਸਰਾਣਾ ਵੀ ਰੋਲ ਪਲੇ ਕਰਦਾ
1: ਜੀ ਹਾਂਜੀ ਇਹਦੇ ਵਿੱਚ ਸਰਾਣੇ ਦਾ ਬੜਾ ਅਹਿਮ ਰੋਲ ਹੈ ਜੀ ਇਹਦੇ ਵਾਸਤੇ ਤਾਂ ਇੱਕ ਰੈਗੂਲਰ ਸਰਾਣਾ ਹੁੰਦਾ ਜਿਹਨੂੰ ਅਸੀਂ ਸਰਵਾਈਕਲ ਪਿੱਲੋ ਕਹਿੰਦੇ
0: ਹਾਂ ਉਹ ਕਿੱਦਾਂ
1: ਉਹ ਪਿੱਲੋ ਹੁੰਦਾ ਜੀ ਉਹਦੇ ਚ ਇੱਕ ਕੱਟ ਹੁੰਦਾ ਕਿ ਜਿਹੜਾ ਤੁਹਾਡਾ ਬੇਸਿਕਲੀ ਗਰਦਨ ਦੇ ਜਿਹੜਾ ਸਿਰ ਤੋਂ ਥੱਲੇ ਮੋਢਿਆਂ ਦੇ ਔਰ ਗਰਦਨ ਦੇ ਵਿੱਚ ਜਿਹੜਾ ਛੋਟਾ ਜਿਹਾ ਕਿਸੇ ਦਾ 4-5-6 ਇੰਚ ਦਾ ਹਿੱਸਾ ਜਿਹਨੂੰ ਅਸੀਂ ਨੈਕ ਕਹਿੰਦੇ ਹਾਂ ਜਾਂ ਢੋਣ ਕਹਿੰਦੇ
0: ਹਾਂ
1: ਜਾਂ ਗਰਦਨ ਕਹਿੰਦੇ ਹਾਂ ਬੇਸਿਕਲੀ ਸਰਾਣਾ ਉੱਥੇ ਆਉਣਾ ਚਾਹੀਦਾ ਲੇਕਿਨ ਅਸੀਂ ਸਰਾਣਾ ਲੈਂਦੇ ਹਾਂ ਸਿਰ ਦੇ ਥੱਲੇ ਮਤਲਬ ਕੀ ਹੁੰਦਾ ਕਿ ਲੇਟੇ ਹੋਈ ਤੁਹਾਡੀ ਨੈਕ ਜਿਹੜੀ ਨਾ ਉਹ ਅੱਗੇ ਨੂੰ ਆ
0: ਜਾਂਦੀ ਥੋੜੀ ਉੱਪਰ
1: ਇਸੇ ਲਈ ਤੁਸੀਂ ਆਪ ਵੀ ਕਾਮਨਲੀ ਸੁਣਦੇ ਹੋਵੋਗੇ ਬਹੁਤ ਸਾਰੇ ਜਿਹੜੇ ਤੁਹਾਨੂੰ ਸਰਵਾਈਕਲ ਦੇ ਪੇਸ਼ੈਂਟ ਮਿਲਦੇ ਹੋਣਗੇ ਉਹ ਕਹਿੰਦੇ ਹੋਣਗੇ ਸਭ ਤੋਂ ਪਹਿਲੇ ਸਰਾਣਾ ਛੱਡ ਦਿਓ ਜੀ
0: ਮੈਨੂੰ ਵੀ ਕਿਹਾ
1: ਉਹ ਸਰਾਣਾ ਛੱਡਣ ਦਾ ਰੀਜ਼ਨ ਇਹ ਹੁੰਦਾ ਕਿ ਉਹ ਲੇਟਣਾ ਵੀ ਰੋਂਗ ਪੋਸਚਰ ਹੈ ਜਾਂ ਫਿਰ ਉਹਦੇ ਲਈ ਇੱਕ ਪ੍ਰੋਪਰ ਸਰਵਾਈਕਲ ਪਿੱਲੋ ਤੁਸੀਂ ਜਿਹੜਾ ਨਾ ਉਹ ਯੂਜ਼ ਕਰੋ ਹਾਂਜੀ ਤੁਸੀਂ ਕਿਸੇ ਵੀ ਸਰਜੀਕਲ ਸ਼ਾਪ ਤੋਂ ਮੈਡੀਕਲ ਸ਼ਾਪ ਤੋਂ ਮਿਲ ਜਾਂਦਾ ਤੁਸੀਂ ਉਹ ਪਿੱਲੋ ਲੈ ਕੇ ਤੇ ਆਪਣਾ ਇਸ ਚੀਜ਼ ਦਾ ਸੁਧਾਰ ਆਟੋਮੈਟਿਕਲੀ
0: ਵੈਸੇ ਤੁਸੀਂ ਜਿਸ ਤਰ੍ਹਾਂ ਕਿਹਾ ਨਾ ਕਿ ਹੁਣ ਹਰ ਹਾਸਪਿਟਲ ਦੇ ਵਿੱਚ ਵੀ ਇੱਕ ਪੋਰਸ਼ਨ ਹੈ ਤੇ ਵਾਕਿਆ ਪਹਿਲਾਂ ਨਹੀਂ ਸੀ ਹੁੰਦਾ ਤੇ ਪਿਛਲੇ ਸਮੇਂ ਵਿੱਚ ਡਾਕਟਰ ਸਾਹਿਬ ਬੜੀਆਂ ਫਿਜ਼ੀਓਥੈਰੇਪੀ ਖੁੱਲੀਆਂ ਨੇ ਪਰ ਅਸੀਂ ਜਦੋਂ ਇੰਡੀਆ ਚੋਂ ਗਏ ਹਾਂ ਅਸੀਂ ਕਦੀ ਨਾਮ ਨਹੀਂ ਸੀ ਸੁਣਿਆ ਕਿ ਫਿਜ਼ੀਓਥੈਰੇਪੀ ਕੀ ਹੁੰਦੀ ਹੈ
1: ਜੀ
0: ਪਿੰਡਾਂ ਚ ਰਹਿਣ ਵਾਲੇ ਹਾਂ ਜਾਂ ਸਾਨੂੰ ਇੱਥੋਂ ਤੱਕ ਅਪਰੋਚ ਹੀ ਨਹੀਂ ਸੀ ਸਰ
1: ਜੀ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਕਿ ਮੈਂ ਵੀ ਜਿਸ ਵੇਲੇ ਕੋਰਸ ਜੁਆਇਨ ਕਰਨਾ ਸੀ ਐਕਚੁਅਲ ਚ ਮੈਨੂੰ ਵੀ ਨਹੀਂ ਸੀ ਪਤਾ ਕਿ ਫਿਜ਼ੀਓਥੈਰੇਪੀ ਕੀ ਹੁੰਦੀ
0: ਅੱਛਾ
1: ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਕਿਹਾ ਕਿ ਮੇਰੇ ਪੇਰੈਂਟਸ ਔਰ ਮੇਰੇ ਅੰਕਲ ਨੇ ਜਿਹੜੇ ਮੇਰੇ ਪਾਪਾ ਦੇ ਪਾਰਟਨਰ ਸੀਗੇ ਉਹਨਾਂ ਨੇ ਜਦੋਂ ਇਹਦੇ ਲਈ ਗਾਈਡ ਕੀਤਾ ਮੇਰੇ ਪਾਪਾ ਮਾਮਾ ਨੂੰ ਦੱਸਿਆ ਫਿਰ ਆਪਾਂ ਉਹਨਾਂ ਨੇ ਮੈਨੂੰ ਇਕੱਠੇ ਕਿਹਾ ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਇਹਦਾ ਮਤਲਬ ਕੀ ਹੈ ਇਹਦਾ ਮੀਨਿੰਗ ਕੀ ਹੈ ਤੇ ਉਹਦੇ ਵਿੱਚ ਆਇਆ ਕਿ ਇਹਦੇ ਚ ਜਿਹਦੇ ਉਹ ਕਿਹੜਾ ਡਾਕਟਰ ਹੈ ਜਿਹਦੇ ਚ ਕੋਈ ਦਵਾਈ ਵੀ ਨਹੀਂ ਦੇਣੀ ਕੋਈ ਟੀਕਾ ਵੀ ਨਹੀਂ ਲਾਣਾ
0: ਬਿਲਕੁਲ
1: ਇਹ ਕਿੱਦਾਂ ਦੀ ਡਾਕਟਰੀ ਹੋਈ ਲੇਕਿਨ ਉਹਨਾਂ ਨੇ ਮੈਨੂੰ ਉਹਦੇ ਲਈ ਸਮਝਾਇਆ
0: ਵੈਸੇ ਜਿਸ ਤਰ੍ਹਾਂ ਕਿੱਦਾਂ ਦੀ ਹੋਈ ਜੋ ਮੈਂ ਫੀਲ ਕਰਦਾ ਮੈਨੂੰ ਇਹ ਨੈਚੁਰਲ ਲੱਗਦੀ ਹੈ
1: ਅਜੀ ਨੈਚੁਰਲ ਪ੍ਰੋਸੈਸ ਹੈ
0: ਨੈਚੁਰਲ
1: ਇਹ ਬਿਲਕੁਲ ਨੈਚੁਰਲ
0: ਬੇਸ਼ੱਕ ਇਹਦੇ ਚ 4 ਦਿਨ ਵੱਧ ਲੱਗਦੇ
1: ਜੀ ਜੀ
0: ਹਾਂਜੀ ਪਰ ਹੈ ਤਾਂ ਨੈਚੁਰਲ ਪ੍ਰੋਸੈਸ ਹੈ ਨਾ
1: ਦੇਖੋ ਜੀ ਤੁਸੀਂ ਫਿਜ਼ੀਓਥੈਰੇਪੀ ਦਾ ਮਹੱਤਵ ਇਸ ਰੂਪ ਦੇ ਵਿੱਚ ਤੁਸੀਂ ਲੈ ਲਓ ਕਿ ਅੱਜ ਦੇ ਇਸ ਦੌਰ ਦੇ ਵਿੱਚ ਨਿਊਰੋ ਸਰਜਨਸ ਨੇ ਬ੍ਰੇਨ ਜਾਂ ਰੀੜ ਦੀ ਹੱਡੀ ਓਪਰੇਟ ਕਰਨੀ ਹੁੰਦੀ
0: ਹੈ
1: ਦਿਮਾਗ ਜਾਂ ਰੀੜ ਦੀ ਹੱਡੀ
0: ਅੱਛਾ
1: ਔਰ ਜਿਹਦਾ ਦਿਮਾਗ ਜਦੋਂ ਓਪਰੇਟ ਹੋਣਾ ਉਹਦੇ ਵਿੱਚ ਬਹੁਤ ਸਾਰੇ ਕੇਸਿਸ ਦੇ ਵਿੱਚ ਪੈਰਾਲਾਈਜ਼ ਦੇ ਅਧਰੰਗ ਹੋਣ ਦੇ ਚਾਂਸਿਸ ਰਹਿੰਦੇ ਨੇ
0: ਜਦੋਂ ਦਿਮਾਗ ਓਪਰੇਟ ਹੋਣਾ
1: ਹਾਂਜੀ ਕਿਉਂਕਿ ਦਿਮਾਗ ਉਹੀ ਓਪਰੇਟ ਹੋਣਾ ਜਿਹਦੀ ਹੈਡ ਇੰਜਰੀ ਹੋਏਗੀ
0: ਜੀ ਜੀ ਜੀ
1: ਦਿਮਾਗ ਚ
0: ਬਿਲਕੁਲ ਉਹ ਤਾਂ ਬੜੀ ਸੈਂਸੀਬਲ ਚੀਜ਼ ਹੈਗੀ ਜਰਾਕ ਵੀ ਕੋਈ ਅੱਗਾ ਪਿਛਾ ਹੋ ਗਿਆ ਤੇ ਅਧਰੰਗ
1: ਮਤਲਬ ਉਹ ਮੈਕਸੀਮਮ ਕੇਸਾਂ ਚ ਟਰਾਮਾ ਹੁੰਦਾ ਐਕਸੀਡੈਂਟਲ ਕੇਸ ਹੁੰਦੇ ਆ ਉਹਦੇ ਸਿਰ ਦੀ ਸੱਟ ਹੁੰਦੀ ਹੈ ਔਰ ਉਸ ਵੇਲੇ ਸਿਰ ਦੀ ਸੱਟ ਨੂੰ ਦੂਰ ਕਰਨ ਲਈ ਜਦੋਂ ਹੈਡ ਓਪਨ ਕੀਤਾ ਜਾਂਦਾ
0: ਹਾਂਜੀ
1: ਵੈਸੇ ਤਾਂ ਕਾਫੀ ਪੇਸ਼ੈਂਟ ਪਹਿਲੇ ਪੈਰਾਲਾਈਟਿਕ ਹੋ ਚੁੱਕੇ
0: ਹੁੰਦੇ ਜੀ
1: ਲੇਕਿਨ ਮੈਕਸੀਮਮ ਜਿਹੜੇ ਕੁਝ ਕੇਸਾਂ ਦੇ ਵਿੱਚ ਪੇਸ਼ੈਂਟ ਬਾਅਦ ਵਿੱਚ ਵੀ ਪੈਰਾਲਾਈਜ਼ ਉਹਨਾਂ ਨੂੰ ਹੋ ਜਾਂਦਾ ਉੱਥੇ ਫਿਰ ਡਾਕਟਰ ਨੇ ਤਾਂ ਆਪਣੀ ਸਰਜਰੀ ਕਰਤੀ ਸਰਜਰੀ ਕਰਨ ਤੋਂ ਬਾਅਦ ਜਾਨ ਬਚ ਗਈ ਪੇਸ਼ੈਂਟ ਆਪਣੇ ਘਰੇ ਆ ਗਿਆ ਲੇਕਿਨ ਉਹਦਾ ਪਾਸਾ
0: ਮਰਿਆ
1: ਚੱਲ ਨਹੀਂ ਰਿਹਾ ਅੱਛਾ ਕਿਸੇ ਕੋਲ ਟੈਕਨੀਕ ਨਹੀਂ ਹੈ ਕਿ ਇਹਨੂੰ ਚਲਾਉਣਾ
0: ਕਿਵੇਂ ਡਾਕਟਰ ਨੇ ਤਾਂ ਆਪਣਾ ਕੰਮ ਪੂਰਾ ਕਰਤਾ ਆਪਰੇਸ਼ਨ
1: ਆਪਰੇਸ਼ਨ ਕਰਕੇ ਕਹਿਤਾ ਕਿ ਹੁਣ ਤੁਹਾਡਾ ਮਰੀਜ਼
0: ਖਤਰੇ ਤੋਂ ਬਾਹਰ
1: ਇਹਨਾਂ ਨੂੰ ਘਰ ਲੈ ਕੇ
0: ਪਰ ਉਹਦਾ ਇੱਕ ਪਾਸਾ
1: ਇਹਦੀ ਫਿਜ਼ੀਓਥੈਰੇਪੀ ਜਾ ਕੇ ਰੈਗੂਲਰ ਕਰਾਓ ਇੱਕ ਫਿਜ਼ੀਓਥੈਰੇਪਿਸਟ ਹੀ ਹੁਣ ਇਹਨਾਂ ਨੂੰ ਚਲਾਏਗਾ ਕਿਉਂਕਿ ਉਹਦੀ ਇੱਕ ਸਪੈਸ਼ਲ ਟ੍ਰੇਨਿੰਗ ਹੈ ਉਹਦੇ ਵਿੱਚ ਇਲੈਕਟ੍ਰਿਕ ਮੋਡੈਲਿਟੀਜ਼ ਵੀ ਯੂਜ਼ ਹੁੰਦੀਆਂ ਤੁਸੀਂ ਸੁਣਦੇ ਹੋ ਕਿਸੇ ਦਾ ਮੂੰਹ ਵਿੰਗਾ ਹੋ ਗਿਆ
0: ਹਾਂਜੀ ਹਾਂਜੀ
1: ਮੂੰਹ ਦਾ ਪੈਰਲਾਈਜ਼
0: ਹੋ ਗਿਆ ਕਿਸ ਤਰ੍ਹਾਂ ਉਹ ਮਤਲਬ ਕਿ ਕਿਸ ਤਰ੍ਹਾਂ ਮੂੰਹ ਇੱਕ ਪਾਸੇ ਨੂੰ ਲੋਕਾਂ ਦਾ
1: ਸਾਰੀਆਂ ਚੀਜ਼ਾਂ ਜੀ ਬ੍ਰੇਨ
0: ਖਿੱਚੀਆਂ ਜਾਂਦੀਆਂ
1: ਬ੍ਰੇਨ ਦੇ ਨਾਲ ਰਿਲੇਟਡ ਹੈ ਇਹਦੇ ਚ ਤੁਹਾਡਾ ਬੀਪੀ ਵੀ ਬੜਾ ਵੱਡਾ ਰੋਲ ਰੱਖਦਾ ਬਲੱਡ ਪ੍ਰੈਸ਼ਰ ਦਾ ਜ਼ਰੂਰ ਤੋਂ ਜ਼ਿਆਦਾ ਵੱਧ
0: ਜਾਣਾ
1: ਮੈਕਸੀਮਮ ਕੇਸਾਂ ਦੇ ਵਿੱਚ ਜਿਹੜਾ ਦਰੰਗ ਹੁੰਦਾ ਉਹ ਬੀਪੀ ਦੇ ਵਧਣ ਕਰਕੇ ਸ਼ੂਟਅਪ ਕਰਕੇ ਹੀ ਹੁੰਦਾ ਤੇ ਉਹਦੇ ਵਿੱਚ ਫਿਰ ਨਿਊਰੋ ਸਰਜਨ ਦੇ ਨਾਲ ਸਾਡਾ ਬੜਾ ਅਹਿਮ ਰੋਲ ਹੋ ਗਿਆ ਉਹਨਾਂ ਨੇ ਆਪਣਾ ਓਪਰੇਟ ਕਰਤਾ ਓਪਰੇਟ ਤੋਂ ਬਾਅਦ ਜੇ ਪੇਸ਼ੈਂਟ ਨਾ ਚੱਲੇ ਤਾਂ ਪੇਸ਼ੈਂਟ ਤਾਂ ਇਹ ਕਹੂਗਾ ਨਾ ਕਿ ਮੈਨੂੰ ਕੀ ਫਾਇਦਾ ਹੋਇਆ ਓਪਰੇਸ਼ਨ
0: ਕਰਾਉਣ ਦੇ ਸਕਦਾ
1: ਸੋ ਇਸ ਕਰਕੇ
0: ਅਸੀਂ ਪਿੰਡਾਂ ਥਾਵਾਂ ਵਿੱਚ ਜਾਂ ਇਧਰ ਉਧਰ ਉਮਰ ਭਰ ਮੰਜੀ ਤੇ ਹੁੰਦੇ ਨੇ ਵਿਚਾਰੇ
1: ਜੀ ਹਾਂਜੀ ਇਸ ਕਰਕੇ ਫਿਰ ਉਹ ਫਿਜ਼ੀਓਥੈਰੇਪੀ ਦਾ
2: ਮੈਂ ਪੁਰਾਣੀਆਂ ਗੱਲਾਂ ਕਰ ਰਿਹਾ
1: ਜੀ ਹਾਂਜੀ ਹਾਂਜੀ ਨਿਊਰੋਸਰਜਨ ਦੇ ਨਾਲ ਇਹ ਫਿਜ਼ੀਓਥੈਰੇਪੀ ਦਾ ਬੜਾ ਪੱਕਾ ਰੋਲ ਆ ਗਿਆ। ਇਹਦੇ ਬਾਅਦ ਦੂਸਰਾ ਆ ਗਿਆ ਜੀ ਆਰਥੋਪੈਡਿਸ਼ਨ। ਅੱਜ ਦੇ ਟਾਈਮ ਦੇ ਵਿੱਚ ਹੱਡੀਆਂ ਦਾ ਕੋਈ ਵੀ ਇਹੋ ਜਿਹਾ ਕੇਸ ਨਹੀਂ ਹੈ ਜਿੱਥੇ ਫਿਜ਼ੀਓਥੈਰੇਪੀ
2: ਜੀ ਜ਼ਰੂਰਤ ਨਾ ਪਏ। ਵਾਕਈ ਗੱਲ ਠੀਕ ਹੈ,
1: ਕਿਸੇ ਨੇ ਟੋਟਲ ਨੀ ਰਿਪਲੇਸਮੈਂਟ ਕਰਾਣੀ ਹੈ, ਗੋਡੇ ਬਦਲਾਣੇ ਆ, ਉਹਦੇ ਬਾਅਦ ਫਿਜ਼ੀਓਥੈਰੇਪੀ ਦੇ
2: ਸ਼ਾਇਦ। ਇਹ ਦੱਸੋ ਜਦੋਂ ਗੋਡੇ ਕੰਮ ਕਰਨ ਰਹਿ ਜਾਂਦੇ
1: ਜੀ,
2: ਫਰਜ਼ ਕਰ ਲਓ ਕਿ ਕੋਈ ਪੇਸ਼ੈਂਟ ਬਦਲਾਉਂਦਾ ਨਹੀਂ
1: ਜੀ,
2: ਤੁਸੀਂ ਉਹਦੀ ਵੀ ਕੋਈ ਮਦਦ ਕਰ ਸਕਦੇ
1: ਹੋ
2: ਸਹੀ ਪੋਜੀਸ਼ਨ ਚ ਆ ਸਕਦੇ?
1: ਜਿੰਨੇ ਵੀ ਗੋਡਿਆਂ ਦੀਆਂ ਸਰਜਰੀਆਂ ਹੁੰਦੀਆਂ ਰਿਪਲੇਸਮੈਂਟ ਦੀਆਂ, ਟੋਟਲ ਨੀ ਰਿਪਲੇਸਮੈਂਟ ਦੀਆਂ, ਉਹਨਾਂ ਦੇ ਵਿੱਚ ਸਭ ਤੋਂ ਪਹਿਲੇ ਡਾਕਟਰ ਇਹ ਅਵੈਲੂਏਟ ਕਰਦਾ ਕਿ ਇਹਦੀ ਕਿਹੜੀ ਸਟੇਜ ਹੈ ਗੋਡੇ ਬਦਲਾਉਣ ਦੀ। ਉਹਦੇ ਬਾਅਦ ਉਸ ਸਟੇਜ ਦੇ ਵਿੱਚ ਉਹਦੀ ਮਾਸਪੇਸ਼ੀਆਂ ਚ ਕਿੰਨਾ ਦਮ ਹੈ, ਕਿੰਨੀ ਜਾਨ ਹੈ, ਕਿੰਨੀ ਲਚਕ ਹੈ। ਕਿਉਂਕਿ ਤੁਸੀਂ ਤੁਹਾਨੂੰ ਮੈਂ ਉਦਾਹਰਣ ਦੇ ਤੌਰ ਤੇ ਦੱਸਦਾ ਕਿ ਜਦੋਂ ਸਾਡੇ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ ਸਰਜਰੀ
2: ਹੋਈ, ਉਹਨਾਂ
1: ਨੇ ਗੋਡੇ ਬਦਲਾਏ ਸੀ, ਲੇਕਿਨ ਗੋਡੇ ਪਾਉਣ ਤੋਂ ਬਾਅਦ ਵੀ ਉਹ ਪੂਰੀ ਤਰ੍ਹਾਂ ਨਾਲ ਚੱਲ ਨਹੀਂ ਸੀ ਪਾਏ, ਜਿਹਦੇ ਕਰਕੇ ਲੋਕਾਂ ਚ ਇੱਕ ਧਾਰਨਾ ਆ ਗਈ ਸੀ ਕਿ ਲੈ ਜੀ ਵਾਜਪੇਈ ਸਾਹਿਬ ਦੇ
2: ਚੱਲੇ, ਵੰਡਰਫੁਲ ਡਾਕਟਰਾਂ ਨੇ ਓਪਰੇਟ ਕੀਤਾ
1: ਅਮਰੀਕਾ ਤੋਂ ਆ ਕੇ, ਜਿਹੜੇ ਉਸ ਵੇਲੇ ਦੇ ਉੱਥੋਂ ਦੇ
2: ਕਾਲਜ, ਅਗਰ ਉਹ ਨਹੀਂ ਚੱਲ ਸਕੇ ਤਾਂ
1: ਸਾਡਾ ਅਸੀਂ ਇਸ ਕਰਕੇ ਲੋਕਾਂ ਚ ਧਾਰਨਾ ਬਣ ਗਈ ਕਿ ਗੋਡੇ ਨਹੀਂ ਪਾਉਣੇ, ਗੋਡੇ ਪਾਉਣ ਤੋਂ ਬਾਅਦ ਅਸੀਂ ਬਿਲਕੁਲ ਹੀ ਰਹਿ ਜਾਵਾਂਗੇ
2: ਜੀ ਜੀ ਜੀ।
1: ਲੇਕਿਨ ਉਹਦੇ ਪਿੱਛੇ ਕਾਰਨ ਸੀ, ਉਹਦੇ ਪਿੱਛੇ ਵਾਜਪੇਈ ਸਾਹਿਬ ਦੀ ਹੈਲਥ, ਉਹਨਾਂ ਦੀ ਸਿਹਤ, ਉਹਨਾਂ ਦੀਆਂ ਹੱਡੀਆਂ ਦੀ ਪੱਕੜ ਮਤਲਬ ਮਜ਼ਬੂਤੀ, ਮਾਸਪੇਸ਼ੀਆਂ ਦੀ ਤਾਕਤ, ਉਹਦਾ ਲਚੀਲਾਪਨ, ਉਹ ਸਾਰੀਆਂ ਚੀਜ਼ਾਂ ਉਹਦੇ ਪਿੱਛੇ ਦੋਸ਼ੀ ਸੀਗੀਆਂ ਕਿ ਸਰਜਰੀ ਤੋਂ ਬਾਅਦ ਉਹ ਮੁੜ ਕੇ ਉਹਨਾਂ ਦੀਆਂ ਮਾਸਪੇਸ਼ੀਆਂ ਉਹਦੀ ਤਾਕਤ ਨਹੀਂ ਫੜ ਪਾਈ, ਜਿਹਦੇ ਕਰਕੇ ਉਹ ਪ੍ਰੋਪਰ ਤਰੀਕੇ ਨਾਲ ਠੀਕ ਨਹੀਂ ਹੋ।
2: ਮੈਨੂੰ ਤੁਹਾਡੀ ਗੱਲ ਸੁਣ ਕੇ ਗੱਲ ਯਾਦ ਆ ਰਹੀ ਹੈ, ਸਾਡੀ ਭਰਜਾਈ ਹੈ
1: ਜੀ,
2: ਉਹ ਮਤਲਬ ਕਿ ਅਜੇ ਯੰਗ ਹੈ
1: ਜੀ,
2: ਉਹਨੇ ਆਪਣੇ ਗੋਡੇ ਚੇਂਜ ਕੀਤੇ ਨੇ
1: ਜੀ ਜੀ,
2: ਤੋ ਚੰਗੀ ਭਲੀ ਫਸਟ ਕਲਾਸ, ਇਹ ਹੋਈ ਕਿ ਉਹਦੀਆਂ ਅਜੇ ਮਾਸਪੇਸ਼ੀਆਂ
1: ਮੇਰਾ
2: ਖਿਆਲ 40 ਸਾਲ ਦੀ ਨਹੀਂ, 40 ਤੋਂ ਥੋੜੀ ਜੀ ਉੱਪਰ ਹੋਏ
1: ਜੀ ਜੀ,
2: ਹਾਂ ਤੇ ਉਹ ਫਸਟ ਕਲਾਸ ਮਤਲਬ
1: ਇਹਦੇ ਚ ਮੇਨ ਚੀਜ਼ ਇਹੀ ਹੈ ਜੀ ਕਿ ਤੁਸੀਂ ਜਿਹੜੀ ਸਰਜਰੀ ਕਰਵਾਉਣ ਚੱਲੇ ਹੋ ਉਹ ਕਿਹੜੀ ਸਟੇਜ ਚ ਕਰਵਾਉਣ ਚੱਲੇ,
2: ਹਾਂ
1: ਉਦੋਂ ਤੱਕ ਤੁਹਾਡੇ ਗੋਡੇ ਚ ਕਿੰਨੀ ਤਰ੍ਹਾਂ ਦੀਆਂ ਡਿਫਾਰਮਿਟੀਆਂ ਆ ਗਈਆਂ
2: ਜੀ ਜੀ,
1: ਜਦੋਂ ਡਿਫਾਰਮਿਟੀਆਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ, ਦੇਖੋ ਸਰਜਨ ਨੇ ਕੀ ਕਰਨਾ ਕਿ ਉਹਨੇ ਜਿਹੜਾ ਸਟਰਕਚਰ ਖਰਾਬ ਹੈ, ਖਰਾਬ ਸਟਰਕਚਰ ਨੂੰ ਰਿਪੇਅਰ ਕਰਕੇ ਉਹਦੀ ਜਗ੍ਹਾ ਤੇ ਨਵਾਂ ਇੰਪਲਾਂਟ ਪਾ ਦੇਣਾ, ਲੇਕਿਨ ਉਹਨੂੰ ਸਟਰਕਚਰ ਨੂੰ ਚਲਾਉਣਾ,
2: ਪਕੜ
1: ਬਣਾਉਣੀ, ਉਹ ਤਾਂ ਤੁਹਾਡੀ ਮਾਸਪੇਸ਼ੀਆਂ,
2: ਉਹਦੇ ਮਾਸਪੇਸ਼ੀਆਂ।
1: ਇਸ ਕਰਕੇ ਇਸ ਕੇਸ ਦੇ ਵਿੱਚ ਵੀ ਚਾਹੇ ਉਹ ਪ੍ਰੀ ਹੈ ਚਾਹੇ ਉਹ ਪੋਸਟ ਹੈ, ਫਿਜ਼ੀਓਥੈਰੇਪੀ ਦਾ ਬੜਾ ਅਹਿਮ ਰੋਲ ਹੈ, ਕਿਉਂਕਿ ਗੋਡੇ ਕਿਸੇ ਨੇ ਪਵਾ ਲਏ, ਡਾਕਟਰ ਨੇ ਸਰਜਰੀ ਕਰਕੇ ਭੇਜਤਾ, ਜਦੋਂ ਪੇਸ਼ੈਂਟ ਘਰੇ ਆਉਂਦਾ ਬਹੁਤ ਪੇਨ।
2: ਬਿਲਕੁਲ, ਤੁਸੀਂ ਸੁਣਾ ਰਹੇ ਸੀ ਗੱਲ ਤੇ ਮੈਨੂੰ ਆਪਣੀ ਭਰਜਾਈ ਚੇਤੇ
1: ਆਈ ਜੀ ਜੀ,
2: ਸਾਡੇ ਪ੍ਰਾਈਮ ਮਿਨਿਸਟਰ ਦੇ ਅਮਰੀਕਾ ਤੋਂ ਲੋਕਾਂ ਨੇ ਆਣ ਕੇ, ਉਹਦਾ ਰੀਜ਼ਨ ਇਹ ਸੀ ਕਿ ਉਹ ਬਜ਼ੁਰਗ ਸਨ,
1: ਉਹਨਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਸੀਗੀਆਂ, ਮਾਸਪੇਸ਼ੀਆਂ ਬਹੁਤ ਕਮਜ਼ੋਰ ਸੀਗੀਆਂ, ਜਿਹਦੇ ਕਰਕੇ ਉਹ ਮੁੜ ਕੇ ਪ੍ਰੋਪਰ ਤਰੀਕੇ ਨਾਲ ਰੀਹੈਬਿਲੀਟੇਟ
2: ਨਹੀਂ ਹੋ ਸਕੇ।
1: ਸੋ ਇੱਥੇ ਆਰਥੋਪੈਡਿਸ਼ਨ ਦੇ ਨਾਲ ਇਸ ਕਰਕੇ ਸਾਡਾ ਜ਼ਿਆਦਾ ਤਾਲਮੇਲ ਹੈ ਕਿ ਉਹਨਾਂ ਦੀ ਸਰਜਰੀ ਔਰ ਸਾਡੀ ਫਿਜ਼ੀਓਥੈਰੇਪੀ ਪੇਸ਼ੈਂਟ ਨੂੰ ਕਿੰਨਾ ਵਧੀਆ ਠੀਕ ਕਰਦੀ ਹੈ, ਉਹਦੇ ਨਾਲ ਹੀ ਦੋਨਾਂ ਦੀ ਜਿਹੜੀ ਹੈ ਸਾਡੀ ਉਹ ਅੱਗੇ ਐਡਵਰਟਾਈਜ਼ਮੈਂਟ ਹੁੰਦੀ
2: ਹੈ। ਠੀਕ ਹੈ, ਇਹਦਾ ਮਤਲਬ ਹੈ ਕਿ ਅਜੇ ਆਮ ਟ੍ਰੀਟਮੈਂਟ ਜਿਹੜਾ ਇੰਗਲਿਸ਼ ਹੈ
1: ਜੀ,
2: ਉਹਦੇ ਨਾਲੋਂ ਇਹ ਟਾਈਮ ਥੋੜਾ ਜ਼ਿਆਦਾ ਲੈਂਦੀ ਲੇਕਿਨ ਬੈਟਰ
1: ਜੀ। ਹਾਂਜੀ, ਨਹੀਂ ਬਹੁਤ ਸਾਰੇ, ਤੁਸੀਂ ਮੇਰੇ ਨਾਲ ਗੱਲ ਕੀਤੀ ਸੀ, ਮੈਂ ਤੁਹਾਨੂੰ ਇੱਕ ਹੋਰ ਵੀ ਐਗਜ਼ਾਮਪਲ ਦੇਣਾ ਚਾਹੁੰਦਾ।
2: ਅੱਛਾ,
1: ਹੁਣ ਬਹੁਤ ਸਾਰੇ ਕੇਸ ਨੇ, ਮੰਨ ਲਓ ਕਿ ਉਸ ਕੇਸ ਨੂੰ ਡਾਕਟਰ ਨੇ ਸਰਜਰੀ ਰਿਕਮੈਂਡ ਕਰਤੇ ਕਿ ਤੁਸੀਂ ਦੋਨੋਂ ਗੋਡੇ ਪਵਾਓ, ਤੁਹਾਡਾ ਗੁਜ਼ਾਰਾ ਨਹੀਂ ਹੈ, ਲੇਕਿਨ ਉਹ ਪੇਸ਼ੈਂਟ ਮੈਡੀਕਲੀ ਅਨਫਿਟ ਹੈ, ਉਹਦਾ ਹਾਰਟ ਘੱਟ ਕੰਮ ਕਰ ਰਿਹਾ ਜਾਂ ਬੀਪੀ ਬਹੁਤ ਜ਼ਿਆਦਾ ਵੱਧਦਾ ਜਾਂ ਸ਼ੂਗਰ ਦੀ ਬਹੁਤ ਸਾਰੀ ਦਿੱਕਤ ਹੈ ਕਿ ਜਿਹੜੀ ਕੰਟਰੋਲ ਨਹੀਂ ਹੁੰਦੀ, ਹੁਣ ਉਸ ਸਟੇਜ ਚ ਡਾਕਟਰ ਉਹਨੂੰ ਅਨਫਿਟ ਕਰਾਰ ਦੇ ਦਿੰਦਾ ਕਿ ਮੈਂ ਤਾਂ ਤੁਹਾਡੇ ਗੋਡੇ ਪਾਉਣ ਨੂੰ ਤਿਆਰ ਹਾਂ, ਲੇਕਿਨ ਤੁਸੀਂ ਮੈਡੀਕਲੀ ਇੰਨੇ ਅਨਫਿਟ ਹੋ ਕਿ ਤੁਹਾਨੂੰ ਐਨੈਸਥੀਸੀਆ ਨਹੀਂ ਦਿੱਤਾ ਜਾ ਸਕਦਾ, ਬੇਹੋਸ਼ ਕਰਨ ਵਾਲੀ ਦਵਾਈ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਹ ਨਾ ਕਿ ਆਪਾਂ ਤੁਹਾਨੂੰ ਦਵਾਈ ਦੀ ਤੁਸੀਂ ਬਾਅਦ ਚ ਹੋਸ਼ ਹੀ ਨਾ। ਹੁਣ ਉਸ ਕੇਸ ਦੇ ਵਿੱਚ
2: ਇਹ ਵੀ ਹੋ ਸਕਦਾ ਕਿ ਜਿਹੜਾ ਬੰਦਾ ਕਮਜ਼ੋਰ ਹੈ ਉਹਨੂੰ ਪ੍ਰੋਪਰ ਮਾਤਰਾ ਚ ਐਨੈਸਥੀਸੀਆ ਦਿੱਤਾ ਜਾਵੇ,
1: ਨਹੀਂ ਜੀ ਇਹ ਤਾਂ
2: ਨਹੀਂ, ਜਿੰਨਾ ਦਿੱਤਾ ਜਾਂਦਾ
1: ਜੀ ਜੀ,
2: ਤੇ ਕਿਉਂਕਿ ਉਹ ਹੈ ਹੀ ਕਮਜ਼ੋਰ ਹੈ, ਪਹਿਲਾਂ ਉਹਨੂੰ 20 ਬਿਮਾਰੀਆਂ ਤੇ ਉਹ ਵੀ ਡੇਂਜਰਸ ਹੋ ਸਕਦਾ,
1: ਬਿਲਕੁਲ 100% ਡੇਂਜਰਸ ਹੈ ਜੀ। ਇਸੇ ਕਰਕੇ ਹੀ ਪਹਿਲੇ ਜਿਹੜੀ ਫਿਟਨੈਸ ਲਈ ਜਾਂਦੀ ਹੈ ਹਰ ਪੇਸ਼ੈਂਟ ਦੀ ਜਿਹੜੀ ਸਰਜਰੀ ਹੋਣੀ ਹੈ ਕਿ ਉਹ ਫਿਟਨੈਸ ਪੱਖੋਂ ਕਿਆ ਇਸ ਚੀਜ਼ ਲਈ ਫਿੱਟ ਹੈ, ਜੇ ਫਿੱਟ ਹੈ ਤਾਂ ਹੀ ਉਹਦਾ ਆਪਰੇਟ ਹੋਏਗਾ, ਨਹੀਂ ਤੇ ਨਹੀਂ ਹੋਏਗਾ. ਹੁਣ ਉਸ ਕੇਸ ਦੇ ਵਾਸਤੇ ਮੁਸੀਬਤ ਹੋ ਗਈ ਕਿ ਮੇਰਾ ਤਾਂ ਆਪਰੇਟ ਨਹੀਂ ਹੋਇਆ, ਲੇਕਿਨ ਹੁਣ ਮੈਂ ਤੁਰਾਂਗਾ ਕਿਵੇਂ? ਫਿਰ ਉਹਦੀ ਫਿਜ਼ੀਓਥੈਰੇਪੀ ਉਸ ਟੈਕਨੀਕ ਦੇ ਨਾਲ ਅਲੱਗ ਕੀਤੀ ਜਾਂਦੀ ਹੈ ਕਿ ਆਪਰੇਸ਼ਨ ਨਹੀਂ ਹੋਣਾ ਲੇਕਿਨ ਚਲਾਉਣਾ ਤਾਂ ਇਹਨਾਂ ਨੂੰ ਹੈਗਾ ਹੀ ਹੈ. ਫਿਰ ਉਸ ਤੇ ਸਪੈਸ਼ਲ ਜਿਹੜੀ ਹੈ ਫਿਜ਼ੀਓਥੈਰੇਪੀ ਟ੍ਰੇਨਿੰਗ ਹੁੰਦੀ ਹੈ ਤਾਂ ਕਿ ਆਪਾਂ ਆਪਰੇਟ ਤਾਂ ਨਹੀਂ ਕਰ ਸਕਦੇ ਲੇਕਿਨ ਪੇਸ਼ੈਂਟ ਨੂੰ ਇੰਡੀਪੈਂਡੈਂਟ ਕਰੀਏ.
2: ਕੋਈ ਪੰਜਾਂ ਸੱਤਾਂ ਬਿਮਾਰੀਆਂ ਦਾ ਮਤਲਬ ਕਿ ਨਾਂ ਲਓ ਜਿਹੜੀਆਂ ਫਿਜ਼ੀਓਥੈਰੇਪੀ ਨਾਲ ਸੋਲਿਡਿਟੀ ਨਾਲ ਠੀਕ ਹੁੰਦੀਆਂ ਨੇ?
1: ਇਹਦੇ ਚ ਸਰ ਪਹਿਲਾਂ ਤਾਂ ਇਹੀ ਹੈਗਾ ਕਿ ਬ੍ਰੇਨ ਨਾਲ ਰਿਲੇਟਡ ਜਿਹੜੇ
2: ਬ੍ਰੇਨ ਨਾਲ
1: ਇੰਜਰੀਜ ਨੇ ਪਹਿਲੀ ਤਾਂ ਉਹ ਆ ਗਈ. ਦੂਸਰੀ
2: ਸੋਰੀ ਜਿਹੜੀਆਂ ਬ੍ਰੇਨ ਚ ਇੰਜਰੀਜ ਨੇ
1: ਜੀ,
2: ਉਹ ਫਿਜ਼ੀਓਥੈਰੇਪੀ ਨਾਲ ਕਿੱਦਾਂ ਦੂਰ ਹੋਣਗੀਆਂ?
1: ਫਿਜ਼ੀਓਥੈਰੇਪੀ ਨਾਲ ਇਸ ਤਰ੍ਹਾਂ ਕਿ ਕਈ ਚੋਟਾਂ ਇਹੋ ਜਿਹੀਆਂ ਜਿਹ ਚ ਕਲੋਟ ਬਣ ਜਾਂਦਾ, ਓਪਰੇਟ ਨਹੀਂ ਹੁੰਦਾ,
2: ਕਲੋਟ ਬਣ ਜਾਂਦਾ,
1: ਕਲੋਟ ਬਣ ਗਿਆ.
2: ਹਾਂਜੀ,
1: ਡਾਕਟਰਸ ਉਹਦੀਆਂ ਤੁਹਾਨੂੰ ਮੈਡੀਸਿਨ ਦੇ ਰਹੇ
2: ਹੈ,
1: ਨਿਊਰੋਲੋਜਿਸਟ ਜਾਂ ਨਿਊਰੋਸਰਜਨ,
2: ਠੀਕ ਹੈ.
1: ਉਹਨਾਂ ਨੇ ਦਵਾਈਆਂ ਦੇਤੀਆਂ ਲੇਕਿਨ ਦਵਾਈਆਂ ਦੇਣ ਦੇ ਨਾਲ ਉਹਨੇ ਕਿਹਾ ਜੀ ਫਿਜ਼ੀਓਥੈਰੇਪੀ ਕੰਪਲਸਰੀ ਹੈ.
2: ਅੱਛਾ,
1: ਕਲੋਟ ਕਦੋਂ ਚੱਲਣਾ, ਕਦੋਂ ਵਿੱਚੋਂ ਨਿਕਲਣਾ, ਡਿਸੋਲਵ ਹੋਣਾ, ਉਹ ਬਾਅਦ ਦੀ ਗੱਲ ਹੈ.
2: ਅੱਛਾ,
1: ਲੇਕਿਨ ਤੁਸੀਂ ਫਿਜ਼ੀਓਥੈਰੇਪੀ ਜ਼ਰੂਰ ਕਰੋ. ਇਹ ਨਾ ਹੈ ਕਿ ਤੁਸੀਂ ਜਿੰਨੀ ਦੇਰ ਵੇਟ ਕਰੋ ਉਨੀ ਤੁਹਾਡੇ ਜੁਆਇੰਟ ਜਾਮ ਹੋ ਜਾਣ, ਜੋੜ ਜਾਮ ਹੋ ਜਾਣ, ਮਾਸਪੇਸ਼ੀਆਂ ਸੁਕੜ ਜਾਣ, ਕੱਲ ਨੂੰ ਉਪਰੋਂ ਤਾਂ ਸਿਗਨਲ ਆ ਜਾਏ ਲੇਕਿਨ ਥੱਲੇ ਜੋੜ ਜਾਮ ਹੋਏਗਾ, ਮਾਸਪੇਸ਼ੀ ਸੁਕੜ ਜਾ ਕੇ ਕਿਵੇਂ ਕਰੋਗੇ? ਇਸ ਕਰਕੇ ਫਿਜ਼ੀਓਥੈਰੇਪੀ ਦਾ ਉੱਥੇ ਬੜਾ ਇੱਕ ਅਹਿਮ ਰੋਲ ਹੋ ਜਾਂਦਾ.
2: ਤੇ ਫਿਰ ਕਿਹੜੀਆਂ ਕਿਹੜੀਆਂ ਜਿਹੜੀਆਂ ਬਿਮਾਰੀਆਂ ਨੇ ਕੋਈ ਮਤਲਬ ਕਿ ਇਸ ਤੋਂ ਇਲਾਵਾ ਜਿਹੜੀਆਂ ਸਾਨੂੰ ਦੂਸਰੇ ਡਾਕਟਰਾਂ ਕੋਲ ਨਾਲੋਂ ਪਹਿਲਾਂ ਅਸੀਂ ਫਿਜ਼ੀਓਥੈਰੇਪੀ ਨੂੰ ਕੰਸਲਟ ਕਰੀਏ
1: ਜੀ? ਇਹਦੇ ਵਿੱਚ ਜਿਵੇਂ ਤੁਹਾਡੇ ਆਮ ਤੌਰ ਤੇ ਸਰਵਾਈਕਲ ਦੀ ਪ੍ਰੋਬਲਮ, ਲੱਕ ਦੀ ਪ੍ਰੋਬਲਮ, ਗੋਡਿਆਂ ਦਰਦਾਂ ਦੀ ਪ੍ਰੋਬਲਮ, ਕਿਸੇ ਤਰੀਕੇ ਦੀ ਮੋਚ ਆ ਜਾਣਾ, ਸਰੀਰ ਦੇ ਕਿਸੇ ਹਿੱਸੇ ਚ ਖਿਚਾਵ ਆ ਜਾਣਾ, ਤੁਸੀਂ ਆਮ ਸੁਣਦੇ ਹੋ ਵੀ ਚੁੱਕ ਪੈ ਗਈ,
2: ਚੁੱਕ ਪੈ ਗਈ,
1: ਜੋ ਕਾਮਨ ਹੈ ਪ੍ਰੋਬਲਮ, ਹਰ ਜਗ੍ਹਾ ਤੇ ਹਰ ਕਿਸੇ ਨੂੰ ਹੋ
2: ਜਾਂਦਾ,
1: ਇਕਦਮ ਕੋਈ ਸਮਾਨ ਚੁੱਕਣ ਲੱਗੇ ਥੱਲੇ ਮੁੜ ਕੇ ਕੁੰਬੇ ਬਣ ਗਏ, ਇਹ ਤਾਂ ਕਾਮਨ ਪ੍ਰੋਬਲਮ ਹੈ. ਇਸ ਤੋਂ ਇਲਾਵਾ ਇਹਦੇ ਚ ਤੁਸੀਂ ਦੇਖਿਆ ਨਾ ਕਿ ਛੋਟੇ ਬੱਚੇ ਜਿਹੜੇ ਪੈਡਿਆਟ੍ਰਿਕ ਜਿਹੜੇ ਡਾਕਟਰ ਨੇ, ਪੈਡਿਆਟ੍ਰਿਸ਼ੀਅਨ ਜਿਹੜੇ ਬੱਚਿਆਂ ਦੇ ਡਾਕਟਰ ਨੇ, ਉਹਨਾਂ ਦੇ ਕੋਲ ਕਈ ਇਹੋ ਜਿਹੇ ਬੱਚੇ ਆਉਂਦੇ ਨੇ ਜਿਹੜੇ ਮੈਂਟਲੀ ਰਿਟਾਰਡਿਡ ਹੁੰਦੇ ਨੇ, ਪ੍ਰੀਮੈਚੁਰ ਬੇਬੀ ਜਿਹੜੇ ਸਮੇਂ ਤੋਂ ਪਹਿਲਾਂ ਹੋ ਜਾਂਦੇ
2: ਨੇ,
1: ਔਟਿਜ਼ਮ ਹੈ ਜਾਂ ਸੈਰੀਬਲ ਪਾਲਸੀ, ਜਿਹ ਚ ਬ੍ਰੇਨ ਦਾ ਉਹ ਮੋਟਰ ਹਿੱਸਾ ਜਿਹਨੇ ਬਾਡੀ ਨੂੰ ਚਲਾਉਣਾ ਉਹ ਮੋਟਰ ਹਿੱਸਾ ਕੰਮ ਨਹੀਂ ਕਰਦਾ, ਫਿਰ ਉਹ ਬੱਚੇ ਜਿਹੜੇ ਨਾ ਡਿਪੈਂਡੈਂਟ ਹੀ ਰਹਿੰਦੇ ਆ. ਉਹਨਾਂ ਦਾ ਜਿਹੜਾ ਇਲਾਜ ਸਿਰਫ ਔਰ ਸਿਰਫ ਫਿਜ਼ੀਓਥੈਰੇਪੀ ਹੈ.
2: ਅੱਛਾ, ਉਹਨਾਂ ਦਾ ਇਲਾਜ ਫਿਜ਼ੀਓਥੈਰੇਪੀ ਜਦੋਂ ਤੱਕ?
1: ਹਾਂਜੀ ਹਾਂਜੀ ਬਿਲਕੁਲ, ਉਹਨਾਂ ਦਾ ਇਲਾਜ ਇਹੀ ਹੈ ਕਿ ਉਹਨਾਂ ਬੱਚਿਆਂ ਦੀਆਂ ਇੱਕ ਸਪੈਸ਼ਲ ਪ੍ਰੋਗਰਾਮ ਹੈ ਇਹਨਾਂ ਬੱਚਿਆਂ ਦੀ ਐਕਸਰਸਾਈਜ਼ ਦਾ, ਜਿਹੜਾ ਕਿ
2: ਜਿਹੜਾ ਮੈਂਟਲੀ ਡਿਸਟਰਬਡ ਹੈ
1: ਜੀ
2: ਬੱਚਾ
1: ਜੀ,
2: ਉਹਦੇ ਚ ਫਿਜ਼ੀਓਥੈਰੇਪੀ ਕਿਸ ਤਰ੍ਹਾਂ ਹੈਲਪ ਕਰ
1: ਸਰ? ਉਹਦੇ ਚ ਇਹ ਹੈ ਕਿ ਮਾਂ ਬਾਪ ਦੀ ਇੱਕੋ ਹੀ ਤਮੰਨਾ ਹੁੰਦੀ ਹੈ ਕਿ ਸਾਡੇ ਘਰ ਬੇਟਾ ਜਾਂ ਬੇਟੀ ਹੋਇਆ, ਛੋਟਾ ਨੌਜਵਾਨ ਬੱਚਾ ਹੋਇਆ,
2: ਹਾਂਜੀ
1: ਚਲੋ ਇਹ ਕੁਛ ਕਰੇ ਜਾਂ ਨਾ ਕਰੇ ਲੇਕਿਨ ਆਪ ਜੋਗਾ ਤੁਰਨਾ ਫਿਰਨਾ
2: ਹੋ ਜਾਏ. ਹਾਂਜੀ,
1: ਤੇ ਜਦੋਂ ਉਹਨੂੰ ਪਤਾ ਕਿ ਬੱਚਾ ਤਾਂ ਆਪਣੇ ਹਜੇ ਤੱਕ ਬੱਚੇ ਦੇ ਧੋਣ ਨੀ ਚੁੱਕੀ, ਹਜੇ ਤੱਕ ਬੱਚਾ ਆਪਣਾ ਲੱਕ ਨੀ ਚੁੱਕ ਰਿਹਾ, ਜਾਂ ਬੱਚਾ ਸਾਲ ਦਾ ਹੋ ਗਿਆ ਤੇ ਹਜੇ ਤੱਕ ਬਹਿੰਦਾ ਹੀ ਨੀ
2: ਬਹਿੰਦਾ ਨੀ,
1: ਠੀਕ ਹੈ, ਬੋਲਦਾ ਨੀ ਪਿਆ, ਉਸ ਵੇਲੇ ਜਿਹੜੀ ਫਿਰ ਸਾਡੀ ਫਿਜ਼ੀਓਥੈਰੇਪੀ ਉੱਥੇ ਪ੍ਰੋਪਰ ਆਪਣਾ ਇੱਕ ਜੋ ਟ੍ਰੀਟਮੈਂਟ ਚਾਰਟ ਬਣਾ ਕਰਕੇ ਉਹਦੀ ਟ੍ਰੇਨਿੰਗ ਸ਼ੁਰੂ ਕਰਦੀ ਹੈ, ਇੱਕ ਐਕਸਰਸਾਈਜ਼ ਸ਼ਡਿਊਲ ਹੈ, ਅਸੀਂ ਫਿਰ ਉਹਦੇ ਮੁਤਾਬਿਕ ਉਹ ਕਰਨਾ ਹੁੰਦਾ ਕਿਉਂਕਿ ਨੌਜਵਾਨ ਬੱਚਾ ਬੜਾ ਕੋਮਲ ਹੁੰਦਾ, ਨਾਜ਼ੁਕ ਹੁੰਦਾ,
2: ਬਿਲਕੁਲ ਬਿਲਕੁਲ,
1: ਤੇ ਛੋਟਾ ਬੱਚਾ ਤੁਸੀਂ ਵੇਖੋ ਜਦੋਂ ਜਿਹੜਾ ਨਾਰਮਲ ਬੱਚਾ ਹੈ ਉਹ ਕਿੰਨੀਆਂ ਲੱਤਾਂ ਬਾਹਾਂ ਹਿਲਾਉਂਦਾ,
2: ਬਹੁਤ
1: ਭੁੜਕਦਾ
2: ਹੀ ਰਹੇ
1: ਸਾਰਾ ਦਿਨ, ਜਿਹੜੀਆਂ ਮੂਵਮੈਂਟ ਕਰਦਾ ਉਹਦੀ ਆਪਣੀ ਐਕਸਰਸਾਈਜ਼ ਹੈ ਜਿਹੜੀ ਉਹਨੂੰ ਗਾਹ ਤੋੜਦੀ ਹੈ,
2: ਇਹ ਕਰ ਨਹੀਂ ਰਿਹਾ
1: ਜੀ, ਔਰ ਜਦੋਂ ਇਹ ਬੱਚਾ ਕਰ ਹੀ ਕੁਛ ਨਹੀਂ ਰਿਹਾ ਇਹ ਫਿਰ ਜੀਵੀ ਹੈ ਉਹ ਰਹਿ ਜੂਗਾ,
2: ਬਿਲਕੁਲ,
1: ਇਸ ਕਰਕੇ ਉਹਨੂੰ ਫਿਰ ਜਿਹੜੀ ਸਾਡੀ ਸਪੈਸ਼ਲ ਟ੍ਰੇਨਿੰਗ ਲੈਣ ਤੇ ਲਿਆਉਣਾ, ਉਹਦੇ ਬੱਚੇ ਨੂੰ ਦਿਮਾਗ ਦੇ ਨਾਲ ਉਹਨਾਂ ਮਾਸਪੇਸ਼ੀਆਂ ਨੂੰ ਕੋਆਰਡੀਨੇਟ ਕਰਵਾਉਣਾ, ਗੇਮ ਤਾਂ ਸਾਰੀ ਕੋਆਰਡੀਨੇਸ਼ਨ ਦੀ ਹੈ ਕਿ ਮਾਸਪੇਸ਼ੀਆਂ ਦਾ ਦਿਮਾਗ ਦੇ ਨਾਲ ਸੰਤੁਲਨ ਬਣਾਉਣਾ, ਉਹਦੇ ਨਾਲ ਹੀ
2: ਬੱਚਿਆਂ ਨੂੰ ਜਿਆਦਾ ਟਾਈਮ ਲੱਗਦਾ
1: ਜੀ, ਇਹ ਬੱਚਿਆਂ ਦਾ ਜੀ ਕੋਈ ਟਾਈਮ ਨਹੀਂ ਹੁੰਦਾ, ਇਹ ਬੱਚੇ ਦਾ ਡਿਪੈਂਡ ਕਰਦਾ ਕਿ ਉਹਦਾ ਬ੍ਰੇਨ ਦੇ ਵਿੱਚ ਕੀ ਕੁਛ ਡੈਮੇਜ ਹੋਇਆ,
2: ਹੁਣ
1: ਕਈ ਬੱਚੇ ਆਉਂਦੇ ਨੇ ਉਹ ਉਹਨਾਂ ਦਾ ਸੁਣਨਾ ਚਲਾ ਜਾਂਦਾ, ਕਈਆਂ ਦਾ ਦੇਖਣਾ ਚਲਾ ਜਾਂਦਾ, ਕਈਆਂ ਦੀ ਬੋਲਣ ਦੀ ਜਿਹੜੀ ਸਪੀਚ ਹੈ ਉਹ ਚਲੀ ਜਾਂਦੀ ਹੈ, ਕਈਆਂ ਦਾ ਸੋਚਣਾ ਸਮਝਣਾ ਚਲਾ ਜਾਂਦਾ, ਔਰ ਸਾਡੇ ਕੋਲ ਜਿੰਨੇ ਬੱਚੇ ਆਉਂਦੇ ਨੇ ਉਹਨਾਂ ਦੀ ਇਹੀ ਵੈਲੂਏਸ਼ਨ ਹੁੰਦੀ ਹੈ ਕਿ ਉਹਨੂੰ ਕਿੰਨੀਆਂ ਕਿੰਨੀਆਂ ਪ੍ਰੋਬਲਮ ਨੇ, ਉਹਦੇ ਵਿੱਚ ਜਿਹੜੇ ਤਾਂ ਬਿਲਕੁਲ ਹੀ ਬ੍ਰੇਨ ਡੈਡ ਟਾਈਪ ਹੁੰਦਾ ਉਹਦੇ ਵਿੱਚ ਸਾਡੀ ਰਿਕਵਰੀ ਜਿਹੜੀ ਹੈ ਨਾ ਅਸੀਂ ਬਹੁਤ ਜ਼ਿਆਦਾ ਨਹੀਂ ਦੇ ਸਕਦੇ,
2: ਨਹੀਂ ਦੇ ਸਕਦੇ,
1: ਲੇਕਿਨ ਜਿਹੜੇ ਬੱਚੇ ਠੀਕ ਹੈ ਸੁਣ ਨਹੀਂ ਸਕਦੇ ਕੋਈ ਗੱਲ ਨਹੀਂ, ਚੱਲ ਤਾਂ ਲੈਣਗੇ, ਬੋਲ ਨਹੀਂ ਸਕਦੇ ਕੋਈ ਗੱਲ ਨਹੀਂ, ਚੱਲ ਲੈਣਗੇ,
2: ਚੱਲ ਲੈਣ,
1: ਸਮਝ ਸਕਦੇ ਨੇ, ਸਮਝ ਵੀ ਲੈਣਗੇ, ਸੋ ਇਹੋ ਜਿਹੇ ਬੱਚਿਆਂ ਦੇ ਉੱਤੇ ਫਿਰ ਅਸੀਂ ਕੰਸਨਟ੍ਰੇਟ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਮਾਂ ਬਾਪ ਨੂੰ ਬੱਚਿਆਂ ਨੂੰ ਰਾਹਤ ਮਿਲੇ, ਬੱਚੇ ਆਪਣੇ ਚਲੋ ਇੰਡੀਪੈਂਡੈਂਟ ਹੋ ਜਾਣ, ਔਰ ਦੂਸਰੇ ਬੱਚੇ ਨਾਲ ਬੱਚੇ ਥੋੜਾ ਡਿਲੇਡ ਰਹਿੰਦੇ ਨੇ, ਇਹਨਾਂ ਦੇ ਜਿਹੜੇ ਮਾਈਲ ਸਟੋਨਸ ਹੈ ਉਹ ਥੋੜੇ ਡਿਲੇ ਪਿੱਛੇ ਹੀ ਰਹਿੰਦੇ ਨੇ, ਕਿਉਂਕਿ ਜੇ ਇਹ ਬੱਚਾ ਇਸ ਵੇਲੇ ਮੰਨ ਲਓ ਪਹਿਲੀ ਕਲਾਸ ਚ ਹੋਣਾ ਚਾਹੀਦਾ ਸੀ ਤੇ ਮੇ ਬੀ ਕਿ ਸ਼ਾਇਦ ਇਹ ਬੱਚਾ ਜਦੋਂ ਉਹਦੇ ਮਾਂ ਪਿਓ ਬੱਚਾ ਪੰਜਵੀਂ ਚ ਚਲਾ ਜਾਏਗਾ ਤੇ ਇਹ ਪਹਿਲੀ ਚ ਹੋਊਗਾ ਉਸ
2: ਵੇਲੇ,
1: ਇਹ ਸਾਰਾ ਨਿਰਭਰ ਕਰਦਾ। ਇਸ ਕਰਕੇ ਚਾਈਲਡ ਸਪੇਸ ਨਾਲ ਵੀ ਸਾਡਾ ਫਿਜ਼ੀਓਥੈਰੇਪੀ ਦਾ ਬੜਾ ਰੋਲ ਹੋ ਗਿਆ, ਹੁਣ ਇਹ ਚ ਆ ਕੇ ਗਾਇਨੀ, ਹੁਣ ਤੁਸੀਂ ਪੁੱਛੋਗੇ ਵੀ ਗਾਇਨਾਕੋਲੋਜਿਸਟ ਦਾ ਉਹਦੇ ਬੱਚਾ ਜੰਮਣਾ ਉਹਦੇ ਚ ਫਿਜ਼ੀਓਥੈਰੇਪੀ ਦਾ ਕੀ ਰੋਲ ਹੈ।
2: ਅੱਛਾ ਜੀ,
1: ਹੁਣ ਜਦੋਂ ਕੋਈ ਵੀ ਲੇਡੀ ਪ੍ਰੈਗਨੈਂਟ ਹੁੰਦੀ ਹੈ ਗਰਭ ਧਾਰਨ ਕਰਦੀ ਹੈ, ਉਹਦੇ ਵਿੱਚ ਉਹਦੀਆਂ ਜਿਹੜੀਆਂ ਜਦੋਂ ਪੇਟ ਜਿਵੇਂ ਜਿਵੇਂ ਗਾਹ ਨੂੰ ਵੱਧਦਾ ਉਹਦੀਆਂ ਪਿੱਠ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ, ਬੱਚੇ ਦਾ ਵੇਟ ਆਉਂਦਾ, ਉਹਦੇ ਵਿੱਚ ਉਹਦੀ ਰੈਸਟ ਵੀ ਹੁੰਦੀ ਹੈ, ਸਭ ਕੁਝ ਹੁੰਦਾ, ਉਹਦੇ ਨਾਲ ਨਾ ਜਿਹੜੇ ਉਹਦੇ ਸਪਾਈਨ ਦੇ ਵਿੱਚ ਕੁਝ ਚੇਂਜਿਸ ਆਉਂਦੀਆਂ, ਈਵਨ ਜਿਹੜੇ ਪੈਲਵਿਕ ਫਲੋਰ ਦੇ ਮਸਲ ਹੈ ਉਹ ਵੀ ਕਮਜ਼ੋਰ ਪੈ ਜਾਂਦੇ ਨੇ,
2: ਪੈਲਵਿਕ ਫਲੋਰ ਅੱਛੇ ਸੇ ਜੋ ਸਮਝ ਗਿਆ,
1: ਠੀਕ ਹੈ ਜੀ, ਜਿਹੜਾ ਹਿੱਸਾ ਉਹ ਵੀ ਕਮਜ਼ੋਰ ਪੈਂਦੇ, ਇਹਦੀ ਵੀ ਪ੍ਰੀ ਇਹਦਾ ਵਰਕਆਊਟ ਹੁੰਦਾ ਜਿਹੜਾ ਇੱਕ ਫਿਜ਼ੀਓਥੈਰੇਪਿਸਟ ਤੇ ਹੀ ਸੁਪਰਵਿਜ਼ਨ ਚ ਕੀਤਾ ਜਾਂਦਾ।
2: ਅੱਛਾ,
1: ਤੁਸੀਂ ਆਮ ਸੁਣਦੇ ਹੋਵੋਗੇ ਕਿ ਸ਼ਾਇਦ ਤੁਸੀਂ ਆਪਣੇ ਘਰਾਂ ਚ ਵੀ ਵੇਖਿਆ ਹੋਏਗਾ ਜਾਂ ਯਾਰਾਂ ਦੋਸਤਾਂ ਦੇ ਕਿ ਇੱਕ ਬੱਚਾ ਹੋਇਆ ਦੋ ਬੱਚਾ ਉਹਦੇ ਬਾਅਦ ਕੰਪਲੇਨ ਆਉਂਦੀ ਹੈ ਲੱਕ ਦਰਦ ਨਹੀਂ ਜਾਂਦਾ,
2: ਹਾਂਜੀ ਲੱਕ ਦਰਦ,
1: ਜਦੋਂ ਦਾ ਬੇਟਾ ਹੋਇਆ ਸੀ ਉਦੋਂ ਦੀ ਮੇਰੀ ਲੱਕ ਦਰਦ ਲੱਗ ਗਈ ਹੈ, ਜਦੋਂ ਦੀ ਮੇਰੀ ਬੇਟੀ ਹੋਈ ਸੀ ਮੇਰੀ ਲੱਕ ਦਰਦ ਨਹੀਂ ਜਾਂਦੀ। ਸੋ ਇਹ ਸਾਰੀਆਂ ਇਹ ਉਹੀ ਪੇਸ਼ੈਂਟ ਨੇ ਜਿਨ੍ਹਾਂ ਨੇ ਉਸ ਵੇਲੇ ਫਿਜ਼ੀਓਥੈਰੇਪੀ ਜਾਂ ਐਕਸਰਸਾਈਜ਼ ਨੂੰ ਫਾਲੋ ਅਪ ਨਹੀਂ
2: ਕੀਤਾ ਹੈ,
1: ਜਿਹੜੀਆਂ ਲੇਡੀਜ਼ ਇਹਦਾ ਫਾਲੋ ਅਪ ਕਰ ਲੈਂਦੀਆਂ ਨੇ ਉਹ ਅੱਗੇ ਸਾਰੀ ਜ਼ਿੰਦਗੀ ਸੌਖੀਆਂ ਰਹਿੰਦੀਆਂ ਨੇ, ਔਰ ਸਪੈਸ਼ਲੀ ਇਹ ਤਾਂ ਨਾਰਮਲ ਡਿਲੀਵਰੀ ਦੀ ਮੈਂ ਗੱਲ ਕਰ ਰਿਹਾ, ਜਿਹੜੀ ਸਜੇਰੀਅਨ ਆ ਉਹਨਾਂ ਨੂੰ ਤਾਂ ਫਿਜ਼ੀਓਥੈਰੇਪੀ ਦੀ ਬਹੁਤ ਜ਼ਿਆਦਾ ਲੋੜ ਹੈ,
2: ਠੀਕ ਹੈ।
1: ਸੋ ਇਹ ਡਿਪੈਂਡ ਕਰਦਾ ਪੇਸ਼ੈਂਟਸ ਦੇ ਉੱਤੇ ਜੀ।
2: ਤੇ ਜਦੋਂ ਤੁਸੀਂ ਕਰਦੇ ਹੋ ਟਰੀਟਮੈਂਟ
1: ਜੀ
2: ਕਿਸ ਕਾਹੇ ਦਾ
1: ਜੀ,
2: ਅੱਛਾ ਇੰਗਲਿਸ਼ ਦਵਾਈਆਂ ਜਿਹੜੀਆਂ ਨੇ
1: ਜੀ
2: ਉਹ ਇਲਾਜ ਸਾਨੂੰ ਤੰਦਰੁਸਤ ਕਰਦੀਆਂ ਨੇ
1: ਜੀ,
2: ਨੋ ਡਾਊਟ
1: ਜੀ,
2: ਪਰ ਉਹਨਾਂ ਦਾ ਸਾਈਡ ਇਫੈਕਟ ਵੀ ਤਾਂ ਹੁੰਦਾ ਥੋੜਾ ਬਹੁਤਾ, ਤੇ ਕੀ ਫਿਜ਼ੀਓਥੈਰੇਪੀ ਦਾ ਵੀ ਹੋ ਸਕਦਾ ਇਹੋ ਜਿਹਾ ਕੁਛ?
1: ਨਹੀਂ, ਫਿਜ਼ੀਓਥੈਰੇਪੀ ਦੇ ਕਿਸੇ ਤਰ੍ਹਾਂ ਦਾ ਕੋਈ ਸਾਈਡ
2: ਇਫੈਕਟ,
1: ਇਹਦੇ ਚ ਜਿਹੜੀ ਸਾਡੀ ਇਲੈਕਟ੍ਰੋਥੈਰੇਪੀ ਗੈਜਟਸ ਨੇ ਜਿਹੜੀਆਂ ਮਸ਼ੀਨਾਂ ਨੇ ਇਲੈਕਟ੍ਰੋਥੈਰੇਪੀ ਦੀਆਂ, ਉਹ ਵੀ ਪੇਸ਼ੈਂਟ ਦੇ ਸਰੀਰ ਦੀ ਸੰਰਚਨਾ ਦੇ ਅਨੁਸਾਰ ਹੀ ਸੈੱਟ ਕੀਤੀਆਂ ਗਈਆਂ, ਤੇ ਬਾਕੀ ਠੰਡਾ ਆ ਜਾਂਦਾ, ਠੰਡੇ ਸੇਕ ਹੈ, ਗਰਮ ਸੇਕ ਹੈ, ਕੰਟਰਾਸਟ ਬਾਤ
2: ਕਰਦੇ,
1: ਇਹ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ, ਬਾਕੀ ਕਸਰਤ ਆ ਜਿਹੜੀ ਮੇਨ ਚੀਜ਼ ਹੈ, ਕਸਰਤ ਆ ਤੁਹਾਡੇ ਲਾਈਫ ਸਟਾਈਲ ਦੇ ਵਿੱਚ, ਤੁਸੀਂ ਕਿਹੜੇ ਕਿਹੜੇ ਕੰਮਾਂ ਚ ਹੋ, ਕੋਈ ਬੈਂਕ ਜੋਬ ਚ ਹੈ, ਕੋਈ
2: ਸਾਰੀ ਦਿਹਾੜੀ
1: ਲੈਪਟਾਪ ਜਾਂ ਡੈਸਕਟਾਪ ਰੱਖ ਕੇ ਦਸ ਦਸ ਘੰਟੇ ਬੈਠੇ ਰਹਿਣਾ, ਫਿਰ ਉਹਨਾਂ ਬਾਅਦ ਜਦੋਂ ਰਾਤੀ ਉੱਠਣ ਨੇ ਕਹਿਣਾ ਮੇਰਾ ਲੱਕ ਨੀ ਚੱਲਦਾ, ਮੇਰੀ ਧੌਣ ਨੀ ਚੱਲਦੀ, ਮੇਰੀ ਬਾਹ ਨੀ ਚੱਲਦੀ, ਸੋ ਉਹ ਉਹਨਾਂ ਨੂੰ ਉਹਨਾਂ ਚੀਜ਼ਾਂ ਤੋਂ ਬਚਾਉਣ ਲਈ ਕਿਹੜੀ ਇਹ ਹਿੱਸੇ ਦੀ ਕਮਜ਼ੋਰੀ ਹੈ, ਉਸ ਹਿੱਸੇ ਦੀਆਂ ਐਕਸਰਸਾਈਜ਼, ਉੱਥੋਂ ਦੇ ਮਸਲ ਨੂੰ ਸਟਰੋਂਗ ਕਰਨ ਵਾਸਤੇ ਇਲੈਕਟ੍ਰੋਥੈਰੇਪੀ ਜਾਂ ਠੰਡੇ ਕੋਲ ਜਿਹੜੇ ਸਾਡੇ ਟ੍ਰੀਟਮੈਂਟ ਨੇ ਉਹ ਕੀਤੇ ਜਾਂਦੇ ਨੇ, ਤੇ ਪ੍ਰੋਪਰ ਉਹਨਾਂ ਨੂੰ ਜੀਵਨ ਸ਼ੈਲੀ ਸਿਖਾਈ ਜਾਂਦੀ ਹੈ ਕਿ ਇਸ ਜੀਵਨ ਸ਼ੈਲੀ ਦੇ ਨਾਲ ਤੁਸੀਂ ਜੀਵੋ, ਕਿਉਂਕਿ ਕੰਮ ਕਰਨਾ ਵੀ ਜ਼ਰੂਰੀ ਹੈ,
2: ਕੰਮ
1: ਕਰਨਾ ਪਰਿਵਾਰ
2: ਗੱਲ ਹੈ। ਦੇਖੋ ਡਾਕਟਰ ਸਾਹਿਬ, ਜਿਹੜੇ ਕਲਰਕ ਹੁੰਦੇ ਸਨ ਹੁੰਦੇ ਕੀ ਸਨ, ਉਹ ਰੋਜ਼ ਆਣ ਕੇ ਇੱਕ ਨੁੱਕਰ ਚ ਬਹਿ ਜਾਂਦੇ ਹੁੰਦੇ ਹਨ, ਤੇ ਐਨਕਾਂ ਇੱਥੇ ਵੀ ਕਰ ਲੈਣੀਆਂ ਨੱਕ ਦੇ ਉੱਤੇ, ਤੇ ਐਨਕਾਂ ਦੇ ਵਿੱਚੋਂ ਦੀ ਤੇ ਆਪਣਾ ਲੈਟਰ ਵੇਖਣਾ, ਤੇ ਐਨਕਾਂ ਦੇ ਉੱਤੋਂ ਦੀ ਬੰਦੇ
1: ਆਉਂਦੇ,
2: ਸਾਰਾ ਸਾਰੀ ਉਮਰ ਹੀ ਇੱਦਾਂ ਕੱਢ ਛੱਡਦੇ ਹੁੰਦੇ, ਹਾਂਜੀ, ਤੇ ਉਹਨਾਂ ਦੇ ਦੱਸੋ ਪੀੜਾਂ ਸਗੋਂ ਜ਼ਿਆਦਾ ਹੁੰਦੀਆਂ।
1: ਬਿਲਕੁਲ ਜੀ, ਜਿਹਨਾਂ ਦੀ ਸਿਟਿੰਗ ਜ਼ਿਆਦਾ, ਸਿਟਿੰਗ ਜਾਂ ਸਟੈਂਡਿੰਗ ਦੋਨੋਂ ਚੀਜ਼ਾਂ ਜ਼ਿਆਦਾ, ਉਹ ਇਹਨਾਂ ਚੀਜ਼ਾਂ ਨਾਲ ਅਫੈਕਟਡ ਹੋਣਗੇ।
2: ਮੈਂ ਉਹਨਾਂ ਨੂੰ ਹੁਣੇ ਚੇਤਾ ਆਇਆ ਵੀ ਰੋਜ਼ ਆਣ ਕੇ ਇੱਕ ਨੁਕਰੇ ਬਹਿ ਗਏ, ਇੱਧਰ ਫਾਈਲਾਂ ਦਾ ਢੇਰ ਪਿਆ, ਤੇ ਉਹ ਵਿਚਾਰੇ ਲੱਗੇ ਰਹਿੰਦੇ ਨੇ ਤੇ ਉਹ ਇੱਕੋ ਹੀ ਪੋਜੀਸ਼ਨ ਚ ਰਹਿੰਦੇ।
1: ਦੇਖੋ ਕੁਛ ਲੋਕ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਆਪਣੇ ਲਈ ਥੋੜਾ ਜਿਹਾ ਰੁਟੀਨ ਦੇ ਵਿੱਚ ਟਾਈਮ ਕੱਢਦੇ
2: ਨੇ,
1: ਕਿ ਸਵੇਰੇ ਉੱਠ ਕੇ ਵਰਜਿਸ਼ ਕਰ ਲਈ, ਕੋਈ ਰਨਿੰਗ ਕਰ ਲਈ, ਕੋਈ ਸਾਈਕਲ ਚਲਾ ਲਿਆ, ਕੋਈ ਸੈਰ ਕਰ ਲਈ, ਉਹ ਲੋਕ ਤਾਂ ਥੋੜੇ ਠੀਕ ਰਹਿੰਦੇ ਨੇ, ਲੇਕਿਨ ਬਹੁਤ ਸਾਰੇ ਜਿਹੜੇ ਸਿਰਫ ਕੰਮ ਔਰ ਉਹਦੇ ਬਾਅਦ ਖਾਣਾ ਪੀਣਾ ਤੇ ਸੋ ਜਾਣਾ, ਉਹਨਾਂ ਲਈ ਜ਼ਿਆਦਾ ਦਿੱਕਤਾਂ ਨੇ। ਤੁਸੀਂ ਵੈਸੇ ਕਦੀ ਨੋਟ ਕਰੋ, ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਇੱਕਦਮ ਤੁਹਾਨੂੰ ਸਟ੍ਰਾਈਕ ਕਰੇਗਾ, ਕਿ ਪਹਿਲੇ ਜਦੋਂ ਦਰਜੀ ਹੁੰਦੇ ਸੀਗੇ ਉਹ ਸਾਰੀ ਦਿਹਾੜੀ ਭੁੰਜੇ ਬੈਠੇ
2: ਰਹਿੰਦੇ, ਚੌਂਕੜੀ ਮਾਰੀ,
1: ਉਹਨਾਂ ਦਾ ਦਿਨ ਰਾਤ ਤੋਂ ਫੱਟੇ ਦੇ ਉੱਤੇ ਲੰਘਦਾ।
2: ਬਿਲਕੁਲ,
1: ਤੁਸੀਂ ਨੋਟ ਕਰਨਾ ਕਿ ਉਹਦੀਆਂ ਲੱਤਾਂ ਹਮੇਸ਼ਾ ਪਤਲੀਆਂ ਹੁੰਦੀਆਂ,
2: ਉੱਤੋਂ ਬਦਨ ਭਾਰਾ
1: ਹੁੰਦਾ ਸੀ, ਉਹ ਕਿਉਂ ਸੀ? ਕਿਉਂਕਿ ਉਹਨਾਂ ਦੀ ਸਿਟਿੰਗ
2: ਸੀ
1: ਤੇ ਲੱਤਾਂ ਦੀ ਐਕਸਰਸਾਈਜ਼ ਕੋਈ ਨੀ ਸੀ, ਹੱਥ ਅੱਗੇ ਸੀਗੀ ਬਾਹਾਂ ਦੀ, ਲੇਕਿਨ ਲੱਤਾਂ ਦੀ ਕੋਈ ਨੀ ਸੀ, ਇਸ ਕਰਕੇ ਉਹਨਾਂ ਦੀ ਲੱਤਾਂ ਦਰਜੀਆਂ ਦੀ ਹਮੇਸ਼ਾ ਕਮਜ਼ੋਰ ਹੁੰਦੀਆਂ ਸੀ। ਹੁਣ ਚਲੋ ਸਟਾਈਲ ਚੇਂਜ ਹੋ ਗਿਆ, ਟੇਬਲਾਂ ਖੁੱਲ ਗਏ, ਮਸ਼ੀਨਾਂ ਦੂਜੀਆਂ ਆ ਗਈਆਂ,
2: ਬਹਿ ਜਾਂਦੇ ਨੇ ਟੇਬਲ ਕੁਰਸੀ ਤੇ,
1: ਭੁੱਜੇ ਬੈਠਣ ਵਾਲਾ ਕੰਮ ਖਤਮ ਹੋ ਗਿਆ। ਸੋ ਇਹ ਜਿਹੜਾ ਭੁੱਜੇ ਜਿਹੜਾ ਪਹਿਲੇ ਜਿਹੜੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਜੋ ਸਿਸਟਮ ਬਣਾਏ ਸੀਗੇ ਕਿ ਅਸੀਂ ਚੌਂਕੜੀ ਮਾਰ ਕੇ ਬੈਠਣਾ, ਪੈਰਾਂ ਭਾਰ ਬੈਠਣਾ, ਇੰਡੀਅਨ ਸ਼ੀਟਾਂ ਸੀਗੀਆਂ ਜਿਹੜੀਆਂ ਜ਼ਮੀਨ ਵਾਲੀਆਂ, ਤੇ ਉਹਦੇ ਤੇ ਬੰਦੇ ਨੇ ਟੋਇਲਟ ਬਾਥਰੂਮ ਜਾਣਾ, ਉਹ ਬਹਾਨੇ ਨਾਲ ਗੋਡੇ ਮੋੜਦੇ ਸੀ, ਗੋਡੇ ਵੀ ਖਰਾਬ ਕਿਉਂ ਹੋ ਰਹੇ ਜ਼ਿਆਦਾ? ਤੁਸੀਂ ਵੈਸੇ ਨੋਟ ਕਰੋ, ਥੋੜੀ ਝਾਤੀ ਮਾਰਨਾ ਆਪਣੇ ਗਾਹ ਪਿਛਾਂ, ਤੁਸੀਂ ਦੇਖਣਾ ਕਿ ਆਪਾਂ ਪੂਰੇ ਦਿਨ ਦੇ ਵਿਚ ਉਹ ਜਿਹੜੇ ਗੋਡੇ ਵਾਲਾ ਕਬਜ਼ਾ ਆ ਉਹ ਪੈਰਾਂ ਦੇ ਭਾਰ ਆਪਾਂ ਕਦੋਂ ਜਾਂਦੇ ਹਾਂ?
2: ਸਟਾਰਟ ਵਿਚ ਨਾ ਡਾਕਟਰ ਸਾਹਿਬ, ਜਦੋਂ ਅਸੀਂ ਘਰ ਬਣਾਇਆ ਤੇ ਮੈਂ ਇਕ ਬਾਥਰੂਮ ਤੇ ਬਣਾਇਆ, ਮਤਲਬ ਕਿ ਇੰਗਲਿਸ਼ ਸੀਟ ਆ, ਤੇ ਦੂਜੇ ਆਪਣੇ ਮਾਤਾ ਜੀ ਹੁਣਾਂ ਵਾਸਤੇ ਨਾ ਉਧਰ ਬਣਾਉਣਾ ਦੂਜਾ, ਤੇ ਉਹ ਮੈਂ ਕਦੀ ਇਕ ਦਿਨ ਬਿਜੀ ਹੋਏ ਨਾ, ਤੇ ਜਿਹੜੇ ਪੈਰਾਂ ਭਾਰ ਬਹਿਣਾ ਸੀ ਨਾ ਉਹਦੇ ਤੇ ਜ਼ੋਰ ਲੱਗਿਆ ਕਰੇ ਸਾਡਾ, ਉਹ ਬੈਲੈਂਸ ਨਾ ਬਣੇ ਤੇ ਉਹਦੇ ਤੇ ਐਂ ਲੱਗੇ ਕਿ ਨਾ ਇਸ ਤਰ੍ਹਾਂ ਬਹਿਣਾ ਬੜਾ
1: ਪ੍ਰੈਕਟਿਸ ਚਲੀ ਗਈ
2: ਬੜਾ,
1: ਦੂਸਰਾ ਉੱਠਣ ਵੇਲੇ ਚੱਕਰ ਵੀ
2: ਆਇਆ,
1: ਕਾਰਨ ਇਹੀ ਹੈ ਜੀ ਜਿਹੜਾ ਇਹ ਕਬਜ਼ਾ ਗੋਡੇ ਦਾ, ਗੋਡੇ ਖਰਾਬ ਹੋਣ ਦਾ ਕਾਰਨ ਕੀ ਹੈ ਕਿ ਜਿਹੜਾ ਇਹ ਕਬਜ਼ਾ ਹੈ ਜਿਹੜੀ ਇਹਦੀ ਇੱਕ ਰੇਂਜ ਆਫ ਮੋਸ਼ਨ ਜਿਹੜੀ ਇਹਦੀ ਇੱਕ ਡਿਗਰੀ ਹੈ ਕਿ ਇਹਨੇ ਇੱਥੋਂ ਲੈ ਕੇ ਤੇ ਇੱਥੋਂ ਤੱਕ ਜਾਣਾ
2: ਜੀ, ਉੱਥੋਂ ਤੱਕ
1: ਆਪਾਂ ਉਹਨੂੰ ਕਰਨਾ ਹੀ ਛੱਡਤਾ ਤੇ ਗੋਡੇ ਕਿਉਂ ਨਾ ਖਰਾਬ ਹੋਣਗੇ?
2: ਬਿਲਕੁਲ ਬਿਲਕੁਲ। ਤੇ ਇੱਕ ਹੋਰ ਕੁਐਸਚਨ ਡਾਕਟਰ ਸਾਹਿਬ, ਜਿਸ ਤਰ੍ਹਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ 40 ਸਾਲ, ਲੋਕ ਨੰਗੇ ਪੈਰ ਖੇਤਾਂ ਚ ਕੰਮ ਕਰਨਾ, ਤੁਰੇ ਫਿਰਨਾ ਇਧਰ ਉਧਰ, ਤੋਂ ਬਿਮਾਰ ਵੀ ਬਹੁਤ ਘੱਟ ਹੁੰਦੇ ਆ
1: ਜੀ।
2: ਬਿਲਕੁਲ, ਪੈਰਾਂ ਵਿਚ ਕੋਈ ਪੁਆਇੰਟਸ ਹੁੰਦੇ ਨੇ ਜੇ ਨੰਗੇ ਪੈਰ ਤੁਰੇ ਜਾਏ ਬੰਦਾ, ਤੋਂ ਕੋਈ ਫਾਇਦਾ ਹੁੰਦਾ?
1: ਦੇਖੋ ਤੁਸੀਂ ਸੁਣਿਆ ਹੋਏਗਾ ਇੱਕ ਆਕੂਪ੍ਰੈਸ਼ਰ ਪੱਧਤੀ,
2: ਸੁਣਿਆ
1: ਉਹ ਆਕੂਪ੍ਰੈਸ਼ਰ ਪੱਧਤੀ ਇਹੀ ਹੈਗੀ ਕਿ ਉਹਨਾਂ ਨੇ ਕੁਛ ਜਿਹੜੇ ਸਾਡੇ ਸਰੀਰ ਦੇ ਅੰਗਾਂ ਨੂੰ ਪੈਰਾਂ ਦੇ ਵਿਚ ਮਾਰਕ ਕੀਤਾ ਹੈ
2: ਹਾਂਜੀ,
1: ਕਿ ਆਹ ਕਿਡਨੀ ਦਾ ਪੁਆਇੰਟ ਹੈ, ਹਾਰਟ ਦਾ,
2: ਹਾਂ ਮੈਂ ਦੇਖਿਆ ਸਾਰਾ ਕੁਛ,
1: ਇਹ ਗਰਦਨ ਦਾ,
2: ਉਹ ਤੇ ਫਿਰ ਸਾਰੀ ਦੇ, ਮੈਂ ਉਹ ਵੀ ਬੰਦਿਆਂ ਨੂੰ ਪਿੰਡ ਚ ਜਾਣਨਾ ਜਿਹਨਾਂ ਉਮਰ ਭਰ ਜੁੱਤੀ ਨਹੀਂ ਸੀ ਪਾਈ।
1: ਸੋ ਉਹ ਆਟੋਮੈਟਿਕਲੀ ਜਦੋਂ ਤੁਹਾਡਾ ਆਪਣਾ ਬਾਡੀ ਵੇਟ ਪੈ ਰਿਹਾ ਪੈਰਾਂ ਦੇ ਉੱਤੇ, ਕਿਤੇ ਥੱਲੇ ਕੋਈ ਛੋਟਾ ਪੱਥਰ ਆ ਰਿਹਾ,
2: ਬਿਲਕੁਲ ਬਿਲਕੁਲ,
1: ਕੋਈ ਵੱਡਾ ਆ ਰਿਹਾ, ਆਪਣੇ ਆਪ ਹੀ ਦੱਬੀ ਜਾ ਰਿਹਾ,
2: ਦੱਬੀ ਜਾ ਰਿਹਾ,
1: ਤੇ ਤੁਹਾਨੂੰ ਕਿਤੇ ਨਾ ਕਿਤੇ ਰਿਲੈਕਸ ਲੱਗਦਾ ਪਿਆ। ਪਰ ਅੱਜ ਦੇ ਸਮੇਂ ਦੇ ਵਿੱਚ ਨੰਗੇ ਪੈਰ ਕੋਈ ਤੁਰ ਕੇ ਰਾਜ਼ੀ
2: ਨਹੀਂ ਹੈ,
1: ਉਹ ਸੋ ਪ੍ਰੈਕਟਿਸ ਖਤਮ ਹੋ ਗਈ ਹੈ। ਇਹ ਜਿਹੜੀਆਂ ਪੁਰਾਣੀਆਂ ਪੁਰਾਤਨ ਚੀਜ਼ਾਂ ਸੀਗੀਆਂ ਹੌਲੀ ਹੌਲੀ ਲੋਕ ਛੱਡੀ ਜਾ ਰਹੇ ਨੇ, ਇਸੇ ਕਰਕੇ ਜਿਹੜੀਆਂ ਮੈਡੀਕਲ ਸਾਇੰਸ ਦੇ ਵਿੱਚ ਬਿਮਾਰੀਆਂ ਵੀ ਬਹੁਤ ਵਧੀਆ ਨੇ, ਜੇ ਇਲਾਜ ਬਹੁਤ ਲੱਭੇ ਗਏ ਨੇ ਤੇ ਨਾਲ ਬਿਮਾਰੀਆਂ ਵੀ ਗਾਹ ਵੱਧ ਗਈਆਂ।
2: ਵਾਕਿਆ ਜੇ ਇਲਾਜ ਆ ਗਏ ਨੇ ਤੇ ਜਿਸ ਤਰ੍ਹਾਂ ਨਵੀਆਂ ਨਵੀਆਂ ਬਿਮਾਰੀਆਂ ਵੀ ਤੇ ਬਹੁਤ ਸਾਰੀਆਂ ਆਈਆਂ ਨੇ।
1: ਬਿਲਕੁਲ,
2: ਆ ਜਿਹੜਾ ਪਿੱਛੇ ਜੇ ਕੋਵਿਡ ਸੀ
1: ਜੀ, ਬਿਲਕੁਲ,
2: ਇਹ ਕਿਹੜਾ ਅੱਗੇ ਸਾਡਾ ਵਾਹ ਪਿਆ ਸੀ ਕੋਵਿਡ ਦੇ ਨਾਲ,
1: ਡੇਂਗੂ ਕੀਤਾ,
2: ਡੇਂਗੂ ਵੀ ਤੇ ਕੋਈ ਨਵੀਂ ਬਿਮਾਰੀ ਆ, ਹੋਰ ਕਈ ਤਰ੍ਹਾਂ ਦੀਆਂ ਨਵੀਆਂ ਬਿਮਾਰੀਆਂ ਨੇ। ਸਾਡੇ ਨਾਲ ਜਿਹੜੀ ਬਿਮਾਰੀ ਆਉਣ ਵਾਲੀ ਹੁੰਦੀ ਹੈ ਉਹਦੇ ਉੱਤੇ ਪਹਿਲਾਂ ਹੀ ਰਿਸਰਚ ਤੇ ਉਹਦਾ ਰੋਕਥਾਮ ਸ਼ੁਰੂ ਕਰ ਦਿੰਦੇ ਨੇ, ਕੋਈ 6 ਮਹੀਨੇ ਸਾਲ ਪਹਿਲਾਂ ਹੀ ਉਹਦੀ ਦਵਾਈ ਵਗੈਰਾ ਪਹਿਲਾਂ ਹੀ ਬਣਾ ਲਈ ਜਾਂਦੀ ਹੈ ਕਿ ਆ ਰਹੀ ਹੈ, ਕਿਉਂਕਿ ਆ ਹਾਲਾਤ ਨੇ ਇੱਥੋਂ ਆ ਬਿਮਾਰੀ ਪੈਦਾ ਹੋ ਸਕਦੀ
1: ਹੈ,
2: ਤੇ ਬੜਾ ਅਵਾਇਡ ਹੁੰਦਾ ਇਹਦੇ ਨਾਲ। ਜਿਸ ਤਰ੍ਹਾਂ ਆ ਜਿਹੜੇ ਆਪਣਾ ਜ਼ੁਕਾਮ ਵਰਗੀਆਂ ਚੀਜ਼ਾਂ ਨਿੱਕੀਆਂ ਮੋਟੀਆਂ ਜਿਹੜੀਆਂ ਹੈਗੀਆਂ ਨੇ, ਤੇ ਜਿਹੜੇ ਹਵਾ ਵਿੱਚ ਇਧਰ ਉਧਰ ਜਿਹੜੇ ਕੀਟਾਣੂ ਹੁੰਦੇ ਨੇ ਉਹ ਕੀ ਡਿਫੈਕਟ ਜਾਂ ਕੀ ਬਿਮਾਰੀ ਲਿਆ ਸਕਦੇ ਨੇ, ਉਹਨਾਂ ਤੋਂ ਹੀ ਅੰਦਾਜ਼ਾ ਲੱਗ ਚੁੱਕਿਆ।
1: ਸਾਡੇ ਵੈਸੇ ਉਹਨਾਂ ਜੀ ਹਿੰਦੁਸਤਾਨ ਦੇ ਵਿੱਚ ਥੋੜਾ ਜਿਹਾ ਮੈਡੀਕਲ ਸਾਇੰਸ ਦੇ ਵਿੱਚ ਆਪਾਂ ਵੇਖੀਏ ਤੇ ਉਹਦੇ ਪਿੱਛੇ ਜੇ ਬਹੁਤ ਜ਼ਿਆਦਾ ਮਰੀਜ਼ ਵਧਿਆ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ, ਉਹਦੇ ਪਿੱਛੇ ਸਾਡੇ ਖਾਣੇ ਪੀਣੇ ਦਾ ਬੜਾ ਵੱਡਾ ਰੋਲ ਹੈ।
2: ਅੱਛਾ,
1: ਕਿਉਂਕਿ ਸਾਡੇ ਇੱਥੇ ਔਰਗੈਨਿਕ ਖੇਤੀ ਬਹੁਤ ਘੱਟ ਹੈ, ਇੱਥੇ ਹਾਂਜੀ ਜ਼ਿਆਦਾਤਰ ਜਿਹੜਾ ਖਾਦਾਂ ਕਈ ਤਰ੍ਹਾਂ ਦੀਆਂ ਕੀੜੇ ਮਾਰ ਦਵਾਈਆਂ ਉਹਨਾਂ ਦੇ ਛਿੜਕਾਅ, ਚਾਹੇ ਉਹ ਸਬਜ਼ੀਆਂ ਚਾਹੇ ਉਹ ਫਲ ਹੈ, ਤੇ ਉਹ ਇੰਨਾ ਕੁਛ ਕੀਤਾ ਜਾ ਰਿਹਾ ਜਿਹਦੇ ਕਰਕੇ ਅਸੀਂ ਹੁਣ ਜ਼ਹਿਰ ਹੀ
2: ਖਾ ਰਹੇ ਹਾਂ। ਵਾਕਿਆ,
1: ਮੈਂ ਤੁਹਾਡੇ ਇਸ ਪ੍ਰਵਾਸ ਰੇਡੀਓ ਦੇ ਥਰੂ ਆਪਣੇ ਗਵਰਨਮੈਂਟ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਇਹ ਬੇਨਤੀ ਕਰਨਾ ਚਾਹਾਂਗਾ ਕਿ ਥੋੜਾ ਜਿਹਾ ਇਸ ਪਾਸੇ ਧਿਆਨ ਦਿੱਤਾ ਜਾਵੇ ਕਿ ਜਿਹੜੀਆਂ ਇਹ ਖਾਦਾਂ ਹੈ ਤੇ ਕੀਟਨਾਸ਼ਕ ਦਵਾਈਆਂ ਸਪਰੇਅ ਨੇ, ਇਹਨਾਂ ਦਾ ਥੋੜਾ ਪਰਹੇਜ਼ ਕਰਕੇ ਔਰਗੈਨਿਕ ਖੇਤੀ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਉਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਣ
2: ਤੇ ਡਾਕਟਰ ਸਾਹਿਬ ਤੁਹਾਡਾ ਕੀ ਖਿਆਲ ਹੈ? ਗਵਰਨਮੈਂਟ ਨੂੰ ਨਹੀਂ ਪਤਾ, ਆਲਰੇਡੀ ਸਾਰਾ ਪਤਾ, ਸਾਰੀਆਂ ਰਿਪੋਰਟਾਂ ਉਹਨਾਂ ਦੇ ਕੋਲ ਨੇ,
1: ਦੇਖੋ ਉਹਨਾਂ ਦੀ ਸਾਡਾ ਸਰੀਰ ਵੀ ਤਾਂ ਮਸ਼ੀਨ
2: ਹੈ, ਬਿਲਕੁਲ
1: ਜਿਹਨੇ ਸਾਰਾ ਦਿਨ ਚੱਲਣਾ
2: ਕਿਸੇ ਨਾਲ। ਹੁਣ ਜਿੰਨੀ ਸਾਡੀ ਆਬਾਦੀ ਹੈ
1: ਜੀ,
2: ਅਗਰ ਅਸੀਂ ਆਰਗੈਨਿਕ ਪੈਦਾ ਕਰਨਾ ਸ਼ੁਰੂ ਕਰ ਦਿੱਤਾ
1: ਜੀ,
2: ਕਦੀ ਖੂਹਾਂ ਨਾਲ ਖੇਤੀ ਹੁੰਦੀ ਸੀ
1: ਜੀ ਜੀ,
2: ਹਾਂਜੀ, ਅੱਜ ਤੁਸੀਂ ਖੂਹ ਨਾਲ ਸਾਰੀ ਕਣਕ ਨੂੰ ਪਾਣੀ ਨਹੀਂ ਲਾ ਸਕਦੇ
1: ਜੀ,
2: ਤੇ ਉਦੋਂ ਥੋੜਾ ਉਦੋਂ ਜਿੰਨੀ ਜ਼ਮੀਨ ਹੀ ਇੰਨੀ ਬਾਤ ਨਹੀਂ ਸੀ ਹੁੰਦੀ
1: ਜੀ ਜੀ।
2: ਅੱਜ ਤੇ ਚਾਰ ਚਾਰ ਦੋ ਦੋ ਤਿੰਨ ਤਿੰਨ ਚਾਰ ਚਾਰ ਬੰਬੀਆਂ ਟਰੈਕਟਰ ਨੇ, ਸਾਨੂੰ ਕਿੰਨੀ ਪ੍ਰੋਡਕਸ਼ਨ ਚਾਹੀਦੀ ਹੈ, ਕਿੰਨੇ ਮੂੰਹ ਖਾਉਣ ਵਾਲੇ ਨੇ, ਤੇ ਉਹ ਫਿਰ ਅਸੀਂ ਖਾਦਾਂ ਪਾ ਪਾਵਾਂਗੇ।
1: ਮੈਂ ਆਪ ਵੀ ਕਿਸਾਨ ਹੈ ਜੀ, ਮੈਂ ਆਪ ਵੀ ਮਤਲਬ ਜ਼ਿਮੀਦਾਰ ਹੈ, ਜ਼ਿਮੀਦਾਰ ਫੈਮਿਲੀ ਨੂੰ ਬਿਲੋਂਗ ਕਰਦਾ। ਮੈਂ ਜੋ ਆਪਣੀ ਹੋਸ਼ ਚ ਵੇਖਦਾ ਸੀ, ਜਦ ਸਾਡੇ ਦਾਦਾ ਜੀ ਜਦੋਂ ਮੈਂ ਥੋੜਾ ਅੱਖਾਂ ਖੋਲੀ ਹੈ ਤੇ ਸਾਡੀ ਅੱਧੀ ਜ਼ਮੀਨ ਖਾਲੀ ਰਹਿੰਦੀ ਸੀ, ਅੱਧੀ ਜ਼ਮੀਨ ਵਗਦੀ,
2: ਬਿਲਕੁਲ ਸਾਡੀ ਵੀ ਏਦਾਂ ਹੀ ਸੀ।
1: ਉਹਦਾ ਰੀਜ਼ਨ ਸੀ ਕਿ ਪਾਣੀ ਦਾ ਪ੍ਰਬੰਧ ਨਹੀਂ ਸੀ,
2: ਟਿਊਬਵੈਲ
1: ਬਾਅਦ ਚ ਲੱਗੇ, ਠੀਕ ਹੈ ਜੀ। ਤੇ ਫਿਰ ਦੂਸਰਾ ਦੇਸੀ ਰੂੜੀ ਹੁੰਦੀ ਸੀ, ਖਾਦਾਂ ਨਹੀਂ ਸੀ ਹੁੰਦੀ, ਤੇ ਦੇਸੀ ਰੂੜੀ ਲਈ ਹੁੰਦਾ ਸੀਗਾ ਕਿ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਗੁੱਜਰਾਂ ਨੂੰ ਜਿਹਦੇ ਕੋਲ ਸਭ ਤੋਂ ਜ਼ਿਆਦਾ ਮੱਝਾਂ ਪਈਆਂ, ਅਸੀਂ ਉਹਨੂੰ ਜਗ੍ਹਾ ਦਿੰਦੇ ਸੀ ਕਿ ਤੂੰ ਫ੍ਰੀ ਆਫ ਕਾਸਟ ਆ ਕੇ ਹੈ ਤੇ ਇੱਥੇ ਆਪਣੀ ਤੂੰ ਡੰਗਰ ਸਾਂਭ, ਅਸੀਂ ਤੇਰੇ ਕੋਈ ਪੈਸਾ ਨਾ ਲਵਾਂਗੇ, ਆਪਾਂ ਤੇਰੇ ਕੋਲ ਸਿਰਫ ਉਹਨਾਂ ਡੰਗਰਾਂ ਦਾ ਜੋ ਗੋਹਾ ਹੈ ਜਿਹੜੀ ਦੇਸੀ ਖਾਦ ਹੈ ਆਪਾਂ ਉਹ ਲਵਾਂਗੇ। ਤੇ ਉਹ ਦੇਸੀ ਖਾਦ ਹੀ ਉਨੀ ਕੁ ਹੁੰਦੀ ਸੀ ਕਿ ਜ਼ਮੀਨ ਅੱਧੀ ਛੱਡਣੀ ਪੈਂਦੀ ਸੀ ਤੇ ਉਹਦੇ ਚ ਫਸਲ ਹੁੰਦੀ, ਲੇਕਿਨ ਉਹ ਫਸਲ ਇੰਨੀ ਔਰਗੈਨਿਕ ਸੀਗੀ ਕਿ ਤੁਸੀਂ ਵੇਖੋ ਚੁੱਲਿਆਂ ਚ ਰੋਟੀ ਬਣਦੀ ਸੀ, ਸਵਾਹ ਵੀ ਨਾਲ ਖਾ ਜਾਂਦਾ ਸੀ ਤੇ ਬੰਦਾ ਬਹੁਤ।
2: ਬਿਲਕੁਲ ਬਿਲਕੁਲ, ਅੱਜ ਕੱਲ ਹੁਣ ਜਿਸ ਤਰ੍ਹਾਂ ਡਾਕਟਰ ਸਾਹਿਬ ਫਰੂਟ ਬਾਗ ਨੇ, ਇਹਨਾਂ ਤੇ ਜਿਹੜੀ ਸਪਰੇ ਹੁੰਦੀ ਹੈ
1: ਜੀ,
2: ਉਹ ਉਹਦੇ ਚਿਪਕ ਜਾਂਦੀ ਹੈ ਇਹਨਾਂ ਦੇ ਛਿਲੜਾਂ ਦੇ ਨਾਲ,
1: ਬਿਲਕੁਲ
2: ਠੀਕ ਹੈ, ਜਿਸ ਤਰ੍ਹਾਂ ਸੀ ਇਹ ਹੈ
1: ਜੀ,
2: ਹਾਂਜੀ, ਤੇ ਉਹਦੇ ਉਹਦਾ ਕੁਛ ਪੋਰਸ਼ਨ ਤੇ ਫਿਰ ਸਾਡੇ ਵੀ ਜਾਂਦੇ
1: ਨਹੀਂ ਸਰ, ਉਹਦੇ ਅੰਦਰ ਪੂਰੀ ਦਵਾਈ ਭਰੀ ਹੋਈ ਹੈ। ਤੁਸੀਂ ਮੈਨੂੰ ਦੱਸੋ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਅਸੀਂ ਜਦੋਂ ਛੋਟੇ ਸੀ, ਜਦੋਂ ਸਾਡੇ ਪੇਰੈਂਟਸ ਸਬਜ਼ੀ ਖਰੀਦਦੇ ਸੀਗੇ ਜਾਂ ਆਪਣੇ ਖੇਤਾਂ ਚੋਂ ਆਉਂਦੇ
2: ਸੀ,
1: ਲਗਭਗ ਇੱਕ ਸਬਜ਼ੀ ਦੇ ਵਿੱਚ ਮਤਲਬ ਸਾਈਡ ਚ ਕਿਤੇ ਨਾ ਕਿਤੇ ਛੋਟਾ ਮੋਟਾ ਕੀੜਾ ਜਾਂ ਲੂੜੀ ਨਿਕਲ ਆਉਂਦੀ ਸੀਗੀ, ਠੀਕ ਹੈ ਜੀ, ਤੇ ਉਹਨਾਂ ਨੇ ਕੱਟਣਾ ਕੱਟ ਕੇ ਉਹਨਾਂ ਸੱਟ ਛੱਡ ਦੇਣਾ, ਸੱਚੀ ਸਬਜ਼ੀ ਬਣਾ ਲੈਣੀ। ਸਰ ਅੱਜ ਤੇ ਕੋਈ ਕੀੜਾ ਤੇ ਫਲ ਫਰੂਟ ਚ ਤਾਂ ਪੈਦਾ ਹੀ ਨਹੀਂ ਹੋ ਰਿਹਾ
2: ਹੈ, ਕਿਸ ਤਰ੍ਹਾਂ
1: ਕਿਉਂਕਿ ਉਹਦੇ ਚ ਮਾਤਰਾ ਇੰਨੀ ਜ਼ਿਆਦਾ ਹੈ ਕਿ ਜਿਹੜਾ ਕੁਦਰਤ ਨੇ ਪ੍ਰੋਸੈਸ ਰੱਖਿਆ ਕਿ ਫਲ ਦੇ ਅੰਦਰ ਹੀ ਸਬਜ਼ੀ ਦੇ ਅੰਦਰ ਹੀ ਕੀੜੇ ਨੇ ਜੰਮਣਾ, ਤੇ ਕੀੜਾ ਜੰਮੂ ਕਿੱਥੋਂ, ਅੱਛਾ ਅਸੀਂ ਉਹੀ ਖਾ ਰਹੇ ਹਾਂ, ਅਸੀਂ ਆਪਣੀਆਂ ਗਾਈਆਂ ਮੱਝਾਂ ਨੂੰ ਵੀ ਉਹੀ ਪੱਠੇ ਪਾ ਰਹੇ ਹਾਂ,
2: ਨਾਲੇ ਬਿਲਕੁਲ
1: ਉਹਦਾ ਦੁੱਧ ਫਿਰ ਅਸੀਂ ਪੀ ਰਹੇ ਹਾਂ।
2: ਮੈਂ ਇੱਕ ਵਾਰੀ ਇੱਕ ਨਿਊਜ਼ ਪੜ੍ਹੀ ਜੀ, ਤੁਹਾਨੂੰ ਵੀ ਪਤਾ ਹੀ ਹੋਣਾ, ਇੰਡੀਆ ਤੇ ਪਾਕਿਸਤਾਨ ਵਿਚ ਜਿੰਨਾ ਦੁੱਧ ਵਰਤਿਆ ਜਾਂਦਾ ਇੰਨਾ ਪ੍ਰੋਡਿਊਸ ਹੀ ਨਹੀਂ ਹੁੰਦਾ,
1: ਬਿਲਕੁਲ ਉਹਦਾ ਚੌਥਾ ਹਿੱਸਾ ਵੀ ਨਹੀਂ ਹੈਗਾ ਕਿ ਜਿੰਨੀਆਂ ਤੁਹਾਡੇ ਕੋਲ ਗਾਈਆਂ ਮੱਝਾਂ ਹੋਣ ਫਿਰ ਦੁੱਧ ਕਿੱਥੋਂ ਆ ਰਿਹਾ,
2: ਪ੍ਰੋਡਿਊਸ ਹੀ ਨਹੀਂ ਹੁੰਦਾ। ਦੱਸੋ ਫਿਰ, ਮੈਂ ਇੱਕ ਵੀਡੀਓ ਵੇਖਣ ਲਿਆ ਸਾਂ
1: ਜੀ,
2: ਤੇ ਪੁਲਿਸ ਵਾਲਿਆਂ ਨੇ ਇੱਕ ਬੰਦਾ ਫੜਿਆ
1: ਜੀ,
2: ਭਈਆ ਜਿਹਾ
1: ਜੀ,
2: ਤੇ ਉਹਨੂੰ ਮੈਂ ਮੈਨੂੰ ਮਾਫ਼ ਕਰ ਦੋ ਜੀ, ਜਿਸ ਤਰ੍ਹਾਂ ਕਰਦੇ ਨੇ ਠੰਡ ਜੀ, ਕਹਿੰਦਾ ਚੱਲ ਚੱਲ ਉਹ ਬਣਾ ਕੇ ਦੱਸ ਦੁੱਧ ਕਿੱਦਾਂ ਬਣਾਉਂਦੇ ਹੋ ਤੁਸੀਂ, ਉਹਨੇ ਉਹ ਜੋ ਵੀ ਪਾਊਡਰ ਸ਼ਾਊਡਰ ਜੋ ਵੀ ਉਹਨੇ, ਤੇ ਫਸਟ ਕਲਾਸ ਦੁੱਧ, ਦੁੱਧ ਵਰਗਾ ਉਸੇ ਤਰ੍ਹਾਂ ਝੱਗ ਤੇ ਟੇਸਟ ਵੀ ਉਹ, ਤੇ ਕਦੋਂ ਦਾ ਬਣਾਉਣਾ ਤੂੰ ਦੁੱਧ, ਕਹਿੰਦਾ ਜੀ ਮੈਂ ਨੀ ਬਣਾਉਂਦਾ, ਉਹ ਮਾਲਕ ਹੈ, ਅਸੀਂ ਤੇ ਕੰਮ ਹੈ, ਉਹ ਇਸ ਤਰ੍ਹਾਂ ਦੀਆਂ ਗੱਲਾਂ। ਹੁਣ ਦੇਖੋ ਜਿਹੜੇ ਨਾਕੇ ਲੱਗਦੇ ਨੇ ਦੁੱਧ ਚੈੱਕ ਕਰਨ ਵਾਲਿਆਂ ਦੇ, ਤੇ ਉਹਦੇ ਬਾਹਰੋਂ ਆਇਆ ਤੇ ਲਾਉਂਦੇ ਨੇ, ਜਿਹੜੇ ਸ਼ਹਿਰ ਚੋਂ ਹੀ ਸ਼ਹਿਰ ਚ ਵਿਕਣਦੇ ਆ
1: ਜੀ,
2: ਹਾਂਜੀ, ਉੱਥੇ ਚੈੱਕ ਨਹੀਂ ਹੈ। ਅੱਛਾ, ਅਸੀਂ ਫੇਰ ਆਉਂਦੇ ਹਾਂ ਆਪਣੇ ਡਿਪਾਰਟਮੈਂਟ ਵੱਲ, ਤੇ ਸਰ ਤੁਸੀਂ ਇਹਦਾ ਭਵਿੱਖ ਕਿੱਦਾਂ, ਵੀ ਇਹਦੀ ਹੋਰ ਜ਼ਰੂਰਤ ਪੈਣੀ ਹੈ ਫਿਜ਼ੀਓਥੈਰੇਪੀ, ਜਿਉਂ ਜਿਉਂ ਸਮਾਂ ਬਦਲਦਾ ਜਾਏਗਾ ਇਹਦੀ ਉਨੀ ਵਿਸ਼ਾਲਤਾ ਫਿਜ਼ੀਓਥੈਰੇਪੀ ਦੀ ਹੁੰਦੀ ਜਾਏਗੀ?
1: ਦੇਖੋ ਜੀ, ਫਿਜ਼ੀਓਥੈਰੇਪੀ ਦੀ ਵਿਸ਼ਾਲਤਾ ਨੂੰ ਕੋਈ ਵੀ ਨਹੀਂ ਰੋਕ ਸਕਦਾ। ਉਹਦਾ ਕਾਰਨ ਹੈ ਕਿ ਹਰ ਬੰਦਾ ਆਪਣੀ ਜ਼ਿੰਦਗੀ ਦੀ ਭੱਜ ਦੌੜ ਚ ਬੜੀਆਂ ਇੱਛਾਵਾਂ
2: ਰੱਖਦਾ,
1: ਹਾਂਜੀ, ਉਹਦੇ ਕੋਲੋਂ ਆਪਣੇ ਲਈ ਟਾਈਮ ਹੀ ਨਹੀਂ ਹੈਗਾ, ਸਵੇਰੇ ਜਾਣਾ ਤੜਕੇ ਤੇ ਰਾਤੀ ਆਣਾ, ਥੱਕੇ ਟੁੱਟੇ ਆਣਾ, ਰੋਟੀ ਖਾਣੀ ਪਾ ਜਾਣਾ, ਸੋ,
2: ਤੇ
1: ਬਹੁਤ ਸਾਰੇ ਲੋਕ ਐਕਸਰਸਾਈਜ਼ ਨਹੀਂ ਕਰ ਪਾ ਰਹੇ, ਆਪਣੇ ਪੋਸਚਰ ਦਾ ਧਿਆਨ ਨਹੀਂ ਰੱਖ ਪਾ ਰਹੇ।
2: ਤੁਸੀਂ ਹਾਂਜੀ ਪਹਿਲਾਂ ਗੱਲ ਕਰ ਲਓ,
1: ਜਦੋਂ ਤੱਕ ਸਰੀਰ ਉਹਨਾਂ ਦਾ ਖਿੱਚਦਾ ਪਿਆ ਉਹ ਖਿੱਚੀ ਜਾ ਰਹੇ ਨੇ, ਉੱਥੇ ਲੋੜ ਹੈ। ਤੁਸੀਂ ਦੇਖੋ ਬਹੁਤ ਸਾਰੇ ਯੋਗਾ ਐਕਸਪਰਟ ਇਸ ਵੇਲੇ ਐਕਟਿਵ ਹੋ ਗਏ ਨੇ ਪੂਰੀ ਦੁਨੀਆ ਚ,
2: ਪੂਰੀ ਦੁਨੀਆ ਚ,
1: ਜਿਹੜੇ ਸਵੇਰੇ ਤੜਕੇ ਉੱਠ ਕੇ ਲੋਕਾਂ ਨੂੰ ਆਨਲਾਈਨ ਆਫਲਾਈਨ ਕਲਾਸਿਸ ਦੇ ਰਹੇ, ਉਹ ਕਿਉਂ ਦੇ ਰਹੇ ਨੇ? ਉਹ ਲੋਕ ਜਿਹੜੇ ਜਿਹੜੇ ਇਹਨੂੰ ਲੈ ਕੇ ਜਾਗਰਿਤ ਨੇ ਕਿ ਨਹੀਂ ਯਾਰ ਮੇਰਾ ਲੱਕ ਦੁਖਣਾ ਸ਼ੁਰੂ ਹੋ ਗਿਆ, ਮੇਰੇ ਮੋਢੇ ਦਰਦ ਕਰਨਾ ਸ਼ੁਰੂ ਹੋ ਗਿਆ, ਉਹਨਾਂ ਲੋਕਾਂ ਨੇ ਉਹਨੂੰ ਅਪਣਾਉਣਾ ਸ਼ੁਰੂ ਕਰਤਾ। ਉਹ ਇੱਕ ਨੈਚੁਰਲ ਪ੍ਰੋਸੈਸ ਹੈ ਕਿ ਨੈਚੁਰਲ ਤਰੀਕੇ ਨਾਲ ਹੀ ਸਵੇਰੇ ਤਾਜ਼ੀ ਹਵਾ ਆਬੋ ਹਵਾ ਲੈ ਕੇ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਮਜ਼ਬੂਤ ਕਰੀਏ, ਲਚਕਦਾਰ ਕਰੀਏ, ਤਾਂ ਕਿ ਜਿਹੜੇ ਦੇ ਅੰਦਰੂਨੀ ਅੰਗ ਹੈ ਉਹ ਵੀ ਤਗੜੇ ਹੋਣ। ਸਾਹ ਦੀ ਤੰਗੀ ਨਾ ਆਏ ਕਿਸੇ ਤਰੀਕੇ
2: ਬਿਲਕੁਲ ਬਿਲਕੁਲ ਤੇ ਡਾਕਟਰ ਸਾਹਿਬ ਜਿਹੜੇ ਯੰਗ ਮੁੰਡੇ ਨੇ ਫਰਜ਼ ਕਰ ਲਓ ਜਿਹੜੇ 20 ਸਾਲ 22 23 24 ਸਾਲ ਤੱਕ ਦੇ ਉਹਨਾਂ ਦਾ ਸਰੀਰ ਅਜੇ ਰਿਸ਼ਟ ਪੁਸ਼ਟ ਭੱਜ ਨੱਠ ਤੁਹਾਡੇ ਹਿਸਾਬ ਮੁਤਾਬਕ ਉਹਨਾਂ ਨੂੰ ਵੀ ਸਵੇਰੇ ਉੱਠ ਕੇ ਜਿਹੜਾ ਐਕਸਰਸਾਈਜ਼ ਜ਼ਰੂਰੀ ਹੈ ਉਹਨਾਂ ਵਾਸਤੇ?
1: ਪਿਛਲੇ 5-7 ਸਾਲ ਤੋਂ ਕੁਛ ਬਦਲਾਵ ਆਇਆ
2: ਕਿ
1: ਜਿਹੜੀ ਸਾਡੀ ਨਵੀਂ ਯੂਥ ਹੈ ਹੁਣ ਯੂਥ ਨੇ ਥੋੜਾ ਜਿਹਾ ਜਿਮਾਂ ਵਾਲੇ ਪਾਸੇ ਰੁਝਾਨ ਕੀਤਾ।
2: ਹਾਂਜੀ,
1: ਮੇਰੇ ਕੋਲੋਂ ਕਾਫੀ ਜਿਮ ਇੰਜਰੀ ਦੇ ਕੇਸ ਆਉਂਦੇ ਨੇ ਜਿਹਦੇ ਚ
2: ਮੇਰੇ ਵੀ ਦਿਮਾਗ ਚ ਆਇਆ ਜਦੋਂ ਤੁਸੀਂ ਜਿਮ ਦਾ ਨਾਮ ਲਿਆ
1: ਜੀ।
2: ਹਾਂਜੀ,
1: ਤੇ ਹੁਣ ਬੱਚਿਆਂ ਦਾ ਹੌਲੀ ਹੌਲੀ ਜਿਮਾਂ ਵਾਲੇ ਪਾਸੇ ਰੁਝਾਨ ਬਣਨਾ ਸ਼ੁਰੂ ਹੋ ਗਿਆ।
2: ਅੱਛਾ,
1: ਆਉਣ ਵਾਲੇ ਸਮੇਂ ਚ ਸਰਕਾਰ ਨੇ ਜਿਵੇਂ ਖੇਡਾਂ ਵਾਲੇ ਪਾਸੇ ਬਹੁਤ ਜ਼ਿਆਦਾ ਫੈਸਿਲਿਟੀਆਂ ਦਿੱਤੀਆਂ, ਪ੍ਰੋਤਸਾਹਿਤ ਕੀਤਾ ਸਾਰਿਆਂ ਨੂੰ ਕਿ ਤੁਸੀਂ ਗੇਮ ਖੇਲੋ। ਦੇਖੋ ਹਰਿਆਣਾ ਕਿੰਨੀ ਅੱਗੇ ਨਿਕਲ ਗਿਆ, ਠੀਕ ਹੈ ਨਾ ਜੀ। ਉੱਥੇ ਲਗਭਗ ਹਰ ਘਰ ਦਾ ਬੱਚਾ ਕੋਈ ਨਾ ਕੋਈ ਫਿਜ਼ੀਕਲ ਇਵੈਂਟ ਕਰ ਰਿਹਾ। ਸੋ ਹੁਣ ਪੰਜਾਬ ਦੇ
2: ਕੁੜੀਆਂ
1: ਬਹੁਤ ਅੱਗੇ ਨੇ ਜੀ। ਹੁਣ ਦੇਖੋ ਅਲਟੀਮੇਟਲੀ ਫਿਜ਼ੀਓਥੈਰੇਪੀ ਕੀ ਹੈ? ਫਿਜ਼ੀਓਥੈਰੇਪੀ ਇੱਕ ਬੰਦਾ ਨੈਚੁਰਲ ਐਕਸਰਸਾਈਜ਼ ਕਰ ਰਿਹਾ, ਉਹ ਬਿਮਾਰ ਹੋ ਹੀ ਨਹੀਂ ਰਿਹਾ, ਉਹਨੂੰ ਕੋਈ ਤੰਗੀ ਨਹੀਂ ਆ ਰਹੀ। ਫਿਜ਼ੀਓਥੈਰੇਪੀ ਉੱਥੇ ਕੰਮ ਕਰਦੀ ਹੈ ਜਿੱਥੇ ਬੰਦਾ ਇਹਨਾਂ ਚੀਜ਼ਾਂ ਦੀ ਕਮੀਆਂ ਕਰਕੇ ਕਿਸੇ ਨਾ ਕਿਸੇ ਪੱਖੋਂ ਰਹਿ ਜਾਂਦਾ। ਫਿਰ ਉਹਨੂੰ ਆਪਾਂ ਉਹਦੀ ਟ੍ਰੇਨਿੰਗ ਦੇ ਕੇ ਮੁੜ ਪੁਰਾਣੀ ਅਵਸਥਾ ਚ ਲਿਆਉਂਦੇ ਹਾਂ ਕਿ ਬਾਕੀ ਹੁਣ ਹੈ ਰੀਹੈਬਿਲੀਟੇਸ਼ਨ। ਬੇਸਿਕਲੀ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਵੀ ਕਹਿੰਦੇ ਨੇ ਔਰ ਇਹਨੂੰ ਰੀਹੈਬਿਲੀਟੇਸ਼ਨ ਵੀ ਕਹਿੰਦੇ
2: ਨੇ।
1: ਹਾਂਜੀ, ਤੋ ਬਾਅਦ ਵਿੱਚ ਇਹਦਾ ਨਾਮ ਫਿਜ਼ੀਓਥੈਰੇਪੀ ਬਣਦਾ। ਸੋ ਇਹ ਰੀਹੈਬਿਲੀਟੇਸ਼ਨ ਕੀ ਮੁੜ ਕੇ ਆਪਣੀ ਪੁਰਾਣੀ ਅਵਸਥਾ ਚ
2: ਵਾਪਸ।
1: ਉਹਦੇ ਲਈ ਅਸੀਂ ਉਹੀ ਵਿਸ਼ਲੇਸ਼ਣ ਕਰਨਾ ਕਿ ਇਸ ਮਰੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਥੋੜ ਹੈ। ਪੋਸਚਰ ਦੀ ਪ੍ਰੋਬਲਮ ਹੈ, ਇਹਦਾ ਰਹਿਣਾ ਸਹਿਣਾ ਗਲਤ ਹੈ, ਇਹ ਬੰਦਾ ਸੌਂਦਾ ਕਿੱਥੇ ਹੈ, ਕਿਵੇਂ ਸੌਂਦਾ, ਰੂਟੀਨ ਚ ਜੇ ਕੋਈ ਨੌਕਰੀ ਕਰਦਾ ਬਿਜ਼ਨਸ ਕਰਦਾ ਤੇ ਉੱਥੇ ਇਹਦੀ ਐਕਟੀਵਿਟੀ ਕੀ ਨੇ, ਇਹਦੀ ਕਿਹੜੀ ਕਿਹੜੀ ਮਾਸਪੇਸ਼ੀਆਂ ਕਮਜ਼ੋਰ ਹੈ, ਉਹ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫਿਜ਼ੀਓਥੈਰੇਪੀ ਦਾ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕੀਤਾ ਜਾਂਦਾ।
2: ਤੇ ਜਿਹੜੇ ਯੰਗ ਬੱਚੇ ਨੇ
1: ਜੀ,
2: ਉਹਨਾਂ ਨੂੰ ਵੀ ਥੋੜਾ ਬਹੁਤ ਨੈਸੈਸਰੀ ਹੈ ਸਵੇਰੇ ਉੱਠ ਕੇ ਥੋੜੀ ਜਿਹੀ
1: ਐਕਸਰਸਾਈਜ਼? ਤਾਂ ਦੇਖੋ ਯੰਗ ਬੱਚੇ ਸਰੀਰ ਬਣਾਉਣ ਦਾ ਹੀ ਤਾਂ ਟਾਈਮ ਹੈ।
2: ਨਹੀਂ, ਉਹ ਤਾਂ ਹੋ ਗਏ ਨਾ, ਬਾਡੀਆਂ ਬਿਲਡਰ ਜਾਈਏ, ਉਹ ਤੇ ਸ਼ੌਕ ਹੁੰਦਾ। ਤੇ ਜਿਹੜੀ ਆਮ ਰੂਟੀਨ ਦੀ ਲਾਈਫ ਹੈ ਜਿਹਦੇ ਵਿੱਚ ਬੱਚੇ ਮਤਲਬ ਤੰਦਰੁਸਤ
1: ਭਾਈ ਹੁਣ ਹੈ ਰੀਹੈਬਿਲੀਟੇਸ਼ਨ। ਬੇਸਿਕਲੀ ਫਿਜ਼ੀਓਥੈਰੇਪੀ ਫਿਜ਼ੀਕਲ ਥੈਰੇਪੀ ਵੀ ਕਹਿੰਦੇ ਨੇ ਔਰ ਇਹਨੂੰ ਰੀਹੈਬਿਲੀਟੇਸ਼ਨ ਵੀ ਕਹਿੰਦੇ
2: ਨੇ ਸਾਡੇ ਵੀ।
1: ਹਾਂਜੀ, ਤੋਂ ਬਾਅਦ ਵਿੱਚ ਇਹਦਾ ਨਾਮ ਫਿਜ਼ੀਓਥੈਰੇਪੀ ਬਣਦਾ। ਸੋ ਇਹ ਰੀਹੈਬਿਲੀਟੇਸ਼ਨ ਕੀ ਮੁੜ ਕੇ ਆਪਣੀ ਪੁਰਾਣੀ ਅਵਸਥਾ ਚ
2: ਵਾਪਸ।
1: ਉਹਦੇ ਲਈ ਅਸੀਂ ਉਹੀ ਵਿਸ਼ਲੇਸ਼ਣ ਕਰਨਾ ਕਿ ਇਸ ਮਰੀਜ਼ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਥੋੜ ਹੈ। ਪੋਸਚਰ ਦੀ ਪ੍ਰੋਬਲਮ ਹੈ, ਇਹਦਾ ਰਹਿਣਾ ਸਹਿਣਾ ਗਲਤ ਹੈ, ਇਹ ਬੰਦਾ ਸੌਂਦਾ ਕਿੱਥੇ ਹੈ, ਕਿਵੇਂ ਸੌਂਦਾ, ਰੂਟੀਨ ਚ ਜੇ ਕੋਈ ਨੌਕਰੀ ਕਰਦਾ ਬਿਜ਼ਨਸ ਕਰਦਾ ਤੇ ਉੱਥੇ ਇਹਦੀ ਐਕਟੀਵਿਟੀਆਂ ਕੀ ਨੇ, ਇਹਦੀ ਕਿਹੜੀ ਕਿਹੜੀ ਮਾਸਪੇਸ਼ੀਆਂ ਕਮਜ਼ੋਰ ਹੈ, ਉਹ ਸਾਰੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਫਿਜ਼ੀਓਥੈਰੇਪੀ ਦਾ ਜਿਹੜਾ ਟ੍ਰੀਟਮੈਂਟ ਆ ਉਹ ਸ਼ੁਰੂ ਕੀਤਾ ਜਾਂਦਾ।
2: ਤੇ ਜਿਹੜੇ ਯੰਗ ਬੱਚੇ ਨੇ
1: ਜੀ,
2: ਉਹਨਾਂ ਨੂੰ ਵੀ ਥੋੜਾ ਬਹੁਤ ਨੈਸੈਸਰੀ ਹੈ ਸਵੇਰੇ ਉੱਠ ਕੇ ਥੋੜੀ ਜਿਹੀ
1: ਐਕਸਰਸਾਈਜ਼? ਤਾਂ ਦੇਖੋ ਯੰਗ ਬੱਚੇ ਸਰੀਰ ਬਣਾਉਣ ਦਾ ਹੀ ਤਾਂ ਟਾਈਮ ਹੈ।
2: ਨਹੀਂ, ਉਹ ਤਾਂ ਹੋ ਗਏ ਨਾ, ਬਾਡੀਆਂ ਬਿਲਡਰ ਜਾਈਏ, ਉਹ ਤੇ ਸ਼ੌਕ ਹੁੰਦਾ। ਤੇ ਜਿਹੜੀ ਆਮ ਰੂਟੀਨ ਦੀ ਲਾਈਫ ਹੈ ਜਿਹਦੇ ਵਿੱਚ ਬੱਚੇ ਮਤਲਬ ਤੰਦਰੁਸਤ ਨੂੰ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ ਜਾਂ ਮਤਲਬ

0: ਜਿਆਦਾ ਟ੍ਰੀਟਮੈਂਟ ਆ ਉਹ ਸ਼ੁਰੂ ਕੀਤਾ ਜਾਂਦਾ
1: ਤੇ ਜਿਹੜੇ ਯੰਗ ਬੱਚੇ ਨੇ
0: ਜੀ
1: ਉਹਨਾਂ ਨੂੰ ਵੀ ਥੋੜਾ ਬਹੁਤਾ ਨੈਸੈਸਰੀ ਹੈ ਸਵੇਰੇ ਉੱਠ ਕੇ ਥੋੜੀ ਜਿਹੀ
0: ਐਕਸਰਸਾਈਜ਼ ਤਾਂ ਦੇਖੋ ਯੰਗ ਬੱਚੇ ਸਰੀਰ ਬਣਾਉਂਦਾ ਹੀ ਤੇ ਟਾਈਮ ਹੈ
1: ਨਹੀਂ ਉਹ ਤੇ ਹੋ ਗਏ ਨਾ ਬਾਡੀਆਂ ਬਿਲਡਰ ਜਾਈਏ ਉਹ ਤੇ ਸ਼ੌਕ ਹੁੰਦਾ ਤੇ ਜਿਹੜੀ ਆਮ ਰੂਟੀਨ ਦੀ ਲਾਈਫ ਹੈ ਜਿਹਦੇ ਵਿੱਚ ਬੱਚੇ ਮਤਲਬ ਤੰਦਰੁਸਤੀ ਨੂੰ ਮੇਨਟੇਨ ਕਰਨ ਵਾਸਤੇ ਜਾਂ ਮਤਲਬ ਕਿ ਬਿਮਾਰੀ ਨਾ ਛੇਤੀ ਲੱਗ ਗਿਆ ਹੈ ਤੇ ਸਾਨੂੰ ਜਵਾਨੀ ਵਿਚ ਹੀ ਟੀਨ ਏਜ ਚ ਜਾਂ 20 ਸਾਲ ਤੋਂ
0: ਬਿਲਕੁਲ
1: ਸ਼ੁਰੂ ਕਰ ਦੇਣਾ ਚਾਹੀਦਾ ਤੇ ਨੰਬਰ 2 ਦੇ ਉੱਤੇ ਜਿਹੜਾ ਨਹੀਂ ਕਰਦਾ ਰਿਹਾ ਉਹਨੂੰ ਜ਼ਿੰਦਗੀ ਦੇ ਕਿਹੜੇ ਹਿੱਸੇ ਵਿਚ ਜ਼ਰੂਰ ਉੱਠ ਕੇ ਐਕਸਰਸਾਈਜ਼ ਕਰਨਾ
0: ਦੇਖੋ ਜੀ ਟੀਨ ਏਜ ਦਾ ਤੇ ਹੈਗਾ ਜੀ ਟੀਨ ਏਜ ਤੇ ਜੋ ਮਰਜ਼ੀ ਕਰ ਲੈ
1: ਹਾਂ ਜੋ ਵੀ ਖਾ ਲੈਣ ਉਹਨਾਂ ਨੂੰ ਪਾਚ ਨਹੀਂ ਚੜੀ
0: ਖਾ ਲੈਣ ਉਹ ਵੀ ਪਾਚ ਜਾਣਾ ਜਿੰਨਾ ਮਰਜ਼ੀ ਭੱਜ ਲੈ ਉਹਨੇ ਫੇਰ ਮੁੜ ਕੇ ਉੱਠ ਕੇ
1: ਤੁਰ ਪੈਣਾ ਠੀਕ
0: ਸੋ ਇਹ ਉਹਦਾ ਸਮਾਂ ਹੈ ਉਹਦਾ ਟਾਈਮ ਹੈ
1: ਕਿ
0: ਉਹ ਆਪਣੇ ਆਪ ਨੂੰ ਜਿੰਨਾ ਐਕਟਿਵ ਰੱਖ ਸਕਦਾ
1: ਹਾਂਜੀ
0: ਕਿਉਂਕਿ ਜਿਹੜੀਆਂ ਐਕਸਰਸਾਈਜ਼ ਹੈ ਜਾਂ ਤੜਕੇ ਉੱਠਣ ਵਾਲੀਆਂ ਚੀਜ਼ਾਂ ਇਹਨਾਂ ਨੇ ਤੁਹਾਨੂੰ ਸਰੀਰ ਦੀ ਅੰਦਰੂਨੀ ਤਾਕਤ ਦੇਣੀ ਹੈ ਬਾਹਰੀ ਤਾਕਤ ਦੇ ਨਾਲ ਨਾਲ ਅੰਦਰੂਨੀ ਤਾਕਤ ਵੀ ਦੇਣੀ ਬਾਕੀ ਪੜ੍ਹਾਈ ਲਿਖਾਈ ਹੈ ਉਹ ਤੁਹਾਡੀ ਬਾਅਦ ਆਪਣੀ ਅਲੱਗ ਕੰਸਟਰੇਸ਼ਨ ਸਪੀਡ ਜਾਣਾ ਲੇਕਿਨ ਸਰੀਰ ਤੰਦਰੁਸਤ ਹੋਏਗਾ ਤੇ ਤੁਸੀਂ ਬਾਕੀ ਪਾਸੇ ਵੀ ਠੀਕ ਹੋਵੋਗੇ
1: ਬਿਲਕੁਲ
0: ਮੇਰੇ ਸਰੀਰ ਚ ਦਰਦਾਂ ਹੈਗੀਆਂ ਤੇ ਮੇਰਾ ਧਿਆਨ ਕਿੱਥੇ
1: ਬਿਲਕੁਲ ਪਰ ਸਾਨੂੰ ਕਿਹੜੀ ਉਮਰ ਵਿਚ ਜ਼ਰੂਰ ਸਵੇਰੇ ਉੱਠ ਕੇ ਥੋੜੀ ਐਕਸਰਸਾਈਜ਼ ਕਰਨੀ ਚਾਹੀਦੀ 40 ਚ 35 ਚ 50 ਦੇ ਵਿਚ
0: ਐਕਸਰਸਾਈਜ਼ ਦੀ ਕੋਈ ਉਮਰ ਨਹੀਂ ਹੈ ਜੀ
1: ਅੱਛਾ
0: ਐਕਸਰਸਾਈਜ਼ ਤੇ ਜਦੋਂ ਬੱਚਾ ਪਹਿਲਾ ਪੈਰ ਚੁੱਕ ਲੈਂਦਾ ਉੱਥੇ ਹੀ
1: ਉਹਦੀ ਐਕਸਰਸਾਈਜ਼ ਨਹੀਂ ਇਸ ਤਰ੍ਹਾਂ ਨਾ ਜਿਹੜੇ ਨਹੀਂ ਇਹਦੇ ਜਿਹੜੇ ਕੰਮ ਧੰਦੇ ਦੇ ਵਿਚ ਜ਼ਿਆਦਾ ਵਿਅਸਤ ਨੇ ਲੋਕ ਸਵੇਰੇ ਭੱਜ ਕੇ ਉਹਨਾਂ ਨੇ ਟਾਈਮ ਸਿਰ ਪਹੁੰਚਣਾ ਹੁੰਦਾ ਇਹ ਉਹ ਫਿਰ ਵੀ ਮਤਲਬ ਕਿ ਆਪਣੀ ਤੰਦਰੁਸਤੀ ਬਰਕਰਾਰ ਰੱਖਣ ਵਾਸਤੇ 35 ਸਾਲ ਦੇ ਬਾਅਦ ਜਾਂ 40 ਸਾਲ ਬਾਅਦ ਜਾਂ 30 ਸਾਲ ਦੇ ਬਾਅਦ ਥੋੜੀ ਬਹੁਤੀ ਜ਼ਰੂਰ ਉਹ ਸਟਾਰਟ
0: ਕਰ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਐਕਸਰਸਾਈਜ਼ ਦਾ ਏਜ ਦੇ ਨਾਲ ਕੋਈ ਸੰਬੰਧ ਨਹੀਂ
1: ਅੱਛਾ
0: ਤੁਸੀਂ ਸਿਰਫ ਇਹ ਵੇਖਣਾ ਕਿ ਮੈਂ ਕਿਹੜੇ ਪੱਖੋਂ ਕਮਜ਼ੋਰ ਹੈ ਮੈਨੂੰ ਕਿੱਥੇ ਲੱਗਦਾ ਪਿਆ ਕਿ ਮੇਰੀ ਪਾਚਨ ਕਿਰਿਆ ਠੀਕ ਨਹੀਂ ਹੈਗੀ ਰਾਤੀ ਮੈਨੂੰ ਗੈਸ ਹੋ ਜਾਂਦੀ ਹੈ ਮੈਂ ਸੌ ਨਹੀਂ ਪਾਉਂਦਾ ਫਾਰਾ ਹੋ ਜਾਂਦਾ ਮੈਨੂੰ ਗੱਟੇ ਡਗਾਰ ਆਉਂਦੇ ਨੇ ਉਹਦਾ ਕਾਰਨ ਹੈ ਆਏ ਰੋਟੀ ਖਾਧੀ ਬੈੱਡ ਤੇ ਖਾਧੀ ਬੈੱਡ ਤੇ ਸੌ ਗਏ
1: ਉਸੇ ਵੇਲੇ ਲੰਮੇ ਪੈ ਕੇ ਦੱਸੋਗੇ
0: ਉਹਦਾ ਇੱਕ ਸਿੰਪਲ ਫੰਡਾ ਜੋ ਪੁਰਾਣੇ ਬਜ਼ੁਰਗਾਂ ਤੋਂ ਮੈਡੀਕਲ ਸਾਇੰਸ ਤੋਂ ਇਲਾਵਾ ਸੁਣਦੇ ਆ ਰਿਹਾ ਭਾਈ ਰੋਟੀ ਖਾ ਕੇ ਦੋ ਚੱਕਰ ਲਾ ਲਓ
1: ਬਿਲਕੁਲ
0: ਠੀਕ ਹੈ
1: ਪਰ ਡਾਕਟਰ ਇਹ ਵੀ ਕਹਿੰਦੇ ਨੇ ਕਿ ਰੋਟੀ ਖਾ ਕੇ ਤੁਰਨਾ ਗਲਤ ਹੈ ਕਿਉਂਕਿ ਸਾਡਾ ਜਿਹੜਾ ਬਾਡੀ ਹੈ ਉਹਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਰੋਟੀ ਨੂੰ ਪਚਾਉਣ ਦਾ ਉਹਨੂੰ ਰੈਸਟ ਚਾਹੀਦੀ ਹੈ ਪਰ ਜੇ ਤੁਸੀਂ ਐਕਸਰਸਾਈਜ਼ ਕਰਨ ਲੱਗ ਜਾਓ ਜਾਂ ਭੱਜਣ ਤੁਰਨ ਲੱਗ ਜਾਓ ਉਹਦੇ ਬਾਡੀ ਦਾ ਉਧਰ ਵੀ ਜ਼ੋਰ ਲੱਗ ਰਿਹਾ ਉਹਦੀ ਪੂਰੀ ਐਨਰਜੀ ਤੁਹਾਡੇ ਖਾਣ ਮੈਂ ਭਰਪੂਰ ਭਰੀ
0: ਨਹੀਂ ਸਰ ਮੈਂ ਤੁਹਾਡੀ ਗੱਲ ਉੱਥੇ ਟੋਕਾਂਗਾ ਥੋੜਾ ਇਹਦੇ ਚ ਕੀ ਹੈਗਾ ਕਿ ਰੋਟੀ ਖਾ ਕੇ ਜੰਪਿੰਗ ਕਰਨਾ ਰਨਿੰਗ ਕਰਨਾ
1: ਜੰਪਿੰਗ ਨਹੀਂ
0: ਜੀ
1: ਉਹ ਕਹਿੰਦਾ ਕਾਲੀ ਕਾਲੀ ਤੁਰਦੇ
0: ਨਹੀਂ ਜਿਹੜੀ ਇੱਕ ਜਨਰਲ ਵਾਕ ਹੈ ਉਹ ਤੁਸੀਂ ਆਰਾਮ ਨਾਲ ਕਰ ਸਕਦੇ
1: ਅੱਛਾ
0: ਜਿੱਦਾਂ ਬ੍ਰਿਸਕ ਵਾਕ ਹੈ ਉਹ ਥੋੜੀ ਤੇਜ਼ ਹੋ ਗਈ ਕਿ ਤੁਸੀਂ ਤੇਜ਼ ਕਦਮਾਂ ਨਾਲ ਚੱਲ ਰਹੇ ਹੋ ਉਹਦੇ ਨਾਲ ਕੀ ਹੋਏਗਾ ਸਾਹ ਚੜੇਗਾ ਤੁਹਾਡੀ ਰੋਟੀ ਜਿਹੜੀ ਹੈ ਬਾਹਰ ਆ ਜਾਏਗੀ ਵਾਮਿਟ ਆ ਜਾਏਗੀ ਤੁਹਾਨੂੰ ਜਿਹੜਾ ਇੱਕ ਨਾਰਮਲ ਵਾਕ ਹੈ ਜਿਹਦੇ ਚ ਤੁਸੀਂ ਹਲਕੀ ਫੁਲਕੀ ਤੁਹਾਡੇ ਸਾਥੀ ਦੇ ਨਾਲ ਕੋਈ ਦੋਸਤ ਹੈ ਜਾਂ ਤੁਹਾਡੀ ਵਾਈਫ ਹੈ ਜਾਂ ਭੈਣ ਭਰਾ ਚੱਲਦੇ ਚੱਲਦੇ ਗੱਪ ਲਾ ਰਹੇ ਹੋ ਰਿਲੈਕਸ ਹਾਂਜੀ ਰਿਲੈਕਸ ਵਾਕ ਜਨਰਲ ਵਾਕ ਤੁਸੀਂ ਕਰੋ
1: ਤੇ ਜਦੋਂ ਆਦਮੀ ਕੰਮ ਧੰਦੇ ਤੋਂ ਬਾਅਦ ਰਿਟਾਇਰ ਹੋ ਜਾਂਦਾ
0: ਜੀ
1: ਠੀਕ ਹੈ
0: ਜੀ
1: ਤੇ ਬੁਢਾਪੇ ਆ ਜਾਣਾ ਸ਼ੁਰੂ ਹੋ ਜਾਂਦਾ ਤੇ ਉਹ ਫਿਰ ਸੋਫੇ ਤੇ ਬਹਿ ਜਾਂਦੇ ਨੇ ਟੀਵੀ ਵੇਖੀ ਜਾਣਗੇ ਰਾਜਨੀਤੀ ਦਾ ਯੇ ਹੈ ਉਹ ਹੈ ਇੱਕ ਨੁਕਰੇ ਚ ਜਿਉਂ ਜਿਉਂ ਬੁੱਢੇ ਹੁੰਦੇ ਜਾਣਗੇ ਨੁਕਰੇ ਲੜਦੇ ਜਾਣਗੇ ਤੁਸੀਂ ਉਹਨਾਂ ਨੂੰ ਕੀ ਰਾਏ ਦਿੰਦੇ ਹੋ ਕਿ ਉਹਨਾਂ ਨੂੰ ਐਕਟਿਵ ਰਹਿਣਾ ਚਾਹੀਦਾ
0: ਮੈਂ ਤੇ ਉਹਨਾਂ ਨੂੰ ਇਹ ਰਾਏ ਦਿਆਂਗਾ ਜੀ ਉਹ ਬਾਜਵਾ ਸਾਹਿਬ ਨੂੰ ਫਾਲੋ ਕਰਨ ਉਹ ਤੁਹਾਨੂੰ ਫਾਲੋ ਕਰਨ ਸੱਜਾ ਸਿੰਘ ਬਾਜਵਾ ਜੀ ਨੂੰ ਫਾਲੋ ਕਰੋ ਕਿਉਂਕਿ ਮੈਨੂੰ ਲੱਗਦਾ ਨੀ ਕਿ ਮੈਂ ਸ਼ਰੋਤਾ ਨੂੰ ਦੱਸਾਂ ਕਿ ਤੁਹਾਡੀ ਏਜ ਕੀ ਹੈ ਠੀਕ ਹੈ ਜੀ ਤੁਹਾਡੀ ਏਜ ਤੁਸੀਂ ਆਪਣੇ ਆਪ ਚ ਇੱਕ ਇੰਸਪੀਰੇਸ਼ਨ ਹੋ ਤੁਸੀਂ ਆਪਣੇ ਆਪ ਚ ਇੱਕ ਰੋਲ ਮਾਡਲ ਹੋ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਮੈਂ ਬੁੱਢਾ ਹੋ ਗਿਆ ਪਹਿਲਾ ਬੱਚਾ ਹੋਇਆ ਤੇ ਬਸ ਯਾਰ ਨੇ ਆਉਣਾ ਹੋਵੇ ਤਾਂ ਬੁੱਢਾ ਗਿਆ ਦੂਜਾ ਹੋਇਆ ਤੇ ਨਹੀਂ ਜਮਾ ਹੀ ਯਾਰ ਰਹਿ ਗਏ 50 ਟੱਪਿਆ 50 ਟੱਪਿਆ ਬਸ ਮੈਂ ਰਿਟਾਇਰ ਹਾਂ ਜੀ ਤੁਸੀਂ ਇਸ ਟਾਈਮ ਦੇ ਵਿੱਚ ਵੀ ਮੈਨੂੰ ਇਨਵਾਈਟ ਕੀਤਾ ਆਪਣੇ ਇਸ ਸਟੂਡੀਓ ਚ ਤੇ ਮੈਂ ਤੁਹਾਡੀ ਐਨਰਜੀ ਦੇਖ ਕੇ ਮੈਂ ਵੀ ਤੁਹਾਡੇ ਤੋਂ ਸਿੱਖਿਆ ਲੈ ਰਿਹਾ ਕਿ ਤੁਹਾਡੀ ਉਮਰ ਚ ਜਦੋਂ ਅਸੀਂ ਵੀ ਜਾਵਾਂਗੇ ਤੇ ਅਸੀਂ ਵੀ ਤੁਹਾਡੇ ਵਾਂਗੂ ਯੰਗ ਹੋਈਏ ਨਾ ਕਿ ਬੁੱਢੇ ਹੋਈਏ ਸੋ ਇਹ ਆਪਣੇ ਆਪ ਚ ਤੁਸੀਂ ਇੱਕ ਪ੍ਰੇਰਣਾ ਹੋ ਸਾਰਿਆਂ ਲਈ ਤੇ ਮੈਂ ਤਾਂ ਸ਼ਰਧਾਲੂਆਂ ਨੂੰ ਰਿਕੁਐਸਟ ਕਰਾਂਗਾ ਜੀ ਉਹ ਤੁਹਾਨੂੰ ਹੀ ਫਾਲੋ ਕਰਨ
1: ਨਹੀਂ ਪਰ ਉਹਨਾਂ ਨੂੰ ਤੁਸੀਂ ਰਾਏ ਦਿਓ ਨਾ ਜੇ ਤੁਸੀਂ ਮੈਡੀਕਲ ਪੁਆਇੰਟ ਆਫ ਵਿਊ ਜੋ ਵੀ ਪਰ ਬੇਸ਼ੱਕ ਤੁਸੀਂ ਕਮਜ਼ੋਰ ਹੋ ਪਰ ਅਕਸਰ ਵਿਹਲੇ ਬਹਿ ਜਾਣਾ ਐਕਸਰਸਾਈਜ਼ ਨਾ ਕਰਨੀ ਸਿਰਫ ਰਾਮ ਰਾਮ ਕਰ ਲੈਣਾ ਤੇ ਫਿਰ ਲੰਮੇ ਪੈ ਜਾਣਾ ਬਾਜਵਾ
0: ਸਾਹਿਬ ਇਹ ਤਾਂ ਸਾਰੀ ਮਾਈਂਡ ਗੇਮ

0: ਅੱਛਾ ਸਾਰੀ ਮਾਈਂਡ ਗੇਮ ਹੈ।
1: ਅੱਛਾ
0: ਜੇ ਤੁਸੀਂ ਦਿਮਾਗੋ ਬੁੱਢੇ ਹੋ ਤਾਂ ਸਰੀਰ ਤੁਸੀਂ ਆਪਣੇ ਆਪ।
1: ਬਿਲਕੁਲ ਬਿਲਕੁਲ ਜੀ, ਉਹ ਮੈਂ ਕੋਈ ਕਿਤਾਬ ਪੜ੍ਹੀ ਉਹਦੇ ਵਿਚ ਸੀ ਬੁੱਢੇ ਤੁਸੀਂ ਉਦੋਂ
0: ਜਦੋਂ ਤੁਸੀਂ ਸੋਚ ਲਿਆ,
1: ਜਦੋਂ ਤੁਸੀਂ ਸੋਚ ਲਿਆ ਤੇ ਸੋਚ ਮਹਿਸੂਸ ਕਰ ਲਿਆ ਕਿ ਮੈਂ ਹੁਣ ਬੁੱਢਾ। ਜਿੰਨੀ ਦੇਰ ਤੁਸੀਂ ਐਕਸੈਪਟ ਨਹੀਂ ਕਰਦੇ
0: ਜੀ,
1: ਹਾਂਜੀ, ਉਨੀ ਦੇਰ ਤੁਸੀਂ ਬੁੱਢੇ ਹੈ ਹੀ।
0: ਬਿਲਕੁਲ ਬਿਲਕੁਲ, ਸਾਡੇ ਤਾਂ ਇੱਕ ਧਾਰਨਾ ਹੋ ਜਾਂਦੀ ਹੈ ਇੱਥੇ
1: ਕਿ
0: ਜਿਵੇਂ
1: ਬੱਚੇ ਵਿਆਹੇ ਗਏ,
0: ਹੁਣ ਆਪਾਂ
1: ਰਿਟਾਇਰ,
0: ਹੁਣ ਆਪਾਂ ਬੁੱਢੇ ਹੋ ਗਏ।
1: ਬਿਲਕੁਲ,
0: ਫਿਰ ਉਹ ਸਾਰੀਆਂ ਚੀਜ਼ਾਂ
1: ਸਾਡੇ ਕਹਿਣ ਦੇ ਮੁਤਾਬਕ ਸਾਨੂੰ ਬੁਢਾਪੇ ਚ ਵੀ ਐਕਸਰਸਾਈਜ਼ਾਂ ਨਹੀਂ ਛੱਡਣ।
0: ਦੇਖੋ ਐਕਸਰਸਾਈਜ਼ ਤਾਂ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ, ਚਾਹੇ ਤੁਸੀਂ ਯੰਗ ਹੋ, ਚਾਹੇ ਤੁਸੀਂ ਬੱਚੇ ਹੋ, ਚਾਹੇ ਤੁਸੀਂ ਬੁੱਢੇ ਹੋ। ਐਕਸਰਸਾਈਜ਼ ਦਾ ਸਿੰਪਲ ਜਿਹਾ ਫੰਡਾ ਕਿ ਤੁਸੀਂ ਕਰੋਗੇ ਤੁਹਾਡੇ ਖੂਨ ਦਾ ਦੌਰਾ ਵਧੇਗਾ, ਤੁਹਾਡੇ ਜੋੜਾਂ ਦੀ ਹਰਕਤ ਹੋਏਗੀ, ਮਾਸਪੇਸ਼ੀਆਂ ਆਪਣੀ ਤਾਕਤ ਲੈਣਗੀਆਂ, ਲਚਕ ਲੈਣਗੀਆਂ। ਹੁਣ ਜਿਵੇਂ ਸਟ੍ਰੈਚਿੰਗ ਹੈ, ਹੁਣ ਸਟ੍ਰੈਚਿੰਗ ਬੜਾ ਅਹਿਮ ਹਿੱਸਾ। ਆਮ ਤੌਰ ਤੇ ਦੇਖੋ ਕਈ ਬੰਦੇ ਝੁਕਣਾ ਸ਼ੁਰੂ ਹੋ ਜਾਂਦੇ ਆ, ਕੁੱਬ ਪੈਣਾ ਸ਼ੁਰੂ ਹੋ ਜਾਂਦਾ ਹੈ, ਕਈਆਂ ਦੀਆਂ ਲੱਤਾਂ ਵਿੰਗੀਆਂ ਹੋ ਜਾਂਦੀਆਂ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਮੰਨ ਲਿਆ ਕਿ ਨਹੀਂ ਆਪਾਂ ਠੀਕ ਨਹੀਂ ਹੋਣਾ, ਆਪਾਂ ਕੁਛ ਕਰ ਹੀ ਨਹੀਂ ਸਕਦੇ, ਆਪਾਂ ਬੁੱਢੇ ਹੋ ਗਏ। ਸੋ ਮਾਈਂਡ ਗੇਮ ਹੈ, ਦਿਮਾਗ ਨੂੰ ਮਜ਼ਬੂਤ ਰੱਖੋ ਕਿ ਅਸੀਂ ਬੁੱਢੇ ਨਹੀਂ ਹੈ, ਜਦੋਂ ਤੱਕ ਜੀਣਾ ਇੰਡੀਪੈਂਡੈਂਟ ਜੀਣਾ। ਸੋ ਮੇਰੇ ਹਿਸਾਬ ਨਾਲ ਤਾਂ
1: ਜਿਸ ਤਰ੍ਹਾਂ ਤੁਸੀਂ ਪਹਿਲਾਂ ਐਕਸਪਲੇਨ ਵੀ ਕੀਤਾ ਕਿ ਇਹਦਾ ਭਵਿੱਖ ਬਹੁਤ ਵਧੀਆ ਤੇ ਵਿਸਤਾਰ ਹੀ ਹੋਣਾ ਹੁਣ। ਤੇ ਜਿਸ ਤਰ੍ਹਾਂ 5 ਮਿੰਟ ਰਹਿ ਗਏ ਨੇ ਸਾਡੇ, ਜਿਸ ਤਰ੍ਹਾਂ ਸਰ ਸਾਡੇ ਬੱਚੇ ਬਹੁਤ ਲੋਕ ਮੈਡੀਕਲ ਲਾਈਨ ਚ ਜਾ ਰਹੇ ਨੇ, ਠੀਕ ਹੈ ਨਾ, ਤੇ ਵੈਸੇ ਬੱਚਿਆਂ ਦਾ ਇੰਟਰਸਟ ਹੈ ਥੈਰਾਪੀ ਵੱਲ ਵੀ ਜਾਣ ਦਾ, ਓਨਾ ਹੀ ਹੈ ਕਿ ਜਾਂ ਥੈਰਾਪੀ ਵੱਲ ਘੱਟ ਜਾਂਦੇ ਨੇ ਤੇ ਦੂਜੇ ਪਾਸੇ।
0: ਦੇਖੋ ਇਹ ਵੀ ਡਿਪੈਂਡ ਕਰਦਾ ਕਿ ਤੁਹਾਡਾ ਤੁਸੀਂ ਜੋ ਦੇਖਦੇ ਹੋ, ਜਿਵੇਂ ਅੱਜ ਦਾ ਯੁੱਗ ਹੈ, ਅੱਜ ਦੇ ਯੁੱਗ ਦੇ ਵਿੱਚ ਤੁਸੀਂ ਦੇਖੋ ਕਿ ਸਪੋਰਟਸ ਦੀ ਹਰ ਟੀਮ ਦੁਨੀਆਂ ਭਰ ਵਿੱਚ, ਦੇਸ਼ਾਂ ਵਿਦੇਸ਼ਾਂ ਚ ਹਰ ਟੀਮ ਦੇ ਵਿੱਚ ਫਿਜ਼ੀਓਥੈਰੇਪਿਸਟ ਪੱਕੇ ਨੇ।
1: ਇਹ ਤਾਂ ਠੀਕ, ਤੁਹਾਡੀ ਗੱਲ ਵਾਕਿਆ ਵੈਸੇ ਇਹ ਫਿਜ਼ੀਓਥੈਰੇਪੀ ਘੁੰਮ ਘੁਮਾ ਕੇ ਇਹ ਬੰਦੇ ਹਰ ਡਿਪਾਰਟਮੈਂਟ
0: ਦੇਖੋ ਤੁਸੀਂ, ਕ੍ਰਿਕਟ ਹੈ, ਫੁੱਟਬਾਲ ਹੈ, ਹਾਕੀ ਹੈ, ਵਾਲੀਬਾਲ ਹੈ, ਬੈਡਮਿੰਟਨ ਹੈ,
1: ਜਿੰਨੀ
0: ਮਰਜ਼ੀ ਟੀਮਾਂ ਚ ਉੱਥੇ ਫਿਜ਼ੀਓਥੈਰੇਪਿਸਟ ਤੁਹਾਨੂੰ ਨਾਲ ਹੀ ਮਿਲਣਗੇ ਟੀਮ ਦੇ। ਕਿਉਂ? ਕਿਉਂਕਿ ਜਿਹੜੀ ਮੌਕੇ ਤੇ ਸੱਟ ਲੱਗਦੀ ਹੈ, ਕੋਈ ਮੋਚ ਆ ਗਈ, ਖਿਚਾਵ ਆ ਗਿਆ, ਕੋਈ ਕਿਸੇ ਤਰੀਕੇ ਦੀ ਛੋਟੀ ਮੋਟੀ ਇੰਜਰੀ ਹੋ ਗਈ, ਉਹ ਫਿਜ਼ੀਓਥੈਰੇਪਿਸਟ ਉੱਥੇ ਮੌਕੇ ਤੇ ਹੀ ਉਹਨੂੰ ਮੈਨੇਜ ਕਰਦਾ। ਉਹਦੇ ਕੋਲੋਂ ਉਹਨੇ ਇੱਕ ਗੈਜੇਟਸ ਕੋਲ ਥੈਰੇਪੀ ਜਾਂ ਹਾਰਟ ਥੈਰੇਪੀ ਹੁੰਦੀ ਹੈ ਕਿ ਉੱਥੇ ਦਾ ਉੱਥੇ ਉਹਨੂੰ ਮੈਨੇਜ ਕਰਕੇ ਤੇ ਉਹਨੂੰ ਬਚਾ ਲੈਂਦਾ।
1: ਇਹਦਾ ਮਤਲਬ ਵਿਸਤਾਰ ਇਹਦਾ ਜ਼ਿਆਦਾ ਤੇ ਅੱਗੇ ਹੋਰ ਜ਼ਿਆਦਾ ਹੋਣਾ, ਇਹਦੀ ਡਿਮਾਂਡ ਹਰ ਥਾਂ। ਮੈਂ ਦੇਖਿਆ ਨਾ ਬਾਕਸਿੰਗ ਮੈਦਾਨ ਦੇ ਵਿੱਚ ਵੀ ਉਹ ਝੱਟ ਉਹਨਾਂ ਦੇ ਮਸਲਾਂ ਨੂੰ ਥੱਲੇ ਕਰਕੇ, ਕਬੱਡੀ ਚ ਕਿਸੇ ਨੂੰ ਸੱਟ ਲੱਗ ਗਈ ਆ, ਜੋ ਵੀ ਆ, ਜੋ ਫੁੱਟਬਾਲ ਦੇ ਵਿੱਚ
0: ਜਦੋਂ ਬਾਕਸਿੰਗ ਕਰਕੇ ਉਹਨੂੰ ਜਗ੍ਹਾ ਵਿੱਚ ਘੰਟੀ ਵੱਜਦੀ ਹੈ ਤੇ ਰੈਸਟ ਮਿਲਦੀ ਆ, ਉਸ ਵੇਲੇ
1: ਬਿਲਕੁਲ ਬਿਲਕੁਲ
0: ਕੋਲ ਠੰਡੀਆਂ ਥੈਲੀਆਂ
1: ਲਿਆਉਂਦੀਆਂ।
0: ਸੋ ਫਿਜ਼ੀਓਥੈਰੇਪੀ ਬੜਾ ਅਹਿਮ ਹਿੱਸਾ ਹੋ ਗਿਆ ਜੀ ਦੁਨੀਆਂ ਭਰ ਦੇ ਹਰ ਤਰ੍ਹਾਂ ਦੀ ਸਪੋਰਟਸ ਐਕਟੀਵਿਟੀ ਵਿੱਚ, ਜਾਂ ਤੁਹਾਡੀਆਂ ਜਿਹੜੀਆਂ ਪਰਸਨਲ ਛੋਟੀਆਂ ਮੋਟੀਆਂ ਪ੍ਰੋਬਲਮਸ ਨੇ ਉਹਨਾਂ ਚ, ਤੇ ਜਿਹੜੀ ਮੇਜਰ ਆ ਉਹਦੇ ਚ ਤਾਂ ਹੈ ਹੀ ਹੈ।
1: ਤੇ ਜ਼ਿਆਦਾਤਰ ਲੇਡੀਜ਼ ਇਸ ਕੋਰਸ ਵਿੱਚ ਜਾ ਰਹੇ, ਫਿਜ਼ੀਓਥੈਰੇਪੀ ਬਣ ਰਹੀਆਂ ਨੇ ਤੇ ਅਜੇ
0: ਸਾਰਿਆਂ ਦਾ ਰੁਝਾਨ ਹੈ ਜੀ,
1: ਸਾਡੇ ਉਧਰ ਲੇਡੀਜ਼ ਜਾ
0: ਜੀ। ਹੁਣ ਲੜਕੀਆਂ ਲੜਕੀਆਂ ਚ ਕੋਈ ਫਰਕ ਨਹੀਂ ਹੈ, ਲੜਕੀਆਂ ਹੁਣ ਮਤਲਬ ਇਹਦੇ ਚ ਦੇਖੋ ਨੀਟ ਵੀ ਹੁਣ ਹਿੰਦੁਸਤਾਨ ਚ ਤੇ ਇਸ ਸਾਲ ਤੋਂ 26 ਤੋਂ ਨੀਟ ਕੰਪਲਸਰੀ ਹੋ ਗਈ ਹੈ।
1: ਅੱਛਾ,
0: ਜਿਹੜਾ ਬੱਚਾ ਨੀਟ ਕਲੀਅਰ ਕਰੇਗਾ ਫਿਜ਼ੀਓਥੈਰੇਪੀ ਦੀ ਐਡਮਿਸ਼ਨ ਉਹਨੂੰ ਹੀ ਮੈਡੀਕਲ ਦੇ।
1: ਸਾਡੇ ਬਹੁਤੀਆਂ ਲੇਡੀਜ਼ ਨੇ ਇਹਨਾਂ ਡਿਪਾਰਟਮੈਂਟ
0: ਜੀ, ਉਹ ਇਸ ਕਰਕੇ ਹੈ ਨਾ ਜੀ, ਇਹਦੇ ਚ ਐਮਰਜੈਂਸੀ ਨਹੀਂ ਹੈ। ਕਈ ਦੇ ਉਹ ਥੋੜਾ ਜਿਵੇਂ ਮੇਰਾ ਵੀ ਸੀਗਾ ਕਿ ਅਸੀਂ ਸਵੇਰੇ ਜਾਵਾਂਗੇ, ਸ਼ਾਮ ਤੱਕ ਆਪਣੇ ਪੇਸ਼ੈਂਟ ਵੇਖਾਂਗੇ ਤੇ ਉਹਦੇ ਬਾਅਦ ਆਪਾਂ ਫ੍ਰੀ। ਜਿਹੜੇ ਬਾਕੀ ਜੋਬ ਨੇ MBBS ਹੈ,
1: ਉਹਨਾਂ
0: ਦੀ 24 ਘੰਟੇ ਦੀ ਡਿਊਟੀ ਹੈ, ਉਹ ਆਪਣੀ ਆਪਣੀ ਚੋਇਸ ਹੈ।
1: ਸਾਡੇ ਉਧਰ ਡਾਕਟਰ ਸਾਹਿਬ, ਡਾਕਟਰਾਂ ਦੀ ਕਦੀ ਕਦੀ 2-2 ਦਿਨ ਲਗਾਤਾਰ
0: ਡਿਊਟੀ,
1: ਤੇ ਉਹ ਜਦੋਂ ਥੋੜੀ ਜਿਹੀ ਰੈਸਟ ਮਿਲਦੀ ਹੈ ਨਾ, ਉਹ ਇੱਕ ਕੈਬਨ ਚ ਜਾ ਕੇ ਸੌ ਸਕਦੇ ਨੇ ਥੋੜਾ ਜਿਹਾ, ਫਿਰ ਪਤਾ ਨੀ ਕਦੋਂ
0: ਨੈਪ ਲੈਣਾ ਥੋੜਾ ਜਿਹਾ ਫਰੈਸ਼।
1: ਹਾਂ ਬਿਲਕੁਲ ਬਿਲਕੁਲ, ਫਿਰ ਪਤਾ ਨੀ ਉਹਨਾਂ ਨੂੰ ਸੱਦ ਕੇ ਲੈ ਆਉਣਾ
0: ਜੀ ਜੀ,
1: ਬੜਾ ਹਾਰਡ ਹੈ
0: ਜੀ,
1: ਬੜਾ ਹਾਰਡ
0: ਟਫ ਜੋਬ ਹੈ ਜੀ ਡਾਕਟਰ।
1: ਯਕੀਨ ਮੰਨਿਓ, ਅਸੀਂ ਕੋਸ਼ਿਸ਼ ਸਾਡੀ ਸੀ ਕਿ ਸਾਡਾ ਵੱਡਾ ਮੁੰਡਾ ਇਹਨੂੰ ਡਾਕਟਰ, ਤੇ ਉਹ ਕਹਿੰਦਾ ਡਾਕਟਰ ਦੀ ਜੋ ਮੈਂ ਨਹੀਂ ਕੋਰਸ ਕਰਨਾ ਤੇ ਨਾ ਹੀ ਉਧਰ ਜਾਣਾ
0: ਜੀ,
1: ਬੇਸ਼ੱਕ ਉਹਦੇ ਚ ਪੈਸਾ ਬਹੁਤ
0: ਹੈ ਠੀਕ ਹੈ,
1: ਪਰ ਕੋਈ ਲਾਈਫ ਇਹ ਡਾਕਟਰਾਂ ਦੇ ਵੀ ਬਿਆਨ ਨੇ
0: ਜੀ ਜੀ,
1: ਕਿਉਂਕਿ ਜਿਨ੍ਹਾਂ ਜਿਹੜੇ ਡਾਕਟਰਾਂ ਨਾਲ ਸਾਡੀ ਵਾਕਫੀਅਤ ਸੀ ਜਾਂ ਜਿਨ੍ਹਾਂ ਨੂੰ ਅਸੀਂ ਵੇਹਨੇ ਆ, ਉਹ ਵੀ ਕਹਿੰਦੇ ਨੇ।
0: ਨਹੀਂ ਸਰ, ਮੈਂ ਵੀ ਦੱਸਣਾ ਚਾਹਾਂਗਾ ਤੁਹਾਨੂੰ ਕਿ ਜਦੋਂ ਮੈਂ 96 ਸਟੈਬਲਿਸ਼ ਕੀਤਾ ਆਪਣਾ ਫਿਜ਼ੀਓਥੈਰੇਪੀ ਸੈਂਟਰ,
1: ਹਾਂਜੀ,
0: ਤੇ ਮੇਰਾ ਵੀ ਜਿਹੜਾ ਉਤੋਂ ਮੈਂ ਕੱਲਾ ਸੀ ਫਿਜ਼ੀਓਥੈਰੇਪਿਸਟ।
1: ਅੱਛਾ,
0: ਮਤਲਬ ਜਲੰਧਰ ਤੋਂ ਲੈ ਕੇ ਸ੍ਰੀਨਗਰ ਤੱਕ ਕੋਈ ਫਿਜ਼ੀਓਥੈਰੇਪਿਸਟ।
1: ਅੱਛਾ, ਤੁਸੀਂ ਪਹਿਲੇ ਜੀ?
0: ਅੱਛਾ, ਤੇ ਮੈਂ ਸਵੇਰੇ 6 ਵਜੇ ਤੋਂ ਲੈ ਕੇ ਰਾਤੀ 1:30 ਤੱਕ ਮੈਂ ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ।
1: ਹਾਂਜੀ,
0: ਕੰਟੀਨਿਊਸਲੀ ਕੰਮ ਕਰਦਾ ਹੁੰਦਾ ਸੀ।
1: ਹਾਂਜੀ ਹਾਂਜੀ,
0: ਤੇ ਬਹੁਤ ਜ਼ਿਆਦਾ ਮਤਲਬ ਟਫ ਸੀ ਜੋਬ, ਕਿਉਂਕਿ ਹਰ ਮਰੀਜ਼ ਦੀ ਐਕਸਰਸਾਈਜ਼ ਆਪ
1: ਕਰਵਾਉਣੀ,
0: ਜਿੰਨੀ ਉਹਦੀ ਹੋਣੀ ਉਨੀ ਨਾਲ ਆਪਣੀ ਵੀ
1: ਉਨੀ ਵੀ ਨਾਲ।
0: ਉਹ ਬਹੁਤ ਅਸੀਂ ਮਿਹਨਤ ਕੀਤੀ ਤੇ ਉਸ ਵੇਲੇ ਆਪਣੇ ਆਪ
1: ਨੂੰ ਮਤਲਬ ਤੁਹਾਡੇ ਪਹਿਲਾਂ ਸੀ ਜਿਹੜਾ
0: ਜੀ।
1: ਅੱਛਾ, ਤੇ ਡਾਕਟਰ ਸਾਹਿਬ ਕੋਈ ਮੈਂ ਜਿਹੜੀ ਗੱਲ ਭੁੱਲ ਗਿਆ ਹੋਵਾਂ ਤੁਸੀਂ ਆਪਣੇ ਵੱਲੋਂ ਦੱਸਣੀ ਚਾਹੁੰਦੇ ਹੋ, ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ?
0: ਦੇਖੋ ਜੀ, ਮੈਂ ਤਾਂ ਤੁਹਾਡੇ ਸਾਰੇ ਸ਼ਰੋਤਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ
1: ਜਿਹੜੇ ਸੋਰੀ
0: ਜੀ,
1: ਪਹਿਲਾਂ ਤੇ ਆਪਣਾ ਐਡਰੈਸ ਤੇ ਟੈਲੀਫੋਨ ਨੰਬਰ ਬੋਲੋ ਪਠਾਨਕੋਟ ਦੇ ਵਿੱਚ।
0: ਜੀ, ਮੇਰਾ ਪਠਾਨਕੋਟ ਦੇ ਵਿੱਚ ਜੀ ਸਲਾਰੀਆ ਐਡਵਾਂਸਡ ਫਿਜ਼ੀਓਥੈਰੇਪੀ ਸੈਂਟਰ ਦੇ ਨਾਮ ਦੇ ਉੱਪਰ ਮੇਰਾ ਫਿਜ਼ੀਓਥੈਰੇਪੀ ਸੈਂਟਰ ਹੈ। ਡਾਕਟਰ ਸੰਜੀਵ ਸਲਾਰੀਆ ਮੇਰਾ ਨਾਮ ਹੈ। 9417033879
1: ਇੱਕ ਵਾਰੀ ਫੇਰ ਬੋਲਿਓ ਹੌਲੀ ਹੌਲੀ।
0: 9 4 4 1 1 7 7 0 3 3 3 3 8 8 7 7 9 9।
1: ਦੋਸਤੋ, ਅਗਰ ਤੁਸੀਂ ਇਸ ਵੇਲੇ ਟੈਲੀਫੋਨ ਪਿਕਅਪ ਨਹੀਂ ਕਰ ਸਕੇ ਤੇ ਤੁਸੀਂ ਮੈਨੂੰ ਕਾਲ ਕਰਕੇ ਕਦੀ ਵੀ ਡਾਕਟਰ ਸਲਾਰੀਆ ਜੀ ਹੋਣਾ ਦਾ ਟੈਲੀਫੋਨ ਐਡਰੈਸ ਜਿਹੜਾ ਹੈਗਾ ਉਹ ਪਰਮਾਨੈਂਟ ਮੇਰੇ ਕੋਲ ਹੈ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਡਾਇਰੈਕਟ ਕੰਟੈਕਟ ਕਰ ਸਕਦੇ ਹੋ। ਤੇ ਜ਼ਰੂਰ ਜੇ ਤੁਸੀਂ ਸਾਡੇ ਲਾਗੇ ਜਾਗੇ ਹੋ ਤੇ ਇਹਨਾਂ ਦੀਆਂ ਸੇਵਾਵਾਂ ਲਓ। ਇਹ ਬੜੇ ਮਤਲਬ ਕਿ ਮਿਲਣਸਾਰ ਆਦਮੀ ਨੇ, ਬੜਾ ਫਰੈਂਡਲੀ ਮਾਹੌਲ ਹੈ ਉੱਥੇ, ਤੇ ਦਿਲੋਂ ਆਪਣਾ ਪੂਰਾ ਟਿਲ ਲਾ ਦਿੰਦੇ ਨੇ ਕਿ ਜਿਹੜਾ ਮਰੀਜ਼ ਸਾਡੇ ਕੋਲ ਆਇਆ ਇਹ ਤੰਦਰੁਸਤ ਹੋ ਕੇ। ਵੈਸੇ ਡਾਕਟਰ ਸਾਹਿਬ ਹਰ ਤਮੰਨਾ ਹੁੰਦੀ ਹੈ ਹਰ ਡਾਕਟਰ ਦੀ, ਹਰ ਥੈਰਾਪਿਸਟ ਦੀ, ਕਿ ਕੋਈ ਵੀ ਆਇਆ ਇਹਦੇ ਨਾਲ ਤੁਹਾਡਾ ਰਿਕਾਰਡ ਵੀ ਤੇ ਹੈ ਨਾ, ਕਿ ਵੇਖੋ ਜੀ ਜਿਹੜਾ ਸਾਡੇ ਕੋਲ ਆਇਆ ਤਕਰੀਬਨ ਇਹਨੂੰ ਨਿਰਾਸ਼ ਵਾਪਸ ਨਹੀਂ ਕੀਤਾ
0: ਜੀ। ਜੇ ਅਸੀਂ 30 ਸਾਲ ਤੋਂ ਇੱਥੇ ਟਿਕੇ ਹੋਏ ਹਾਂ, ਮੈਨੂੰ 30 ਸਾਲ 29 ਸਾਲ ਤੇ ਹੋ ਗਏ ਜੀ, 30 ਹੋ ਜਾਣੇ ਜੁਲਾਈ ਜੇ ਟਿਕੇ ਹੋਏ ਤੇ ਉਹਦੇ ਪਿੱਛੇ ਇਹੀ ਹੈ ਕਿ ਸਾਡਾ ਸਾਰੇ ਨਾਲ ਬੜਾ ਅੱਛਾ ਇੱਕ ਤਾਲਮੇਲ ਰਿਹਾ ਤੇ ਅਸੀਂ ਸਾਡੀ ਇੱਕੋ ਕੋਸ਼ਿਸ਼ ਸੀ ਕਿ ਸਾਡੇ ਕੋਲ ਜਿਹੜਾ ਵੀ ਆਇਆ ਉਹ ਦੁਖੀ ਨਾ ਜਾਏ, ਦੁਖੀ ਤੇ ਸਾਡੇ ਕੋਲ ਪਹਿਲਾਂ ਆਇਆ ਸੀ, ਸਾਡੇ ਕੋਲ ਉਹ ਠੀਕ ਹੋ ਗਿਆ
1: ਠੀਕ ਹੋ ਕੇ ਜਾਏ।
0: ਤੇ ਫਿਰ ਜਿਹੜੀ ਇਹ ਐਡ ਹੈ, ਜਿਹੜੀ ਪੇਸ਼ੈਂਟ ਟੂ ਪੇਸ਼ੈਂਟ ਮੂੰਹ ਵਾਲੀ ਐਡ ਹੈ, ਉਹਨੇ ਸਾਨੂੰ ਲਗਾਤਾਰ ਇੱਥੋਂ ਤੱਕ ਜਿੰਦਾ
1: ਬਿਲਕੁਲ ਜਿਹੜਾ ਪ੍ਰੋਪਗੈਂਡਾ ਹੁੰਦਾ ਵੀ ਫਲਾਣੇ ਥਾਂ
0: ਅਸੀਂ ਕੋਈ ਐਡ ਨਹੀਂ ਕੀਤੀ ਜੀ, ਕਿਸੇ ਤਰੀਕੇ ਦੀ ਆਪਣੀ ਲਾਈਫ ਚ ਕੋਈ ਇੱਕ ਪੰਫਲੈਟ ਤੱਕ ਨਹੀਂ ਪਾਇਆ।
1: ਠੀਕ ਠੀਕ
0: ਤੋਂ ਇਹ ਸਾਰੀ ਜਿਹੜੀ ਹੁਣ ਤੱਕ ਦਾ ਜਿੰਨਾ ਵੀ ਕ੍ਰੈਡਿਟ ਜਾਂਦਾ ਆ ਇਹ ਸਾਰਾ ਜਿਹੜੇ ਮੇਰੇ ਪੇਸ਼ੈਂਟ ਨੇ ਉਹਨਾਂ ਨੇ ਉੱਥੋਂ ਤੋਂ ਆਪਣੀ ਗੱਡੀ ਚ ਆ ਮਰੀਜ਼ ਦੂਜਾ ਚੱਕ ਕੇ ਲੈਂਦੇ ਕਿ ਚਲੋ ਉੱਥੇ
1: ਠੀਕ ਹੈ
0: ਤੁਸੀਂ ਉੱਥੇ ਠੀਕ ਹੋ ਜਾਣਾ। ਮੈਨੂੰ ਇੰਨਾ ਕੋਨਫੀਡੈਂਸ ਹੋਵੇ ਨਾ ਹੋਵੇ, ਲੇਕਿਨ ਉਹਨਾਂ ਨੂੰ ਕੋਨਫੀਡੈਂਸ ਹੈ ਕਿ ਇੱਥੇ ਠੀਕ ਹੋ ਜਾਣਾ।
1: ਠੀਕ ਹੈ, ਤੇ ਸਲਾਰੀਆ ਸਾਹਿਬ ਜਿਸ ਤਰ੍ਹਾਂ ਮਤਲਬ ਕਿ ਪਿਆਰ ਨਾਲ ਪੇਸ਼ ਆਉਣਾ, ਤੁਹਾਡਾ ਅਗਰ ਮੂਡ ਨਾ ਵੀ ਠੀਕ ਹੋਏ ਤੇ ਤੁਸੀਂ ਉਹਨੂੰ ਲਾਂਭੇ ਕਰਕੇ ਹਰ ਪੇਸ਼ੈਂਟ ਨਾਲ ਬੜੀ ਬਾ ਦਲੀਲ ਤੇ ਸੋਹਣੀ ਗੱਲਬਾਤ ਕਰਕੇ ਹੈ ਨਾ, ਜਿਸ ਤਰ੍ਹਾਂ ਉਹਦਾ ਵਿਹਾਰ ਕਿਸੇ ਨਾਲ, ਕਿਉਂਕਿ ਉਹ ਪੇਸ਼ੈਂਟ ਹੈ, ਉਹਨੂੰ ਹਮਦਰਦੀ ਤੇ ਪਿਆਰ ਦੀ ਜ਼ਰੂਰਤ ਹੈ ਤੇ ਚੰਗੇ ਇਲਾਜ ਦੀ ਜ਼ਰੂਰਤ ਹੈ। ਬਿਲਕੁਲ, ਇਹ ਜ਼ਰੂਰੀ ਚੀਜ਼ਾਂ ਨੇ।
0: ਨਹੀਂ ਦੇਖੋ, ਇਲਾਜ ਦੇ ਨਾਲ ਨਾਲ ਅੱਧੀ ਜਿਹੜੀ ਪੇਸ਼ੈਂਟ ਦੀ ਬਿਮਾਰੀ ਆ,
1: ਬਿਲਕੁਲ ਗੱਲਾਂ ਜਦੋਂ ਤੁਸੀਂ ਮਿੱਠੀਆਂ ਮਿੱਠੀਆਂ ਪਿਆਰ ਭਰੀਆਂ
0: ਗੱਲਾਂ ਪੇਸ਼ੈਂਟ ਨੂੰ ਸੁਣਾਂਗੇ,
1: ਬਿਲਕੁਲ
0: ਉਹਦੀ ਬਿਮਾਰੀ ਦਾ ਇਲਾਜ ਲੱਭਾਂਗੇ ਤੇ ਤੁਹਾਨੂੰ ਹੌਸਲਾ ਦੇਵਾਂਗੇ ਤੇ ਉਹਦੇ ਨਾਲ ਬਹੁਤ
1: ਫਾਇਦਾ ਉਹਨੂੰ, ਮੈਂ ਕਹਿੰਦਾ ਉਹਦਾ ਬਹੁਤ ਸਾਰਾ ਸ਼ੁਰੂਆਤ ਹੋ ਜਾਂਦੀ ਹੈ।
0: ਪੇਸ਼ੈਂਟ ਨਾਲ ਕਾਉਂਸਲਿੰਗ ਹੀ ਨਹੀਂ ਹੋਏਗੀ ਤੇ ਪੇਸ਼ੈਂਟ ਛੇਤੀ ਛੱਡ ਕੇ ਚਲਾ ਜਾਊ।
1: ਬਿਲਕੁਲ,
0: ਕਿਉਂਕਿ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਉਹ ਤਾਂ ਅੱਗੇ ਦੁਖੀ ਹੈ ਵਿਚਾਰਾ, ਹੁਣ ਮੇਰੇ ਕੋਲ ਆਉਣ ਤੋਂ ਪਹਿਲਾਂ ਵੀ 10 ਡਾਕਟਰਾਂ ਨੂੰ ਮਿਲਿਆ ਤੇ ਕਿਸੇ ਨੇ ਉਹਨੂੰ ਤਰੀਕੇ ਨਾਲ ਕਾਉਂਸਲਿੰਗ ਨਹੀਂ ਕੀਤੀ, ਉਹ ਪਰੇਸ਼ਾਨ ਹੈ ਤੇ ਜੇ ਮੈਂ ਵੀ ਉਹੀ ਕਰਾਂਗਾ ਤਾਂ ਮੈਨੂੰ ਵੀ ਛੱਡ ਕੇ ਚਲਾ ਜਾਊਗਾ।
1: ਬਿਲਕੁਲ,
0: ਸਾਨੂੰ ਤਾਂ ਆਪਣੇ ਇਸ ਪੂਰੇ ਟਾਈਮ ਦੇ ਵਿੱਚ ਇਹ ਚੀਜ਼ ਹੈ ਕਿ ਪੇਸ਼ੈਂਟ ਨੂੰ ਪਹਿਲੇ ਕਾਉਂਸਲਿੰਗ ਕਰਕੇ ਉਹਨੂੰ ਉਹਦੀ ਬਿਮਾਰੀ ਬਾਰੇ ਦੱਸਿਆ ਜਾਏ, ਸਮਝਾਇਆ ਜਾਏ ਉਹਦੇ ਕੀ ਪਰਹੇਜ਼ ਨੇ, ਕੀ ਇਲਾਜ ਹੈ, ਕੀ ਉਹਨੂੰ ਕਰਨਾ ਚਾਹੀਦਾ, ਫਿਰ ਉਹਦੇ ਬਾਅਦ ਹੀ ਇਹਦਾ ਟ੍ਰੀਟਮੈਂਟ ਸ਼ੁਰੂ ਕਰਦੇ ਆ। ਨਹੀਂ ਤਾਂ ਮੈਂ ਤਾਂ ਜਿਹੜਾ ਪੇਸ਼ੈਂਟ ਲੱਗਦਾ ਮੈਨੂੰ ਕਿ ਨਹੀਂ ਇਹ ਟਰਸਟ ਨਹੀਂ ਕਰ ਰਿਹਾ ਜਾਂ ਕਾਹਲੀ ਚ ਹੈ, ਜਲਦ ਪਣੇ ਚ ਹੈ, ਤੇ ਅਸੀਂ ਉਹਨੂੰ ਆਪ ਹੀ ਮਨਾ ਕਰ ਦਿੰਦੇ ਹਾਂ ਕਿ ਜੇ ਤੁਸੀਂ ਤਰੀਕੇ ਨਾਲ ਆਪਣੇ ਆਪ ਨੂੰ ਠੀਕ ਕਰੋ, ਇਹਨਾਂ ਗੱਲਾਂ ਨੂੰ ਸਮਝੋ ਜਿਹੜੀਆਂ ਤੁਹਾਡੇ ਲਈ ਹੀ ਜ਼ਰੂਰੀ
1: ਹੈ।
0: ਜੀ, ਉਹਦਾ ਹੁੰਦਾ ਕਿ ਪੇਸ਼ੈਂਟ ਕੋਈ ਨਾਰਾਜ਼ ਨਹੀਂ ਹੁੰਦਾ ਕਿ ਡਾਕਟਰ ਨੇ ਕਮ ਸੇ ਕਮ ਉਹਨੂੰ ਗੱਲ ਤਾਂ ਕਲੀਅਰ ਕੀਤੀ ਹੈ।
1: ਜੀ ਜੀ ਜੀ ਜੀ, ਬਿਲਕੁਲ ਬਿਲਕੁਲ। ਤੇ ਸਲਾਰੀਆ ਸਾਹਿਬ, ਸਾਡਾ ਹੁਣ ਤਕਰੀਬਨ ਟਾਈਮ ਹੋ ਗਿਆ ਤੇ ਮੈਂ ਇੱਕ ਵਾਰੀ ਫਿਰ ਤੁਹਾਡਾ ਬਹੁਤ ਧੰਨਵਾਦੀ ਹਾਂ, ਤੁਸੀਂ ਮੇਰੀ ਰਿਕੁਐਸਟ ਤੇ ਆਏ ਤੇ ਆਣ ਕੇ ਫਿਜ਼ੀਓਥੈਰੇਪੀ ਬਾਰੇ ਸਾਡੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਚਾਨਣ ਪਾਇਆ ਪ੍ਰਾਪਰਲੀ ਬੜੇ ਸੋਹਣੇ ਤਰੀਕੇ ਦੇ ਨਾਲ ਥਾਰੋ ਵਾਲੀ ਸਰਲ ਤਰੀਕੇ ਨਾਲ ਸਮਝਾਇਆ ਕਿ ਇਹ ਸਿਸਟਮ ਕੀ ਹੈ ਤੇ ਇਹ ਵਰਕ ਕਿੱਦਾਂ ਕਰਦਾ ਤੇ ਇਹਦੇ ਫਾਇਦੇ ਕੀ ਕੀ ਨੇ
0: ਜੀ ਬਹੁਤ ਬਹੁਤ ਤੁਹਾਡੀ ਵੀ ਬਹੁਤ ਮਿਹਰਬਾਨੀ ਪ੍ਰਵਾਸ ਰੇਡੀਓ ਔਰ ਤੁਹਾਡੀ ਔਰ ਸਾਰੇ ਸਰੋਤਾ ਜਿਹੜੇ ਸੁਣਦੇ ਨੇ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਨਮਸਕਾਰ ਸਤਿ ਸ੍ਰੀ ਅਕਾਲ ਕਿ ਤੁਸੀਂ ਬੜੇ ਪਿਆਰ ਨਾਲ ਸਾਡੀ ਇਸ ਕਨਵਰਸੇਸ਼ਨ ਨੂੰ ਸੁਣਦੇ ਪਏ ਹੋ ਔਰ ਉਮੀਦ ਕਰਾਂਗਾ ਕਿ ਤੁਸੀਂ ਇਸ ਸਾਰੀਆਂ ਚੀਜ਼ਾਂ ਦਾ ਫਾਇਦਾ ਵੀ ਲਵੋਗੇ ਔਰ ਮੈਂ ਆਪਣੇ ਵਾਲਦਾ ਸਾਹਿਬ ਵੱਲੋਂ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਕਿਸੇ ਤਰੀਕੇ ਦੀ ਕਿਸੇ ਕਲਾਇੰਟ ਦੀ ਕਾਲ ਆਉਂਦੀ ਹੈ ਕੋਈ
1: ਪੇਸ਼ੈਂਟ
0: ਕੋਈ ਕੰਸਲਟ ਕਰਨਾ ਚਾਹੁੰਦਾ ਆਪਣੀ ਕੋਈ ਕਿਸੇ ਤਰੀਕੇ ਦੀ ਗੱਲ ਮੈਂ ਕਰਨਾ ਚਾਹੁੰਦਾ ਉਹ ਮੈਨੂੰ ਡਾਇਰੈਕਟ ਕਾਲ ਕਰ ਸਕਦਾ ਜਾਂ ਵਾਲਦਾ ਸਾਹਿਬ ਦੇ ਥਰੂ
1: ਮੇਰਾ ਜੀ ਬਿਲਕੁਲ ਮੇਰੇ ਕੋਲ ਇਹਨਾਂ ਦਾ ਟੈਲੀਫੋਨ ਹੈ ਦੋਸਤੋ ਤੁਸੀਂ ਇਨਫੋਰਮੇਸ਼ਨ ਮੇਰੇ ਕੋਲੋਂ ਵੀ ਲੈ ਸਕਦੇ ਹੋ ਤੇ ਇਹਨਾਂ ਦਾ ਅਗਰ ਟੈਲੀਫੋਨ ਤੁਹਾਡੇ ਕੋਲ ਹੈ ਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਨਜ਼ਦੀਕੀ ਹੈ ਪਠਾਨਕੋਟ ਦੇ ਲਾਗੇ ਛਾਗੇ ਰਹਿਣ ਵਾਲੇ ਲੋਕ ਨੇ ਤੁਸੀਂ ਭਾਵੇਂ ਦੂਰ ਰਹਿੰਦੇ ਹੋ ਤੇ ਜ਼ਰੂਰ ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਉਠਾਓ ਤੇ ਇੱਕ ਵਾਰੀ ਫਿਰ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੇ ਥੈਂਕ ਯੂ ਵੈਰੀ ਮਚ
0: ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ
1: ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੇ ਦੋਸਤੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਠੀਕ ਹੈ ਜੀ ਤੇ ਕੱਲ ਨੂੰ ਕਵਿਤਾਵਾਂ ਦਾ ਗੱਲਾਂ ਬਾਤਾਂ ਦਾ ਪ੍ਰੋਗਰਾਮ ਆ ਦੋਸਤੋ ਬਿਲਕੁਲ ਇਸੇ ਟਾਈਮ ਸਾਢੇ ਸੱਤ ਤੋਂ ਸਾਢੇ ਨੌ ਤੇ ਤੁਸਾਂ ਆਣ ਕੇ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਉਣੀਆਂ ਨੇ ਤੇ ਇਹਦੇ ਨਾਲ ਹੀ ਸਾਰੇ ਸੁਣ ਰਹੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਜ਼ ਰੇਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਕੁਝ ਸ਼ਬਦਾਂ ਦੇ ਨਾਲ ਜੁੜਦੇ ਹਾਂ ਜੀ। ਸ਼ਹੀਦੀ ਦਿਹਾੜੇ ਹੈ ਤੇ ਆਪਾਂ ਕੁਝ ਸ਼ਬਦ ਹੰਸਰਾ ਜੀ ਦਾ ਇੱਕ ਸ਼ਬਦ ਸੁਣਦੇ ਹਾਂ ਜੀ, ਵੱਡਾ ਮੇਰਾ ਗੋਬਿੰਦ।

0: ¡Tú quieres!
1: ¡Tú quieres!

0: ਤੇ ਸਾਡੀ ਇਸ ਵਿਚ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਖੱਖ ਸਾਹਿਬ ਜੀ। ਤੇ ਖਬਰਾਂ ਖੱਖ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਉਹ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ, ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਖੱਖ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਮੁਰੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਖੱਖ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ,
1: ਜੀ ਜੀ ਜੀ,
0: ਤੇ ਉਹਨਾਂ ਨੇ ਖੱਖ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਆ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇੱਕ ਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿਚ ਖੱਖ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਤਾਪਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ ਨਾ, ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖੱਖ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਖ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ, ਇੰਝ ਹੀ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ, ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿਚੋਂ, ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਖ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਿਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 70-100 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝੇਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਛੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਖ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲੋਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਕੱਲਾ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲੋਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ, ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਓ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਬਜ਼ੀ ਵੇਚਣ ਵਾਲੇ ਦੀ ਦੁਕਾਨ ਸੀ, ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ। ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਛ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉੱਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ। ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਇੱਕ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆਂ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਨਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ। 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ। ਅਨੇਕ ਭੁੱਖਮਰੀ ਨਾਲ ਮਰ ਰਹੇ, ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ। ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ, ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇੱਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉੱਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉੱਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ, ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ ਕਿ ਐਸੀ ਵਿਵਸਥਾ ਵਿਚ ਕਿਸੇ ਵੀ ਦੇਸ਼ ਦੀ ਪ੍ਰਭੂ ਸਤਾ ਸੁਰੱਖਿਅਤ ਰਹਿ ਸਕੇਗੀ। ਅੱਜ ਸਾਨੂੰ ਹਰ ਦਿਨ ਯਾਦ ਰੱਖਣਾ ਪਵੇਗਾ ਕਿ ਅਸੀਂ ਮਹਾਂਸ਼ਕਤੀਆਂ ਦੇ ਆਪਣੇ ਨਿੱਜੀ ਮਫਾਦ ਭਰੇ ਹਾਲਾਤਾਂ ਦੇ ਦੌਰ ਵਿਚ ਰਹਿ ਰਹੇ ਹਾਂ। ਜਿਸ ਕੋਲ ਸ਼ਕਤੀ ਹੈ ਉਹ ਕੁਝ ਵੀ ਕਰ ਸਕੇਗਾ ਅਤੇ ਜੋ ਕਮਜ਼ੋਰ ਹੈ ਉਹਨੂੰ ਇਹ ਸਹਿਣਾ ਹੀ ਪਵੇਗਾ। ਸੋ ਇਸ ਵਸਤਾ ਤੋਂ ਬਚਣ ਲਈ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਕ ਨਵੀਂ ਕੌਮਾਂਤਰੀ ਆਪਸੀ ਨਿਰਵਰਤਨ ਬਰਾਬਰੀ ਅਤੇ ਇਨਸਾਫ਼ ਆਧਾਰਿਤ ਵਿਵਸਥਾ ਸਥਾਪਿਤ ਕਰਨੀ ਅੱਗੇ ਆਉਣਾ ਪਵੇਗਾ। ਹੁਣ ਕਾਕ ਸਾਹਿਬ ਜੀ, ਇੱਥੇ ਜਿਹੜਾ ਮਸਲਾ ਆ ਉਹ ਇਹ ਆ ਕਿ ਇਹਨਾਂ ਨੇ ਜਿਹੜੀ ਇਹ ਨਵੀਂ ਸੰਸਥਾ ਬਣਾਉਣੀ ਆ ਇਹ UN ਅਤੇ ਨੇਟੋ ਦੇ ਬਰਖਲਾਫ਼ ਬਣਾਉਣੀ ਆ ਤੇ ਉੱਥੇ ਦੀ ਜਿਹੜੀ ਪ੍ਰੈਜ਼ੀਡੈਂਸੀ ਹੋਊਗੀ ਉਹ ਹਮੇਸ਼ਾ ਵਾਸਤੇ ਅਮਰੀਕਾ ਦੇ ਹੱਥ ਚ ਰਹੇਗੀ। ਟਰੰਪ ਨੂੰ ਲਗਾਮ, ਕਹਿੰਦੇ ਅਮਰੀਕੀ ਕਾਂਗਰਸ ਦੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਅਮਰੀਕੀ ਚੇਤਨ ਲੋਕਾਂ ਨੂੰ ਆਪਣੇ 80 ਸਾਲਾਂ ਸੁੱਧ ਬੁੱਧ ਗਵਾ ਬੈਠੇ ਨਾਰਸਿਸਟ ਰਾਸ਼ਟਰਪਤੀ ਟਰੰਪ, ਜੋ ਨਾਜ਼ੀਵਾਦੀ ਹਿਟਲਰ ਅਤੇ ਫਾਸ਼ੀਵਾਦੀ ਮੁਸੋਲੀਨੀ ਦੀ ਰਾਹ ਤੇ ਚੱਲ ਕੇ ਗੁਆਂਢੀ ਰਾਜਾਂ ਨੂੰ ਨਿਤ ਦਿਨ ਧਮਕੀਆਂ ਦੇ ਰਿਹਾ ਹੈ। ਟਰੰਪ ਟੈਰਰ ਨਾਲ ਪੂਰੇ ਵਿਸ਼ਵ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਰਿਹਾ ਹੈ। ਕੈਨੇਡਾ ਨੂੰ 51ਵਾਂ ਸੂਬਾ ਬਣਾਉਣ, ਨਹਿਰ ਪਨਾਮਾ ਅਤੇ ਗ੍ਰੀਨਲੈਂਡ ਤੇ ਕਬਜ਼ਾ ਕਰਨ, ਗਾਜ਼ਾ ਵਿਖੇ ਟਰੰਪ ਟਾਵਰ ਬਣਾਉਣ ਦੀਆਂ ਤਜਵੀਜ਼ਾਂ ਅਤੇ ਰਿਵੇਰੀਆ ਉਸਾਰਨ, ਉੱਥੇ ਜੋ ਕਹਿੰਦੇ ਨਾ ਰਿਵੇਰਾ ਮੈਂ ਉੱਥੇ ਬਣਾਉਣਾ ਆ ਗਾਜ਼ਾ ਦੇ ਵਿਚ, ਜਿੱਦਾਂ ਫਰਾਂਸ ਦੇ ਵਿਚ ਜਿੱਥੇ ਲੋਕ ਬਹੁਤ ਅਮੀਰ ਲੋਕ ਉੱਥੇ ਵਕੇਸ਼ਨਾਂ ਕਰਨ ਜਾਂਦੇ, ਉਸ ਤਰ੍ਹਾਂ ਦੀ ਉਹਨਾਂ ਦੀ ਗੱਲ ਕਰਦੇ ਆ। ਨਕਸ਼ੇ ਵਿਚ ਵੈਨਜ਼ੂਏਲਾ, ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕਾ ਦਾ ਝੰਡਾ ਗੱਡ ਕੇ ਇਰਸਾ ਦਰਸਾ ਰਿਹਾ ਹੈ। ਅਮਰੀਕਾ ਅੰਦਰ ਆਪਣੇ ਦੇਸ਼ ਵਾਸੀਆਂ ਨੂੰ ਨੈਸ਼ਨਲ ਗਾਰਡ ਅਤੇ ਆਈਸ ਏਜੰਸੀਆਂ ਰਾਹੀਂ ਡਰਾ ਧਮਕਾ ਰਿਹਾ ਹੈ। 37 ਸਾਲਾ ਰੈਨੀ ਗੁੱਡ ਵਾਂਗ ਕਈ ਬੇਗੁਨਾਹ ਅਮਰੀਕੀ ਮਾਰ ਮੁਕਾਏ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਚੰਗੇ ਪ੍ਰਵਾਸੀਆਂ ਨੂੰ ਵੀ ਜ਼ਿਆਦਤੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ, ਸਿਹਤ ਅਤੇ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਰਹੀ ਹੈ। ਅਮਰੀਕੀ ਸੰਵਿਧਾਨ ਕਾਨੂੰਨ ਅਤੇ ਲੋਕਤੰਤਰ ਦੀ ਰਤਾ ਪਰਵਾਹ ਨਹੀਂ ਕਰ ਰਿਹਾ, ਵਿਸ਼ਵ ਨੂੰ ਤੀਸਰੀ ਵੱਡੀ ਜੰਗ ਵੱਲ ਧਕੇਲ ਰਿਹਾ ਹੈ। ਅਮਰੀਕੀ ਨਾਗਰਿਕ ਅਤੇ ਕਾਂਗਰਸ ਦਾ ਇਹ ਫਰਜ਼ ਹੈ ਕਿ ਉਹ ਆਪਣੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਅਤੇ ਵਿਸ਼ਵ ਸ਼ਾਂਤੀ ਲਈ ਐਸੇ ਅਰਧ ਪਾਗਲ ਰਾਸ਼ਟਰਪਤੀ ਖਾਕਾ ਜੀ ਅਰਧ ਪਾਗਲ ਦੱਸਿਆ ਅੱਧਾ ਪਾਗਲ ਅਰਧ ਪਾਗਲ ਰਾਸ਼ਟਰਪਤੀ ਨੂੰ ਲਗਾਮ ਦੇਣ, 25ਵੀਂ ਸੰਵਿਧਾਨਕ ਸੋਧ ਨੂੰ ਤੁਰੰਤ ਅਮਲ ਵਿਚ ਲਿਆਉਂਦੇ, ਇਸ ਨੂੰ ਪਦ ਤੋਂ ਬਰਖਾਸਤ ਕਰਨ। ਜਾਂ ਅਗਲਾ ਹੈਗਾ ਜਿਹੜਾ ਉਹ ਜਾਗ੍ਰਿਤੀ, ਮਾਰਕ ਕਾਰਨੀ ਜੋ ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਮੇਰਾ ਖਿਆਲ ਹੈ ਪੋਲੀਟੀਕਲ ਜਿਹੜੇ ਮਾਰ ਹੁੰਦੇ ਆ ਉਹਨਾਂ ਨੂੰ ਕਿਹਾ
1: ਜੀ, ਬਿਲਕੁਲ
0: ਅਰਥ ਸ਼ਾਸਤਰੀ ਹਨ, ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਇੰਗਲੈਂਡ ਦੇ ਚੇਅਰਮੈਨ ਰਹਿ ਚੁੱਕੇ ਹਨ। ਵਿਸ਼ਵ ਬੈਂਕ ਅਤੇ ਹੋਰ ਕਈ ਕੌਮਾਂਤਰੀ ਆਰਥਿਕ ਸੰਸਥਾਵਾਂ ਦੇ ਸਲਾਹਕਾਰ ਰਹਿ ਚੁੱਕੇ ਹਨ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੇ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਦੇਸ਼ ਦੀ ਰਾਖੀ, ਤਰੱਕੀ, ਆਪਸੀ ਇਕਜੁੱਟਤਾ ਦੇ ਬਲਬੂਤੇ ਨਾਲ ਸਿਰਫ ਕੈਨੇਡਾ ਨੂੰ ਅਮਰੀਕੀ ਭੇੜੀਏ ਤੋਂ ਬਚਾਉਣ ਲਈ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਨਾਲ ਵਪਾਰਕ ਅਤੇ ਯੁੱਧ ਨੀਤਿਕ ਸਮਝੌਤੇ ਕੀਤੇ ਹਨ, ਬਲਕਿ ਉਨ੍ਹਾਂ ਨੇ ਪੂਰੇ ਵਿਸ਼ਵ ਦੇ ਦਰਮਿਆਨੇ ਦੇਸ਼ਾਂ ਦੇ ਸ਼ਕਤੀਸ਼ਾਲੀ ਦੇਸ਼ਾਂ ਨੂੰ ਅਮਰੀਕਾ, ਰੂਸ ਅਤੇ ਚੀਨ ਵਰਗੀਆਂ ਮਹਾਂਸ਼ਕਤੀਆਂ ਦੀ ਚੁੰਗਲ ਵਿਚੋਂ ਬਾਹਰ ਆਉਣ ਲਈ ਦਲੇਰਾਂ ਨਾ ਅਗਵਾਈ ਦਿੱਤੀ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਇਹ ਮਹਾਂਸ਼ਕਤੀਆਂ ਆਪਣੀ ਆਰਥਿਕ, ਫੌਜੀ ਜੁਗਾੜੂ, ਕੂਟਨੀਤਿਕ, ਯੋਗਨੀਤਿਕ ਸ਼ਕਤੀ ਅਤੇ ਅਸੀਮ ਸਾਧਨਾਂ ਰਾਹੀਂ ਪੂਰੇ ਵਿਸ਼ਵ ਤੇ ਆਪਣੀ ਇਕ ਅਧਿਕਾਰੀ ਧੌਂਸ ਕਾਇਮ ਕਰ ਸਕਦੀਆਂ ਹਨ। ਦਰਮਿਆਨੀ ਸ਼ਕਤੀ ਰੱਖਣ ਵਾਲੇ ਅਤੇ ਪਛੜੇ ਦੇਸ਼ ਇਨ੍ਹਾਂ ਦੀ ਧੌਂਸ ਅੱਗੇ ਟਿਕ ਨਹੀਂ ਸਕਦੇ। ਉਨ੍ਹਾਂ ਕੋਲ ਇਨ੍ਹਾਂ ਦੀ ਸਰਦਾਰੀ ਮੰਨਣ ਜਾਂ ਬਸਤੀ ਬਣਨ ਬਗੈਰ ਕੋਈ ਚਾਰਾ ਨਹੀਂ। ਉਨ੍ਹਾਂ ਨੇ ਇਨ੍ਹਾਂ ਸ਼ਕਤੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੀਆਂ ਖਿੜਕੀਆਂ ਵਿਚ ਇਨ੍ਹਾਂ ਮਹਾਂਸ਼ਕਤੀਆਂ ਨੂੰ ਖੁਸ਼ ਕਰਨ ਵਾਲੇ ਬੋਰਡ ਲਗਾਉਣੇ ਬੰਦ ਕਰ ਦੇਣ। ਸੋ ਇਨ੍ਹਾਂ ਦੀ ਬੱਲੇ ਬੱਲੇ ਕਰਨ ਨੂੰ ਹਟ ਜਾਣ ਕਹਿਣ ਦਾ ਮਤਲਬ ਖਾਕਸਾ ਜੀ ਇਹ ਆ, ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ, ਅੱਜ ਜਾਗਣ ਦਾ ਵੇਲਾ ਹੈ, ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉੱਥੇ ਇਨ ਬਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜ਼ੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਨੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ ਉਹਦਾ ਕਾਰਨ ਹੀ ਇਹੀ ਆ, ਉਹਨਾਂ ਨੇ ਪਹਿਲਾਂ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤ ਆਏ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗੂ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਿਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋ ਅੱਜ ਦੀ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀਏ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲਮਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਤੁਹਾਡੀ ਸੇਵਾ।

हेलो दोस्तों, नमस्ते, सलाम, सत श्री अकाल। मैं जगवंत खेड़ा, थोड़ा होस्ट ते थोड़ा दोस्त, अमरीका दे स्टेट नॉर्थ कैरोलिना दे शहर टोरंटो। जी दोस्तों, आ तुसी सुन रहे हो www.parvazradio.com खेड़ा लाइव शो, जानकारियां भरपूर। दोस्तों, आज असी गुरु रविदास जी दे बारे दे विच ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ, ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ, ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ, ਗਾਇਕ ਹਨ, ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿਚ ਮਹਾਰਤ ਹਾਸਲ ਕਰਦੇ ਹਨ ਜੀ। ਅਰਾਧਨਾ ਸਿੰਘ ਜੀ ਜੋ ਦਿੱਲੀ ਵਿਚ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਹੈ ਜੀ, ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ। ਸਾਡੇ ਨਾਲ ਜੁੜ ਚੁੱਕੇ ਹਨ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਮੈਂ ਨਿਊਯਾਰਕ

0: ਪਰ ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ ਜੀ। ਡਾਕਟਰ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਚੀਮਾ ਸਾਹਿਬ।
1: ਹਾਂਜੀ, ਸਤਿ ਸ੍ਰੀ ਅਕਾਲ ਜੀ, ਖਾਲਸਾ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ, ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇੱਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ, ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਛ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ,
1: ਹਾਂਜੀ, ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ, ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ,
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਛ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ
2: ਜੀ।
1: ਸੱਜਣ ਨੇ ਇਤਿਹਾਸ ਦੇ ਵਿਚ ਇਹ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ, ਨੀਲ ਨਦੀ ਹੈ ਨਾ
2: ਜੀ ਜੀ, ਬਿਲਕੁਲ,
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ, ਮਿਸਰ ਦੇ ਵਿੱਚ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ।
1: ਇਹਦਾ ਮਤਲਬ ਇਹ ਆ ਭਾਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ।
2: ਬਿਲਕੁਲ,
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ।

0: خاص پروگرام جڑا تھڈے تک اسی پہنچارے ہو جی ڈاکٹر صاحب سسری کال جی ہے نو جی مسا
1: ہاں جی سسری کال جی خالص صاحب جی مسا تے سنن والے سارے ہی سروتے نو ਜਗਦੀਪ ਸਿੰਘ ਸੰਧੂ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਅਸੀਂ ਇਸ ਸ਼ਹੀਦੀ ਪੰਦਰਵਾੜਾ ਜੋ ਦਸੰਬਰ ਦਾ ਆਖਰੀ ਦੋ ਵੀਕਾ ਹੈ ਉਹਦੇ ਸੰਬੰਧ ਵਿਚ ਵਾਪਰੀਆਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਹਾਂ ਔਰ ਉਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕੱਲ ਅਸਾਂ ਇਹ ਗੱਲ ਕਹੀ ਸੀ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਨਿਕਲਣ ਦੇ ਕਾਰਨਾਂ ਦੀ ਗੱਲ ਵਿਆਖਿਆ ਕੀਤੀ ਸੀ ਅਸੀਂ ਔਰ ਇਕ ਸੱਜਣ ਨੇ ਇਹ ਵੀ ਕਿਹਾ ਸੀਗਾ ਵੀ ਉਹਦੇ ਹੋਰ ਵੀ ਕਾਰਨ ਹੋ ਸਕਦੇ ਨੇ ਜਾਂ ਮਹਾਂਸੰਘ ਦੇ ਸੰਬੰਧ ਚ ਜਦੋਂ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਹੋਰ ਕਾਰਨ ਹੋ ਸਕਦੇ ਨੇ ਬਸ ਕਿਉਂਕਿ ਮੈਂ ਤੇ ਇਸ ਗੱਲ ਦਾ ਵੈਸੇ ਹੀ ਹਾਮੀ ਆ ਕਿ ਹਰ ਗੱਲ ਤਰਕ ਸੰਗਤ ਹੋਣੀ ਚਾਹੀਦੀ ਹੈ ਕਿ ਇਹ ਹੋ ਸਕਦੀ ਕਿ ਨਹੀਂ ਹੋ ਸਕਦੀ ਜਾਂ ਇਹਦੇ ਵਿਚ ਕੁਝ ਹੋਰ ਵੀ ਹੋ ਸਕਦਾ ਹੈਗਾ।
2: ਬਿਲਕੁਲ ਡਾਕਟਰ ਸਾਹਿਬ
1: ਹਾਂਜੀ ਜਦ ਤੱਕ ਅਸੀਂ ਵਨ ਸਾਈਡਿਡ ਹੋ ਕੇ ਕਿਸੇ ਗੱਲ ਨੂੰ ਵਿਚਾਰਦੇ ਹਾਂ ਵੀ ਮੈਂ ਹੀ ਠੀਕ ਹਾਂ ਉਹਦੇ ਅਸੀਂ ਗਲਤੀ ਕਰ ਰਹੇ ਹੁੰਦੇ ਹਾਂ।
2: ਬਿਲਕੁਲ
1: ਔਰ ਇਸ ਗਲਤੀ ਦੇ ਸੰਬੰਧ ਵਿਚ ਕੱਲ ਮੈਂ ਉਸ ਤੋਂ ਬਾਅਦ ਫਿਰ ਹੋਰ ਵੀ ਇਤਿਹਾਸ ਦੀ ਫਰੋਲਾ ਫਰਾਲੀ ਕੀਤੀ ਔਰ ਉਸ ਦੇ ਵਿਚੋਂ ਕੁਝ ਹੋਰ ਇਹੋ ਜਿਹੀਆਂ ਬੜੀਆਂ ਅਚੰਭੇ ਵਾਲੀਆਂ ਗੱਲਾਂ ਨਿਕਲੀਆਂ ਕਿ ਜਿਹੜੀਆਂ ਮੈਂ ਸਮਝਦਾ ਵੀ ਸਾਡਾ ਸਿੱਖ ਇਤਿਹਾਸ ਅਗਰ ਸੁਣੇਗਾ ਤਾਂ ਇਕਦਮ ਅਚੰਭਾ ਹੋਏਗਾ ਜਾਂ ਮੰਨਣ ਨੂੰ ਤਿਆਰ ਨਹੀਂ ਹੋਏਗਾ।
2: ਜੀ
1: ਸੱਜਣ ਨੇ ਇਤਿਹਾਸ ਦੇ ਵਿਚ ਲਿਖਿਆ ਆ ਵੀ ਸਾਡੇ ਕੋਲ ਜਿਸ ਤਰ੍ਹਾਂ ਨੀਲ ਨਦੀ ਦੀ ਘਾਟੀ ਨੀਲ ਨਦੀ ਹੈ ਨਾ
2: ਜੀ ਜੀ ਬਿਲਕੁਲ
1: ਨਦੀ ਦਾ 4000 ਸਾਲ ਪੁਰਾਣਾ ਰਿਕਾਰਡ ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾ ਆਉਂਦਾ ਕਦੋਂ ਉਤਰਾ ਆਉਂਦਾ ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ ਨੀਲ ਨਦੀ ਜਿਹਦੇ ਚ ਜਹਾਜ਼ ਵੀ ਸਮੁੰਦਰੀ ਜਹਾਜ਼ ਵੀ ਚੱਲਦੇ ਆ
2: ਜੀ ਜੀ
1: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰੋਲੀ ਦੇ ਵਿਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ ਉਸ ਸਮੇਂ ਦੇ ਵਿਚ ਉੱਤਰੀ ਭਾਰਤ ਦੇ ਵਿਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
2: ਜੀ।
1: ਇਹਦਾ ਮਤਲਬ ਇਹ ਆ ਬਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ
2: ਬਿਲਕੁਲ
1: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ ਸਾਨੂੰ ਕੁਝ ਹੋਰ ਵੇਖਣਾ ਪਏਗਾ।

0: ਤੇ ਸਾਡੀ ਇਸ ਵਿਚ ਟੀਮ ਹੈ ਜਿਹੜੀ, ਉਹਨਾਂ ਨੂੰ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਤੇ ਸਾਰੇ ਸੱਜਣਾਂ ਦਾ ਇਸ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਕਾਕ ਸਾਹਿਬ ਜੀ। ਤੇ ਖਬਰਾਂ ਕਾਕ ਸਾਹਿਬ ਜੀ, ਅੱਜ ਕੱਲ ਬਹੁਤੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਪਤਾ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਬੜੀਆਂ, ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ ਵੀ ਬਹੁਤ ਗਰਮਾ ਗਰਮੀ ਜਿਹੜੇ ਹੋ ਰਹੇ ਆ। ਤੇ ਬਾਕੀ ਜਿਹੜਾ ਹੈਗਾ ਸਿਲਸਿਲਾ ਆਪਣੇ ਸੁਨੇਹਾ ਦਾ, ਇਹ ਜਿਹੜਾ ਸੁਨੇਹਾ ਕਾਕ ਸਾਹਿਬ ਵੀ ਹੈਗਾ ਆ, ਇਹ ਆਪਾਂ ਪੜ੍ਹ ਕੇ ਆਪਣੇ ਸੱਜਣਾਂ ਨੂੰ ਸੁਣਾਉਣਾ ਆ। ਤੇ ਹੋਰ ਹੀ ਕੁਛ ਯਾਰ, ਕਿੱਥੇ ਆਉਂਦਾ ਰਹਿੰਦਾ ਇਹ। ਅੱਛਾ, ਇਹ ਸੁਨੇਹਾ ਕਾਕ ਸਾਹਿਬ ਜੀ ਜਿਹੜਾ ਮਾਰਕ ਕਾਰਨੀ ਦੀ ਆਪਾਂ ਥੋੜੀ ਜਿਹੀ ਗੱਲ ਕੀਤੀ ਸੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਸਾਹਿਬ ਦੀ,
1: ਜੀ ਜੀ ਜੀ,
0: ਤੇ ਉਹਨਾਂ ਨੇ ਕਾਕ ਸਾਹਿਬ ਜੀ ਬਹੁਤ ਸੱਜਣਾਂ ਨੇ ਜਿਹੜੀਆਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਛਾਪੀਆਂ। ਔਰ ਦੇਖੋ ਕਈ ਵਾਰੀ ਕਾਕ ਸਾਹਿਬ ਜੀ ਏਦਾਂ ਹੁੰਦਾ, ਦੁਨੀਆਂ ਜਿਹੜੀ ਹੈ ਨਾ ਉਹ ਕਿਸੇ ਚੀਜ਼ ਦੀ ਤਲਾਸ਼ ਦੇ ਵਿਚ ਹੁੰਦੀ ਆ, ਤੇ ਜਦੋਂ ਉਹਨਾਂ ਨੂੰ ਮਿਲ ਜਾਂਦੀ ਹੈ ਨਾ, ਫੇਰ ਉਹ ਇਕਦਮ ਜਿਹੜੀ ਆ ਭੜਾਂਬੜ ਜਿੱਦਾਂ ਮਚਦਾ ਹੁੰਦਾ ਨਾ, ਏਦਾਂ ਉਹ ਹੋ ਜਾਂਦੀ ਆ। ਸੋ ਇਸੇ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਇਹ ਪੈਦਾ ਹੋਈ ਆ ਇਸ ਵਾਰੀ। ਤੇ ਇਹਦੇ ਵਿਚ ਖੱਕ ਸਾਹਿਬ ਜੀ ਕਹਿੰਦੇ ਆ, ਦਰਬਾਰਾ ਸਿੰਘ ਕਾਲੋਂ 20 ਜਨਵਰੀ 2026 ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਡੇਵੋਸ ਜਿਹੜੀ ਉਹ ਸਵਿਟਰਲੈਂਡ ਦੇ ਵਿਚ ਜਗ੍ਹਾ ਹੈਗੀ ਆ, ਜਿੱਥੇ ਕਾਰਨੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀਗਾ, ਉੱਥੇ ਕਹਿੰਦੇ ਆ ਭਈ ਸਵਿਟਰਲੈਂਡ ਵਿਖੇ ਆਰਥਿਕ ਫੋਰਮ ਨੂੰ ਸੰਬੋਧਨ ਕਰਦੇ ਆਪਣੇ ਸੂਝਬੂਝ ਭਰੇ ਦੂਰ ਦ੍ਰਿਸ਼ਟੀ ਵਾਲੇ ਜ਼ਬਰਦਸਤ ਭਾਸ਼ਣ ਵਿਚ, ਜੋ ਉਨ੍ਹਾਂ ਖੁਦ ਹੀ ਲਿਖਿਆ ਸੀ, ਵਿਸ਼ਵ ਭਰ ਦੇ ਦਰਮਿਆਨੇ ਦਰਜੇ ਦੇ ਸਮੂਹ ਦੇਸ਼ਾਂ ਨੂੰ ਇਕ ਨਵ ਵਿਸ਼ਵ ਸੰਗਠਨ ਸੰਸਥਾਪਿਤ ਕਰਨ ਦਾ ਹੋਕਾ ਦਿੱਤਾ ਆ। ਸੋ ਉਨ੍ਹਾਂ ਨੇ ਕਿਹਾ ਭਈ ਭਾਈ ਆਪਾਂ ਜਿਹੜੇ ਵਿਚਕਾਰ ਵਾਲੇ ਆ, ਨਾ ਉਪਰ ਵਾਲੇ ਨਾ ਥੱਲੇ ਵਾਲੇ, ਆਪਾਂ ਆਪਸ ਵਿਚ ਰਲੀਏ, ਗੱਲ ਤਾਂ ਬਣਨੀ। ਤੇ ਉਨ੍ਹਾਂ ਨੇ ਕਿਹਾ ਅਸੀਂ ਊਰਜਾ ਖੇਤਰ ਵਿਚ ਸੁਪਰ ਸ਼ਕਤੀ ਹਾਂ, ਇਹ ਕੈਨੇਡਾ ਬਾਰੇ ਦੱਸਿਆ ਉਨ੍ਹਾਂ ਨੇ ਖਾਕ ਸਾਹਿਬ ਜੀ, ਉਹ ਕਹਿੰਦੇ ਅਸੀਂ ਊਰਜਾ ਵਿਚ ਸੁਪਰ ਸ਼ਕਤੀ ਹਾਂ, ਸਾਡੇ ਕੋਲ ਬਹੁਤ ਹੀ ਵਸੀ ਖਣਿਜ ਪਦਾਰਥ ਖਜ਼ਾਨਾ ਹਨ, ਸਾਡੇ ਕੋਲ ਪੜ੍ਹੇ ਲਿਖੇ ਹਨ, ਸਾਡੀ ਪੈਨਸ਼ਨ ਵਿਵਸਥਾ ਸਰਵੋਤਮ ਹੈ, ਸਾਡੇ ਕੋਲ ਪੂੰਜੀ ਹੁਨਰ ਅਤੇ ਅਸੀਂ ਵਿੱਤੀ ਵਿਵਸਥਾ ਰੱਖਣ ਵਾਲਾ ਰਾਜ ਅਤੇ ਵਧੀਆ ਸ਼ਾਸਨ ਆਧਾਰਿਤ ਸਰਕਾਰ ਹਾਂ। ਸਾਡੇ ਕੋਲ ਉੱਚ ਪੱਧਰੀ ਕੀਮਤਾਂ ਹਨ, ਕਦਰਾਂ ਕੀਮਤਾਂ ਹਨ, ਕੈਨੇਡਾ ਬਹੁਤ ਪੱਖੀ ਸਮਾਜ ਹੈ ਅਤੇ ਉਹ ਪੂਰੀ ਊਰਜਾ ਨਾਲ ਕੰਮ ਕਰ ਰਿਹਾ ਹੈ। ਸਾਡੀ ਸ਼ਕਤੀ, ਸਾਡੀ ਇਮਾਨਦਾਰੀ ਅਜੋਕੇ ਟੁੱਟ ਭੱਜ ਅਤੇ ਗੱਲ ਸੜ ਚੁੱਕੇ ਗਲੋਬਲ ਸਿਸਟਮ, ਦੇਖੋ ਖੱਕ ਸਾਹਿਬ ਜੀ ਉਹਨਾਂ ਨੇ ਜਿਹੜਾ ਗਲੋਬਲ ਸਿਸਟਮ ਚੱਲ ਰਿਹਾ ਹੈ ਇਸ ਵੇਲੇ ਉਹਨੂੰ ਗਲਿਆ ਸੜਿਆ ਉਹਨਾਂ ਨੇ ਦੱਸਿਆ ਵਿਚ ਅਸੀਂ ਬਾਹਰ ਆ ਚੁੱਕੇ ਹਾਂ, ਕਹਿੰਦਾ ਅਸੀਂ ਹੁਣ ਉਥੋਂ ਬਾਹਰ ਨਿਕਲ ਚੁੱਕੇ ਹਾਂ। ਅਸੀਂ ਆਪਣਾ ਵਧੀਆ ਸ਼ਕਤੀਸ਼ਾਲੀ ਅਤੇ ਇਨਸਾਫ਼ ਆਧਾਰਿਤ ਕੈਨੇਡਾ ਸਿਰਜਣ ਦੀ ਸ਼ਕਤੀ ਰੱਖਦੇ ਹਾਂ, ਇੰਝ ਵਿਸ਼ਵ ਦੀਆਂ ਸਾਰੀਆਂ ਦਰਮਿਆਨੀਆਂ ਸ਼ਕਤੀਆਂ ਨੂੰ ਇਸ ਵਿਚੋਂ ਬਾਹਰ ਆਉਣਾ ਚਾਹੀਦਾ ਹੈ। ਉਹ ਬਹੁਤ ਕੁਝ ਗੁਆ ਚੁੱਕੀਆਂ ਹਨ ਇਸ ਕਿਲੇਦਾਰੀ ਵਿਚੋਂ, ਹੁਣ ਉਨ੍ਹਾਂ ਨੂੰ ਆਪਸ ਵਿਚ ਮਿਲ ਬੈਠ ਕੇ ਇਕ ਨਵਾਂ ਕੌਮਾਂਤਰੀ ਸਿਸਟਮ ਸਿਰਜਣ ਦੀ ਲੋੜ ਹੈ। ਅੱਗੇ ਜਾ ਕੇ ਉਹ ਲਿਖਦੇ ਆ ਖੱਕ ਸਾਹਿਬ ਜੀ, ਝੂਠੀ ਵਿਵਸਥਾ, ਉਹ ਕਹਿੰਦੇ ਸਥਾਪਿਤ ਵਿਸ਼ਵ ਵਿਵਸਥਾ ਦਾ ਪੋਲ ਖੋਲ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਇਸ ਵਿਚ ਸ਼ਾਮਲ ਵਿਸ਼ਵ ਦੇ ਕੌਮਾਂਤਰੀ ਸੰਗਠਨ ਜਿਵੇਂ ਕਿ ਸੰਯੁਕਤ ਰਾਸ਼ਟਰ ਸੰਘ, ਵਿਸ਼ਵ ਵਪਾਰ ਸੰਗਠਨ, ਵਾਤਾਵਰਣ ਸੰਗਠਨ, ਪਾਰਟੀਆਂ ਦੇ ਕਾਨਫਰੰਸ ਸੰਗਠਨ ਆਦਿ ਸਭ ਵਿਚ ਕਾਨੂੰਨ ਆਧਾਰਿਤ ਗਲੋਬਲ ਵਿਵਸਥਾ ਦੀ ਥਾਂ ਤਕੜੇ ਦਾ 3700 ਵਿਵਸਥਾ ਭਾਰੂ ਹੋ ਚੁੱਕੀ ਹੈ। ਅੱਜ ਆਰਥਿਕ ਸਾਂਝਦਾਰੀ ਦੇ ਨਕਾਬ ਹੇਠ ਵਿਸ਼ਵ ਦੀਆਂ ਮਹਾਂਸ਼ਕਤੀਆਂ ਅਮਰੀਕਾ, ਰੂਸ, ਚੀਨ ਕਮਜ਼ੋਰ ਅਤੇ ਪਿੱਛੂ ਦੇਸ਼ਾਂ ਨੂੰ ਆਪਣੀਆਂ ਬਸਤੀਆਂ ਸਥਾਪਿਤ ਕਰਨਾ ਚਾਹੁੰਦੇ ਹਨ। ਉਹੀ ਬਸਤੀਵਾਦ ਜਿਹਨੂੰ ਆਪਾਂ ਕਲੋਨੀਆਂ ਕਹਿੰਦੇ ਹਾਂ ਖੱਕ ਸਾਹਿਬ ਜੀ, ਉਹੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਹੈ ਔਰ ਬਹੁਤੀਆਂ ਬਣ ਵੀ ਗਈਆਂ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ, ਜਿਹੜਾ ਚੈੱਕ ਸਲਵਾਕੀਆ ਪਹਿਲਾਂ ਕੰਟਰੀ ਹੁੰਦਾ ਸੀ ਉਹ ਚੈੱਕ ਰਹਿ ਗਿਆ ਹੁਣ ਪਹਿਲਾਂ, ਕਿਉਂਕਿ ਅੱਗੇ ਦੋ ਕੰਟਰੀ ਸੀ ਚੈੱਕ ਤੇ ਸਲਵਾਕੀਆ, ਹੁਣ ਉਹ ਵੱਖਰੇ ਵੱਖਰੇ ਹੋ ਗਏ, ਇਸ ਕਰਕੇ ਉਹਨੇ ਚੈੱਕ ਦਾ ਜਿਹੜਾ ਉਹ ਦਿੱਤੀ ਆਧਾਰ ਨੇ ਇੱਥੇ। ਇਸ ਸਬੰਧੀ ਉਨ੍ਹਾਂ ਨੇ ਚੈੱਕ ਗਣਰਾਜ ਦੀ ਇਕ ਪੁਰਾਣੀ ਮਿਸਾਲ ਦਿੱਤੀ, ਇਹ ਮਿਸਾਲ ਉਨ੍ਹਾਂ ਨੇ ਚੈੱਕ ਗਣਰਾਜ ਦੀ ਵਿਰੋਧੀ ਧਿਰ ਦੇ ਆਗੂ ਵਿਕਲਾਵ ਹਾਲ, ਜੋ ਬਾਅਦ ਵਿਚ ਉਥੋਂ ਦੇ ਰਾਸ਼ਟਰਪਤੀ ਬਣੇ ਦੇ ਲੇਖ ਨਿਤਾਣਿਆਂ ਦੇ ਤਾਣ ਵਿਚੋਂ ਲਈ। ਉਨ੍ਹਾਂ ਕਿਹਾ ਕਿ ਇਕ ਗਲੀ ਵਿਚ ਕੁਝ ਦੁਕਾਨਦਾਰਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਵਿਚ ਇੱਕ ਕਮਜ਼ੋਰ ਸਾਦੀ ਵੇਚਣ ਵਾਲੇ ਦੀ ਦੁਕਾਨ ਸੀ ਜੋ ਆਪਣੀ ਦੁਕਾਨ ਖੋਲਣ ਤੋਂ ਬਾਅਦ ਉਸ ਦੀ ਖਿੜਕੀ ਵਿੱਚ ਇੱਕ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਸਜਾ ਦਿੰਦਾ ਸੀ। ਸੋ ਖਿੜਕੀ ਦੇ ਵਿੱਚ ਆਪਣੇ ਬਾਹਰ ਉਹ ਰੱਖ ਦਿੰਦਾ ਸੀ ਤੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਸੀਗਾ ਇਹ ਕਿ ਆਪਾਂ ਜਿਹੜੇ ਆ ਤੁਸੀਂ ਇਕੱਠੇ ਹੋਵੋ। ਤੇ ਦੁਕਾਨਦਾਰਾਂ ਸਾ ਉਹਨਾਂ ਵਿਚੋਂ ਇੱਕ ਕਮਜ਼ੋਰ ਜਿਹੜਾ ਵਿਕਰੇਤਾ ਸੀ ਉਹ ਵੀ ਆਪਣੀ ਦੁਕਾਨ ਵਿਚ ਕਹਿੰਦਾ ਖੋਲਣ ਤੋਂ ਬਾਅਦ ਖਿੜਕੀ ਵਿਚ ਬੋਰਡ ਵਿਸ਼ਵ ਭਰ ਦੇ ਮਜ਼ਦੂਰੋ ਇੱਕ ਹੋ ਜਾਓ ਦਿੰਦਾ, ਪਰ ਉਸ ਨੂੰ ਇਸ ਫਲਸਫੇ ਵਿਚ ਯਕੀਨ ਨਹੀਂ ਸੀ ਕਿ ਕਿਉਂ ਕਿ ਦੁਕਾਨਦਾਰ ਸਾਰੇ ਇੰਜ ਹੀ ਕਰਦੇ ਸਨ, ਇਸ ਕਰਕੇ ਉਹ ਲਾ ਦਿੰਦਾ ਸੀ ਉੱਥੇ, ਪਰ ਉਹਨੂੰ ਪਤਾ ਸੀ ਵੀ ਮੈਂ ਜੋ ਕੁਝ ਕਰ ਰਿਹਾ ਇਹ ਐਵੇਂ ਹੀ ਆ। ਤੇ ਇਸ ਲਈ ਉਹ ਵੀ ਉਥੋਂ ਦੇ ਸਥਾਪਿਤ ਨਿਜ਼ਾਮ ਦੇ ਡਰ ਕਰਕੇ ਲਗਾਉਂਦਾ ਸੀ, ਇਹ ਇੱਕ ਝੂਠ ਸੀ, ਲੇਕਿਨ ਲੋਕ ਡਰ ਤੇ ਹਿੰਸਾ ਤੋਂ ਬਚਣ ਲਈ ਇੰਜ ਕਰ ਰਹੇ ਸਨ। ਲੇਕਿਨ ਸੱਚ ਇਹ ਹੈ ਕਿ ਜੇਕਰ ਵਿਅਕਤੀ ਵੀ ਇੱਕ ਬੋਰਡ ਲਗਾਉਣਾ ਬੰਦ ਕਰ ਦਿੰਦਾ ਤਾਂ ਸਥਾਪਿਤ ਵਿਵਸਥਾ ਦਾ ਭਰਮ ਟੁੱਟਣਾ ਸ਼ੁਰੂ ਹੋ ਜਾਣਾ ਸੀ। ਹਾਵਲ ਦਾ ਐਸਾ ਹੀ ਮੰਨਣਾ ਸੀ। ਕੈਨੇਡੀਅਨ ਦੇਖੋ ਬੋਰਡ ਤਾਂ ਉਹ ਲਾਉਂਦਾ ਸੀ ਡਰਦਾ, ਪਰ ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੱਕ ਵੀ ਬੰਦਾ ਮੈਂ ਹੀ ਨਾ ਕਰ ਦਵਾਂ ਬੋਰਡ ਲਾਉਣ ਤੋਂ ਤੇ ਜਿਹੜੀ ਆ ਉਹ ਤੀਲੀ ਲੱਗ ਜਾਣੀ ਹੈ ਕਿਸਮ ਦੀ, ਤੇ ਜਿਹੜਾ ਮਸਲਾ ਉਹ ਵਿਗੜਨਾ ਸ਼ੁਰੂ ਹੋ ਜਾਣਾ ਗੌਰਮੈਂਟ ਦੇ ਖਿਲਾਫ਼। ਪਰ ਉਹ ਡਰਦਾ ਉਹੀ ਕਰਦਾ ਸੀਗਾ ਕਿ ਮੈਂ ਜਾਂ ਜੇਲ੍ਹ ਚਲ ਜਾਊਂ ਜੇ ਕਰ ਦੂੰ ਵੋ ਕਰ ਦੂੰ। ਐਨੀਵੇ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਿਸ਼ਵ ਭਰ ਦੇ ਦਰਮਿਆਨੀ ਸ਼ਕਤੀ ਵਾਲੇ ਦੇਸ਼ਾਂ ਅਤੇ ਕੰਪਨੀਆਂ ਨੂੰ ਆਪਣੀਆਂ ਖਿੜਕੀਆਂ ਵਿਚੋਂ ਐਸੇ ਝੂਠ ਦੇ ਬੋਰਡ ਤੁਰੰਤ ਹਟਾਉਣ ਦਾ ਹੋਕਾ ਦਿੱਤਾ। ਸੋ ਕਾਰਨੀ ਸਾਹਿਬ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਵੀ ਇਹੀ ਕਿਹਾ, ਐਸੀ ਝੂਠੀ ਵਿਵਸਥਾ ਵਿਚ ਨਹੀਂ ਜਾ ਰਿਹਾ ਸਕਦਾ ਕਿਉਂਕਿ ਇਹ ਝੂਠ ਅਜੋਕੇ ਰਾਸ਼ਟਰਾਂ ਦੀ ਕਮਜ਼ੋਰੀ ਬਣ ਚੁੱਕਾ ਹੈ। ਪ੍ਰਭੂ ਸੱਤਾ ਦੀ ਰਾਖੀ, ਅੱਜ ਭੇੜੀਆ ਅਤੇ ਡਾਕੂਆਂ ਦਾ ਰੂਪ ਧਾਰਨ ਬੈਠੀਆਂ ਮਹਾਂਸ਼ਕਤੀਆਂ ਤੋਂ ਕਿਸੇ ਵੀ ਦੇਸ਼ ਦੀ ਪ੍ਰਭੂ ਸੱਤਾ ਸੁਰੱਖਿਅਤ ਨਹੀਂ ਹੈ। ਪੂਰੇ ਵਿਸ਼ਵ ਦੇ ਰਾਸ਼ਟਰ ਇਨ੍ਹਾਂ ਤੋਂ ਡਰੇ ਅਤੇ ਸਹਿਮੇ ਪਏ ਹਨ। ਵੈਨਜ਼ੂਏਲਾ ਵਿਚ ਕੀ ਹੋਇਆ, ਇਕ ਖੂਖਾਰ ਡਾਕੂ ਦਾ ਰੂਪ ਧਾਰਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਉਸ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਅਤੇ ਉਸ ਦੀ ਪਤਨੀ ਨੂੰ ਉਸ ਦੇ ਵਿਸਤਰੇ ਵਿਚੋਂ ਅਗਵਾ ਕਰਕੇ ਅਮਰੀਕਾ ਲੈ ਆਇਆ। ਵਿਸ਼ਵ ਦੇ ਕਿਸੇ ਰਾਸ਼ਟਰ ਨੇ ਚੂੰ ਚਾਂ ਨਾ ਕੀਤੀ। ਗਾਜ਼ਾ ਵਿਚ ਅਮਰੀਕਾ ਅਤੇ ਇਸ ਦੇ ਹਮਜੋਲੀ ਇਜ਼ਰਾਇਲ ਨੇ ਉਸ ਪੱਟੀ ਦਾ ਮਲੀਆ ਮੇਟ ਕਰ ਦਿੱਤਾ, 70,000 ਤੋਂ ਵੱਧ ਲੋਕ ਮਾਰ ਦਿੱਤੇ, ਲੱਖਾਂ ਜ਼ਖਮੀ ਅਤੇ ਬੇਘਰ ਕਰ ਦਿੱਤੇ, ਅਨੇਕ ਭੁੱਖਮਰੀ ਨਾਲ ਮਰ ਰਹੇ। ਪਰ ਮਹਾਂਸ਼ਕਤੀਆਂ ਦੇ ਡਰ ਦੇ ਮਾਰੇ ਕੋਈ ਦੇਸ਼ ਗਾਜ਼ਾ ਨੂੰ ਬਚਾਉਣ ਲਈ ਅੱਗੇ ਨਹੀਂ ਆਇਆ। ਇਨ੍ਹਾਂ ਨੇ ਇਰਾਨ ਨੂੰ ਵੀ ਮਲੀਆ ਮੇਟ ਕਰਨਾ ਚਾਹਿਆ, ਪਰ ਉਥੋਂ ਦਮ ਦਿਖਾਉਣ ਕਰਕੇ ਸਮਝੌਤਾ ਕਰਨਾ ਪਿਆ। ਹੁਣ ਫਿਰ ਉਸਦਾ ਤਖ਼ਤਾ ਪਲਟਣ ਦੀ ਕੋਸ਼ਿਸ਼ ਕੀਤੀ ਸੀ CIA ਅਤੇ ਮੁਸਾਦ ਵੱਲੋਂ ਇਰਾਨ ਵਿਚ ਜਨਤਕ ਵਿਦਰੋਹ ਪੈਦਾ ਕਰਨ ਦਾ ਸਫਲ ਯਤਨ ਕੀਤਾ ਗਿਆ। 24 ਫਰਵਰੀ 2022 ਤੋਂ ਯੂਕਰੇਨ ਤੇ ਰੂਸੀ ਹਮਲਾ ਜਾਰੀ ਹੈ, ਪਰ ਅਜੇ ਤੱਕ ਕਿਸੇ ਮਹਾਂਸ਼ਕਤੀ ਨੇ ਉਥੇ ਸ਼ਾਂਤੀ ਸਥਾਪਿਤ ਕਰਨ ਦਾ ਸੁਹਿਰਦ ਯਤਨ ਨਹੀਂ ਕੀਤਾ। ਇਵੇਂ ਹੀ ਅਫਰੀਕਾ ਵਿਚ ਬਸਤੀਵਾਦ ਨੂੰ ਲੈ ਕੇ ਇਨ੍ਹਾਂ ਮਹਾਂਸ਼ਕਤੀਆਂ ਵੱਲੋਂ ਸਥਾਨਕ ਜੰਗਾਂ ਜਾਰੀ ਹਨ। ਜਿਸ ਝੂਠ ਦੇ ਨਕਾਬ ਹੇਠ ਅਮਰੀਕਾ ਨੇ UNO ਅਤੇ ਨੇਟੋ ਸਹਿਯੋਗੀਆਂ ਨੂੰ ਗੁਮਰਾਹ ਕਰਕੇ ਇਰਾਕ ਦੇ ਸਦਮ ਹੁਸੈਨ ਸ਼ਾਸਨ ਦੀ ਬਰਬਾਦੀ ਕੀਤੀ, ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਨ ਨੂੰ ਤਬਾਹ ਕੀਤਾ, ਲੀਬੀਆ ਨੂੰ ਮਲੀਆ ਮੇਟ ਕੀਤਾ, ਇਸ ਨੂੰ ਕੌਣ ਨਹੀਂ ਜਾਣਦਾ? ਸਦਮ ਹੁਸੈਨ ਕੋਲ ਕਿਹੜੇ ਰਸਾਇਣਕ ਹਥਿਆਰ ਸਨ? ਉਸਾਮਾ ਬਿਨ ਲਾਦੇਨ ਅਮਰੀਕਾ ਦੀ ਹੀ ਉਪਜ ਸੀ ਜਿਸ ਨੂੰ ਪਾਕਿਸਤਾਨ ਦੀ ਪ੍ਰਭੂ ਸੱਤਾ ਨੂੰ ਠੁੱਠ ਦਿਖਾਉਂਦੇ ਜਾਬਰ ਸ਼ਾਹੀ ਨਾਲ ਆਪਣੇ ਸੀਲ ਦਸਤੇ ਭੇਜ ਕੇ ਮਾਰ ਮੁਕਾਇਆ। ਕਾਰਨੀ ਨੇ ਬੇਵਾਕੀ ਨਾਲ ਕਿਹਾ ਕਿ ਪੱਛਮੀ ਦੇਸ਼ ਵੀ ਇਸ ਝੂਠ ਦਾ ਸ਼ਿਕਾਰ ਹੋ ਕੇ ਆਪਣੇ ਨਿੱਜੀ ਲਾਭਾਂ ਅਤੇ ਮਫਾਦਾਂ ਲਈ ਅਮਰੀਕਾ ਨਾਲ ਰਲੇ ਰਹੇ। ਹੁਣ ਹਾਲ ਇਹ ਹੈ ਕਿ ਅਮਰੀਕਾ ਪੂਰੇ ਵਿਸ਼ਵ ਅੰਦਰ ਆਪਣੀ ਇਕ ਅਧਿਕਾਰੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਹੈ ਅਤੇ ਅਜੋਕੀਆਂ ਸੰਸਥਾਵਾਂ ਦੀ ਥਾਂ ਆਪਣੀ ਸਰਦਾਰੀ ਹੇਠ ਬੋਰਡ ਆਫ ਪੀਸ ਸਟਾਫ ਦਾ ਨਵਾਂ ਬੋਰਡ ਉਥੇ ਕਰਕੇ ਆਇਆ ਨਾ, ਉਹ ਬੋਰਡ ਆਫ ਪੀਸ ਬਣਾ ਕੇ ਆਇਆ ਉਥੇ ਸਵਿਟਰਲੈਂਡ ਦੇ ਵਿਚ, ਤੇ ਮੈਂਬਰ ਬਣਨ ਲਈ ਉਸਨੇ 60 ਦੇਸ਼ਾਂ ਨੂੰ ਸੱਦਾ ਭੇਜਿਆ ਜਿਸ ਵਿਚ ਭਾਰਤ ਵੀ ਸ਼ਾਮਲ ਹੈ। 1 ਬਿਲੀਅਨ ਰਾਸ਼ੀ ਦੇਣ ਵਾਲੇ ਨੂੰ ਸਥਾਈ ਮੈਂਬਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸੋ ਦੇਖੋ, $1 ਬਿਲੀਅਨ ਜਿਹੜਾ ਦਊਗਾ ਉਹਨੂੰ ਪੱਕਾ ਪਰਮਾਨੈਂਟ ਮੈਂਬਰ ਬਣਾਤਾ ਜਾਊਗਾ। ਤੇ ਫੇਰ ਅਗਲੀ ਗੱਲ ਦੇਖੋ, ਖਕਸਾ ਵੀ ਧਿਆਨ ਨਾਲ ਸੁਣਨ ਵਾਲੀ ਆ, ਮੈਂਬਰਸ਼ਿਪ ਪ੍ਰਦਾਨ ਕੀਤੀ ਜਾਏਗੀ कि ऐसी व्यवस्था विच किसी भी देश की प्रभु सत्ता सुरक्षित रह सकेगी। अज सानू हर दिन याद रखना पवेगा कि असी महाशक्तियां दे अपने निजी मफाद भरे हालात दे दौर विच रह रहे हां, जिस कोल शक्ति है ओ कुछ भी कर सकेगा अते जो कमजोर है ओनू एह सहना ही पवेगा। सो इस वास्ता तो बचण लई दरमियानी शक्ति वाले देशां नू एकजुट होके एक नवी कौमांतरी आपसी निर्वाचन बराबरी अते इंसाफ आधारित व्यवस्था स्थापित करनी अगे आना पवेगा। हुण कक साहब जी इत्थे जिहड़ा मसला आ ओह एह आ कि इन्हां ने जिहड़ी नवी संस्था बनाउणी आ इह यूएनओ ते नेटो दे बरखलाफ बनाउणी आ ते उत्थे जिहड़ी प्रेजिडेंसी होगी ओह हमेशा वास्ते अमरीका दे हथ च रहेगी। ट्रंप नू लगाम कहिंदे अमरीकी कांग्रेस दे लोकतंत्र नू प्यार करन वाले अमरीकी चेतन लोकां नू अपने 80 साला शुद्ध बुद्ध गवा बैठे नार्सिस्ट राष्ट्रपति ट्रंप जो नाजीवादी हिटलर अते फाशीवादी मुसोलिनी दी राह ते चल के गुआंढी राजां नू नित दिन धमकियां दे रहा है। ट्रंप टेरर नाल पूरे विश्व दी अर्थ व्यवस्था नू बर्बाद कर रहा है। कनेडा नू 51वां सूबा बनाउण, नहर पनामा अते ग्रीनलैंड ते कब्जा करन, गाजा विखे ट्रंप टावर बनाउण दीआं तजवीजां अते रिवेरिया उसारन उथे जो कहिंदे ना रिवेरा मैं उथे बनाउणा आ गाजा दे विच जिदा फ्रांस दे विच जिथे लोग बहुत अमीर लोग उथे विकेशना करन जांदे उस तरह दी उहनां दी गल करदे आ। नक्शे विच वेनजुएला कनेडा अते ग्रीनलैंड नू अमरीका दा झंडा गड के इरसा दर्शा रहा है। अमरीका अंदर अपने देश वासियां नू नैशनल गार्ड अते आइस एजेंसियां राही डरा धमका रहा है। 37 साल रेनी गुड वांग कई बेगुनाह अमरीकी मार मुकाए हन। गैर कानूनी प्रवासियां दे नाल चंगे प्रवासियां नू भी ज्यादतियां दा शिकार बनाया जा रहा है। देश विच बेरोजगारी महंगाई सेहत अते अमन कानून दी व्यवस्था बुरी तरह चरमरा रही है। अमरीकी संविधान कानून अते लोकतंत्र दी रता परवाह नहीं कर रहा। विश्व नू तीसरी वड्डी जंग वल धकेल रहा है। अमरीकी नागरिक अते कांग्रेस दा ए फर्ज है कि ओ अपने देश दी तरक्की अते खुशहाली अते विश्व शांति लई ऐसे अर्ध पागल राष्ट्रपति खाका जी अर्ध पागल दस्या अद्धा पागल अर्ध पागल राष्ट्रपति नू लगाम देण 25वीं संविधानिक सोध नू तुरंत अमल विच लियांदे इस नू पद तों बरखास्त करन। या अगला हैगा जिहड़ा ओ जागृति मार्क कार्नी जो विश्व प्रसिद्ध अर्थशास्त्री मेरा ख्याल है पोलिटिकल जिहड़े मार हुंदे आ उहनां नूं पुछिआ
1: जी बिल्कुल
0: अर्थशास्त्री हन बैंक आफ कैनेडा अते बैंक आफ इंग्लैंड दे चेयरमैन रह चुके हन। विश्व बैंक अते होर कई कौमांतरी आर्थिक संस्थावां दे सलाहकार रह चुके हन। साबका प्रधानमंत्री जस्टिन ट्रूडो दी सरकार दे सलाहकार रह चुके हन। उन्हां ने प्रधानमंत्री वजों अपने देश दी राखी तरक्की आपसी एकजुटता दे बल बूते नाल सिर्फ कनेडा नू अमरीकी भेड़िए तों बचाउण लई विश्व दे वख-वख देशां नाल व्यापारक अते युद्ध नीतिक समझौते कीते हन, बल्कि उन्हां ने पूरे विश्व दे दरमियाने देशां दे शक्तिशाली देशां नू अमरीका रूस अते चीन वर्गियां महाशक्तियां दी चुंगल विचों बाहर आउण लई दलेरा ना अगुवाई दिती है। उन्हां स्पष्ट कहा कि ए महाशक्तियां अपनी आर्थिक फौजी जुगाड़ू कूटनीतिक योगनीतिक शक्ति अते असीम साधना राही पूरे विश्व ते अपनी एक अधिकारी धौंस कायम कर सकदियां हन। दरमियानी शक्ति रखण वाले अते पछड़े देश इन्हां दी धौंस अगे टिक नहीं सकदे। उन्हां कोल इन्हां दी सरदारी मन्नण जां बस्ती बन बगैर कोई चारा नहीं। उन्हां ने इन्हां शक्तियां नू जोर दे के कहा कि ओ अपनियां खिड़कियां विच इन्हां महाशक्तियां नू खुश करन वाले बोर्ड लगाउणे बंद कर देण। सोयां दी बल्ले बल्ले करन हट जाण कहण दा मतलब खाक साहिब जी इह आ। ਇਹ ਨਹੀਂ ਕਿ ਦੂਸਰੇ ਰਾਸ਼ਟਰਾਂ ਦੇ ਆਗੂ ਇਸ ਸਚਾਈ ਤੋਂ ਵਾਕਫ ਨਹੀਂ ਸਨ, ਲੇਕਿਨ ਉਨ੍ਹਾਂ ਵਿਚ ਕੋਈ ਵੀ ਅਜਿਹਾ ਕਹਿਣ ਅਤੇ ਬੋਲਣ ਦੀ ਸ਼ਕਤੀ ਨਹੀਂ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਤਿਹਾਸਕ ਜੁਰਤ ਨਾਲ ਵਿਸ਼ਵ ਆਰਥਿਕ ਫੋਰਮ ਅਤੇ ਮਹਾਂਸ਼ਕਤੀਆਂ ਦੇ ਚੈਲੰਜ ਨੂੰ ਕਬੂਲ ਕਰਦਿਆਂ ਆਪਣੇ ਭਾਸ਼ਣ ਰਾਹੀਂ ਇਕ ਨਵੀਂ ਵਿਸ਼ਵ ਵਿਵਸਥਾ ਪ੍ਰਸਤੁਤ ਕਰਦਿਆਂ ਪ੍ਰਸਤੁਤ ਕਰਦਿਆਂ ਪੂਰੇ ਗਲੋਬ ਨੂੰ ਹਿਲਾ ਕੇ ਰੱਖ ਦਿੱਤਾ। ਉਪਰੰਤ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹ ਟਰੰਪ ਦੀ ਬੁਲੀ ਅੱਗੇ ਨਹੀਂ ਚੁੱਕਣਗੇ। ਯੂਕੇ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਕਿ ਸਾਨੂੰ ਟਰੰਪ ਤੋਂ ਆਜ਼ਾਦੀ ਚਾਹੀਦੀ ਹੈ। ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਅਰ ਦਾ ਕਹਿਣਾ ਸੀ ਕਿ ਟਰੰਪ ਨੇ ਬਹੁਤ ਸਾਰੀਆਂ ਲਛਮਣ ਰੇਖਾਵਾਂ ਨੂੰ ਪਾਰ ਕਰ ਲਿਆ ਹੈ। ਅੱਜ ਜਾਗਣ ਦਾ ਵੇਲਾ ਹੈ। ਯੂਰਪ ਉਸਦਾ ਗੁਲਾਮ ਨਹੀਂ ਬਣ ਸਕਦਾ। ਉਸ ਨੇ ਇਟਲੀ ਦੇ ਮਾਰਕਸਿਸਟ ਫਿਲਾਸਫਰ ਐਂਟੋਨੀਓ ਗਰੋਸਕੀ ਦੇ ਸ਼ਬਦ ਬੋਲਦੇ ਚੇਤਾਵਨੀ ਦਿੱਤੀ ਕਿ ਜਦੋਂ ਪੁਰਾਣੀ ਵਿਵਸਥਾ ਮਰ ਰਹੀ ਹੋਵੇ ਅਤੇ ਨਵੀਂ ਅਜੇ ਪੈਦਾ ਨਹੀਂ ਹੁੰਦੀ ਤੇ ਤੁਸੀਂ ਰਾਕਸ਼ਾਂ ਦੇ ਕਾਲ ਵਿਚ ਰਹਿੰਦੇ ਹੋ। ਖਾਕ ਸਾਹਿਬ ਜੀ ਆ ਗੱਲ ਜਿਹੜੀ ਦੇਖੋ ਲਿਖੀ ਆ, ਭਾਰਤ ਜਿਹੜਾ ਦੇਸ਼ ਹੈ ਨਾ ਖਾਕ ਸਾਹਿਬ ਜੀ, ਉੱਥੇ ਇਨ ਦਿਨ ਆਹੀ ਕੁਛ ਹੋ ਰਿਹਾ ਜੋ ਕੁਛ ਇਹਨੇ ਕਿਹਾ। ਕਹਿਣ ਦਾ ਮਤਲਬ ਭਾਰਤ ਦੇ ਜਿਹੜੇ ਲੋਕ ਸੀਗੇ ਖਾਕ ਸਾਹਿਬ ਜੀ, ਉੱਥੇ ਜਦੋਂ ਬੰਦਾ ਬਜ਼ੁਰਗ ਹੁੰਦਾ ਸੀ ਉਹਦੀ ਇਲਾਜ ਸੀ ਜਿਹੜੀ, ਉਹੀ ਉਹਦਾ ਵੈਲਫੇਅਰ ਹੁੰਦੀ ਸੀ, ਉਹੀ ਉਹਦੀ ਟੇਕ ਕੇਅਰ ਕਰਦੀ ਸੀ, ਉਹੀ ਇਹਨੂੰ ਮੰਜੇ ਤੋਂ ਬੈਠੇ ਨੂੰ ਉਹਦੀ ਸੇਵਾ ਕਰਦੀ ਸੀ। ਉਹ ਸਿਸਟਮ ਸਾਡੇ ਭਾਰਤ ਨੇ ਇਹਨਾਂ ਦੇ ਮਗਰ ਲਾ ਕੇ ਤੋੜ ਲਿਆ ਤੇ ਜਿਹੜਾ ਇਹਨਾਂ ਵਾਲਾ ਸਿਸਟਮ ਆ, ਜਿਹੜਾ ਟੈਕਸ ਲਾ ਕੇ ਤੇ ਸੋਸ਼ਲ ਸਿਕਿਉਰਿਟੀ ਜਿਹੜਾ ਬੰਦਾ ਕੰਮ ਕਰਦੇ ਨਹੀਂ ਕਰ, ਉਹ ਅਜੇ ਉਹਨਾਂ ਤੋਂ ਡਿਵੈਲਪ ਨਹੀਂ ਹੋਇਆ। ਸੋ ਇਹੀ ਕਾਰਨ ਆ ਭਾਰਤ ਵਿਚ ਜੋ ਕੁਛ ਹੋ ਰਿਹਾ, ਉਹਦਾ ਕਾਰਨ ਹੀ ਇਹੀ ਆ। ਉਹਨਾਂ ਨੇ ਪਹਿਲਾ ਸਿਸਟਮ ਆਪਣਾ ਢਾ ਲਿਆ ਨਵਾਂ ਤਿਆਰ ਕਰਨ ਤੋਂ ਪਹਿਲਾਂ। ਸੋ ਇਹ ਹੀ ਇਹਨਾਂ ਨੇ ਵੀ ਕਿਹਾ ਇੱਥੇ। ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਾਵੋਸ ਵਿਖੇ ਮਿਲਣ ਬਗੈਰ, ਉਹਨੂੰ ਉੱਥੇ ਮਿਲੇ ਵੀ ਨਹੀਂ, ਉਹ ਮਿਲਣ ਬਗੈਰ ਸੰਦੇਸ਼ ਪਰਤਾ ਏ। ਉਹਨਾਂ ਦੇ ਕ੍ਰਾਂਤੀਕਾਰੀ ਯੁੱਗ ਪਲਟਾਉਣ ਭਾਸ਼ਣ ਤੋਂ ਦੁਖੀ ਟਰੰਪ ਬੁਰਾ ਭਲਾ ਕਹਿਣੋਂ ਬਾਜ ਨਹੀਂ ਆਇਆ। ਉਸ ਦਾ ਕਥਨ ਸੀ ਕਿ ਕੈਨੇਡਾ ਦੀ ਹੋਂਦ ਅਮਰੀਕਾ ਤੇ ਨਿਰਭਰ ਕਰਦੀ ਹੈ, ਉਸ ਹੱਥੋਂ ਕਈ ਚੀਜ਼ਾਂ ਮੁਫ਼ਤ ਲੈਂਦੇ ਹਨ, ਉਹਨਾਂ ਨੂੰ ਸਾਡੇ ਮਸ਼ਕੂਰ ਹੋਣਾ ਚਾਹੀਦਾ ਹੈ। ਮੈਂ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣਿਆ, ਉਹਨਾਂ ਨੂੰ ਭਵਿੱਖ ਵਿਚ ਐਸੀ ਬਿਆਨਬਾਜ਼ੀ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਤਤਕਾਲ ਅਸਰ ਇਹ ਹੋਇਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰੀਨਲੈਂਡ ਦੀ ਹਮਾਇਤ ਕਰਨ ਵਾਲੇ ਯੂਰਪੀਅਨ ਦੇਸ਼ਾਂ ਵਿਰੁੱਧ ਲਗਾਏ 10% ਟੈਰਿਫ ਨੂੰ ਵਾਪਸ ਲੈਣਾ ਪਿਆ। ਉਸ ਨੂੰ ਵਿਸ਼ਵ ਆਰਥਿਕ ਫੋਰਮ ਤੇ ਭਾਸ਼ਣ ਵੇਲੇ ਕਹਿਣਾ ਪਿਆ ਕਿ ਉਹ ਗ੍ਰੀਨਲੈਂਡ ਵਿਰੁੱਧ ਸ਼ਕਤੀ ਦਾ ਪ੍ਰਯੋਗ ਨਹੀਂ ਕਰਨਗੇ। ਹਕੀਕਤ ਤਾਂ ਇਹ ਹੈ ਕਿ ਯੂਰਪੀਅਨ ਦੇਸ਼ਾਂ ਨੂੰ ਆਪਣੇ ਮਾਨ ਸਨਮਾਨ ਖਾਤਰ ਟਰੰਪ ਨੂੰ ਗ੍ਰੀਨਲੈਂਡ ਤੇ ਪੈਰ ਨਹੀਂ ਧਰਨ ਦੇਣਾ ਚਾਹੀਦਾ। ਕਿੰਨਾ ਮੂਰਖ ਹੈ ਇਹ ਰਾਸ਼ਟਰਪਤੀ ਜੋ ਆਪਣੇ ਗੁਆਂਢੀਆਂ ਅਤੇ ਆਪਣੇ ਨੇਟੋ ਵਰਗੇ ਸਹਿਯੋਗੀਆਂ ਨੂੰ ਦੁਸ਼ਮਣ ਬਣਾਉਣ, ਤੰਗ ਕਰਨ, ਇਲਾਕੇ ਹਥਿਆਉਣ, ਗੈਰ ਮੁਨਸਫਾਨਾ ਟੈਰਿਫ ਠੋਕਣ ਅਤੇ ਧਮਕੀਆਂ ਦੇਣ ਤੋਂ ਬਾਜ ਨਹੀਂ ਆ ਰਿਹਾ। ਵਿਸ਼ਵ ਰਾਸ਼ਟਰਾਂ ਨੂੰ ਨੈਪੋਲੀਅਨ ਬੋਨਾਪਾਰਟ ਦੇ ਇਤਿਹਾਸਕ ਸ਼ਬਦਾਂ ਨੂੰ ਯਾਦ ਰੱਖਣਾ ਪਵੇਗਾ ਕਿ ਜੇ ਇਕ ਸ਼ੇਰ ਕੁੱਤਿਆਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਸ਼ੇਰ ਵਾਂਗ ਲੜਨਗੇ ਤੇ ਜਿੱਤ ਪ੍ਰਾਪਤ ਕਰਨਗੇ, ਪਰ ਜੇ ਇਕ ਕੁੱਤਾ ਸ਼ੇਰਾਂ ਦੀ ਫੌਜ ਦੀ ਅਗਵਾਈ ਕਰਦਾ ਹੈ ਤਾਂ ਉਹ ਕੁੱਤਿਆਂ ਵਾਂਗ ਲੜਨਗੇ ਤੇ ਹਾਰ ਜਾਣਗੇ। ਮਾਰਕ ਕਾਰਨੀ ਇਕ ਸ਼ੇਰ ਵਜੋਂ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸ਼ਕਤੀ ਅੱਗੇ ਡਟ ਗਿਆ ਹੈ। ਸੋ ਡੋਨਲਡ ਟਰੰਪ ਨੇ ਅਮਰੀਕੀ ਫਾਸੀਵਾਦ ਇਕ ਅਧਿਕਾਰੀ ਜਿਨ ਸੀ ਪਿੰਗ ਦੇ ਚੀਨ ਦੇ ਪ੍ਰਸਾਰਵਾਦ ਅਤੇ ਵਲਾਦੀਮੀਰ ਪੁਤਨ ਡਾਕਟਰ ਸਾਹਿਬ ਆ ਵੀ ਗਏ। ਡਾਕਟਰ ਸਾਹਿਬ ਨੂੰ ਕਹੋ ਮੈਨੂੰ ਖਤਮ ਕਰ ਲੈਂਦੇ ਹੋਏ ਅੱਜ ਦੀ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ, ਨਿਊਜਰਸੀ ਤੋਂ, USA ਤੋਂ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ, ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ। ਉਹ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ, ਸੁਣਦੇ ਨੇ ਪ੍ਰੋਗਰਾਮਾਂ ਨੂੰ, ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ, ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ, ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ, ਕੋਈ ਮਸਲਾ ਨਹੀਂ। ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖਬਰਾਂ ਦਾ, ਤੇ ਫਿਰ ਡਾਕਟਰ ਸਾਹਿਬ ਦਾ, ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ। ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਤੁਸੀਂ ਕਰ ਸਕਦੇ ਹੋ। ਸੋ ਲੋਕ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਆ ਜੀ, ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 7328743259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਦੂਸਰਾ ਨੰਬਰ ਹੈ ਜੀ 8563970301। ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਬੜਾ ਸ਼ੁਕਰੀਆ, ਧੰਨਵਾਦ, ਮਿਹਰਬਾਨੀ। ਲੋਕ ਸੁਣਦੇ ਆ ਜੀ ਆਪਣਾ ਇੱਕ ਲੋਕ।